ਉੱਥੇ ਲੋਕ ਬੈਠੇ ਜਿਨ੍ਹਾਂ ਨੇ ਵਾਹ ਵਾਹ ਕੀਤੀ, ਵਾਹ, ਆਪਾਂ ਤਾਂ ਕਦੀ ਇਹ ਸੋਚਿਆ ਹੀ ਨਹੀਂ। ਤੂੰ ਭਾਈ ਵਾਕਈ ਇਹ ਗੋਆ ਇਹ ਫੋਰਸ ਜਾ ਕੇ ਅਤੇ ਸ਼ਹਿਰ ਮਹਿੰਗਾ ਵੇਚ ਲਏਗਾ ਭਲਾ? ਕਈਆਂ ਨੇ ਹੋਰ ਅੱਗੇ ਚਾਰ ਸਵਾਲ ਪੁੱਛੇ, ਅਤੇ ਜਿੱਦਾਂ ਜਿੱਦਾਂ ਲੋਕ ਸਵਾਲ ਪੁੱਛਦੇ ਉਹਨੂੰ ਹੋਰ ਜ਼ਿਆਦਾ ਆਨੰਦ ਆਉਂਦਾ, ਉਹਦੇ ਅੰਦਰ ਇੱਕ ਅਜੀਬ ਜਿਹਾ ਹੰਕਾਰ ਦਿਖਣ ਲੱਗ ਪਿਆ, ਜਿੱਦਾਂ ਪੈਸੇ ਉਹਦੀ ਜੇਬ 'ਚ ਆ ਹੀ ਪਹੁੰਚੇ ਹੋਣ। ਸ਼ਾਮ ਤੱਕ ਦੋਸਤਾਂ ਦੇ ਨਾਲ ਵਟਸਐਪ ਦੇ ਉੱਤੇ ਵੀ ਗਰੁੱਪ ਬਣ ਗਿਆ, ਜਿਹੜੇ ਜਿਹੜੇ ਮੇਰੇ ਨਾਲ ਆ ਕੇ ਰਲਣਾ ਚਾਹੁੰਦੇ ਨੇ। ਕੋਈ ਡਰਾਈਵਰ ਦਾ ਕੰਮ ਕਰਨਾ ਚਾਹੁੰਦਾ, ਕੋਈ ਮੇਰੇ ਨਾਲ ਹੱਥ ਵੰਡਾਉਣਾ ਚਾਹੁੰਦਾ, ਅਤੇ ਹੁਣ ਕੰਮ ਦੀ ਕੋਈ ਚਿੰਤਾ ਨਹੀਂ। ਸ਼ਾਮਾਂ ਪੈਂਦਿਆਂ ਤੱਕ ਫੇਸਬੁੱਕ ਦੇ ਉੱਤੇ ਪੋਸਟ ਵੀ ਪੈ ਗਈ, ਜਲਦੀ ਹੀ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਕਾਰੋਬਾਰ, ਨੀਡ ਯੂਅਰ ਬਲੈਸਿੰਗਸ। ਹਰ ਇੱਕ ਦਾ ਲਾਇਕ, ਹਰ ਇੱਕ ਦੇ ਕਮੈਂਟ, ਦਿਮਾਗ ਦੇ ਵਿੱਚ ਨਸ਼ਾ ਹੋਰ ਵਧਣ ਲੱਗਾ, ਪਰ ਇਹ ਖੁਸ਼ੀ ਬਹੁਤੀ ਚਿਰ ਤੱਕ ਨਹੀਂ ਟਿਕ ਪਾਈ, ਕਿਉਂਕਿ ਇਹ ਖੁਸ਼ੀ ਨਹੀਂ, ਇਹ ਲਗਭਗ ਇੱਕ ਧੋਖਾ ਸੀ। ਹੁਣ 10 ਦਿਨ 15-20 ਬੀਤ ਚੁੱਕੇ ਨੇ, ਹਾਲੇ ਤੱਕ ਉਹਨੇ ਇਹੋ ਹੀ ਨਹੀਂ ਵੇਖਿਆ ਕਿ ਜ਼ਮੀਨ ਦੇ ਕਿਹੜੇ ਹਿੱਸੇ ਦੇ ਉੱਤੇ ਮੈਂ ਜਾ ਕੇ ਕੰਮ ਕਰਨਾ, ਕਿਹੜੇ ਸਪਲਾਇਰ ਦੇ ਨਾਲ ਗੱਲ ਕਰਨੀ, ਘਰ ਆਪਣੇ ਬਾਪੂ ਨਾਲ ਕਿਹੜੇ ਤਰੀਕੇ ਦੇ ਨਾਲ ਗੱਲ ਕਰਨੀ। ਕੁੱਲ ਮਿਲਾ ਕੇ ਕਿਸੇ ਪਾਸੇ ਨੂੰ ਵੀ ਹਲੇ ਕਦਮ ਨਹੀਂ ਪੁੱਟਿਆ ਗਿਆ। ਕਾਫੀ ਦਿਨ ਲੰਘ ਗਏ ਨੇ, ਮੋਬਾਈਲ ਦੇ ਉੱਤੇ ਹੋਰ ਵੀਡੀਓ ਆਉਣ ਲੱਗ ਪਈ, ਹਾਲੇ 20-21 ਦਿਨ ਹੀ ਬੀਤੇ ਸੀ ਕਿ ਮੋਬਾਈਲ ਦੇ ਉੱਤੇ ਇੱਕ ਹੋਰ ਵੀਡੀਓ ਦੇਖੀ। ਇੱਕ ਹੋਰ ਵੀਡੀਓ ਜਦੋਂ ਵੇਖੀ ਤਾਂ ਪੁਰਾਣਾ ਸੁਪਨਾ ਜਿਹੜਾ ਪੁਰਾਣੇ ਕਾਰੋਬਾਰ ਦਾ ਸੀ ਉਹ ਇੱਕ ਪਾਸੇ ਰੱਖ ਦਿੱਤਾ, ਜੇਬ 'ਚੋਂ ਕੱਢ ਕੇ ਕਹਿ ਲਓ ਸੁੱਟ ਦਿੱਤਾ। ਅਗਲੇ 2 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ ਇੱਦਾਂ ਦੀਆਂ 7 ਕਹਾਣੀਆਂ ਦੁਹਰਾਈਆਂ ਗਈਆਂ। ਕਦੇ ਉਹ ਰੀਪਰ ਪਾਉਣ ਦਾ ਮਨਸੂਬਾ ਘੜਦਾ, ਕਦੇ ਕੱਪੜਿਆਂ ਦੇ ਵਪਾਰ ਦੀ ਕੋਈ ਵੀਡੀਓ ਵੇਖ ਲੈਂਦਾ ਅਤੇ ਉਹਦੇ ਉੱਤੇ ਪਲੈਨ ਬਣਾਉਂਦਾ। ਹਾਂ, ਇੱਕ ਦਿਨ ਉਹਨੇ ਡੇਅਰੀ ਫਾਰਮ ਵੀ ਬਣਾਇਆ ਸੀ ਪਿੰਡ ਦੀ ਸੱਥ ਦੇ ਵਿੱਚ ਬੈਠੇ ਲੋਕ ਕਹਿੰਦੇ ਨੇ। ਉਹ ਸੱਚ, ਇੱਕ ਵਾਰੀ ਟਰਾਂਸਪੋਰਟ ਵੀ ਖੋਲ੍ਹੀ ਸੀ ਯਾਰ ਉਹਨੇ, ਪਿੱਠ ਪਿੱਛੇ ਲੋਕ ਗੱਲਾਂ ਕਰਦੇ ਅਤੇ ਹੱਸਦੇ, ਹਰ ਵਾਰ ਉਹੀ ਸ਼ੋਰ ਉਹੀ ਵਾਹ ਵਾਹ, ਅਤੇ ਅੰਤ ਦੇ ਵਿੱਚ ਫਿਰ ਨਵੇਂ ਕੁਛ ਦੀ ਭਾਲ, ਖਾਲੀ ਹੱਥ। ਹੁਣ ਪਿਓ ਵੀ ਤੰਗ ਆ ਚੁੱਕਾ ਸੀ, ਪੁੱਤ ਨੂੰ ਸਮਝ ਨਹੀਂ ਆਉਂਦੀਆਂ ਪਰ ਪਿਓ ਨੂੰ ਲੋਕਾਂ ਦੀਆਂ ਟੀਚਰਾਂ ਜ਼ਰੂਰ ਸਮਝ ਆ ਰਹੀਆਂ ਸੀ। ਪੁੱਤ ਨੇ ਬਹਿ ਕੇ ਸਮਝਾਇਆ, ਪੁੱਤ ਜੀ ਇਹ ਸਾਰੀਆਂ ਯੋਜਨਾਵਾਂ ਤੇਰੀਆਂ ਸਰਪੰਚੀ ਦੇ ਦਾਅਵੇ ਵਰਗੀਆਂ ਨੇ, ਸੁਣਨ ਦੇ ਵਿੱਚ ਬੜੀਆਂ ਸੋਹਣੀਆਂ ਲੱਗਦੀਆਂ ਪਰ ਜਦੋਂ ਇਹ ਗਲ ਛੱਜ ਪੈ ਜਾਂਦਾ ਨਾ ਤਾਂ ਜ਼ਮੀਨੀ ਹਕੀਕਤ ਸਾਹਮਣੇ ਆ ਜਾਂਦੀ ਹੈ। ਐਵੇਂ ਹਵਾ ਦੇ ਵਿੱਚ ਗੱਲਾਂ ਨਹੀਂ ਮਾਰੀਦੀਆਂ। ਹੁਣ ਸਾਰਾ ਪਿੰਡ ਤੈਨੂੰ ਫੁਕਰਾ ਫੁਕਰਾ ਆਖਦਾ। ਕੁੱਲ ਮਿਲਾ ਕੇ ਹੌਲੀ ਹੌਲੀ ਜਿੱਦਾਂ ਜਿੱਦਾਂ ਦਿਨ ਬੀਤ ਰਹੇ ਸੀ, ਉਮਰ ਵੱਧ ਰਹੀ, ਉਹਨੂੰ ਇਹ ਵੀ ਮਹਿਸੂਸ ਹੋਣ ਲੱਗ ਪਿਆ ਕਿ ਹੁਣ ਮੈਂ ਸ਼ਾਇਦ ਕੁਛ ਕਰ ਹੀ ਨਹੀਂ ਸਕਦਾ। ਹੁਣ ਉਹ ਵੀਡੀਓ ਵੇਖਦਾ ਜ਼ਰੂਰ ਪਰ ਸਿਰਫ ਸਵਾਦ ਲੈਣ ਦੇ ਲਈ, ਕੋਈ ਕੰਮ ਕਾਰ ਕੋਈ ਦੱਸਦਾ। ਉਹਨੂੰ ਲੱਗਦਾ ਕਿ ਇਹ ਮੈਂ ਕਰ ਨਹੀਂ ਸਕਦਾ, ਪਰ ਹਾਂ ਵੇਖਣ 'ਚ ਕੀ ਹਰਜ ਹੈ, ਸੁਣਨ 'ਚ ਕੀ ਹਰਜ ਹੈ। ਹਾਲੇ ਸਿਆਲ ਚੰਗੀ ਤਰ੍ਹਾਂ ਦੇ ਨਾਲ ਗਿਆ ਨਹੀਂ ਸੀ ਕਿ ਪਿਓ ਨੇ ਆਖ ਵੇਖ ਕੇ ਇੱਕ ਕਿਸਾਨੀ ਮੇਲੇ ਦੇ ਵਿੱਚ ਭੇਜ ਦਿੱਤਾ, ਜਾ ਵੇਖ ਕੇ ਆ ਨਵੇਂ ਬੀਜ ਆਏ। ਵੈਸੇ ਵੀ ਤਾਂ ਐਵੇਂ ਸਾਰਾ ਦਿਨ ਗਲੀਆਂ ਕੱਸਦਾ ਰਹਿਣਾ ਜਾਂ ਕੋਈ ਕੰਮ ਦੀ ਗੱਲ ਸਿੱਖ ਕੇ ਆ। ਬਸ ਇਸ ਮੇਲੇ ਦੇ ਵਿੱਚ ਇੱਕ ਭਲੇ ਬੰਦੇ ਦੇ ਨਾਲ ਮੁਲਾਕਾਤ ਹੋ ਗਈ, ਸ਼ਹਿਰ ਦਾ ਮੰਨਿਆ ਪਰਮੰਨਿਆ ਵਪਾਰੀ ਸੀ। ਉਹਦੀ ਗੱਡੀ ਐਨ ਮੇਲੇ ਤੋਂ ਥੋੜ੍ਹਾ ਥੋੜ੍ਹਾ ਦੂਰ ਖਰਾਬ ਹੋ ਗਈ ਅਤੇ ਰਾਜ ਨੇ ਉਹਦੀ ਮਦਦ ਕੁਛ ਇਸ ਤਰੀਕੇ ਦੇ ਨਾਲ ਕੀਤੀ ਕਿ ਵਪਾਰੀ ਨੂੰ ਵਧੀਆ ਲੱਗਾ ਮੁੰਡਾ, ਸਾਰਾ ਮੇਲਾ ਉਹਨੇ ਨਾਲ ਘੁੰਮਿਆ। ਉਦੋਂ ਤੱਕ ਤਾਂ ਨਹੀਂ ਸੀ ਪਤਾ ਕਿ ਇਹ ਕੀ ਤੋਪ ਹੈ।
ਕੁੱਲ ਮਿਲਾ ਕੇ ਅੱਜ ਸਾਰਾ ਦਿਨ ਜਦੋਂ ਵਪਾਰੀ ਦੇ ਨਾਲ ਬਿਤਾਇਆ ਤਾਂ ਉਹਨੇ ਆਪਣੇ ਸਾਰੇ ਮਨਸੂਬੇ ਦੱਸੇ। ਇਹ ਪੁੱਛਣ ਦੇ ਉੱਤੇ ਕਿ ਕਾਕਾ ਕੀ ਕਰਦਾ, ਇੱਥੇ ਕਿਹੜੇ ਕੰਮ ਆਇਆ, ਵਪਾਰੀ ਨੇ ਮੁਸਕਰਾਉਂਦਿਆਂ ਕਿਹਾ, ਕਾਕਾ ਜੀ ਜਦੋਂ ਵੀ ਕੋਈ ਯੋਜਨਾ ਬਣਾਈਦੀ ਹੈ ਨਾ ਤਾਂ ਮੈਂ ਤਾਂ ਆਪਣੀ ਜ਼ਿੰਦਗੀ 'ਚ ਇੱਕ ਸਬਕ ਸਿੱਖਿਆ ਉਹੀ ਤੈਨੂੰ ਦਊਂਗਾ ਕਿਉਂਕਿ ਅੱਜ ਤੂੰ ਮੇਰੀ ਮਦਦ ਕੀਤੀ ਹੈ। ਕੋਈ ਵੀ ਐਵੇਂ ਕੱਚ ਵਲੱਚੀ ਯੋਜਨਾ ਲੋਕਾਂ ਦੇ ਨਾਲ ਸਾਂਝੀ ਨਹੀਂ ਕਰੀਦੀ। ਨੌਜਵਾਨ ਦੇ ਜਿੱਦਾਂ ਕੰਨ ਖੜ੍ਹੇ ਹੋ ਗਏ ਹੋਣ, ਅੱਜ ਕਿਸੇ ਨੇ ਮੈਨੂੰ ਤਵੱਜੋ ਦੇ ਨਾਲ ਸੁਣਿਆ, ਹਾਂ ਤੁਸੀਂ ਪਲੈਨ ਕਿਤੋਂ ਵੀ ਲੈ ਸਕਦੇ ਹੋ, ਕੋਈ ਆਈਡੀਆ ਕਿਤੋਂ ਵੀ ਆ ਸਕਦਾ, ਪਰ ਇੱਕ ਗੱਲ ਮੇਰੀ ਯਾਦ ਰੱਖੀ, ਜਦੋਂ ਆਪਾਂ ਕੋਈ ਕੱਚ ਵਲੱਚਾ ਇਸੇ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਤਜਰਬਾ ਕੋਈ ਪਲੈਨ ਕਾਰੋਬਾਰ ਸਾਂਝਾ ਕਰਦੇ ਹਾਂ ਨਾ ਤਾਂ ਲੋਕਾਂ ਦੇ ਵੱਲੋਂ ਜਦੋਂ ਸਾਡੀ ਤਾਰੀਫ ਕੀਤੀ ਜਾਂਦੀ ਹੈ ਉਹ ਤਾਰੀਫ ਤੁਹਾਡੇ ਦਿਮਾਗ ਦੇ ਵਿੱਚ ਇਹੋ ਜਿਹੀ ਖੁਸ਼ੀ ਦਿੰਦੀ ਹੈ, ਮੁੜ ਕੇ ਤੁਹਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਇਨਸਾਨ ਸੋਚਦਾ ਕਿ ਉਹ ਚੀਜ਼ ਮੈਂ ਜਿੱਦਾਂ ਹਾਸਲ ਕਰ ਲਈ ਹੋਵੇ, ਹੁਣ ਕਰਨ ਦੀ ਕੀ ਲੋੜ ਹੈ। ਇਹ ਅੰਦਰੋਂ ਅੰਦਰੀ ਸਭ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੁੰਦਾ, ਵੱਸਦਾ ਉੱਜੜਦਾ ਸਭ ਕੁਛ ਉੱਥੇ ਹੋ ਜਾਂਦਾ, ਜ਼ਮੀਨੀ ਹਕੀਕਤ ਕੁਛ ਹੋਰ ਹੁੰਦੀ ਹੈ। ਬੰਦਾ ਸੋਚਦਾ ਕਿ ਮੈਨੂੰ ਮੇਰੀ ਮੰਜ਼ਿਲ ਮਿਲ ਚੁੱਕੀ ਹੈ, ਕਿਉਂਕਿ ਵਾਹਵਾਹੀ ਦੇ ਲਈ ਕਈ ਵਾਰ ਬੰਦਾ ਕੰਮ ਕਰਦਾ, ਵਾਹਵਾਹੀ ਮਿਲ ਚੁੱਕੀ ਹੁੰਦੀ ਹੈ ਅਤੇ ਫਿਰ ਹੋਰ ਕੰਮ ਕੋ ਕਰੇ ਵੀ ਕਿਉਂ, ਕੰਮ ਕਰਨ ਦੇ ਲਈ ਤੁਹਾਡਾ ਜਨੂੰਨ ਉੱਥੇ ਹੀ ਖਤਮ ਹੋ ਜਾਂਦਾ। ਆਪਾਂ ਹੁਣ ਅੱਜ ਬੀਜ ਲੈ ਕੇ ਚੱਲੇ ਨਾ, ਇਹ ਜਿਹੜੇ ਬੀਜ ਨੇ ਇਹਨਾਂ ਨੂੰ ਥੋੜ੍ਹਾ ਚਿਰ ਹਨੇਰੇ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੁੰਦਾ। ਜਿੰਨਾ ਚਿਰ ਇਹ ਜੜ੍ਹਾਂ ਨਹੀਂ ਫੜ ਲੈਂਦੇ ਉਨਾ ਚਿਰ ਮਿੱਟੀ ਦੇ ਹਨੇਰੇ ਦੇ ਵਿੱਚ ਰਹਿਣਾ ਇਹਨਾਂ ਦਾ ਬੜਾ ਜ਼ਰੂਰੀ ਹੈ। ਜੇ ਇੱਦਾਂ ਹੀ ਜਾ ਕੇ ਧੁੱਪ ਦੇ ਵਿੱਚ ਬੀਜ ਖਿਲਾਰ ਦੇਗਾ ਤੈਨੂੰ ਕੀ ਲੱਗਦਾ ਉੱਗ ਪਊ, ਉੱਗਿਆ ਵੀ ਤਾਂ ਕਿੰਨੇ ਕੁ ਦਿਨ ਟਿਕੂ, ਜੜ੍ਹਾਂ ਨਹੀਂ ਨਾ ਥੱਲੇ ਵਾਰ ਪਾਊ। ਇਸੇ ਤਰ੍ਹਾਂ ਦੇ ਨਾਲ ਸਾਡੇ ਵਿਚਾਰ ਨੇ, ਇਸੇ ਤਰ੍ਹਾਂ ਦੇ ਨਾਲ ਸਾਡੇ ਪਲੈਨ ਨੇ ਅਤੇ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਜ਼ਰੂਰੀ ਪਲੈਨ ਨੇ ਮਨਸੂਬੇ ਨੇ ਉਹਨਾਂ ਨੂੰ ਥੋੜ੍ਹੇ ਸਮੇਂ ਦੇ ਲਈ ਸਾਨੂੰ ਲੁਕਾ ਕੇ ਰੱਖਣਾ ਪੈਂਦਾ। ਜੇਕਰ ਇਸ ਬੀਜ ਨੂੰ ਤੂੰ ਜਾ ਕੇ ਮਿੱਟੀ ਫੋਲ ਕੇ ਪੈਲੀ ਵਾਹ ਕੇ ਵਿੱਚ ਦੱਬੇਗਾ ਫਿਰ ਇਹਦੇ ਤੋਂ ਅੱਗੇ ਤੂੰ ਚੰਗੀ ਫਸਲ ਲੈ ਪਾਵੇਂਗਾ। ਅਗਲੀ ਵਾਰ ਜਦੋਂ ਦਿਮਾਗ ਦੇ ਵਿੱਚ ਕੋਈ ਆਈਡੀਆ ਆਵੇ ਤਾਂ ਇਸ ਤਰੀਕੇ ਦੇ ਨਾਲ ਕਰਕੇ ਵੇਖੀ। ਕੋਈ ਪਤਾ ਨਹੀਂ ਹੁੰਦਾ ਕਿੱਥੋਂ ਕਿਹੜੇ ਵੇਲੇ ਕਿਹੜੀ ਗੱਲ ਸਮਝ ਪੈ ਜਾਣੀ, ਸ਼ਾਇਦ ਰਾਜ ਨੂੰ ਇਹ ਗੱਲ ਸਮਝ ਪੈ ਚੁੱਕੀ ਸੀ। ਉਹਨੇ ਫਿਰ ਦੁਬਾਰਾ ਤੋਂ ਵਾਪਸ ਮੁੜਦਿਆਂ ਉਹੀ ਵਰਮੀ ਕੰਪੋਸਟ ਵਾਲੀ ਆਪਣੀ ਫਾਈਲ ਚੁੱਕੀ, ਇਸ ਵਾਰੀ ਉਹਦੇ 'ਤੇ ਕੰਮ ਕਰਨਾ ਸ਼ੁਰੂ ਕੀਤਾ ਬਿਲਕੁਲ ਚੁੱਪ ਚਾਪ। ਪਹਿਲੇ ਹਫ਼ਤੇ ਉਹਨੇ ਜ਼ਮੀਨ ਨਾਪੀ, ਆਪਣੇ ਪਿਓ ਦੇ ਨਾਲ ਗੱਲ ਕੀਤੀ, ਜੇ ਮੈਂ ਇੰਨਾ ਕੁ ਹਿੱਸਾ ਜ਼ਮੀਨ ਦਾ ਲੈ ਲਵਾਂ ਇੱਥੇ ਮੈਂ ਆਹ ਚੀਜ਼ ਕਰ ਦੇਵਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ। ਪਿਓ ਨੂੰ ਤਾਂ ਸਿਰਫ ਇੰਨਾ ਸ਼ੁਕਰ ਸੀ ਵੀ ਚਲੋ ਇੰਨੀ ਜ਼ਮੀਨ ਦਾ ਕੋਈ ਆ, ਕੁਛ ਕਰੇ ਤਾਂ ਸਹੀ, ਕਿਸੇ ਪਾਸੇ ਲੱਗੇ ਤਾਂ ਸਹੀ। ਪਰ ਇਸ ਵਾਰੀ ਉੱਦਾਂ ਨਹੀਂ ਹੋਇਆ ਜਿੱਦਾਂ ਹਰ ਵਾਰ ਹੁੰਦਾ ਰਿਹਾ, ਜ਼ਮੀਨ ਨਾਪੀ, ਦੂਸਰੇ ਹਫ਼ਤੇ ਯੂਨਿਟ ਵੇਖੇ, ਤੀਸਰੇ ਹਫ਼ਤੇ ਸਪਲਾਇਰ ਰੱਬਿਆ। ਇਸ ਵਾਰੀ ਫੇਸਬੁੱਕ ਦੇ ਉੱਤੇ ਕੋਈ ਪੋਸਟ ਨਹੀਂ ਪਈ, ਇਸ ਵਾਰੀ ਪਿੰਡ ਦੀ ਸੱਥ ਦੇ ਵਿੱਚ ਕਿਤੇ ਜਾ ਕੇ ਵਾਹਵਾਹੀ ਨਹੀਂ ਖੱਟੀ। ਸਮਾਂ ਤਾਂ 8 ਕੁ ਮਹੀਨੇ ਦਾ ਲੱਗਾ ਪਰ ਚੁੱਪ ਚਾਪ ਮਿਹਨਤ ਤੋਂ ਬਾਅਦ ਹੁਣ ਰਾਜ ਨੇ ਕੰਮ ਸ਼ੁਰੂ ਕਰ ਲਿਆ। ਅੱਜ ਉਹ ਦਿਨ ਹੈ ਜਦੋਂ ਕਹਿੰਦੇ ਨੇ ਉਹਦੇ ਖੇਤ ਦੇ ਵਿੱਚੋਂ ਪਹਿਲੀ ਖਾਦ ਨਿਕਲੀ। ਸਭ ਤੋਂ ਪਹਿਲਾਂ ਤਾਂ ਉਹਨੇ ਆਪਣੀਆਂ ਫਸਲਾਂ ਦੇ ਉੱਤੇ ਪਾ ਕੇ ਵੇਖੀ ਹੈ ਅਤੇ ਜਿਹੜੇ ਹਿੱਸੇ ਦੇ ਵਿੱਚ ਪਾਈ ਹੈ ਪਿੰਡ ਦੇ ਲੋਕ ਹੈਰਾਨ ਨੇ, ਇੱਥੇ ਇਹੋ ਜਿਹਾ ਕੀ ਕੀਤਾ ਭਲਾ, ਆ ਕਿਹੜੀ ਚੀਜ਼ ਕਰਕੇ ਭਲਾ। ਅਤੇ ਹੁਣ ਉਹ ਬੜੇ ਫਖਰ ਦੇ ਨਾਲ ਦੱਸਦਾ, ਮੈਂ ਇੱਕ ਕਾਰੋਬਾਰ ਸ਼ੁਰੂ ਕੀਤਾ ਅਤੇ ਹੁਣ ਉਹਨੇ ਬੜੇ ਮਾਣ ਦੇ ਨਾਲ ਪਿੰਡ ਵਾਸੀਆਂ ਨੂੰ ਦੱਸਿਆ ਅਤੇ ਅੱਜ ਉਹਨੇ ਪੋਸਟ ਪਾਈ ਅਤੇ ਪੋਸਟ ਤੋਂ ਬਾਅਦ
ਕਹਿੰਦੇ ਨੇ ਕਿ ਬੜੇ ਆਰਡਰ ਆਉਣੇ ਸ਼ੁਰੂ ਹੋ ਗਏ ਕਿਉਂਕਿ ਸੱਥ ਦੇ ਵਿੱਚ ਹੋਣ ਵਾਲੀ ਤਾਰੀਫ ਖੋਖਲੀ ਤਾਰੀਫ ਸੀ। ਉਹ ਨਤੀਜੇ ਸਿਰਫ ਸਿਰਫ ਦਿਮਾਗ ਦੇ ਵਿੱਚ ਹੀ ਸੀ। ਹੁਣ ਨੌਜਵਾਨ ਨੂੰ ਸਮਝ ਆ ਚੁੱਕੀ ਸੀ ਕਿ ਸੱਚੀ ਕਾਮਯਾਬੀ ਰੌਲੇ ਰੱਪੇ ਦੇ ਵਿੱਚ ਨਹੀਂ ਹੁੰਦੀ। ਚੁੱਪ ਚਾਪ ਪਹਿਲਾਂ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਪੈਂਦੀਆਂ, ਉਸ ਤੋਂ ਬਾਅਦ ਜਦੋਂ ਨਤੀਜੇ ਆਉਂਦੇ ਤੇ ਉਹਨਾਂ ਨਤੀਜਿਆਂ ਦੇ ਲਈ ਫਿਰ ਤੁਹਾਨੂੰ ਸ਼ਬਦਾਂ ਦੀ ਲੋੜ ਨਹੀਂ ਪੈਂਦੀ। ਹਮੇਸ਼ਾ ਜਦੋਂ ਆਪਾਂ ਕੋਈ ਮਨਸੂਬਾ ਘੜਦੇ ਹਾਂ ਤਾਂ ਪਹਿਲਾਂ ਉਹਨੂੰ ਛੋਟੇ ਛੋਟੇ ਕਦਮਾਂ ਦੇ ਵਿੱਚ ਵੰਡ ਲੈਣਾ ਚਾਹੀਦਾ। ਹਰ ਕਦਮ ਪੂਰਾ ਕਰਕੇ ਅਸਲੀ ਪ੍ਰਾਪਤੀ ਦੀ ਭਾਵਨਾ ਉਹੀ ਮਹਿਸੂਸ ਕਰ ਸਕਦਾ ਜਿਹਨੇ ਥੋੜ੍ਹੇ ਚਿਰ ਤੱਕ ਉਹ ਆਈਡੀਆ ਪਹੁੰਚਾ ਕੇ ਰੱਖਿਆ। ਗੱਲਾਂ ਨਾਲੋਂ ਵੱਧ ਜੇ ਆਪਾਂ ਕੰਮ 'ਤੇ ਭਰੋਸਾ ਰੱਖੀਏ ਤਾਂ ਕਾਮਯਾਬੀ ਛੇਤੀ ਹਾਸਲ ਹੋ ਜਾਂਦੀ। ਸੋ ਕੁੱਲ ਮਿਲਾ ਕੇ ਸਿਆਣੇ ਇਹੋ ਹੀ ਕਹਿੰਦੇ ਨੇ ਜਾਂ ਫਿਰ ਇਹ ਕਹਾਣੀ 'ਤੇ ਸਾਨੂੰ ਇਹੋ ਹੀ ਦੱਸਦੀ ਹੈ ਕਿ ਸ਼ੁਰੂਆਤ ਥੋੜ੍ਹੀ ਖਾਮੋਸ਼ੀ ਦੇ ਨਾਲ ਕਰ ਲੈਣੀ ਚਾਹੀਦੀ ਹੈ। ਜਦੋਂ ਅਸੀਂ ਸਾਰੇ ਸੁਪਨੇ ਬੜੀ ਤੇਜ਼ੀ ਦੇ ਨਾਲ ਦੁਨੀਆ ਸਾਹਮਣੇ ਰੱਖ ਦਿੰਦੇ ਲੋਕਾਂ ਦੀ ਵਾਹ ਵਾਹ ਸਾਡੇ ਦਿਮਾਗ ਨੂੰ ਧੋਖਾ ਦਿੰਦੀ ਹੈ। ਉਹ ਵਾਹ ਵਾਹ ਸਾਨੂੰ ਮਹਿਸੂਸ ਕਰਵਾ ਦਿੰਦੀ ਆ ਵੀ ਹੋ ਗਿਆ ਕੰਮ, ਜਦਕਿ ਅਸਲ ਦੇ ਵਿੱਚ ਹਲੇ ਸ਼ੁਰੂ ਹੀ ਨਹੀਂ ਹੋਇਆ ਹੁੰਦਾ। ਮਨੋਵਿਗਿਆਨੀ ਕਹਿੰਦੇ ਨੇ ਕਿ ਇਹ ਚੀਜ਼ ਤੁਹਾਡੀ ਐਨਰਜੀ ਵੇਸਟ ਕਰਦੀ ਹੈ। ਤੁਸੀਂ ਸਾਰੀ ਦੀ ਸਾਰੀ ਐਨਰਜੀ ਸੁਪਨੇ ਵੇਖਣ ਦੇ ਉੱਤੇ ਲਾ ਦਿੰਦੇ ਹੋ। ਸੁਪਨੇ ਵੇਖਣੇ ਬਹੁਤ ਜ਼ਰੂਰੀ ਨੇ ਅਤੇ ਜੇ ਆਪਾਂ ਕਿਸੇ ਪੁਰਾਣੇ ਬੰਦੇ ਨਾਲ ਗੱਲ ਕਰੀਏ ਉਹ ਸਾਨੂੰ ਕਹੂਗਾ ਪਹਿਲਾਂ ਹੀ ਨਜ਼ਰ ਲਵਾ ਲਈ। ਇਹ ਉਹੀ ਨਜ਼ਰ ਹੈ ਜਿਹੜੀ ਤੁਸੀਂ ਬਿਨਾਂ ਕੁਛ ਕੀਤੇ ਕਿਰਾਏ ਲਵਾ ਲੈਂਦੇ ਹੋ। ਇੱਕ ਹੁੰਦਾ ਵਾ ਕੁਛ ਕਰਕੇ ਬੰਦਾ ਨਜ਼ਰ ਲਵਾਉਂਦਾ। ਸੋ ਜੇਕਰ ਤੁਸੀਂ ਵੀ ਕੋਈ ਮਨਸੂਬਾ ਇੱਦਾਂ ਦਾ ਘੜਦੇ ਹੋ ਅਤੇ ਉਹ ਸਾਰਿਆਂ ਦੇ ਵਿੱਚ ਸਾਂਝਾ ਕਰਦੇ ਹੋ ਅਤੇ ਅੱਜ ਪਿੱਛੇ ਝਾਤੀ ਮਾਰ ਕੇ ਵੇਖੋ ਕਿਹੜੇ ਕਿਹੜੇ ਕੰਮ ਜਿਹੜੇ ਰੌਲਾ ਰੱਪਾ ਪਾਇਆ ਮੁੜ ਕੇ ਉੱਦਾਂ ਹੀ ਰਹਿ ਗਏ ਵਿੱਚ ਵਿਚਾਲੇ, ਬੜੇ ਲੱਭ ਪੈਣਗੇ ਤੁਹਾਨੂੰ ਆਪਣੇ ਵਿੱਚੋਂ ਹੀ। ਜ਼ਰੂਰੀ ਹੈ ਕਿ ਜੋ ਵੀ ਤੁਸੀਂ ਮਨਸੂਬੇ ਘੜੇ ਨੇ ਉਹਨਾਂ ਦੇ ਉੱਤੇ ਪ੍ਰੋਪਰ ਤੁਸੀਂ ਪਹਿਲਾਂ ਰਿਸਰਚ ਕਰ ਲਓ। ਹਾਂ, ਸਾਂਝੇ ਕਰਨੇ ਆ ਤਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਕਰ ਸਕਦੇ ਹੋ ਜਿਨ੍ਹਾਂ ਤੋਂ ਤੁਹਾਨੂੰ ਕੋਈ ਚੰਗਾ ਸਲਾਹ ਮਸ਼ਵਰਾ ਮਿਲੇ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਬਿਲਕੁਲ ਕਿਸੇ ਨੂੰ ਦੱਸਣਾ ਹੀ ਨਹੀਂ। ਕਈ ਲੋਕ ਇਹ ਵੀ ਗਲਤੀ ਕਰਦੇ, ਉਹਨਾਂ ਨੇ ਕੋਈ ਵੀ ਗੱਲਬਾਤ ਇੰਨੀ ਕੁ ਜ਼ਿਆਦਾ ਲੁਕਾ ਕੇ ਰੱਖਣੀ ਹੁੰਦੀ ਹੈ ਕਿ ਉਹਨਾਂ ਦੇ ਆਸ ਪਾਸ ਉਹਨਾਂ ਦੇ ਯਾਰ ਦੋਸਤ ਜਾਂ ਘਰ ਰਿਸ਼ਤੇਦਾਰ ਹੀ ਇੱਦਾਂ ਦੇ ਹੁੰਦੇ ਆ ਜਿਹੜੇ ਉਸ ਕੰਮ ਬਾਰੇ ਵਧੀਆ ਸਲਾਹ ਦੇ ਸਕਦੇ ਹੁੰਦੇ ਆ, ਪਹਿਲਾਂ ਹੀ ਧੋਖਾ ਖਾ ਕੇ ਬੈਠੇ ਹੁੰਦੇ ਆ। ਪਰ ਸਾਡੇ ਲੁਕਾਉਣ ਦੇ ਚੱਕਰ ਦੇ ਵਿੱਚ ਉੱਥੇ ਆਪਾਂ ਆਪਣਾ ਨੁਕਸਾਨ ਕਰਾ ਲੈਂਦੇ ਹਾਂ। ਤੁਸੀਂ ਸਾਂਝਾ ਕਰੋ ਪਰ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਤੋਂ ਤੁਹਾਨੂੰ ਉਹਨਾਂ ਦੇ ਐਕਸਪੀਰੀਅੰਸ ਮਿਲ ਸਕਣ, ਕੋ ਵਾਜਬ ਸਲਾਹ ਮਿਲ ਸਕੇ, ਨਾ ਕਿ ਫੇਸਬੁੱਕਾਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਆਮ ਲੋਕਾਂ ਦੇ ਸਾਹਮਣੇ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ, ਜਿਨ੍ਹਾਂ ਨੇ ਸਿਰਫ ਫੋਕੀ ਵਾਹਵਾਹੀ ਦੇਣੀ ਅਤੇ ਪਿੱਠ ਪਿੱਛੇ ਜਿਨ੍ਹਾਂ ਨੇ ਟਿੱਚਰਾਂ ਕਰਨੀਆਂ। ਸੋ ਅੱਗੇ ਤੋਂ ਜਦੋਂ ਆਪਾਂ ਕੋਈ ਪਲੈਨ ਬਣਾਵਾਂਗੇ ਅਤੇ ਫਿਰ ਉਹਨੂੰ ਇਸ ਤਰੀਕੇ ਦੇ ਨਾਲ ਆਪਾਂ ਕਰਕੇ ਵੇਖੀਏ। ਕਹਿੰਦੇ ਨੇ ਕਿ ਇੱਕ ਇਹ ਸੱਚੀ ਕਹਾਣੀ ਤੋਂ ਪ੍ਰੇਰਿਤ, ਖੈਰ ਕੋ ਬਹੁਤੇ ਸਰੋਤ ਨਾ ਮਿਲਣ ਕਰਕੇ ਇਹ ਹਵਾਲਾ ਤਾਂ ਨਹੀਂ ਮੈਂ ਤੁਹਾਨੂੰ ਦੇ ਪਾਊਂਗਾ, ਪਰ ਹਾਂ ਸਾਡੇ ਜ਼ਿੰਦਗੀ ਦੇ ਵਿੱਚ ਕੁਛ ਸਿੱਖਣ ਦੇ ਲਈ ਇਹ ਕਹਾਣੀ ਇੰਨੀ ਕੀ ਬੜੀ ਹੈ। ਸਾਨੂੰ ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ ਅਤੇ ਇੱਦਾਂ ਦੀਆਂ ਹੋਰ ਵੀ ਕਹਾਣੀਆਂ ਸੁਣਨੀਆਂ ਅਤੇ ਫਿਰ ਸਾਡੇ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: Hi Australia, hi Melbourne, मैं आपका माजन बोल रहा हूँ यानी कि मैडी और आप सुन रहे हैं रेडियो हांजी 1674 AM

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 1-8-4-8-1-2.
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: ਹਾਂਜੀ, ਸਰੀਮ ਗਰੋਵਰ, ਸਰੀਮ ਗਰੋਵਰ, ਹਾਂਜੀ ਹਾਂਜੀ, 1674 ये नहीं है 71-72, ये है 1674, ये है 1674। सुनते रहो, सुनते रहो, हाँ जी AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1604।

0: ਜੋ ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
5: This station is now the ultimate power in the universe.
6: Radio Hanji, 1674.
7: Radio Hanji, 1674 AM gana tusi sunde si Harjeet Harman di awaaz de vich te aas karde ha ki vadhiya sona ਤੁਹਾਡਾ ਦਿਨ ਜਾ ਰਿਹਾ ਹੋਊਗਾ ਸੋਹਣੇ ਤਰੀਕੇ ਦੇ ਨਾਲ, ਦਿਨ ਅੱਗੇ ਰੇੜੇ ਪਾ ਲਿਆ ਹੋਊਗਾ। ਅਤੇ ਆਓ ਹੁਣ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ ਮੈਲਬਨ ਦੇ ਉਹ ਸੈਗਮੈਂਟ 'ਚ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਗੱਲਾਂ ਬਾਤਾਂ ਤੁਹਾਡੀਆਂ ਅਤੇ ਸਾਡੀਆਂ ਅਤੇ ਰਲ ਮਿਲ ਕੇ ਇੱਕ ਵਿਸ਼ਾ ਹੁੰਦਾ ਵਾ ਅਤੇ ਬਾਤਾਂ ਅਤੇ ਹੋਰ ਬਹੁਤ ਸਾਰਾ ਕੁਛ ਅਤੇ ਤੁਹਾਡੇ ਹੁੰਗਾਰੇ। ਅਤੇ ਆਓ ਫਿਰ ਵੱਧਦੇ ਹਾਂ ਅੱਗੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਵਾ।
8: ਹਾਂਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਛਲਾ ਇੱਕ ਹਫ਼ਤਾ ਆਇਆ ਨਹੀਂ ਮੈਂ, ਤੇ ਹੁਣ ਐਂ ਲੱਗਦਾ ਵੀ ਬੜੀ ਦੇਰ ਹੋ ਗਈ ਰੇਡੀਓ ਆਇਆ।
7: ਚੇਰ ਹੋ ਗਿਆ, ਮੌਸਮ ਹੀ ਬਦਲ ਗਿਆ
8: ਪੂਰਾ ਪੂਰਾ। ਹੁਣ ਤਾਂ ਮਤਲਬ 6:30 ਹੀ ਦਿਨ ਨਿਕਲਿਆ ਹੁੰਦਾ ਪੂਰਾ।
7: ਇਹ ਇਹਨਾਂ ਦੋ ਹਫ਼ਤਿਆਂ ਦੇ ਵਿੱਚ ਵੇਖ ਲਓ ਕਿੰਨਾ ਫਰਕ ਪੈ ਗਿਆ।
8: ਕੋਈ ਸ਼ੱਕ ਨਹੀਂ, 15 ਦਿਨ ਬਣ ਜਾਂਦੇ ਇੱਕ ਦਿਨ ਨਾ ਆਏ ਤੇ।
7: ਅਕਤੂਬਰ ਮਤਲਬ ਐਂ ਚੜ੍ਹਾਉਂਦੀ ਹੈ ਜੇ ਨਾ ਆਓ ਇੱਕ ਵਾਰੀ ਹੋਰ ਤੇ। ਸਹੀ ਲੋਕ ਕਈ ਵਾਰੀ ਕੋਈ ਫਰਕ ਨਹੀਂ ਪੈਂਦਾ, ਪਰ ਜਦੋਂ ਆ ਮੌਸਮ ਦੀ ਤਬਦੀਲੀ ਜੀ ਹੁੰਦੀ ਹੈ ਇੱਦਾਂ ਲੱਗਦਾ ਵੀ ਅਗਲੇ ਦਿਨ ਤੁਸੀਂ ਉੱਠਦੇ ਹੋ, ਐਂ ਲੱਗਦਾ ਇੱਕ ਦਿਨ 'ਚ ਹੀ ਦੁਨੀਆ ਬਦਲ ਗਈ ਹੁੰਦੀ।
8: ਸਪਰਿੰਗ ਹੈਜ਼ ਸਪਰੰਗ, ਇਹ ਜਿਹੜਾ ਅੰਗਰੇਜ਼ੀ ਦਾ ਫਿਕਰ ਆ ਨਾ, 1 ਸਤੰਬਰ ਜਦ ਆਉਂਦੀ ਆ ਹੈ ਨਾ, ਫੁੱਲਾਂ 'ਤੇ ਬਹਾਰ, ਸਾਰੇ ਪਾਸੇ ਮਾੜਾ ਮੋਟਾ ਚਾਨਣ ਦਾ ਪਸਾਰਾ ਵਧਣਾ ਸ਼ੁਰੂ ਹੋ ਜਾਂਦਾ।
7: ਹਾਂਜੀ,
8: ਕਿਉਂਕਿ ਸਿਆਲ ਨੂੰ ਹਮੇਸ਼ਾ ਦ ਵਿੰਟਰ ਇਜ਼ ਕਮਿੰਗ ਉਹਨੂੰ ਗਲੂਮੀ ਵੇ ਨਾਲ ਹੀ ਪ੍ਰਜੈਂਟ ਕੀਤਾ
7: ਗਿਆ।
8: ਇਸ ਲਈ ਇਹ ਹੁੰਦਾ ਵੀ ਚਾਨਣ ਹੁੰਦਾ, ਕੋਈ ਧੁੱਪ ਦਿਨ ਖਿੜਿਆ ਖਿੜਿਆ ਜਿਹਾ ਲੱਗਦਾ
7: ਸਾਰੇ।
8: ਸ਼ਾਇਦ ਤੁਹਾਡੀ ਮਾਨਸਿਕ ਸਿਹਤ 'ਤੇ ਵੀ ਅਸਰ ਪੈਂਦਾ ਹੋ,
7: ਕਾਫੀ ਪੈਂਦਾ। ਜਦੋਂ ਵੀ ਮੌਸਮ ਬਦਲਦਾ ਨਾ, ਉਸ ਸਮੇਂ ਤੁਸੀਂ ਬਹੁਤ ਫਰਕ ਮਹਿਸੂਸ ਕਰਦੇ ਹੋ, ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ। ਚਾਹੇ ਤੁਸੀਂ ਕਹਿ ਲਓ ਵੀ ਪੋਲਨ ਦੇ ਕਰਕੇ ਪੈ ਗਿਆ, ਉਧਰੋਂ ਠੰਡ ਆਉਂਦੀ ਹੈ ਤੇ ਤੁਸੀਂ ਕਹਿ ਲਓ ਵੀ ਠੰਡ ਦੇ ਕਰਕੇ ਪੈ ਗਿਆ, ਉਧਰੋਂ ਠੰਡ ਤੋਂ ਜਦੋਂ ਗਰਮੀ ਆਉਣੀ ਹੈ ਫਿਰ ਅਸੀਂ ਕਹਿਣਾ ਵੀ ਲੈ ਇਕਦਮ ਗਰਮੀ ਜੀ ਆ ਗਈ ਹੈ ਤਾਂ ਕਰਕੇ ਖਾਣ ਪੀਣ।
8: ਇੰਗਲੈਂਡ ਦੇ ਲੋਕ ਜਦੋਂ ਆਸਟ੍ਰੇਲੀਆ ਆਉਣੇ ਸ਼ੁਰੂ ਹੋਏ ਪਹਿਲਾਂ ਪਹਿਲਾਂ, ਸਭ ਤੋਂ ਜ਼ਿਆਦਾ ਤਾਂ ਉੱਥੇ ਦਾ ਮੌਸਮ ਆ ਜਿਹੜਾ ਉਹ ਬਹੁਤ ਬੱਦਲਵਾਈ, ਗਲੂਮੀ, ਵਿੰਟਰ, ਡਾਰਕ, ਉਹਨਾਂ ਨੂੰ ਜ਼ਿਆਦਾ ਇੱਥੇ ਆ ਕੇ ਦੇਖਿਆ ਉਹ ਕਹਿੰਦੇ ਅੱਛਾ 12-14 ਘੰਟੇ ਸੂਰਜ ਰਹਿੰਦਾ, ਕਿਆ ਬਾਤਾਂ ਬਈ, ਇਹ ਦੁਨੀਆ ਤਾਂ ਸਵਰਗੀ ਆ।
7: ਸਪੈਸ਼ਲੀ ਜਦੋਂ ਵਿਚਾਰੇ ਰਹਿੰਦੇ ਜੇਲ੍ਹਾਂ 'ਚ,
8: ਆਹੋ
7: ਜਿਹੜੇ ਸੀ
8: 1700-1800 ਸਾਲ ਦੀ ਗੱਲ ਕਰਨੀ ਹੋਵੇ,
7: ਉਹਨਾਂ ਨੂੰ ਤਾਂ ਲੱਗਾ ਵੀ ਇਹ ਤਾਂ ਮਤਲਬ
8: ਸਵਰਗ
7: ਆਜ਼ਾਦ ਹੋ ਗਿਆ, ਆਜ਼ਾਦ ਹੋ ਗਿਆ ਆਪਾਂ ਨਾ ਭਾਵੇਂ। ਅਤੇ ਚਲੋ ਖੈਰ, ਇੱਦਾਂ ਦਾ ਆਪਾਂ ਇੱਕ ਸਿਰਫ ਉਹ ਕਰ ਸਕਦੇ ਹਾਂ, ਇਮੈਜਿਨ ਹੀ ਕਰ ਸਕਦੇ ਹਾਂ ਵੀ ਉਦੋਂ ਕਿੱਦਾਂ ਦਾ ਮਾਹੌਲ ਚੱਲ ਹੋਊਗਾ, ਕਿਉਂਕਿ ਹੁਣ ਤਾਂ ਹਾਲਾਤ ਬਿਲਕੁਲ ਬਦਲੇ ਬਦਲੇ ਨੇ। ਉਦੋਂ ਤਾਂ ਬੜੀਆਂ ਚੀਜ਼ਾਂ ਇੱਦਾਂ ਨਹੀਂ ਹੋਣਗੀਆਂ, ਬਹੁਤ ਫਰਕ ਹੋਊਗਾ।
8: ਸੁੱਖ ਸਹੂਲਤਾਂ ਹੋਰ ਤਰ੍ਹਾਂ ਦੀਆਂ ਹੋ ਗਈਆਂ, ਦੁਨੀਆ ਹੋਰ ਤਰ੍ਹਾਂ ਦੀ ਹੋ ਗਈ,
7: ਚੰਗੀ ਗੱਲ ਆ। ਦੇਖੋ ਆਪਾਂ ਹਮੇਸ਼ਾ ਜਿੱਦਾਂ ਅੱਜ ਆਪਾਂ ਕਹਾਣੀ 'ਚ ਵੀ ਵੇਖਦੇ ਹਾਂ ਕਿ ਹਰ ਇੱਕ ਜੋ ਸਾਨੂੰ ਮਿਲਦਾ ਵਾ ਉਹਦੇ 'ਚ ਆਪਾਂ ਪਛੰਡੇ 'ਤੇ ਮਾਰਦੇ ਹਾਂ, ਪਰ ਵੇਖਣ ਵਾਲੀ ਗੱਲ ਇਹ ਆ ਕਿ ਉਹ ਪਹਿਲਾਂ ਦੇ ਨਾਲੋਂ ਤਾਂ ਹੁੰਦਾ ਬਿਹਤਰ ਹੀ ਆ।
8: ਸਹੀ,
7: ਬੜੀਆਂ ਚੀਜ਼ਾਂ, ਬੜੇ ਹਾਲਾਤ, ਬੜਾ ਸਮਾਂ ਵੇਖੋ ਪਹਿਲਾਂ ਦੇ ਨਾਲੋਂ ਕਿੰਨਾ ਬਿਹਤਰ ਆ। ਉਹ ਤੁਸੀਂ ਜਦੋਂ ਇਤਿਹਾਸ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਵੀ ਯਾਰ ਆਹ ਕਿੱਦਾਂ ਗੁਜ਼ਾਰਾ ਹੁੰਦਾ ਹੋਊਗਾ,
8: ਮਤਲਬ ਦੁਨੀਆ ਕਿੱਦਾਂ ਰਹਿੰਦੀ ਹੋਣੀ ਹੈ। ਬਿਮਾਰੀ ਠਮਾਰੀ ਉਹ ਦੇਖ ਲਓ, ਆ ਚੇਚਕ ਨਾਲ, ਕੋਲਰਾ ਨਾਲ, ਮਤਲਬ ਪੂਰਾ ਵੰਸ਼, ਪੂਰੇ ਖਾਨਦਾਨ ਖਤਮ ਹੋ ਜਾਂਦੇ ਸੀ ਉਹਨਾਂ ਬਿਮਾਰੀਆਂ ਨਾਲ, ਜਣੇਪੇ ਦੀ ਪੀੜ ਨਾਲ ਹੈ ਨਾ, ਬੱਚੇ ਨੂੰ ਜਨਮ ਦੇਣ ਵੇਲੇ ਮਾਵਾਂ ਦੁਨੀਆ ਤੋਂ ਚਲੀਆਂ ਜਾਂਦੀਆਂ ਸੀ ਹੈ ਨਾ, ਅਤੇ ਬੱਚਾ ਪੈਦਾ ਹੋ ਗਿਆ ਅਤੇ ਮਾਂ ਹੈ ਨਹੀਂ ਉਹਦੇ ਕੋਲ। ਸੋ ਤਰਾਸਤੀਆਂ ਤਾਂ ਬਹੁਤ ਰਹੀਆਂ, ਛੋਟੀਆਂ ਛੋਟੀਆਂ ਰਿਆਸਤਾਂ ਰਾਜੇ ਆਪਸ 'ਚ ਹੀ ਲੜੀ ਜਾਂਦੇ ਆ, ਉਹ ਗਰੀਬ ਆਦਮੀ ਦਾ ਕੋਈ ਲੈਣ ਦੇਣ ਹੀ ਹੈ ਨਹੀਂ, ਹੈ ਨਾ, ਦੋ ਬੰਦਿਆਂ ਦੀ ਈਗੋ ਅੜ ਗਈ, ਇੱਕ ਰਾਜੇ ਨੇ ਦੂਜੇ ਰਾਜੇ 'ਤੇ ਚੜ੍ਹਾਈ ਕਰਤੀ, ਕਾਰਨ ਕੀ ਆ ਜੀ, ਰਾਣੀ ਸੋਹਣੀ ਉਹਨਾਂ ਦੀ,
7: ਬਹੁਤੀ ਹਰੀ ਤੇ ਉਹ ਕੁਛ ਹੀ
8: ਫਿਰ ਉਦੋਂ ਹੀ ਕਹਾਵਤਾਂ ਬਣੀਆਂ ਨਾ, ਜਰ ਜੋਰੂ ਜ਼ਮੀਨ ਪਿੱਛੇ ਲੜਾਈਆਂ ਸ਼ੁਰੂ ਹੋਈਆਂ,
7: ਬਹੁਤੀਆਂ ਲੜਾਈਆਂ,
8: ਕਬੀਲਾ ਪ੍ਰਵਿਰਤੀ ਸੀ ਪਹਿਲਾਂ
7: ਦੇ ਤੋ। ਖੈਰ ਸਮਾਂ ਬਦਲਦਾ, ਬੜੀਆਂ ਚੀਜ਼ਾਂ ਆਸਾਨ ਹੋ ਜਾਂਦੀਆਂ,
8: ਪਰ ਭਾਜੀ ਜੇ ਮਾੜੇ ਦਿਨ ਨਹੀਂ ਰਹੇ ਚੰਗੇ ਬਣੀ ਰਹਿਣੇ, ਕਹਿੰਦਾ ਯਾਰ ਦੂਜੇ ਲੁੱਟ ਕਹਿ ਲਿਆ ਕਰ, ਜੇ ਚੰਗੇ ਨਹੀਂ ਰਹੇ ਤਾਂ ਮਾੜੇ ਨਹੀਂ ਰਹਿਣੇ।
7: ਹਾਂ ਇਹ ਤੇ ਹੈ, ਇਹ ਨਜ਼ਰੀਆ ਵਾ ਆਪਣਾ ਆਪਣਾ ਵੇਖਣ,
8: ਸਹੀ ਗੱਲ।
7: ਅਤੇ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ, ਸੁੱਖ ਸਹੂਲਤਾਂ ਬਦਲਦੀਆਂ, ਆਪਾਂ ਹੋਰ ਆਸਾਨ ਹੋ ਜਾਂਦੇ ਹਾਂ, ਸਾਡੀ ਅਤੇ ਕਲੋਪੀ ਧਰਤੀ ਵੀ ਬਦਲ ਗਈ, ਸਾਡੇ ਤੌਰ ਤਰੀਕੇ ਵੀ ਬਦਲ ਗਏ, ਕਮਿਊਨੀਕੇਸ਼ਨ ਬਦਲ ਗਈ, ਭਾਸ਼ਾਵਾਂ ਬਦਲ ਗਈਆਂ। ਉਸੇ ਦੇ ਦਰਮਿਆਨ ਜਿਹੜਾ ਇੱਕ ਸਭ ਤੋਂ ਵੱਡਾ ਮੈਨੂੰ ਲੱਗਦਾ ਝਟਕਾ ਲੱਗਦਾ ਨਾ, ਉਹ ਲੱਗਦਾ ਜਿੱਦਾਂ ਜਿਨ੍ਹਾਂ ਨੇ ਜਿੰਨਾ ਜ਼ਿਆਦਾ ਲੰਮਾ ਸਮਾਂ ਪੁਰਾਣੇ ਸਮੇਂ ਦੇ ਹਿਸਾਬ ਨਾਲ ਬਿਤਾਇਆ,
8: ਉਹਨਾਂ ਲਈ ਇਹ ਬਹੁਤ ਹੀ ਵੱਡੀ ਗੱਲ ਆ, ਹੈ ਨਾ। ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਮੈਂ ਇਸ ਮਾਮਲੇ 'ਚ ਆਪਣੇ ਆਪ ਨੂੰ ਕਿਸਮਤ ਵਾਲਾ ਵੀ ਮਹਿਸੂਸ ਕਰਦਾ, ਕਿਉਂਕਿ ਆਪਾਂ ਦੋਨੋਂ ਹੀ ਰੰਗ ਢੰਗ ਕਾਫੀ ਹੱਦ ਤੱਕ ਦੇਖੇ ਆ, ਪੁਰਾਣਾ ਸਮਾਂ ਵੀ ਦੇਖਿਆ ਅਤੇ ਹੁਣ ਵਾਲਾ ਵੀ ਦੇਖ ਲਿਆ,
7: ਜਿਹੜਾ ਅੱਧ ਵਿਚਾਲੇ
8: ਹਾਂ ਆਪਣੀਆਂ ਅੱਖੀਂ ਆਪਾਂ ਇਹ ਜਿਹੜਾ ਤਕਨੀਕ ਦਾ ਯੁੱਗ ਆ ਨਾ, ਅਤੇ ਇਹਦੇ ਸਾਡੇ ਜ਼ਿੰਦਗੀ 'ਤੇ ਕੀ ਅਸਰ ਪਏ ਆ, ਅਸੀਂ ਫਿਰ ਇਹਨੂੰ ਥੋੜ੍ਹਾ ਬਹੁਤਾ ਬਰਦਾਸ਼ਤ ਕਰ ਜਾਂਗੇ, ਪਰ ਸਾਡੇ ਮਾਂ ਬਾਪ ਨੇ ਜਾਂ ਜੇ ਇੱਕ ਪੀੜ੍ਹੀ ਪਹਿਲਾਂ ਦੀ ਗੱਲ ਕਰੀਏ, ਉਹਨਾਂ ਲਈ ਤਾਂ ਇਹ ਬਿਲਕੁਲ ਮਤਲਬ ਅਜੀਬ ਜਿਹੀ ਗੱਲ ਆ,
7: ਕਿਉਂਕਿ ਉਹਨਾਂ ਨੇ ਤਾਂ ਲੰਮਾ ਸਮਾਂ ਕਹਿ ਲਓ ਵੀ ਜੇ ਫੋਰ ਐਗਜ਼ਾਮਪਲ ਆਪਾਂ ਲਾ ਲਈਏ ਵੀ ਜਿੰਨਾ 40-50 ਸਾਲ ਜ਼ਿੰਦਗੀ ਦੇ ਇਹ ਚੀਜ਼ਾਂ ਨਹੀਂ ਵੇਖੀਆਂ, ਅਤੇ ਜਦੋਂ ਆਈਆਂ ਵੀ ਤਾਂ ਇੱਕਦਮ ਅਡੋਪਟ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ,
8: ਕੱਚੇ ਰਾਹ ਹੋਣਾ, ਤੁਰੇ ਜਾਣਾ, ਐਂ ਹੁਣ ਕਹਿੰਦਾ ਥੋੜ੍ਹੀ ਹੈ ਕੋਈ, ਬੰਦਾ ਕਹਿੰਦਾ ਅੱਛਾ ਯਾਰ ਮਤਲਬ 20-20 ਕਿਲੋਮੀਟਰ ਹੈ ਨਾ ਸਟੇਸ਼ਨ 'ਤੇ ਜਾ ਕੇ ਚੜ੍ਹਨਾ ਰੇਲ ਗੱਡੀ, ਅਤੇ ਉਹ ਕਿੱਦਾਂ ਦੇ ਲੋਕ ਹੋਣਗੇ,
7: ਇੰਨਾ ਟਾਈਮ ਕਿੱਥੋਂ ਆਉਂਦਾ ਇਹ, ਹੁਣ ਮਸਲੇ ਹੋਰ ਨੇ, ਹੁਣ ਵੇਖ ਲਓ ਹੁਣ ਸਮੇਂ ਦਾ ਮਸਲਾ ਆ ਗਿਆ,
8: ਸਮੇਂ ਤਾਂ 24 ਘੰਟੇ ਹੀ
7: ਆ, ਟਾਈਮ ਕਿੱਥੋਂ ਇੰਨਾ, ਕਿੱਦਾਂ ਕਿੱਦਾਂ ਹੈ ਐਵੇਂ ਕਿਵੇਂ ਹੈ। ਅਤੇ
8: ਪਰ ਅੱਛਾ 5-5 ਦਿਨ 6-6 ਦਿਨ 7-7 ਦਿਨ ਬਰਾਤਾਂ ਉੱਥੇ ਰਹਿ ਪੈਂਦੀਆਂ ਸੀ, ਰਹਿਣਾ ਹੀ ਆ ਜਦ ਹੁਣ ਹਫ਼ਤਾ ਤਾਂ ਜਾਣ ਨੂੰ ਲੱਗ ਜਾਣਾ,
7: ਥੱਕੀ ਨਹੀਂ ਜਾਣਾ ਹੈ ਨਾ, ਘੋੜਿਆਂ ਨੂੰ ਸਾਹ ਨਹੀਂ ਦੇਣਾ, ਨਾਲੇ ਇਹੋ ਹੀ ਨਾ ਫੰਕਸ਼ਨ ਵੀ ਇਹੋ ਹੀ, ਵਿਆਹ ਸ਼ਾਦੀ ਮਤਲਬ ਇਕੱਠ ਵੀ ਇਹੋ ਹੀ,
8: ਅਤੇ ਉੱਥੇ ਕੋਈ ਇਕੱਠੇ ਹੋ ਜਾਣਾ,
7: ਹਾਂ ਨਾਲੇ ਤੁਹਾਨੂੰ ਕੋਈ ਕਾਲ ਨਹੀਂ ਨਾ, ਤੁਸੀਂ ਸਾਰਾ ਮਤਲਬ ਹਿਸਾਬ ਕਿਤਾਬ ਜਿਹਾ ਲਾ ਕੇ ਗਏ, ਨਾਲੇ ਬੀਬੀਆਂ ਨੂੰ ਘਰ ਛੱਡ ਕੇ ਗਏ, ਉਹਨਾਂ ਮਾਲ ਡੰਗਰ ਉਹਨਾਂ ਵੇਖ ਲੈਣਾ, ਸੋ ਉਦੋਂ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਸਾਰੀਆਂ ਸੈੱਟ
8: ਆ, ਮਤਲਬ ਜਾਂ ਕਟਾਈ ਵੇਲੇ ਜਾਂ ਬਹਾਈ ਵੇਲੇ ਦੋ ਹੀ ਟਾਈਮ ਸੀ ਬਿਜ਼ੀ ਤਾਂ, ਉਹ ਮਹੀਨਾ ਮਹੀਨੇ ਦਾ ਹੈ ਨਾ, ਉਦੋਂ ਤਾਂ ਮਾਂ ਮੋਈ ਭੜੋਲੇ ਪਾਈ ਵਾਲਾ ਕੰਮ ਸੀ ਵੀ ਜੇ ਹੈ ਨਾ ਵੀ ਬਾਅਦ 'ਚ ਹੀ ਸਤਿਕਾਰ ਕਰਾਂਗੇ, ਹੁਣ ਪਹਿਲਾਂ ਹੈ ਨਾ ਚਾਰ ਦਾਣੇ ਘਰ ਨੂੰ ਆ ਜਾਣ,
7: ਬਿਲਕੁਲ।
8: ਸੋ ਉਹ ਰੰਗ ਢੰਗ ਦੁਨੀਆਂ ਦੇ ਹੋਰ ਸੀ ਅਤੇ ਹੁਣ ਹੋਰ ਨੇ,
7: ਹੋਰ ਨੇ। ਉਦੋਂ ਤਾਂ ਇਹ ਆ ਵੀ ਜੇ ਕੁਛ ਮਤਲਬ ਹੋ ਵੀ ਗਿਆ ਤਾਂ ਥੋੜ੍ਹੀ ਕਿੱਤਿਆਂ ਦੇ ਨਾਲ ਤੁਹਾਡੇ ਤੱਕ ਉਹ ਗੱਲ ਪਹੁੰਚਦੀ ਨਹੀਂ, ਪਹੁੰਚਦਿਆਂ ਬੜਾ ਟਾਈਮ ਲੱਗਦਾ।
8: ਤੁਸੀਂ ਇਹ ਦੇਖੋ ਅਨਪੜ੍ਹਤਾ ਸੀ, ਚਿੱਠੀ ਦਾ ਖੂੰਜਾ ਪਾੜ ਦਿੰਦੇ ਸੀ ਵੀ ਜੇ ਹੈ ਨਾ ਮਰ ਗਿਆ ਜੇ, ਉਹਨਾਂ ਦੇ ਅੱਗੇ ਪੁਰਾਣੇ ਪੇਮੀ ਦੇ ਨਿਆਣੇ ਉਹ ਕਹਾਣੀਆਂ ਹੁੰਦੀਆਂ ਸੀ ਨਾ, ਉਹਦੇ ਵਿੱਚ ਇੱਕ ਕਹਾਣੀ ਇਹ ਹੁੰਦੀ ਸੀ ਵੀ ਚਿੱਠੀ ਦਾ ਖੂੰਜਾ ਪਟਿਆ ਸੀ, ਡਾਕੀਏ ਨੇ ਆ ਕੇ ਹੈ ਨਾ, ਅਜੇ ਪੜ੍ਹ ਕੇ ਤਾਂ ਸੁਣਾਈ ਹੋਈ ਨਹੀਂ, ਉਹ ਤਾਂ ਪਹਿਲਾਂ ਹੀ ਪੈਟ ਸਿਆਪਾ ਪੈ ਗਿਆ ਉਹਨਾਂ ਦੇ,
7: ਨਿਸ਼ਾਨੀਆਂ ਰੱਖੀਆਂ। ਚਲੋ ਖੈਰ ਇਹ ਜਿਹੜੇ ਸੰਚਾਰ ਦੇ ਸਾਧਨ ਹੋ ਗਏ, ਸਮੇਂ ਦੇ ਨਾਲ ਚੀਜ਼ਾਂ ਬਦਲੀਆਂ, ਲੋਕ ਬਦਲੇ, ਤੌਰ ਤਰੀਕੇ ਬਦਲੇ, ਅਤੇ ਸਾਡੇ ਹਾਲਾਤ ਬਦਲੇ, ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਵੀ ਕਰਨੀ ਆ। ਅੱਜ ਦੀ ਗੱਲਬਾਤ ਦਾ ਸਾਡਾ ਵਿਸ਼ਾ ਰਹੂਗਾ ਕਿ ਜਿਹੜੀ ਸਾਡੀ ਪੁਰਾਣੀ ਪੀੜ੍ਹੀ, ਆਪਾਂ ਬੱਚਿਆਂ ਬਾਰੇ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਹਾਲਾਂਕਿ ਚੀਜ਼ਾਂ ਕਈ ਤਾਂ ਸਿਮਿਲਰ ਹੀ ਹੋਣਗੀਆਂ, ਪਰ ਇਹ ਉਹ ਪਾਸਾ ਜਿਹੜਾ ਆਪਾਂ ਇਗਨੋਰ ਕਰ ਜਾਂਦੇ ਹਾਂ, ਸਾਡੇ ਬਜ਼ੁਰਗਾਂ ਦੇ ਵਿੱਚ ਫੋਨ ਦਾ ਵਾਧਾ ਰੁਝਾਨ ਹੈ, ਜਾਂ ਫਿਰ ਪੀਕ ਦੇ ਉੱਤੇ ਪਹੁੰਚ ਚੁੱਕਾ
8: ਰੁਝਾਨ, ਸ਼ਬਦ ਠੀਕ ਲੱਗਦਾ, ਜਾਂ ਜਿਸ ਕਿਸਮ ਦੀ ਯੂਜੇਜ ਆ, ਜਿਸ ਕਿਸਮ ਦੀ ਵਰਤੋਂ ਆ ਘਰ ਘਰ ਦੀ ਲੱਗਦੀ ਆ, ਕਈ ਬਜ਼ੁਰਗ ਹੋਣਗੇ ਇਹਨੂੰ ਪਾਠ ਪੂਜਾ ਲਈ ਵਰਤਦੇ ਆ, ਕੋਈ ਉਈ ਉਂਗਲਾਂ ਮਰੀ ਜਾਂਦੇ ਆ, ਕਦੇ ਇਹਨੂੰ ਭਗਵੰਤ ਮਾਨ ਦੀ ਫੋਟੋ ਆ ਗਈ ਵਿੱਚ, ਲੈ ਆਹ ਕੀ ਕਹੀ ਜਾਂਦਾ।
7: ਕਈਆਂ ਨੇ ਅਕਾਊਂਟ ਬਣਾ ਬਣਾ ਕੇ ਦਿੱਤੇ ਆ, ਕਈਆਂ ਨੇ ਫੇਸਬੁੱਕ ਦੇ ਉੱਤੇ, ਬੱਚਿਆਂ ਨੇ ਕਈਆਂ ਨੇ ਉਹਨਾਂ ਨੂੰ ਉਹ ਚੀਜ਼ਾਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਨੇ। ਖੈਰ ਅੱਜ ਦੇ ਦਿਨ ਆਪਾਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਕੋਲੋਂ ਵੀ ਜਾਣਨਾ ਚਾਹਾਂਗੇ, ਅਤੇ ਜੋ ਸਾਡੇ ਕੋਲ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ, ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ, ਕਿੱਦਾਂ ਅਤੇ ਕਿੱਥੋਂ ਕੁ ਤੱਕ ਸਾਨੂੰ ਇਹ ਲਿਮਿਟ ਕਰਨਾ ਚਾਹੀਦੀ ਹੈ ਚੀਜ਼, ਕਿੱਦਾਂ ਇਹ ਬਜ਼ੁਰਗਾਂ ਦੇ ਵਿੱਚ ਇੰਨੀ ਜ਼ਿਆਦਾ ਅਡਿਕਸ਼ਨ ਵੱਧ ਗਈ। ਖੈਰ ਇਹ ਨਹੀਂ ਆ ਕਿ ਬੱਚਿਆਂ 'ਚ ਨਹੀਂ ਆ ਜਾਂ ਸਾਡੇ 'ਚ ਨਹੀਂ ਆ, ਉਹ ਆਪਾਂ ਕਿਉਂਕਿ ਬੜੀ ਵਾਰੀ ਗੱਲ ਕਰ ਚੁੱਕੇ ਹਾਂ, ਚਲੋ ਵਿੱਚ ਵਿੱਚ ਨਾਲ ਆਪਾਂ ਪਰੋਈ ਜਾਵਾਂਗੇ ਆਪਾਂ, ਪਰ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਾਂ ਆਪਣੇ ਬਜ਼ੁਰਗਾਂ ਦੇ ਉੱਤੇ ਕਰਨੀ। ਸੋ ਇਸ ਕਰਕੇ ਉੱਥੋਂ ਤੱਕ ਕੇਂਦਰਿਤ ਰਹਿ ਕੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕੀ ਇੱਦਾਂ ਦਾ ਕੁਛ ਲੱਗ ਰਿਹਾ ਵਾ ਵੀ ਯਾਰ ਟੂ ਮੱਚ ਹੋਈ ਜਾਂਦਾ ਵਾ ਜਾਂ ਕੁਛ ਗਲਤ ਹੋਇਆ ਵਾਪਰਿਆ ਹੋਵੇ ਇਸ ਵਜ੍ਹਾ ਦੇ ਕਰਕੇ। ਬੜੀਆਂ ਇੱਦਾਂ ਦੀਆਂ ਵੀ ਸਟੱਡੀਜ਼ ਨੇ ਜਾਂ ਫਿਰ ਸਾਡੇ ਆਸ ਪਾਸ ਘਟਨਾਵਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਓ ਕਿ ਇਸ ਚੀਜ਼ ਤੋਂ ਨਜਾਤ ਪਾਉਣ ਦੇ ਲਈ ਜਾਂ ਉਹਨੂੰ ਮਿਨੀਮਾਈਜ਼ ਕਰਨ ਦੇ ਲਈ ਕੰਟਰੋਲ ਰੱਖਣ ਦੇ ਲਈ ਤੁਸੀਂ ਕੀ ਕਰਦੇ?
8: ਕਿਉਂਕਿ ਵਰਤੋਂ ਜਦੋਂ ਦੁਰਵਰਤੋਂ ਬਣਦੀ ਹੈ ਤਾਂ ਫਿਰ ਤੁਹਾਡੀ ਸਿਹਤ ਨਾਲ ਖਿਲਵਾੜ ਹੁੰਦੀ ਆ। ਅਡਿਕਸ਼ਨ ਲੱਤ ਸ਼ਬਦ ਇਹੋ ਜਿਹੇ ਵਰਤਣੇ ਪੈਂਦੇ ਆ। ਕਈ ਵਾਰ ਤੁਹਾਨੂੰ ਆਪਣੇ ਆਲੇ ਦੁਆਲੇ ਦਾ ਨਹੀਂ ਪਤਾ ਲੱਗਦਾ ਆਲੇ ਦੁਆਲੇ ਹੋ ਕੀ ਰਿਹਾ, ਅਤੇ ਉਹ ਜਿਹੜੀ ਫੋਨ ਦੀ ਰੋਸ਼ਨੀ ਤੁਹਾਡੀਆਂ ਅੱਖਾਂ ਵਿੱਚ ਦੀ ਹੋ ਕੇ ਤੁਹਾਡੇ ਦਿਮਾਗ 'ਚ ਵੜਦੀ ਹੈ ਨਾ, ਅਤੇ ਉਹਦੇ ਨਾਲ ਮਾਨਸਿਕ ਸਿਹਤ 'ਤੇ ਬਹੁਤ ਮਾੜੇ ਪ੍ਰਭਾਵ ਪੈਂਦੇ ਆ। ਅਸਲ 'ਚ ਤਾਂ ਤੁਸੀਂ ਇਹਨੂੰ ਆਪਣਾ ਇਕੱਲਪੁਣਾ ਜਿਹੜਾ ਹੁੰਦਾ ਉਹਨੂੰ ਖਤਮ ਕਰਨ ਲਈ ਇਹਦੀ ਵਰਤੋਂ ਕਰਦੇ ਹੋ, ਪਰ ਬਾਅਦ 'ਚੋਂ ਇਹਦੇ ਗੁਲਾਮ ਹੋ ਜਾਂਦੇ ਹੋ, ਮੁੜ ਕੇ ਫਿਰ ਤੁਸੀਂ ਇਹ ਤੋਂ ਭੱਜ ਨਹੀਂ ਸਕਦੇ।
7: ਸਾਰੇ ਇੱਦਾਂ ਹੀ ਸ਼ੁਰੂ ਕਰਦੇ ਆ,
8: ਕਿਉਂਕਿ ਅਲੋਗਰਿਥਮ ਜਿਹੜਾ ਸ਼ਬਦ ਆ ਨਾ ਇਹ ਸਾਡੇ ਬਜ਼ੁਰਗਾਂ ਨੂੰ ਤਾਂ ਪਤਾ ਨਹੀਂ ਵੀ ਕਿੱਥੋਂ ਆਇਆ, ਪਰ ਉਹ ਤੁਹਾਨੂੰ ਖਿੱਚ ਖਿੱਚ ਉੱਥੇ ਲਿਆਉਂਦਾ ਵੀ ਜੇ ਤੁਸੀਂ ਇੱਕੋ ਕਿਸਮ ਦੇ 2-3-4 ਵੀਡੀਓ ਦੇਖ ਲਏ ਤਾਂ ਮੁੜ ਕੇ ਉਹਨੂੰ ਪਤਾ ਲੱਗ ਗਿਆ ਵੀ ਅੱਛਾ ਇਹਨੂੰ ਇਹ ਚਾਹੀਦਾ ਬਜ਼ੁਰਗ ਨੂੰ ਬਈ ਅਜਵਾਇਣ ਵਾਲਾ ਪਾਣੀ ਪੀ ਕੇ ਅਤੇ ਹੈ ਨਾ ਗੈਸ ਠੀਕ ਹੁੰਦੀ ਆ। ਉਹਨੇ ਫਿਰ ਨਾਲ ਦੇ ਇਹੋ ਜਿਹੇ ਨੁਸਖੇ ਇੱਧਰੋਂ ਉੱਧਰੋਂ ਲਸਣ ਦੀ ਗੱਠੀ ਖਾਇਆ ਕਰੋ ਬੀ ਪੀ ਵਾਸਤੇ, ਉਹ ਠੀਕ ਆ ਆਹ ਠੀਕ ਆ, ਉਹਨੇ ਤੁਹਾਨੂੰ ਇਹੋ ਜਿਹਾ ਘੇਰਾ ਪਾਉਣਾ ਵੀ ਹਰ ਦੂਜੀ ਤੀਜੀ ਵੀਡੀਓ ਤੁਹਾਨੂੰ ਲੱਗੂ ਵੀ ਆਹ ਬਈ ਬਹੁਤ ਨੁਸਖਾ ਦੱਸਿਆ ਵੀ ਟਕਾ ਕੇ, ਇਹ ਹੁਣ ਸ਼ਹਿਦ ਵਿੱਚ ਭਿਉਂ ਕੇ ਰੱਖਣੀ ਪੈਣੀ ਹੈ ਲਸਣ ਦੀ ਗੱਠੀ, ਅਤੇ ਫਿਰ ਉਹਦਾ ਅਰਕ ਕੱਢ ਕੇ ਅਤੇ ਉਹਨੂੰ ਐਂ ਪੀਣਾ 4 ਦਿਨ ਪੀਣਾ, ਫਿਰ ਜਵੈਣ ਵਾਲਾ ਪਾਣੀ ਆ ਜੀਰਾ ਮੇਥੇ ਸਵੇਰੇ ਪਾਣੀ 'ਚ ਡੁਬੋ ਕੇ ਰੱਖਣੇ ਆ ਇਹਦੇ ਨਾਲ ਸ਼ੂਗਰ ਠੀਕ ਹੁੰਦੀ ਆ, ਉੱਦਾਂ ਦਾ ਹੀ ਘੇਰਾ ਪੈ ਜਾਣਾ ਤੁਹਾਨੂੰ ਫੋਨ 'ਤੇ। ਅਤੇ ਜੇ ਤੁਸੀਂ ਮੰਨ ਲਓ ਹੁਣ ਭਗਵੰਤ ਮਾਨ ਖਹਿਰੇ ਹੁਣਾਂ ਦੀਆਂ ਵੀਡੀਓ ਦੇਖਣ ਲੱਗ ਗਏ, ਮੁੜ ਕੇ ਭਾਂਤ ਭਾਂਤ ਦੀ ਜਾਇਜ਼ ਨਜਾਇਜ਼ ਇਨਫੋਰਮੇਸ਼ਨ ਸੱਚੀਆਂ ਝੂਠੀਆਂ ਗੱਲਾਂ ਉਹ ਤੁਹਾਨੂੰ ਪਹੁੰਚਣੀਆਂ ਸ਼ੁਰੂ ਹੋ ਜਾਣੀਆਂ, ਫੋਨ ਨੇ ਦੇਖ ਲੈਣਾ ਵੀ ਇਹਨਾਂ ਦਾ ਇੰਟਰਸਟ ਇਹਨਾਂ ਦੀ ਰੁਚੀ ਇਸ ਚੀਜ਼ 'ਚ ਹੈਗੀ ਆ, ਅਤੇ ਉਸ ਲਿਹਾਜ਼ ਨਾਲ ਉਹਨੇ ਤੁਹਾਨੂੰ ਉੱਦਾਂ ਦਾ ਕੰਟੈਂਟ ਉੱਦਾਂ ਦਾ ਖਾਣਾ ਪਰੋਸਣਾ ਸ਼ੁਰੂ ਕਰ ਦੇਣਾ, ਅਤੇ ਤੁਹਾਡੇ ਜਿਹੜੇ ਪਹਿਲਾਂ 10 ਮਿੰਟ 15 ਮਿੰਟ 20 ਮਿੰਟ ਸੀ ਉਹ ਕਿਹੜੇ ਵੇਲੇ 1 ਘੰਟਾ ਬਣ ਜਾਣਾ, ਕਿਹੜੇ ਵੇਲੇ 1.5 ਘੰਟਾ ਬਣ ਜਾਣਾ, 2 ਘੰਟੇ ਬਣ ਜਾਣੇ, ਤੁਹਾਨੂੰ ਪਤਾ ਵੀ ਨਹੀਂ ਲੱਗਣਾ।
7: ਹੌਲੀ ਹੌਲੀ ਉਹ ਚੀਜ਼ਾਂ ਤੁਹਾਨੂੰ ਸਮਝ ਹੀ ਨਹੀਂ ਆਉਂਦੀਆਂ, ਅਤੇ ਸ਼ਾਇਦ ਆਪਾਂ ਸਮਝ ਇੱਦਾਂ ਸਕਦੇ ਹਾਂ ਕਿਉਂਕਿ ਸਾਡੇ ਨਾਲ ਵੀ ਇੱਦਾਂ ਹੀ ਹੋਈ ਹੈ। ਸੁੱਤੇ ਸਿੱਧ ਉਦੋਂ ਪਤਾ ਲੱਗਦਾ ਜਦੋਂ ਤੁਸੀਂ ਬਿਲਕੁਲ ਹੀ ਉਹਦੇ ਕੜਿੱਕੇ 'ਚ ਆ ਗਏ, ਅਤੇ ਇਹ ਵੀ ਚੀਜ਼ ਸੱਚਾਈ ਇਹ ਵੀ ਆ ਕਿ ਆਪਾਂ ਹੁਣ ਇਹ ਤੋਂ ਪਰੇ ਰਹਿ ਨਹੀਂ ਸਕਦੇ, ਬੜੀ ਭੈੜੀ ਇਹ ਭੈੜਾ ਸਾਥ ਆ ਜਿਹੜਾ ਕਿ ਸਾਨੂੰ ਚਾਹੀਦਾ ਵੀ ਆ ਅਤੇ ਜਿਹੜਾ ਸਾਡਾ ਨੁਕਸਾਨ ਵੀ ਕਰਤਾ। ਆਪਾਂ ਹੁਣ ਇਹ ਵੇਖਣਾ ਵਾ ਵੀ ਇਹਨੂੰ ਆਪਾਂ ਕੰਟਰੋਲ ਦੇ ਵਿੱਚ ਕਿੱਦਾਂ ਰੱਖੀਏ ਵੀ ਸਾਡਾ ਨੁਕਸਾਨ ਨਾ ਕਰੇ।
8: ਹੁਣ ਮੇਰੇ ਪਿਤਾ ਜੀ ਸੀਗੇ ਹੈ ਨਾ, ਚਲੋ ਹੁਣ ਦੁਨੀਆਂ 'ਤੇ ਹੈ ਨਹੀਂ, ਉਹਨਾਂ ਨੇ ਫੋਨ ਰੱਖਿਆ ਹੋਇਆ ਸੀ, ਸਮਾਰਟਫੋਨ ਨਹੀਂ ਲੈਣਾ ਕਹਿੰਦੇ, ਬਸ ਗੱਲ ਹੀ ਖਤਮ ਹੈ ਨਾ। ਮੈਂ ਕਿਹਾ ਵੀ ਚਲੋ ਰੱਖ ਲਓ, ਕਈ ਵਾਰ ਕੰਮ ਕੁੰਮ ਕਿਸੇ ਚੀਜ਼ ਤੋਂ ਆ ਜਾਂਦਾ, ਉਹ ਨਹੀਂ ਮੇਰਾ ਹੱਥ ਉੱਤੇ ਵੱਜ ਜਾਂਦਾ, ਪਰ ਕਿਸੇ ਮੁੰਡੇ ਨੂੰ ਕਹਿ ਕੇ ਕਰਾਉਣਾ ਪੈਂਦਾ। ਅਰੇ ਫੋਨ 'ਤੇ ਤਾਂ ਕੰਮ ਹੀ ਦੋ ਨੇ, ਫੋਨ ਕਰਨਾ ਅਤੇ ਫੋਨ ਸੁਣਨਾ, ਹੋਰ ਤਾਂ ਕੋਈ ਕੰਮ ਹੀ ਨਹੀਂ ਇਹਦਾ, ਜਿਹਦਾ ਨਾ ਹੀ ਫੋਨ ਆ। ਮੈਂ ਕਿਹਾ ਨਹੀਂ, ਮੈਂ ਸਮਾਰਟਫੋਨ ਦੀ ਗੱਲ
7: ਹੈ ਤਾਂ ਇਹੋ ਹੀ ਆ, ਪਰ ਆਪਾਂ ਫੋਨ ਜਿਹੜਾ ਹੁਣ ਲੈਪਟੋਪ ਵੀ ਫੋਨ 'ਚ ਲੈਣ ਦਾ, ਪੀਸੀ ਫੋਨ 'ਚ ਲੈਣ ਦਾ,
8: ਈਮੇਲਾਂ ਇਹਦੇ 'ਚ ਆ ਗਈਆਂ,
7: ਸਾਰਾ ਕੁਛ ਆ ਗਿਆ।
8: ਤੁਸੀਂ ਦੇਖੋ ਨੋਟੀਫਿਕੇਸ਼ਨ ਠਾ ਵੱਜੀ ਜਾਂਦੀ ਹੈ ਕਿਸੇ ਨਾ ਕਿਸੇ ਕਿਸਮ ਦੀ, ਵਟਸਐਪ ਦੇਖ ਲਓ ਤੁਸੀਂ ਹੈ ਨਾ, ਫੇਸਬੁੱਕ ਦੇਖ ਲਓ। ਅਸੀਂ ਸੋਸ਼ਲਾਈਜ਼ ਹੋਣ ਦੇ ਚੱਕਰ ਵਿੱਚ ਹੁਣ ਮੇਰਾ ਖਿਆਲ ਐਂਟੀ ਸੋਸ਼ਲ ਹੋ ਗਏ
7: ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਆਪਾਂ ਚਾਹੁੰਦੇ ਹਾਂ ਵੀ ਸਾਰਾ ਕੁਛ ਆਪਾਂ ਨਾਲ ਲੈ ਕੇ ਘੁੰਮੀਏ, ਸਾਡਾ ਸਮਾਂ ਬਚੇ। ਅਤੇ ਵੈਸੇ ਹੀ ਵੇਖਿਆ ਜਾਵੇ ਤਾਂ ਪਹਿਲਾਂ ਤੱਕ ਜਾਂ ਫਿਰ ਕਈ ਲੋਕ ਹਾਲੇ ਵੀ ਇਹਨੂੰ ਇਸ ਤਰੀਕੇ ਦੇ ਨਾਲ ਵੀ ਮੈਨੇਜ ਕਰਦੇ ਆ ਵੀ ਉਹਨਾਂ ਨੇ ਸਮਾਂ ਵੰਡਿਆ ਵੀ ਜਦੋਂ ਘਰ ਜਾਵਾਂਗੇ। ਅੱਛਾ ਪਹਿਲਾਂ ਜਦੋਂ ਲੈਂਡਲਾਈਨ ਹੁੰਦਾ ਸੀ ਉਦੋਂ ਇੱਦਾਂ ਹੀ ਹੁੰਦਾ ਸੀ ਕਿ ਤੁਸੀਂ ਮਤਲਬ ਘਰੋਂ ਬਾਹਰ ਚਲੇ ਗਏ, ਇਹਦਾ ਮਤਲਬ ਇਹ ਥੋੜ੍ਹੀ ਵੀ ਕੰਮ ਰੁਕਦੇ ਸੀ, ਘਰ ਜਾਂਦੇ ਹੋ ਤੁਹਾਨੂੰ ਸਲਾਹ ਮਿਲ ਜਾਂਦਾ ਸੀ ਵੀ ਫਲਾਣੇ ਦਾ ਫੋਨ ਆਇਆ ਸੀ ਅਤੇ ਉਹਨੂੰ ਤੁਸੀਂ ਉਸ ਵੇਲੇ ਕਾਲ ਬੈਕ ਤੁਸੀਂ ਕਰ ਲੈਂਦੇ ਹੋ। ਅਤੇ ਹੁਣ ਤਾਂ ਇਹ ਆ ਵੀ ਨਾਲ ਦੀ ਨਾਲ ਹੀ ਤੁਹਾਨੂੰ ਸੁਨੇਹਾ, ਨਾਲ ਦੀ ਨਾਲ ਹੀ ਤੁਹਾਨੂੰ ਉਹਦਾ ਆਨਸਰ ਚਾਹੀਦਾ, ਹੁਣ ਉਸ ਬੰਦੇ ਤੱਕ ਰੀਚ ਚਾਹੀਦੀ ਹੈ। ਅਤੇ ਜਦੋਂ ਬਣ ਗਈ ਆ, ਇੱਕ ਦੀ ਬਣ ਗਈ, ਦੋ ਦੀ ਬਣ ਗਈ ਆ, ਅਤੇ ਫਿਰ ਸਾਰਿਆਂ ਦੀ ਬਣਨੀ ਬੜੀ ਲਾਜ਼ਮੀ ਹੋ ਜਾਂਦੀ ਹੈ। ਫਿਰ ਇੱਕ ਜਿਹੜਾ ਵਾ ਉਹ ਫਿਰ ਉਹ ਆਪਣੇ ਆਪ ਨੂੰ ਹੀਣਾ ਜਿਹਾ ਸਮਝਣ ਲੱਗ ਪੈਂਦਾ ਵੀ ਮੇਰੇ ਕੋਲ ਆਹ ਚੀਜ਼ ਕਿਉਂ ਨਹੀਂ। ਸੇਮ ਆਪਾਂ ਬਜ਼ੁਰਗਾਂ 'ਚ ਵੇਖਦੇ,
8: ਤੁਸੀਂ ਦੇਖੋ ਪਹਿਲਾਂ ਪਿੰਡ ਜਦ ਤੁਹਾਡੇ ਨਾ 3 ਜਾਂ 4 ਘਰੀ ਫੋਨ ਆਇਆ ਹੋਊਗਾ, ਹੁਣ ਸਾਡੇ ਗੁਆਂਢੀਆਂ ਦੇ ਫੋਨ ਲੱਗਿਆ ਸੀ ਕਿਉਂਕਿ ਉਹਨਾਂ ਦੇ ਬਾਹਰ ਸੀਗੇ ਚਾਚੇ ਤਾਏ ਕਨੇਡਾ ਅਮਰੀਕਾ, ਅਤੇ ਉਹਨਾਂ ਦੇ ਫੋਨ ਆਉਂਦਾ ਰਹਿੰਦਾ ਸੀਗਾ, ਅਤੇ ਉਹ 120 ਕਾਲਾਂ ਮਾਫ਼ ਨੇ ਜੀ, 220 ਕਾਲਾਂ ਮਾਫ਼ ਨੇ, ਇੱਦਾਂ ਦਾ ਸਿਸਟਮ ਜਿਹਾ ਹੁੰਦਾ ਸੀ। ਫਿਰ ਉਹ ਗੁਆਂਢੀਆਂ ਦੀ ਕੁੜੀ ਨੇ ਆ ਕੇ ਸੁਨੇਹਾ ਦੇ ਕੇ ਜਾਣਾ ਵੀ ਭਾਈ ਤੁਹਾਡਾ ਕੱਲ੍ਹ ਨੂੰ ਸ਼ਾਮ ਨੂੰ 6 ਵਜੇ ਫੋਨ ਆਉਣਾ, ਫਿਰ ਉਹਨਾਂ ਦੇ ਘਰ ਜਾ ਕੇ ਬਹਿਣਾ ਅਤੇ ਫੋਨ ਵੇਟ ਕਰਨੀ, ਕਿਉਂਕਿ ਇੱਕ ਦੂਜੇ ਤੱਕ ਗਰਜਾਂ ਸੀ। ਜੇ ਤੁਸੀਂ ਉਹਨਾਂ ਨੇ ਤੁਹਾਡਾ ਇੱਦਾਂ ਕੁਛ ਸਵਾਰਿਆ ਤਾਂ ਤੁਸੀਂ ਉਹਨਾਂ ਦਾ ਕੁਛ ਸਵਾਰਿਆ ਹੋਊ ਜਾਂ ਹੈ ਨਾ ਸਵਾਰ ਸਕਦੇ ਹੋ। ਸੋ ਇੱਕ ਇੱਕ ਨਾ ਇੱਕ ਸੋਸ਼ਲ ਫੈਬਰਿਕ ਬੜਾ ਵਧੀਆ ਸੀਗਾ। ਹੁਣ ਉਹ ਆ ਗਈ ਦਿਖਾਵੇ ਦੀ ਦੁਨੀਆ ਵੀ ਲੈ ਜਾਣਾ ਉਹਨਾਂ ਦੇ, ਹਾਂ ਇਹਦੂ ਤਾਂ ਬੰਦਾ ਆਪਦੀ ਚੀਜ਼ ਲੈ ਲਵੇ, ਹੈ ਨਾ। ਤੁਸੀਂ ਦੇਖੋ ਹਰੇਕ ਘਰ 'ਚ ਆਪੋ ਆਪਣੇ ਘਰਾਂ 'ਚ ਆਪਣੇ ਲੋਨ ਮੂਵਰ ਆ, ਜਦਕਿ ਇੱਕ ਮੁਹੱਲੇ 'ਚ ਇੱਕ ਵੀ ਹੋਵੇ ਤਾਂ ਵੀ ਕੰਮ ਚੱਲ ਸਕਦਾ। ਇੱਦਾਂ ਦੀਆਂ ਕਿੰਨੀਆਂ ਉਦਾਹਰਨਾਂ ਨੇ
7: ਪਹਿਲਾਂ ਇੱਦਾਂ ਹੀ।
8: ਹਾਂ ਸ਼ਹਿਰ ਨੂੰ ਜਾਂਦੇ ਹੋ ਤੁਸੀਂ, ਮਤਲਬ ਹੈ ਨਾ ਦੋਨਾਂ ਘਰਾਂ ਦੇ ਜੀ ਨੇ, ਹਰ ਕਿਸੇ ਕੋਲ ਆਪੋ ਆਪਣੀ ਕਾਰ ਆ, ਸਿਰਫ ਇਸ ਕਰਕੇ ਕਿਉਂਕਿ ਅਸੀਂ 10 ਮਿੰਟ ਪਹਿਲਾਂ ਨਹੀਂ ਨਿਕਲ ਸਕਦੇ, ਉਹਦਾ ਕੰਮ ਤੁਹਾਡੇ ਕੰਮ ਤੋਂ 10 ਮਿੰਟ ਦੂਰ ਆ। ਇੱਦਾਂ ਦੀਆਂ ਹੋਰ ਬੜੀਆਂ ਉਦਾਹਰਨਾਂ ਨੇ ਮਤਲਬ, ਪਰ ਨਹੀਂ ਅਸੀਂ ਅੱਜ ਕੱਲ੍ਹ ਆਪਣੇ ਆਪ 'ਚ ਹੋ ਗਏ।
7: ਅਸੀਂ ਲੰਮਾ ਸਮਾਂ ਇੱਕ ਚੀਜ਼ ਮੰਗੀ ਆ ਨਾ ਵੀ ਰੱਬਾ ਸਾਨੂੰ ਕਿਸੇ ਅੱਗੇ ਹੱਥ ਨਾ ਟੱਡਣੇ ਪੈਣ, ਆਪਾਂ ਲੰਮਾ ਸਮਾਂ ਅਰਦਾਸਾਂ ਕੀਤੀਆਂ ਕਿਉਂਕਿ ਮੰਨ ਲਓ ਵੇਲੇ ਕੁਵੇਲੇ
8: ਤੁਹਾਨੂੰ ਡਿਪੈਂਡੈਂਟ,
7: ਹਾਂ ਵੇਲੇ ਕੁਵੇਲੇ ਤੁਹਾਨੂੰ ਕੰਧਾਲੇ ਦੀ ਲੋੜ ਪੈ ਗਈ, ਦਮੂਸੇ ਦੀ ਲੋੜ ਪੈ ਗਈ, ਅਗਲੇ ਨੇ ਐਵੇਂ ਜਾਣ ਕੇ ਨਹੀਂ ਦਿੱਤਾ, ਅਤੇ ਉਦੋਂ ਆਪਾਂ ਇਹ ਅਰਦਾਸਾਂ ਬਹੁਤ ਕੀਤੀਆਂ ਨੇ ਅਤੇ ਉਹ ਸਾਡੀਆਂ
8: ਅਰਦਾਸਾਂ ਪ੍ਰਵਾਨ
7: ਵੇਲੇ ਕੁਵੇਲੇ ਕਿਤੇ ਪ੍ਰਵਾਨ ਹੋਈਆਂ। ਪਰ ਇਹ ਆ ਵੀ ਉਹ ਹਰ ਇੱਕ ਚੀਜ਼ ਦਾ ਸਾਈਡ ਇਫੈਕਟ ਫਿਰ ਹੁੰਦਾ ਹੈ ਨਾ, ਹਾਂ ਵੀ ਉਹ ਚੀਜ਼ਾਂ ਫਿਰ ਤੁਸੀਂ ਲੈ ਲਈਆਂ ਮੰਗ ਕੇ, ਉਹ ਫਿਰ ਰੱਖ ਰਖਾਅ ਲਈ ਵੀ ਉਹਦਾ ਥਾਂ ਚਾਹੀਦੀ ਆ, ਉਹਦੀ ਸਾਂਭ ਸੰਭਾਲ ਵੀ ਚਾਹੀਦੀ, ਉਹਦੀ ਟੁੱਟ ਭੱਜ ਵੀ ਆ, ਅਤੇ ਅੱਜ ਕੱਲ੍ਹ ਤਾਂ ਉਹਦੀ ਅਪਗ੍ਰੇਡ ਵੀ ਬਹੁਤ ਆਉਂਦੀ।
8: ਹੁਣ ਮੰਨ ਲਓ ਸੋਸਾਇਟੀ 'ਚ ਆ, ਹੁਣ ਕਿਸੇ ਦਾ ਬੱਚਾ ਤੁਸੀਂ ਗਰਾਊਂਡਾਂ 'ਚ ਨਾਲ ਲੈ ਕੇ ਜਾਣਾ, ਫਿਰ ਤੁਹਾਡੇ ਦਿਮਾਗ 'ਚ ਇਹੀ ਜਾਣਾ ਵੀ ਯਾਰ ਇਹਨੂੰ ਕੁਛ ਹੋ ਗਿਆ, ਮੇਰੀ ਜ਼ਿੰਮੇਵਾਰੀ ਆ। ਮਤਲਬ ਅਸੀਂ ਸੋਸਾਇਟੀ ਉੱਦਾਂ ਦੀ ਬਣਾ ਲਈ ਵੀ ਸਾਡੇ ਕੋਲ ਹਰੇਕ ਚੀਜ਼ ਕੋਈ ਨਾ ਕੋਈ ਟੈਂਡ ਚੁਕਾਨਾ ਹੈਗਾ, ਯਾਰ ਉਹਦਾ ਕੰਮ 3 ਵਜੇ ਫਿਰ ਚੁਣਾ, ਮੇਰਾ 3:30 ਹੋਣਾ, ਮੈਂ ਆ ਕੇ ਨਿਆਣੇ ਚੱਕਣੇ, ਕੁਛ ਨਾ ਕੁਛ ਇੱਦਾਂ ਦਾ। ਕਿਉਂਕਿ ਨੀਤਾਂ ਨੂੰ ਮੁਰਾਦਾਂ, ਜਿਹੋ ਜਿਹੀ ਨੀਤ ਆ ਅੱਗੇ ਉਹੋ ਜਿਹਾ ਕੰਮ ਪੈ ਜਾਣਾ ਤੁਹਾਨੂੰ।
7: ਇੱਦਾਂ ਹੀ ਆ, ਹੁਣ ਉਹ ਪਹਿਲੀਆਂ ਦੇ ਵਿੱਚ ਇਹੀ ਪੈ ਵੀ ਹੁਣ ਜਿਹੜੇ ਬੱਚੇ ਸੀ ਆਪੇ ਚੱਲ ਜਾਂਦੇ ਸੀ, ਜਾਂ ਛੋਟੇ ਸੀ ਅਤੇ ਬੱਸਾਂ ਲੈ ਜਾਂਦੀਆਂ ਸੀ, ਟੈਂਪੂ ਲੈ ਜਾਂਦੇ ਸੀ, ਪਰ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਉਹ ਵੀ ਸਾਰਿਆਂ ਨੇ ਕਰ ਲਿਆ ਵੀ ਨਹੀਂ ਬੱਚਾ ਖੱਜਲ ਬਹੁਤ ਹੁੰਦਾ, ਅਸੀਂ ਆਪਣੀ ਗੱਡੀ 'ਚ ਛੱਡ ਕੇ ਆਵਾਂਗੇ ਜਾਂ ਡਰਾਈਵਰ ਰੱਖ ਕੇ ਦੇਵਾਂਗੇ। ਸੋ ਜਿਹੜਾ ਜਿਹੜਾ ਜਿੱਦਾਂ ਜਿੱਦਾਂ ਕਿਸੇ ਨੂੰ ਸੌ ਜਲਦਾ ਵਾ, ਜਿੱਦਾਂ ਜਿੱਦਾਂ ਵਾਰਾ ਖਾਂਦਾ, ਉਹ ਉਸ ਉਸ ਤਰੀਕੇ ਦੇ ਨਾਲ ਆਪਣਾ ਸਟੇਟਸ ਸ਼ੋ ਕਰਦਾ। ਖੈਰ ਬਜ਼ੁਰਗਾਂ ਦੇ ਵਿੱਚ ਮੋਬਾਈਲ ਫੋਨ ਦੀ ਲੱਤ, ਸੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਕੋਮਨ ਨੇ, ਸਾਡੇ ਨਾਲ ਵੀ ਵਾਪਰਦੀਆਂ ਨੇ, ਪਰ ਬਜ਼ੁਰਗਾਂ ਦੇ ਵਿੱਚ ਇਹ ਜ਼ਿਆਦਾ ਵਾਪਰ ਜਾਂਦੀਆਂ। ਇੱਕ ਤਾਂ ਉਮਰ ਦਾ ਲਿਹਾਜ਼, ਇੱਕ ਉਸ ਹਿਸਾਬ ਨਾਲ ਅਜੋਕੇ ਸਮੇਂ ਜਾਂ ਫਿਰ ਟੈਕਨੋਲੋਜੀ ਦੇ ਹਾਣੀ ਨਾ ਆਉਣਾ, ਇਹ ਵੀ ਇੱਕ ਵਜ੍ਹਾ ਵਾ। ਅਤੇ ਆਪਾਂ ਵੇਖੀਏ ਤਾਂ ਬੜੀਆਂ ਚੀਜ਼ਾਂ ਬਾਹਰ ਹੀ ਨਹੀਂ ਆ ਪਾਉਂਦੀਆਂ ਜਿਹੜੀਆਂ ਜਿਹੜੀਆਂ ਹੁੰਦੀਆਂ ਵਾਪਰਦੀਆਂ। ਸਾਡਾ ਇਹ ਵੀ ਇੱਕ ਵਿਸ਼ਾ ਅੱਜ ਡਿਸਕਸ ਕਰਨ ਦਾ ਮਕਸਦ ਆ ਵੀ ਇੱਕ ਉਮਰ, ਵੈਸੇ ਤਾਂ ਹਰ ਇੱਕ ਉਮਰ ਦੇ ਵਿੱਚ ਹੀ ਆਪਾਂ ਪਰਦਾ ਪਾਉਣਾ ਚਾਹੁੰਦੇ ਹਾਂ, ਕੁਛ ਉੱਦਾਂ ਦਾ ਹੋਰ ਰੱਬ ਨਾ ਕਰੇ ਕੁਛ ਇੱਦਾਂ ਦਾ ਵਾਪਰੇ ਵੀ ਚਲੋ ਐਵੇਂ ਲੋਕਾਂ 'ਚ ਗੱਲ ਜਾਊਗੀ, ਐਵੇਂ ਬੇਇੱਜ਼ਤੀ ਹੁੰਦੀ ਆ। ਅਤੇ ਪਰ ਇਹ ਆ ਕਿ ਉਹ ਚੀਜ਼ਾਂ ਸਾਡਾ ਨੁਕਸਾਨ ਤਾਂ ਕਰ ਹੀ ਰਹੀਆਂ ਹੁੰਦੀਆਂ। ਜਦੋਂ ਆਪਾਂ ਕੋਈ ਡਿਸਕਸ ਕਰਾਂਗੇ ਇੱਕ ਦੂਸਰੇ ਤੱਕ, ਉਹ ਚੀਜ਼ਾਂ ਜਾਣਗੀਆਂ, ਪਤਾ ਲੱਗਣਗੀਆਂ, ਸਾਨੂੰ ਪਤਾ ਲੱਗੂ ਅਖਬਾਰਾਂ 'ਚ ਕੀ ਆ ਰਿਹਾ, ਸਟੱਡੀਜ਼ ਕੀ ਆ ਰਿਹਾ, ਅਤੇ ਉਸ ਲਿਹਾਜ਼ ਦੇ ਨਾਲ ਆਪਾਂ ਆਪਣੇ ਆਪਣੇ ਘਰਾਂ ਦੇ ਵਿੱਚ ਥੋੜ੍ਹਾ ਥੋੜ੍ਹਾ ਜਿਹਾ ਵਰਕਆਊਟ ਕਰਾਂਗੇ। ਆਪਾਂ ਆਪਣੇ ਤੌਰ ਦੇ ਉੱਤੇ ਵੀ ਸੋਚਣਾ ਸ਼ੁਰੂ ਕਰੀਏ ਕਿ ਆਖਿਰਕਾਰ ਇੱਦਾਂ ਹੁੰਦਾ ਕਿਉਂ,
8: ਸੋਰਸ 'ਤੇ ਜਾਈਏ ਜਿਹਨੂੰ,
7: ਸੋਰਸ 'ਤੇ ਹੁੰਦਾ ਇੱਦਾਂ ਕਿਉਂ ਆ, ਅਤੇ ਆਪਾਂ ਇਹਨੂੰ ਬੰਦ ਤਾਂ ਨਹੀਂ ਕਰਨਾ, ਨਾ ਕਰ ਸਕਦੇ, ਨਾ ਕਰਨਾ ਚਾਹੀਦਾ, ਮੈਂ ਕਹਿੰਦਾ
8: ਇਹ 'ਚ ਸਹੂਲਤਾਂ ਵੀ ਬੜੀਆਂ,
7: ਮਿਨੀਮਾਈਜ਼ ਕਿੱਦਾਂ ਕਰਨਾ ਇਹਨੂੰ, ਅਤੇ ਜਾਂ ਫਿਰ ਗਲਤ ਪਾਸੇ ਨਾ ਗੱਲ ਚੱਲ ਜਾਵੇ ਕੋਈ, ਗਲਤ ਪਾਸੇ ਕਿੱਦਾਂ ਵੀ ਸਕੈਮ ਅੱਜ ਕੱਲ੍ਹ ਬੜੇ ਹੁੰਦੇ ਨੇ, ਉੱਥੇ ਗਲਤ ਤੁਹਾਡੇ ਨਾਲ ਕੁਛ, ਇੱਕ ਤਾਂ ਪੈਸੇ ਧੇਲੇ ਦਾ ਸਕੈਮ, ਇੱਕ ਤੁਹਾਡੇ ਨਾਲ ਉੱਦਾਂ ਤੁਹਾਨੂੰ ਫਸਾ ਲਿਆ ਜਾਂਦਾ, ਕੋਈ ਗਲਤ ਫੋਟੋਆਂ ਫਾਟੋਆਂ ਭੇਜ ਕੇ, ਤੁਹਾਡੀਆਂ ਫੋਟੋਆਂ ਮੰਗਵਾ ਕੇ, ਕੋਈ ਤੁਹਾਡੀ ਰਿਕਾਰਡਿੰਗਾਂ ਕਰਕੇ, ਉਹ ਸਾਰੇ ਸਮਝਦਾਰ ਨੇ, ਉਹ ਵੀ ਚੀਜ਼ਾਂ ਬਜ਼ੁਰਗਾਂ ਦੇ ਵਿੱਚ ਅੱਜ ਕੱਲ੍ਹ ਬਹੁਤ ਕੋਮਨ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਤੁਹਾਡਾ ਜਿਹੜਾ ਆਪਣੀ ਸਿਹਤ ਦਾ ਨੁਕਸਾਨ, ਇਹ ਨਹੀਂ ਵੀ ਸਾਡਾ ਨਹੀਂ ਹੁੰਦਾ, ਪਰ ਉਹਨਾਂ ਦਾ ਵਧੇਰੇ ਹੋ ਜਾਂਦਾ ਵਾ, ਕਿਉਂਕਿ ਸਾਡੀ ਵੀ ਸ਼ਾਇਦ ਉਮਰ ਜਿੱਦਾਂ ਜਿੱਦਾਂ ਵਧੂਗੀ, ਮਾਨਸਿਕ ਤੌਰ ਦੇ ਉੱਤੇ ਆਪਾਂ ਵੀ ਕਮਜ਼ੋਰ ਹੋਵਾਂਗੇ, ਆਪਾਂ ਵੀ ਸਿਹਤ ਪੱਖੋਂ ਕਮਜ਼ੋਰ ਹੋਵਾਂਗੇ, ਸਾਡੇ ਵੀ ਸਰਵਾਈਕਲਾਂ ਸਰਵਾਈਕਲਾਂ ਧੋਣ ਪੀੜਾਂ ਹੌਲੀ ਹੌਲੀ ਵਧਣੀਆਂ ਨੇ, ਔਲਰੇਡੀ ਹੋ ਰਹੀਆਂ ਨੇ, ਇਹ ਹੋਰ ਵਧਣੀਆਂ, ਇਹ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਵੱਧਦੀਆਂ। ਅਤੇ ਜਿੱਦਾਂ ਜਿੱਦਾਂ ਆਪਾਂ ਹੁਣ ਵੇਖਦੇ ਹਾਂ ਵੀ ਜਿਹਨਾਂ ਕੋਲ ਵਿਹਲ ਆ, ਅਤੇ ਵਿਹਲ ਦਾ ਮਤਲਬ ਉਨਾ ਹੀ ਵਧੇਰੇ ਸਮਾਂ ਉਹਦੇ 'ਤੇ ਬਿਤਾਉਣਾ, ਸੋ ਜਿਹੜੀ ਮਿਸ ਇਨਫੋਰਮੇਸ਼ਨ ਆ ਉਹ ਵੀ ਸਾਨੂੰ ਤੰਗ ਪਰੇਸ਼ਾਨ ਕਰਦੀ ਆ। ਫਿਰ ਜਿਹੜੀ ਇੱਕ ਸਮੇਂ ਦੀ ਬਰਬਾਦੀ ਆ ਉਹ ਵੀ ਸਾਨੂੰ ਤੰਗ ਕਰਦੀ, ਕਿਉਂਕਿ ਆਪਾਂ ਅਕਸਰ ਵੇਖਦੇ ਹਾਂ ਨਾ ਕਿ ਇੱਕ ਉਮਰ ਹੁੰਦੀ ਸੀ ਵੀ ਇਹ ਮੰਨਿਆ ਜਾਂਦਾ ਵੀ ਬਜ਼ੁਰਗ, ਹੁਣ ਚਲੋ ਪਾਠ ਪੂਜਾ ਵਾਲੇ ਪਾਸੇ ਟਾਈਮ ਲੱਗ ਗਿਆ, ਪਰ ਉਹ ਪਾਠ ਪੂਜਾ ਜਿਹੜੀ ਆ ਉਹ ਸਮਾਰਟਫੋਨ ਦੇ ਉੱਤੇ ਹੋਣ ਲੱਗ ਪੈਂਦੀ ਹੈ ਬੰਦੇ ਨੂੰ ਨਾ, ਸਾਨੂੰ ਵੀ ਕਈ ਵਾਰੀ ਇੱਦਾਂ ਮਹਿਸੂਸ ਹੁੰਦਾ ਵੀ ਚਲੋ ਆਪਾਂ ਇਹਦੇ 'ਤੇ ਸੁਣ ਹੀ ਲਿਆ, ਹੈ ਨਾ, ਇਹਦੇ 'ਤੇ ਵੇਖ ਹੀ ਲਿਆ, ਪਰ ਅਸਲ ਦੇ ਵਿੱਚ ਉਹ ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਉਹ ਜਿਹੜਾ ਵੇਖਣਾ ਵਾ ਉਹ ਜਿਹੜੀ ਲਾਈਟ ਆ ਉਹ ਨੀਲੀ, ਉਹ ਤੁਹਾਡਾ ਕੀ ਨੁਕਸਾਨ ਕਰਦੀ ਆ, ਹੈ ਨਾ, ਜਦੋਂ ਆਪਾਂ ਸਿਹਤ ਦੀ ਗੱਲ ਕਰਤੀ ਤਾਂ ਅੱਖਾਂ 'ਤੇ ਆ ਹੀ ਗਈਆਂ ਵਿੱਚ ਹੀ
8: ਜੀ,
7: ਉਹ ਉਹ ਸਾਰੀਆਂ ਚੀਜ਼ਾਂ ਨਾ ਹੀ ਦੱਸ ਪਾਉਂਦੇ ਆ, ਨਾ ਉਹਨਾਂ ਨੂੰ ਪਤਾ ਵਾ, ਨਾ ਹੀ ਇੱਦਾਂ ਦੀਆਂ ਵੀਡੀਓ ਉਹਨਾਂ ਤੱਕ ਆਉਣੀਆਂ। ਇਹ ਥੋੜ੍ਹੀ ਵੀਡੀਓ ਆਊਗੀ ਵੀ ਤੁਸੀਂ ਮੈਨੂੰ ਵੇਖ ਰਹੇ ਹੋ, ਤੁਹਾਡੀਆਂ ਅੱਖਾਂ ਦਾ ਬਹੁਤ ਨੁਕਸਾਨ ਹੋ ਰਿਹਾ, ਪਲੀਜ਼ ਇਹਨੂੰ ਬੰਦ ਕਰ ਦਿਉ, ਇੱਦਾਂ ਦੀ ਤਾਂ ਕਦੇ ਵੀ ਨਹੀਂ ਆਉਂਦੀ।
8: ਬੀੜੀ ਸੇਟਾਂ ਦੇ ਪੈਕਟ ਦਾ ਲਿਖਿਆ ਵੀ ਇਹਦੇ ਨਾਲ ਕੈਂਸਰ ਹੋ ਸਕਦਾ, ਫੋਨ 'ਤੇ ਕਿੱਥੇ ਲਿਖਿਆ ਹੋਣਾ।
7: ਨਹੀਂ ਬਹਿਰਾਨੀ ਦੀ ਗੱਲ ਹੈ ਨਾ ਵੀ ਆਪਾਂ ਇੱਦਾਂ ਦੀ ਰੀਲ ਤਾਂ ਆਪਾਂ ਕਦੇ ਨਹੀਂ ਵਹਿੰਦੇ ਵੀ ਫੋਨ ਦੇ ਵਿੱਚੋਂ ਹੀ ਆਵੇ ਵੀ ਅੱਧਾ ਘੰਟਾ ਹੋ ਗਿਆ ਵਾ, ਪਲੀਜ਼ ਮੈਨੂੰ ਬੰਦ ਕਰ ਦਿਉ।
8: ਉਹ ਹੈ ਨਹੀਂ, ਉਹ ਸਟੱਡੀ ਆਈ ਸੀ, ਉਹ ਕਹਿੰਦੇ ਵੀ ਬਜ਼ੁਰਗਾਂ ਦਾ ਵੀ ਇਹ ਫੋਨ ਸਮਾਰਟਫੋਨ ਬਹੁਤ ਨੁਕਸਾਨ ਕਰ ਰਹੇ ਆ, 4-4 ਘੰਟੇ ਦਾ ਐਵਰੇਜ ਟਾਈਮ ਆ। ਉਹ ਕਹਿੰਦਾ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ? ਕਹਿੰਦਾ ਜੀ ਫੋਨ ਤੋਂ ਹੀ ਪਤਾ ਲੱਗਿਆ,
7: ਉਹਨੇ
8: ਰਿਪੋਰਟ ਆਈ ਉਹਦੇ 'ਤੇ।
7: ਉਹ ਹੈਗਾ ਸਾਰਾ ਕੁਛ ਹੀ ਆ, ਪਰ ਤੁਹਾਨੂੰ ਆਪ ਅੰਦਰ ਜਾ ਕੇ ਕੱਢਣਾ ਪਊਗਾ, ਇਹ ਨਹੀਂ ਉੱਤੇ ਉੱਤੇ ਬੈਠਾ ਹੋਊਗਾ। ਜਿੱਦਾਂ ਮੰਨ ਲਓ ਐਡ ਆ ਜਾਂਦੀ ਆ ਵੀ ਹੁਣ ਤੁਸੀਂ ਆਹ ਫਲਾਣੀ ਚੀਜ਼ ਨਵੀਂ ਤੁਸੀਂ ਖਰੀਦ ਸਕਦੇ ਹੋ, ਨਵੇਂ ਬੂਟ ਆ ਗਏ ਆ, ਨਵੇਂ ਕੱਪੜਿਆਂ ਦੀ ਸੇਲ ਲੱਗ ਗਈ ਆ,
8: ਆਪਣੇ ਉਹਨਾਂ ਦੇ ਕਦ ਕਹਿਣਗੇ ਵੀ ਇਹ ਹਾਨੀਕਾਰਕ ਆ।
7: ਉਹ ਚੀਜ਼
8: ਉਹਦੇ ਬਸ ਗੋਲ ਮੋੜ ਜਿਹਾ ਲਿਖਤਾ ਜਾਊਗਾ ਵੀ ਸੋਸ਼ਲੀ ਡਰਿੰਕ ਕਰੋ, ਇੱਕ ਦੋ ਪੈਕ ਠੀਕ ਨੇ ਤੁਹਾਡੇ ਲਈ, ਜੇ ਪ੍ਰੈਗਨੈਂਸੀ ਹੈ ਫਿਰ ਰਹਿਣ ਦਿਓ
7: ਰਹਿਣ ਦਿਓ। ਸੋ ਇਹ ਜਿੰਨੇ ਚਿਰ ਨੂੰ ਸਮਝ ਆਉਂਦੀਆਂ, ਸਭ ਤੋਂ ਪਹਿਲਾਂ ਤਾਂ ਸਾਡਾ ਮਕਸਦ ਇਹ ਵੀ ਪਹਿਲਾਂ ਹੀ ਆਪ ਸਮਝ ਲਈਏ।
8: ਹੁਣ ਤਾਂ ਦੇਖੋ ਟਰਮੀਨੋਲੋਜੀ ਕਿੱਡੀ ਆ, ਬਿੰਜ ਵਾਚਿੰਗ, ਹੁਣ ਤੁਸੀਂ ਉਹ ਕੋਈ ਸੀਰੀਜ਼ ਦੇਖਣ ਲੱਗ ਜਾਓ, ਉਹਦੇ ਐਂਡ ਵਾਲੇ ਦੋ ਸੀਨ ਆਏ ਸਸਪੈਂਸ ਪਾ ਕੇ ਛੱਡ ਦੇਣਗੇ ਵੀ ਅਗਲੀ ਦੇਖਣੀ ਪੈਣੀ ਆ। ਦੁਨੀਆ ਅੱਧੀ ਅੱਧੀ ਰਾਤ ਤੱਕ ਵੀ ਵਾਢਾ ਧਰ ਲਿਆ, ਹੁਣ ਨਿਬੜ ਕੇ ਹਟੂ ਸਾਰੀ ਸੀਰੀਜ਼,
7: ਸਿਨਮੇ
8: ਦੇ ਟਿਕਟਾਂ ਨੀ ਸੀ ਵੇਚਦੀਆਂ ਉਹਨੂੰ ਸਸਤੀਆਂ, ਤੇ ਸੌਦਾ ਹੋਇਆ 200 ਰੁਪਈਏ ਦਾ ਨਾ, ਟਿਕਟ ਫੜ ਕੇ ਕਹਿੰਦਾ ਮੈਂ 150 ਹੀ ਦਊ, ਕਹਿੰਦਾ 150 ਦੇ ਦੇ, ਮੈਂ ਕਿਹੜਾ ਤੈਨੂੰ ਦੱਸਿਆ ਵੀ ਕਤਲ ਰਾਧਾ ਨੇ ਕੀਤਾ। ਬਜ਼ੁਰਗਾਂ ਦੀ, ਕਿਉਂਕਿ ਪੁਰਾਣੇ ਸਮਿਆਂ ਚ ਜਿਹੜਾ ਹਿਸਾਬ ਕਿਤਾਬ ਸੀ ਸਿੱਧ ਪੱਧਰਾ ਸੀ, ਨਿੱਕੇ ਹੁੰਦਿਆਂ ਢੱਕੇ ਚਾਰੇ, ਵੱਡੇ ਹੋਏ ਹਲਵਾਇਆ, ਬੁੱਢੇ ਵੇਰੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ, ਤਿੰਨ ਫੇਜ਼ ਨੇ, ਤਿੰਨਾਂ ਫੇਜ਼ ਲਾਈਫ ਖਤਮ। ਪਰ ਹੁਣ ਉਹ ਚੀਜ਼ਾਂ ਰਹਿ ਨਹੀਂ ਗਈਆਂ, ਹੁਣ ਜੇ ਤਾਂ ਕੋਈ ਕੰਮ ਕਾਜ ਸੀਗਾ ਰਿਟਾਇਰਮੈਂਟ ਦੀ ਏਜ ਤੋਂ ਬਾਅਦ, ਇੱਕ ਵਾਰ ਬੰਦਾ ਡਿਪਰੈਸ਼ਨ ਚਲਿਆ ਜਾਂਦਾ ਵੀ ਅੱਛਾ ਕੱਲ੍ਹ ਨੂੰ ਕੰਮ 'ਤੇ ਨਹੀਂ ਜਾਣਾ, ਨਹੀਂ ਤਾਂ ਇੱਕ ਤੁਹਾਡੀ ਕੰਡੀਸ਼ਨਿੰਗ ਹੋਈ ਹੁੰਦੀ ਹੈ ਕੰਮ 'ਤੇ ਜਾਣ ਵਾਲੀ, ਸਵੇਰੇ ਉੱਠਣਾ, ਨਹਾਉਣਾ, ਧੋਣਾ, ਤਿਆਰ ਹੋਣਾ, ਹੈ ਨਾ, ਕੰਮ 'ਤੇ ਜਾਣਾ, ਕੰਮ ਤੋਂ ਆਉਣਾ, ਇੱਕ ਉਹ ਦੁਨੀਆ, ਇੱਕ ਉਹ ਦੁਨੀਆ ਵੀ ਹੁਣ ਸਾਰੀ ਦਿਹਾੜੀ ਕਰਨਾ ਕੀ ਹੈ। ਅਤੇ ਦੂਜਾ ਇਹਦੇ 'ਚ ਵੱਡਾ ਫੈਕਟਰ ਮੈਂ ਵੇਖਦਾ, ਅੱਗੇ ਮਾਪੇ ਥੋੜ੍ਹਾ ਬਹੁਤਾ ਟੀ ਵੀ ਵੇਖ ਲੈਂਦੇ ਸੀ, ਹੁਣ ਜਿਹੜਾ ਟੀ ਵੀ ਆ ਉਹਦੇ 'ਤੇ ਕਬਜ਼ਾ ਹੋ ਗਿਆ ਛੋਟੇ ਬੱਚਿਆਂ ਦਾ,
7: ਆਏ ਵੀ ਆ
8: ਉਹਨਾਂ ਨੂੰ ਟੀ ਵੀ ਵਿਚਾਰਿਆਂ ਨੂੰ ਆਪਣੀ ਪਸੰਦ ਦਾ ਦੇਖਣ ਨੂੰ ਮਿਲਦਾ ਹੀ ਨਹੀਂ, ਜੇ ਉਹ ਦੇਖਣ ਬੈਠੇ ਵੀ ਉਹਦੇ ਧੀ ਪੁੱਤ ਨੇ ਕਹਿਣਾ ਆ ਕੀ ਦੇਖੀ ਜਾਂਦੇ, ਫੋਨ ਉਹਨਾਂ ਦੇ ਹੱਥ 'ਚ ਆ, ਉਹਨਾਂ ਦੇ ਕੰਟਰੋਲ 'ਚ ਆ, ਇਹ ਉਹਨਾਂ ਦੀ ਇੱਕ ਜਿਵੇਂ ਨੋਟੀ ਕਾਰਨਰ ਜਿਹਾ ਕਹਿ ਲਓ ਜਾਂ ਇੱਕ ਸਪੇਸ ਆ ਉਹਨਾਂ ਦੀ, ਉਹਨਾਂ ਨੂੰ ਲੱਗਦਾ ਮੈਂ ਆਪਦੇ ਕਮਰੇ 'ਚ ਬੈਠਾ ਸੋਫੇ 'ਤੇ ਬੈਠਾ, ਮੈਂ ਹੁਣ ਫੋਨ 'ਤੇ ਆਪਣਾ ਮਰਜ਼ੀ ਦਾ ਕੰਟੈਂਟ ਮੀ ਟਾਈਮ ਆਏ, ਉਹ ਅਲੋਗਰਿਥਮ ਮੇਕ ਸ਼ੋਰ ਕਰਦਾ ਵੀ ਮੀ ਟਾਈਮ ਵੱਧ ਤੋਂ ਵੱਧ ਹੋ ਜਾਵੇ, ਘੰਟੇ ਦੇ 2 ਘੰਟੇ ਬਣ ਜਾਣ, 2-4 ਬਣ ਜਾਣ। ਅਤੇ ਇੱਕ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣ ਫਿਰ ਤੁਹਾਨੂੰ ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਆ, ਹੈ ਨਾ, ਉਹਦੇ ਨਾਲ ਕੀ ਆ ਤੁਸੀਂ ਉਈ ਵਾਰ ਵਾਰ ਅੰਗੂਠਾ ਮਾਰ ਮਾਰ ਦੇਖੀ ਜਾਂਦੇ, ਵਟਸਐਪ 'ਤੇ ਕਿਹਦਾ ਮੈਸੇਜ ਤਾਂ ਨਹੀਂ ਆਇਆ, ਫੇਸਬੁੱਕ 'ਤੇ ਕਿਸੇ ਨੇ ਕੋਈ ਪਾਇਆ ਤਾਂ ਨਹੀਂ, ਇੱਕ ਦਿਖਾਵੇ ਦੀ ਦੁਨੀਆ, ਬਾਕੀ ਦੁਨੀਆ ਦੇ ਲੋਕ ਇਸ ਵੇਲੇ ਕੀ ਕਰ ਰਹੇ ਆ, ਕੋਈ ਰੈਸਟੋਰੈਂਟ ਗਿਆ ਹੋਇਆ, ਕੋਈ ਕਿਵੇਂ ਆ, ਕੋਈ ਕਿਵੇਂ ਆ। ਇਹੀ ਕਾਰਨ ਸੀ ਕਿ ਬਜ਼ੁਰਗਾਂ ਦੇ ਇੱਥੇ ਨਾ ਮੈਲਬਨ 'ਚ ਬਹੁਤ ਸਾਰੇ ਕਲੱਬ ਬਣੇ ਹੋਏ ਆ, ਤਾਂ ਕਿ ਉਹ ਆਪਸ 'ਚ ਸੋਸ਼ਲੀ ਇੰਟਰੈਕਟ ਕਰ ਸਕਣ, ਇੱਕ ਦੂਜੇ ਨਾਲ ਮਿਲ ਸਕਣ, ਹੱਸ ਖੇਡ ਸਕਣ, ਇਕੱਠੇ ਕਿਤੇ ਘੁੰਮਣ ਫਿਰਨ ਜਾ ਸਕਣ। ਉਹ ਮੈਨੂੰ ਮੈਡਮ ਬਰਾੜ ਦੀ ਗੱਲ ਚੇਤੇ ਆਉਂਦੀ ਆ, ਉਹ ਅੱਗੇ ਕਹਿੰਦੇ ਹੁੰਦੇ ਸੀ, ਕਹਿੰਦੇ ਵੀ ਕਈ ਲੋਕ ਕਹਿਣਗੇ ਬਜ਼ੁਰਗਾਂ ਨੂੰ ਵੀ ਜਦ ਤੁਹਾਡੇ ਧੀ ਪੁੱਤ ਕੰਮਾਂ ਤੋਂ ਆਉਂਦੇ ਆ ਤੁਸੀਂ ਦਰਵਾਜ਼ਾ ਖੋਲ੍ਹੋ ਪਿਆਰ ਨਾਲ, ਤੁਸੀਂ ਉਹਨਾਂ ਨੂੰ ਕਹੋ ਬੇਟੇ ਮੈਂ ਤੁਹਾਡੇ ਲਈ ਚਾਹ ਬਣਾ ਕੇ ਦਿੰਦੀ ਹਾਂ, ਆਓ ਆਪਾਂ ਸੋਫੇ 'ਤੇ ਬੈਠ ਕੇ ਗੱਲਾਂ ਕਰੀਏ। ਕਹਿੰਦੀ ਸੋਫੇ 'ਤੇ ਗੱਲਾਂ ਕਰੀਏ, ਉਹ ਤਾਂ ਘਰੇ ਐਂ ਵੜਦੇ ਜਿਵੇਂ ਪੁਲਿਸ ਨੇ ਘੁੱਟੇ ਹੁੰਦੇ, ਫੋਨ 'ਤੇ ਹੱਥ ਆ ਜਾਂ ਕੰਨ 'ਤੇ ਫੋਨ ਆ, ਹੈ ਨਾ, ਜਦੋਂ ਕੋਈ ਬੰਦਾ ਘਰ 'ਚ ਵੜਦਾ ਤੁਸੀਂ ਦੇਖੋ ਇਹ, ਹੈ ਨਾ, ਆਪਣੇ ਘਰਾਂ ਦੀ ਇਹ ਆਮ ਜਿਹੀ ਗੱਲ ਆ, ਅਤੇ ਗੱਲ ਕਰਨੀ ਕਿਹਦੇ ਨਾਲ? ਸੋ ਜਿਹੜਾ ਉਹ ਸੋਸ਼ਲੀ ਸੁਸਾਇਟੀ ਦਾ ਤਾਣਾ ਬਾਣਾ ਫੈਬਰਿਕ ਆ ਜਿਹੜਾ, ਉਹ ਅਸੀਂ ਇੱਦਾਂ ਦਾ ਬਣਾ ਲਿਆ ਕਿ ਸਭ ਕਿਸੇ ਕੋਲ ਜੇ ਆਪੋ ਆਪਣੀ ਕਾਰ ਆ ਤਾਂ ਆਪੋ ਆਪਣਾ ਫੋਨ ਵੀ।
7: ਨਾਲੇ ਗੱਲ ਦਾ ਤਾਂ ਇਹ ਵੀ ਆ ਨਾ ਵੀ ਹੁਣ ਮੰਨ ਲਓ ਹਰ ਕੋਈ ਇਸੇ ਘੋੜੇ 'ਤੇ ਸਵਾਰ ਹੈ ਅਤੇ ਹਰ ਕੋਈ ਸਫ਼ਰ ਕਰ ਰਿਹਾ। ਹੁਣ ਮੰਨ ਲਓ ਇੱਕ ਪਾਸੇ ਆਪਾਂ ਇੱਕ ਡਿਸਕਸ਼ਨ ਕਰਦੇ ਹਾਂ ਵੀ ਸਾਨੂੰ ਸਾਡੇ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਹੈ ਨਾ, ਬੱਚਿਆਂ ਨੂੰ ਮਾਂ ਪਿਓ ਨੂੰ ਆਫਕੋਰਸ ਦੇਣਾ ਚਾਹੀਦਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਬਜ਼ੁਰਗਾਂ ਨੂੰ ਦੇਣਾ ਚਾਹੀਦਾ। ਪਰ ਸੱਚਾਈ ਇਹ ਆ ਵੀ ਤੁਹਾਡੇ ਕੋਲ ਤਾਂ ਆਪਣੇ ਆਪ ਦੇ ਲਈ ਟਾਈਮ ਨਹੀਂ ਹੈਗਾ।
8: ਇੱਦਾਂ ਹੀ
7: ਗੱਲ ਤਾਂ ਸਾਰੀ ਆਹ ਆ ਵੀ ਤੁਸੀਂ ਉਸ ਚੀਜ਼ ਨੂੰ ਇੰਨਾ ਕੁ ਜ਼ਿਆਦਾ ਤੁਸੀਂ ਪਜ਼ਲ ਕਰਤਾ, ਇੰਨਾ ਕੁ ਜ਼ਿਆਦਾ ਉਲਝਾਤਾ, ਅਤੇ ਹੁਣ ਕਹਿ ਕੋਈ ਕਿਸੇ ਨੂੰ ਕੁਛ ਨਹੀਂ ਸਕਦਾ। ਰੀਜ਼ਨ ਉਹਦਾ ਇਹ ਆ ਕਿ ਮਾਂ ਪਿਓ ਨੂੰ ਵੀ ਤਾਂ ਇਹੋ ਹੀ, ਮਾਂ ਪਿਓ ਦਾ ਵੀ ਇਹੋ ਸੁਪਨਾ ਸੀ ਵੀ ਹੋਰ ਕਮਾਈ ਹੋਵੇ, ਹੋਰ ਵੱਡੇ ਘਰ ਹੋਣ, ਹੋਰ ਤਰੱਕੀਆਂ ਕਰਨ, ਬਾਹਰਲੇ ਘਰ
8: ਤੋਂ ਬਾਹਰ ਹੀ ਰਹਿਣਾ ਪਵੇ,
7: ਬਾਹਰਲੇ ਮੁਲਕਾਂ ਦੇ ਵਿੱਚ ਜਾਣ। ਉਦੋਂ ਫਿਰ ਆਪਾਂ ਸਾਈਡ ਇਫੈਕਟ ਨਹੀਂ ਨਾ ਨਾਲ ਸੋਚੇ ਵੀ ਇਹਦੇ ਹੋਰ ਸਾਈਡ ਇਫੈਕਟ ਕੀ ਨੇ। ਸਮੇਂ ਦੇ ਸਮਾਜ ਦੇ ਹਾਣੀ ਹੋ ਕੇ ਰਹਿਣ ਦੇ ਲਈ ਤੁਹਾਨੂੰ ਇੰਨਾ ਕੁ ਜ਼ਿਆਦਾ ਫਸ ਕੇ, ਇੰਨਾ ਕੁ ਜ਼ਿਆਦਾ ਬਿਜ਼ੀ, ਇੰਨਾ ਕੁ ਜ਼ਿਆਦਾ ਅੰਗੇਜ ਰਹਿਣਾ ਪੈਂਦਾ, ਉਹ ਚਾਹੇ ਫੋਨ 'ਤੇ ਹੋਵੇ ਚਾਹੇ ਕੰਮਾਂ ਕਾਰਾਂ ਦੇ ਵਿੱਚ ਹੋਵੇ, ਉਹਦੇ ਦਰਮਿਆਨ ਤੁਸੀਂ ਫਿਰ ਤੁਸੀਂ ਇਹ ਛੱਡੋ ਵੀ ਆ ਹਾਲੇ ਤਾਂ ਆਪਾਂ ਰੌਲਾ ਪਹਿਲਾਂ ਇਹ ਪਾ ਰਹੇ ਹਾਂ ਵੀ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ, ਅਤੇ ਨਾਲ ਆਹ ਤਾਂ ਗੱਲ ਆਪਾਂ ਕਦੀ ਕੀਤੀ ਨਹੀਂ,
8: ਕੋਈ ਸ਼ੱਕ ਨਹੀਂ,
7: ਟਾਈਮ ਆਊਗਾ ਕਿੱਥੋਂ, ਟਾਈਮ ਤਾਂ ਉਨਾ ਹੀ ਆ।
8: ਆ ਮਤਲਬ ਪ੍ਰਿੰਸੀਪਲੀ ਤਾਂ ਜਿਹੜੇ ਮੋਟਾ ਜਿਹਾ ਫਾਰਮੂਲਾ ਤਾਂ ਇਹੀ ਆ ਵੀ 8 ਘੰਟੇ ਕੰਮ ਦੇ, 8 ਘੰਟੇ ਸੌਣ ਦੇ ਅਤੇ 8 ਘੰਟੇ ਤੁਹਾਡੇ ਤੁਹਾਡੇ ਪਰਿਵਾਰ ਦੇ।
7: ਸੁਣ 'ਚ ਸੋਹਣਾ ਲੱਗਦਾ,
8: ਹਾਂ, ਪਰ ਉਹ 8 ਘੰਟੇ 'ਚੋਂ 4 ਘੰਟੇ ਤਾਂ ਹੁਣ ਮੋਬਾਈਲ ਫੋਨ ਦੇ ਚਲੇ ਗਏ।
7: ਇਹ ਸੁਣ 'ਚ ਸੋਹਣਾ ਲੱਗਦਾ, ਕੋਈ ਵਿਰਲਾ ਹੀ ਹੋਊਗਾ ਕਰਮ ਵਾਲਾ ਜਿਹੜਾ ਸਿਰਫ 8 ਘੰਟੇ ਕੰਮ ਕਰ ਰਿਹਾ।
8: ਸਹੀ ਹੈ,
7: ਕਹਿਣ ਨੂੰ ਹੀ ਆ ਨਾ ਫਾਰਮੂਲਾ।
8: ਆਮ ਤੌਰ 'ਤੇ 10 ਘੰਟੇ 'ਚ, ਕਿਉਂਕਿ ਹੁਣ ਉਹ ਕਹਿੰਦਾ ਮੇਰੀ ਕੰਪਨੀ ਨੇ ਮੈਨੂੰ ਕੰਪਿਊਟਰ ਦਿੱਤਾ, ਕਹਿੰਦਾ ਵਧਾਈਆਂ ਹੁਣ ਘਰੇ ਵੀ ਕੰਮ ਕਰਨਾ ਪੈਣਾ।
7: ਹਾਂ, ਸੱਚਾਈ ਇਹੋ ਹੀ ਆ। ਹੁਣ ਮੰਨ ਲਓ ਇੱਕ ਕੰਪਨੀ ਕਹਿ ਵੀ ਦੇਵੇ ਚਲੋ ਆਪਾਂ ਤੇ ਆਪਾਂ ਸਾਰੇ ਇਸ ਸਿਨੈਰੀਓ ਚੋਂ ਬਾਹਰ ਹੀ ਆ ਲਗਭਗ।
8: ਰਾਈਟ ਟੂ ਡਿਸਕਨੈਕਟ ਦਾ ਅੱਗੇ ਕਿੰਨਾ ਰੌਲਾ ਪਿਆ ਪਿੱਛੇ ਜੇ, ਬਈ ਤੁਹਾਡਾ ਬੌਸ ਜਾਂ ਕੋਈ ਹਨਾ ਬੰਦਾ ਤੁਹਾਨੂੰ ਘਰੇ ਕੰਮ ਤੋਂ ਬਾਅਦ ਫੋਨ ਨਹੀਂ ਕਰ ਸਕਦਾ,
7: ਤੇ ਕਿੰਨਿਆਂ ਨੇ ਗਵਾਈਆਂ ਹੋਣਗੀਆਂ ਨੌਕਰੀਆਂ, ਤੇ ਕਿੰਨਿਆਂ ਨੇ ਬਹਿ ਕੇ ਰੀਨੈਗੋਸ਼ੀਏਟ ਕੀਤਾ ਹੋਊਗਾ ਉਸ ਚੀਜ਼ ਦੇ ਉੱਤੇ, ਡਿਪੈਂਡ ਕਰਦਾ। ਨਾਲੇ ਚਲੋ ਮੰਨ ਲਓ
8: ਕੰਮ ਦੀ ਨੇਚਰ ਤੇ ਡਿਪੈਂਡ ਕਰਦਾ, ਫੈਕਟਰੀ ਵਰਕਰ ਗਏ ਇੱਕ ਵਾਰ ਮੁੜਿਆ ਤਾਂ ਮੁੜਿਆ ਆ, ਪਰ ਸਾਡੇ ਕੰਮ ਹੁਣ ਉਦਾਂ ਦੇ ਰਹਿ ਨਹੀਂ ਨਾ ਗਏ।
7: ਨਹੀਂ ਪਰ ਆਪਾਂ ਮੰਨ ਲੈਂਦੇ ਚਲੋ ਵੀ 8 ਘੰਟੇ ਕੰਮ ਕਰਦਾ, ਜੇ ਮੰਨ ਲਓ ਇੱਕ ਬੰਦਾ 8 ਘੰਟੇ ਕੰਮ ਕਰਦਾ ਤੇ ਉਹਦਾ ਸਵੇਰੇ ਕੰਮ ਤੇ ਜਾਣ ਦਾ ਟਾਈਮ ਤੇ ਆਉਣ ਦਾ ਟਾਈਮ ਵਿੱਚ ਪਾ ਲਓ,
8: ਹਾਂਜੀ
7: ਆਰਾਮ ਆਰਾਮ ਦੇ ਨਾਲ 11 ਹੋ ਗਏ।
8: ਸਹੀ
7: ਠੀਕ ਹੈ ਜੀ, ਤੇ ਇਹ ਕਹਿਣ ਦੀਆਂ ਹੀ
8: ਹੁਣ ਉਹਦਾ ਐਂਟਰਟੇਨਮੈਂਟ ਦਾ ਟਾਈਮ ਸਕੁਈਜ਼ ਹੋ ਗਿਆ, ਹੁਣ ਰੋਟੀ ਖਾਂਦਾ ਫੋਨ ਦੇਖੋ।
7: ਹਾਂ ਉਹ ਫਿਰ ਹੁਣ
8: ਕਿਤੇ ਨਾ ਕਿਤੇ ਕੰਪਨਸੇਟ ਕਰੂ।
7: ਹਾਂ ਉਹ ਸਮਾਂ ਜਿਹੜਾ ਵਾ ਉਹ ਬੱਚਿਆਂ ਦੇ ਕੋਲੋਂ ਚੁਰਾ ਕੇ ਬਜ਼ੁਰਗਾਂ ਨੂੰ ਦਿਓ, ਜਾਂ ਬਜ਼ੁਰਗਾਂ ਦੇ ਕੋਲੋਂ ਚੁਰਾ ਕੇ ਦਿਓ ਉਹਨਾਂ ਨੂੰ ਦਿਓ, ਜਾਂ ਆਪਣੇ ਆਪ ਦੇ ਕੋਲੋਂ ਚੁਰਾ ਕੇ ਉਹਨਾਂ ਦੋਵਾਂ ਨੂੰ ਦਿਓ,
8: ਕੋਈ ਸ਼ੱਕ
7: ਕੁਛ ਤਾਂ ਕਰੂਗਾ ਫਿਰ, ਕਿਸੇ ਨਾ ਕਿਸੇ ਦੀ ਆਪਾਂ ਕਹਾਂਗੇ ਵੀ ਮਾਨਸਿਕ ਸਿਹਤ 'ਤੇ ਅਸਰ ਹੋਣੀ।
8: ਮਤਲਬ ਅਸੀਂ ਕਹਿਣ ਦਾ ਸਾਡਾ ਭਾਵ ਇਹੀ ਆ ਵੀ ਅਸੀਂ ਸੋਰਸ 'ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਹਨਾ ਕਿੱਥੋਂ ਗੱਲ ਨਿਕਲੀ, ਕਿੱਥੋਂ ਆ, ਅਤੇ ਕੀ ਇਹ ਸਾਡੇ ਕੰਟਰੋਲ 'ਚ ਹੈਗੀ ਆ, ਜਾਂ ਸਾਨੂੰ ਸਾਰਾ ਸੋਸਾਇਟੀ ਦਾ ਫੈਬਰਿਕ ਜਾਂ ਤਾਣਾ ਬਾਣਾ ਬਦਲਣ ਦੀ ਲੋੜ ਆ, ਜਾਂ ਤੁਹਾਨੂੰ ਲੱਗਦਾ ਵੀ ਨਹੀਂ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੋਈ ਹੱਲ ਕੀਤੇ ਜਾ ਸਕਦੇ ਆ। ਪਹਿਲੀ ਗੱਲ ਤਾਂ ਇਹੀ ਆ ਕਿ ਕੀ ਵਾਕਈ ਤੁਹਾਡੇ ਘਰ 'ਚ ਵੀ ਇਹ ਸਮੱਸਿਆ ਹੈਗੀ, ਜਾਂ ਤੁਸੀਂ ਫੋਨ ਕਰਕੇ ਸਾਨੂੰ ਇਹ ਦੱਸ ਸਕਦੇ ਹੋ ਵੀ ਅਸੀਂ ਆਪਦੇ ਬਾਪੂ ਦੀ ਗੱਲ ਨਹੀਂ ਕਰਦੇ, ਕਿਸੇ ਦੇ ਬਾਪੂ ਦੀ ਗੱਲ ਕਰਦੇ,
7: ਬਾਕੀ ਨਹੀਂ ਕਰਦੇ,
8: ਬਾਕੀ ਬਜ਼ੁਰਗ ਜਿਹੜੇ ਮੈਂ ਦੇਖਦਾ।
7: ਨਹੀਂ ਵੇਖੋ ਇਹ ਹਰ ਥਾਂ ਹੀ ਆ, ਅਤੇ ਇਹ ਅਗੇਨ ਇਹ ਨਾ ਮਸਲਾ ਇੱਦਾਂ ਦਾ ਵਾ, ਭਾਵੇਂ ਸਾਡੇ ਬਜ਼ੁਰਗ ਨੇ, ਭਾਵੇਂ ਅਸੀਂ ਆਪ ਆ, ਸਾਡੇ ਯਾਰ ਦੋਸਤ ਆ ਜਾਂ ਪਾਰਟਨਰ ਆ, ਬੱਚੇ ਨੇ, ਸਾਨੂੰ ਫੋਨ ਹਮੇਸ਼ਾ ਕਿਸੇ ਦੂਸਰੇ ਦੇ ਹੱਥ 'ਚ ਫੜਿਆ ਹੀ ਭੈੜਾ ਲੱਗਦਾ। ਫਿਰ ਤੁਹਾਨੂੰ ਅਹਿਸਾਸ ਹੁੰਦਾ ਵੀ ਇਹਨੇ ਧੋਣ ਪੀੜ ਕਰਾ ਲੈਣੀ ਆ, ਜਦਕਿ ਤੁਸੀਂ ਵੀ ਹਲੇ ਹੁਣੇ ਹਟੇ ਹੁੰਦੇ ਹੋ, ਤੁਸੀਂ ਵੀ ਅੱਕ ਕੇ ਹਟੇ ਹੁੰਦੇ ਹੋ। ਅੱਛਾ ਹੈਰਾਨੀ ਦੀ ਗੱਲ ਇਹ ਆ ਵੀ ਚਲੋ ਆਪਾਂ ਬਜ਼ੁਰਗਾਂ ਦੇ ਵਿੱਚ ਵੀ ਇਹ ਚੀਜ਼ ਤੇ ਅੱਜ ਕੱਲ੍ਹ ਤੇ ਚਲੋ ਨੌਜਵਾਨਾਂ 'ਚ ਵੀ ਆਉਣ ਲੱਗ ਪਈ, ਜਾਂ ਫਿਰ ਸਾਰਿਆਂ 'ਚ ਹੀ ਆਉਣ ਲੱਗ ਪਈ ਆ, ਈਵਨ ਬੱਚਿਆਂ 'ਚ ਵੀ ਮੈਂ ਵੇਖਦਾ ਵਾਂ ਵੀ ਇਹ ਸਮੱਸਿਆ ਆਉਣ ਲੱਗ ਪਈ ਆ, ਜਿਹੜੀ ਧੋਣ ਪੀੜ ਵਾਲੀ ਸਰਵਾਈਕਲ ਦੀ, ਜਾਂ ਫਿਰ ਇੱਕ ਪਾਸਿਓਂ ਧੋਣ ਜੀ ਪੀੜ ਰਹਿਣੀ, ਇਹ ਪਤਾ ਸਾਰਿਆਂ ਨੂੰ ਹੀ ਆ ਵੀ ਕਿਹੜੀ ਵਜ੍ਹਾ ਦੇ ਕਰਕੇ ਆ, ਪਰ ਦਵਾਈ ਦਵੂਈ ਜੀ ਖਾ ਕੇ ਮਾੜਾ ਜਿਹਾ ਟਿਊਬ ਟਾਪ ਜੀ ਲਾ ਕੇ ਮਾੜੀ ਜੀ ਸਿੱਧੀ ਹੁੰਦੀ ਆ, ਅਤੇ ਵੇਖੀ ਦਾ ਫਿਰ ਹੋਣੀ ਆ,
8: ਜਾਂ ਦੱਸੀਦਾ ਹੀ ਨਹੀਂ, ਕਿਉਂਕਿ ਦੱਸੂਗਾ ਤਾਂ ਫਿਰ ਕੋਈ ਟੋਕੂਗਾ,
7: ਇਹ ਇਹ ਗੱਲ ਸੁਣ ਕੇ ਨਹੀਂ ਕੋਈ ਰਾਜੀ, ਨਾ ਆਪਾਂ ਸੁਣ ਕੇ ਰਾਜੀ ਹਾਂ,
8: ਇਹਦੇ 'ਚ ਇੱਕ ਹੋਰ ਚੀਜ਼ ਵੀ ਮੈਂ ਡਿਸਕਸ ਕਰਨੀ ਸੀ, ਕੀ ਤੁਹਾਨੂੰ ਲੱਗਦਾ ਕਿ ਜਿਹੜੇ ਪੰਜਾਬੀ ਬੰਦੇ ਨੇ ਬਜ਼ੁਰਗ ਹਨਾ, ਉਹਨਾਂ 'ਚ ਔਰਤਾਂ ਦੇ ਮੁਕਾਬਲੇ ਜ਼ਿਆਦਾ ਸਮੱਸਿਆ, ਕਿਉਂਕਿ ਔਰਤਾਂ ਫਿਰ ਆਪਣਾ ਥੋੜ੍ਹਾ ਬਹੁਤਾ ਟਾਈਮ ਕਿਚਨ 'ਚ ਰਸੋਈ 'ਚ ਇੱਧਰ ਉੱਧਰ ਲਾ ਲੈਂਦੀਆਂ,
7: ਬੱਚਿਆਂ ਨਾਲ ਲਾ ਲੈਂਦੀਆਂ ਥੋੜ੍ਹਾ ਬਹੁਤਾ,
8: ਪਰ ਜਿਹੜੇ ਬੰਦੇ ਆ ਉਹ ਤਾਂ ਬਿਲਕੁਲ, ਕਿਉਂਕਿ ਪਹਿਲਾਂ ਮੰਨ ਲਓ ਨੌਕਰੀ ਪੇਸ਼ਾ ਸੀ ਜਾਂ ਹਨਾ ਸੋਸ਼ਲ ਫੈਬਰਿਕ ਦਾ ਪਾਰਟ ਸੀ, ਉਹ ਹੁਣ ਆਸਟ੍ਰੇਲੀਆ 'ਚ ਆ ਕੇ ਇਕੱਲਪਣਾ ਮਹਿਸੂਸ ਕਰਦੇ ਆ, ਅਤੇ ਉਹਨਾਂ ਨੂੰ ਲੱਗਦਾ ਵੀ ਇਹ ਮੇਰਾ ਹਾਥੀ ਮੇਰਾ ਸਾਥੀ ਇਹੀ ਆ,
7: ਇਹੋ ਹੀ ਆ ਹੁਣ ਸਾਰਾ ਕੁਛ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ, ਅਤੇ ਆ ਕੇ ਅਤੇ ਤੁਸੀਂ ਵੀ ਹੁਣ ਅਗਲੇ ਹਿੱਸੇ ਦੇ ਵਿੱਚ ਕਾਲ ਕਰਿਓ, ਅਤੇ ਤੁਸੀਂ ਵੀ ਦੱਸਿਓ ਕਿ ਵਾਕਈ ਤੁਹਾਨੂੰ ਵੀ ਲੱਗਦਾ ਤੁਹਾਡੇ ਘਰ ਦੇ ਵਿੱਚ ਇਹ ਸਮੱਸਿਆ ਵਾ, ਅਤੇ ਕਿੱਦਾਂ ਤੁਸੀਂ ਇਹਨੂੰ ਕੰਟਰੋਲ ਕੀਤਾ, ਜਾਂ ਕਿੱਦਾਂ ਤੁਸੀਂ ਕਰ ਸਕਦੇ ਹੋ, ਜੇ ਸਾਡੇ ਕੋਲ ਕੋਈ ਦੋ ਚਾਰ ਪੁਆਇੰਟ ਨੇ ਤੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰ ਲਾਂਗੇ। ਜੇ ਕੋਈ ਬਜ਼ੁਰਗ ਕਾਲ ਕਰ ਸਕਦੇ ਹੋਣ ਤੇ ਉਹ ਪਲੀਜ਼ ਉਹ ਵੀ ਜ਼ਰੂਰ ਕਰਨ ਤੇ ਉਹ ਕੀ ਇਸ ਵਿਸ਼ੇ ਤੇ ਉਹ ਕੀ ਸੋਚਦੇ ਆ।
8: ਇਹੀ ਕਹਿਣਾ ਕੋਈ ਪੱਥਰ ਸੇ ਨਾ ਮਾਰੇ ਮੇਰੇ ਮਹਿਬੂਬ ਕੋ, ਪੱਥਰ ਉਹੀ ਮਾਰੇ ਹੈ ਨਾ ਜਿਹਨੇ ਕਦੇ ਝੂਠ ਨਾ ਬੋਲਿਆ ਹੋਵੇ, ਜਿਹੜਾ ਆਪ ਨਾ ਵਰਤਦਾ ਹੋਵੇ ਫੋਨ, ਉਹੀ ਟੋਕੇ ਸਾਨੂੰ ਕਾਕਾ।
7: ਸਮੱਸਿਆ ਇਹੋ ਹੀ ਆ, ਪਰ ਇਹ ਆ ਵੀ ਆਪਾਂ ਹੁਣ ਜੇ ਗੱਲ ਨਹੀਂ ਕਰਾਂਗੇ ਤੇ ਉਹਦਾ ਕੁਛ ਨਾ ਕੁਛ, ਆਪਾਂ ਇਹ ਨਹੀਂ ਕਹਿੰਦੇ ਵੀ ਇਹਨੂੰ ਏਦਾਂ ਹੀ ਗੱਲਾਂ ਬਾਤਾਂ ਇੰਨੇ ਹਟ ਜਾਣਾ, ਪਰ ਥੋੜ੍ਹਾ ਬਹੁਤਾ ਫਰਕ ਪੈ ਜਾਂਦਾ ਜਦੋਂ ਆਪਾਂ ਗੱਲ ਕਰਦੇ ਹਾਂ, ਥੋੜ੍ਹੇ ਦਿਨ ਤੇ ਅਸਰ ਰਹਿੰਦਾ ਹੀ ਆ।
8: ਨਹੀਂ
7: ਆਪਾਂ 100 ਤੋਂ 80 ਤੇ ਵੀ ਲਿਆਈਏ ਤੇ ਕੋਈ ਸਾਡਾ ਫਾਇਦਾ ਹੀ ਹੋਊਗਾ।
8: ਕਈ ਵਾਰ ਹੁਣ ਕਿਸੇ ਨੂੰ ਇਹੀ ਜਿਤਾ ਦੇਣਾ ਜਾਂ ਇਹ ਕਹਿ ਦੇਣਾ ਵੀ ਤੁਸੀਂ ਭਾਈ ਡਿਪਰੈਸ ਤਾਂ ਨਹੀਂ ਫੀਲ ਕਰਦੇ, ਉਹ ਕਹਿੰਦਾ ਮੈਂ ਕਰਦਾ। ਤੁਸੀਂ ਅੰਕਲ ਜੀ ਹੁਣ ਇੱਕ ਚੀਜ਼ ਨੋਟ ਕਰਨੀ, ਆਪਣੀ ਡੈਰੀ ਤੇ ਰੋਜ਼ ਲਿਖਣਾ ਵੀ ਤੁਸੀਂ ਰੋਜ਼ ਕਿੰਨੇ ਘੰਟੇ ਮੋਬਾਈਲ ਫੋਨ ਦੇਖਦੇ ਹੋ। ਉਹ ਯਾਰ ਡਿਪਰੈਸ ਫੀਲ ਕਰਦਾ ਉਹਦੇ ਤੋਂ, ਤਾਂ ਮੈਂ ਤਾਂ ਕਰਕੇ ਤਾਂ ਦੇਖਦਾ,
7: ਉਸੇ ਕਰਕੇ ਤੇ ਕਰੀਦਾ।
8: ਕਹਿ ਹੁਣ ਇਹਨੂੰ ਉਲਟ ਕਰਕੇ ਦੇਖਿਓ ਜੀ, ਇਹਨੂੰ ਘਟਾ ਕੇ ਦੇਖੋ, ਇਹਨੂੰ 4 ਘੰਟੇ ਦੇ 2 ਕਰਕੇ ਦੇਖੋ, ਜੇ 2 ਆ ਤਾਂ 1 ਕਰਕੇ ਦੇਖੋ, ਤੇ ਫਿਰ 1 ਹਫ਼ਤਾ 2-3 ਹਫ਼ਤੇ ਰੀਅਲਾਈਜ਼ ਕਰਿਓ।
7: ਬਸ ਇਹ ਉਹ ਸਾਰੀ ਕਹਾਣੀ ਆ ਵੀ ਉਹ 2 ਘੰਟੇ ਮੰਨ ਲਓ ਘੱਟ ਕਰਤਾ, ਅਗਲੇ 'ਚ ਆਪਾਂ ਇਹੋ ਡਿਸਕਸ ਕਰਾਂਗੇ ਵੀ ਉਹ 2 ਘੰਟੇ ਘੱਟ ਕਰਤਾ, ਉਹ 2 ਘੰਟਿਆਂ 'ਚ ਫਿਲ ਕੀ ਕਰਨਾ ਹੁਣ, ਕਿਉਂਕਿ ਬੰਦਾ ਵਿਹਲਾ ਵਾ, ਕੀ ਕਰੂ ਕੀ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 AM।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ 1 ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
10: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old Geelong Road, Hoppers Crossing, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
12: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
13: ਜੋ ਹੁਕਮ ਮੇਰੀ ਸਰਕਾਰ।
12: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
13: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
12: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
13: ਆਹੋ ਜੀ ਆਹੋ,
12: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ
7: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਤੇ ਅੱਜ ਦਿਨ ਬੁੱਧਵਾਰ ਦਾ, ਤੇ ਅਗਲੇ ਹਿੱਸੇ ਦੇ ਵਿੱਚ, ਅਗਲੇ ਪੜਾਅ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਬਜ਼ੁਰਗਾਂ ਦੇ ਵਿੱਚ ਫੋਨ ਦੀ ਐਡਿਕਸ਼ਨ, ਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ।
8: ਹਾਂਜੀ, ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੱਲਾਂ ਬਾਤਾਂ ਫੋਨ ਦੀਆਂ ਕਰਨੀਆਂ ਜ਼ਰੂਰੀ ਵੀ ਆ, ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਹੁਣ ਇਸ ਵੇਲੇ ਫੋਨ 'ਤੇ ਹੀ ਸੁਣ ਰਹੇ।
7: ਵੇਖੋ ਗੱਲਾਂ ਤੇ ਇਹੋ ਹੀ ਨੇ, ਜੇ ਆਪਾਂ ਕਰੀਏ ਤੇ ਇਹ ਵੀ ਬਿਲਕੁਲ ਸੱਚ ਹੀ ਨੇ, ਪਰ ਇਹ ਆ ਵੀ ਨਹੀਂ ਕਰਾਂਗੇ ਤੇ ਫਿਰ ਤੇ ਇਹ ਚੀਜ਼ ਹੋਰ ਵੀ ਜ਼ਿਆਦਾ ਵੱਧਦੀ ਜਾਊਗੀ।
8: ਕੱਲ ਕਹਿੰਦਾ ਮੈਂ 6-7 ਘੰਟੇ ਫੋਨ ਵਰਤ ਕੇ ਨਾ ਦੁਖੀ ਹੋਏ ਨੇ, ਫੋਨ ਚੱਕ ਕੇ ਪਰੇ ਰੱਖਤਾ, ਫਿਰ ਮੈਂ ਸੋਚਿਆ ਵਿਚਾਰੇ ਦਾ ਫੋਨ ਦਾ ਮੇਰੇ ਬਿਨਾਂ ਹੋਰ ਹੈ ਵੀ ਦੁਨੀਆਂ ਤੇ
7: ਕੌਣ, ਹਾਏ ਹਾਏ ਵਿਚਾਰਾ ਕੱਲਾ, ਹਾਏ ਕੱਲਾ,
8: ਆਈਸੋਲੇਸ਼ਨ ਦੇ ਮਾਰੇ ਹੋਏ ਜੀ ਸਾਰੇ,
7: ਆਈਸੋਲੇਸ਼ਨ ਦੇ ਮਾਰੇ। ਚਲੋ ਆਪਾਂ ਕਿਉਂ ਇਹਦੀ ਲੱਤ ਇੰਨੀ ਆ, ਖਾਸ ਤੌਰ ਦੇ ਉੱਤੇ ਬਜ਼ੁਰਗਾਂ ਦੇ ਵਿੱਚ ਕਿਉਂ ਇੰਨੀ ਆ, ਕਾਹਦੇ ਲਈ ਜ਼ਿਆਦਾ ਵਰਤਦੇ ਨੇ, ਆਪਾਂ ਇੱਥੇ ਗੱਲ ਕਰਨ ਤੋਂ ਪਹਿਲਾਂ ਦੱਸ ਦਈਏ ਕੁਛ ਇੱਕ ਅਨਾਊਂਸਮੈਂਟ ਸਾਂਝੀਆਂ ਕਰ ਦਈਏ ਤੁਹਾਡੇ ਨਾਲ ਵੀ ਇਹ ਕਲਾਸ ਬਿਲਡਿੰਗ ਮਟੀਰੀਅਲ 17 ਤਰੀਕ ਨੂੰ ਇਹਨਾਂ ਨੇ ਭਾਈ ਓਪਨਿੰਗ ਕਰ ਦੇਣੀ ਆ ਰੈਵਨ ਹਾਲ ਦੇ ਵਿੱਚ, ਨੰਬਰ 27 ਪਾਮ ਸਪ੍ਰਿੰਗ ਰੋਡ ਦੇ ਉੱਤੇ 11 ਵਜੇ ਤੋਂ ਲੈ ਕੇ ਅਤੇ 7:30 ਦੇ ਦਰਮਿਆਨ ਇੱਕ ਈਵੈਂਟ ਚੱਲ ਰਿਹਾ ਵਾ। ਜਾਣਕਾਰੀ ਧਿਆਨ ਦੇ ਨਾਲ ਸੁਣਿਓ ਕਿ ਖਾਸ ਤੌਰ ਦੇ ਉੱਤੇ ਜਿਹੜੇ ਟਰੇਡੀ ਨੇ ਜਾਂ ਫਿਰ ਬਿਲਡਰ ਨੇ ਜਾਂ ਫਿਰ ਬਿਲਡਿੰਗ ਇੰਡਸਟਰੀ ਦੇ ਨਾਲ ਸੰਬੰਧਿਤ ਨੇ, ਕਿਸੇ ਵੀ ਤਰ੍ਹਾਂ ਦਾ ਕੁਛ ਵੀ ਸਮਾਨ, ਚਾਹੇ ਉਹ ਤੁਹਾਡਾ ਬਿਜਲੀ ਨਾਲ ਸੰਬੰਧਿਤ ਹੋਵੇ, ਇਲੈਕਟ੍ਰੀਸਿਟੀ ਦਾ ਸਮਾਨ ਹੋਵੇ, ਲੱਕੜ ਵਾਲਾ ਹੋਵੇ, ਚਾਹੇ ਉਹ ਤੁਹਾਡਾ ਫੈਂਸਿੰਗ ਵਾਲਾ ਹੋਵੇ, ਸੀਮੈਂਟ ਹੋਵੇ, ਪੇਂਟ, ਕੁਛ ਵੀ, ਮਤਲਬ ਏ ਟੂ ਜੈੱਡ ਕਿਸੇ ਵੀ ਤਰ੍ਹਾਂ ਦਾ ਸਮਾਨ ਹੈ, ਅਤੇ ਉਹ ਤੁਸੀਂ ਇੱਥੋਂ ਆਮ ਮਾਰਕੀਟ ਦੇ ਨਾਲੋਂ ਕਾਫੀ ਸਸਤੇ ਦੇ ਵਿੱਚ ਹੁਣ ਖਰੀਦ ਸਕਦੇ ਹੋ। ਅਤੇ ਤੁਸੀਂ 17 ਤਰੀਕ ਨੂੰ ਜੇਕਰ ਜਾਂਦੇ ਹੋ ਓਪਨਿੰਗ ਦੇ ਉੱਤੇ ਤਾਂ ਉਸ ਦਿਨ ਤੁਸੀਂ ਅਲੱਗ ਅਲੱਗ ਜਿਹੜੇ ਵੱਡੇ ਵੱਡੇ ਬ੍ਰੈਂਡ ਨੇ ਉਹਨਾਂ ਸਾਰੇ ਬ੍ਰੈਂਡਸ ਦੇ ਰਿਪ੍ਰਜੈਂਟੇਟਿਵ ਜਿਹੜੇ ਆਪਣੇ ਕਾਊਂਟਰ ਇੱਥੇ ਲਾਉਣਗੇ। ਇਹ ਵੀਰਵਾਰ ਦਾ ਦਿਨ ਬਣਦਾ ਅਤੇ ਉਸ ਦਿਨ ਤੁਸੀਂ ਜਾ ਕੇ ਅਤੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਿੱਥੇ ਕਿ ਉਹ ਤੁਹਾਨੂੰ ਡਿਸਕਾਊਂਟ ਵੀ ਦੇਣਗੇ, ਉਹਨਾਂ ਸੰਦਾਂ ਨਵੇਂ ਔਜ਼ਾਰਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਣਗੇ ਅਤੇ ਤੁਹਾਨੂੰ ਉਹ ਨਾਲ ਫ੍ਰੀਬੀਜ਼ ਵੀ ਦੇ ਸਕਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਔਨਲਾਈਨ ਜਾ ਕੇ ਰਜਿਸਟ੍ਰੇਸ਼ਨ ਕਰਵਾ ਲਓ ਅਤੇ ਇੱਕ ਆਈਡੀਆ ਜਿਹਾ ਹੋ ਜੂਗਾ ਕਿ ਕਿੰਨੇ ਬੰਦੇ ਆ ਰਹੇ ਨੇ। ਬਾਕੀ ਰੋਟੀ ਪਾਣੀ ਦੀ ਟੈਨਸ਼ਨ ਨਹੀਂ ਲੈਣੀ, ਕਾਫੀ ਅਤੇ ਸਾਰਾ ਕੁਛ ਉੱਥੇ ਤੁਹਾਨੂੰ ਜਿਹੜਾ ਉਹ ਮਿਲੂਗਾ, ਅਟੁੱਟ ਵਰਤੂਗਾ, ਅਤੇ ਤੁਸੀਂ ਜਾ ਕੇ ਅਤੇ ਇੰਜੋਏ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਨਾਲ।
8: ਐਡਰੈਸ ਦੁਬਾਰਾ ਬੋਲ ਦਿਓ ਇੱਕ ਵਾਰ।
7: ਹਾਂਜੀ, ਇਹ ਰੈਵਨ ਹਾਲ ਦੇ ਵਿੱਚ ਨੰਬਰ 27 ਪਾਮ ਸਪ੍ਰਿੰਗ ਰੋਡ, ਅਤੇ ਏ ਕਲਾਸ ਬਿਲਡਿੰਗ ਮਟੀਰੀਅਲ ਤੁਸੀਂ ਭਰੋਗੇ ਅਤੇ ਤੁਹਾਨੂੰ ਲੱਭ ਜੂਗੀ ਔਨਲਾਈਨ ਇਸ ਟਾਈਮ ਦੇ ਉੱਤੇ, ਤੁਹਾਨੂੰ ਰਜਿਸਟ੍ਰੇਸ਼ਨ ਦਾ ਵੀ ਲਿੰਕ ਮਿਲ ਜੂਗਾ, ਉੱਥੇ ਜਾ ਕੇ ਤੁਸੀਂ ਰਜਿਸਟਰ ਕਰ ਲੈਣਾ, ਨਾਲ ਹੀ ਉੱਥੇ ਡਾਇਰੈਕਸ਼ਨ ਤੁਹਾਨੂੰ ਮਿਲ ਜਾਣੀ ਹੈ ਅਤੇ ਉਹ ਭਰ ਕੇ ਅਤੇ ਤੁਸੀਂ ਚਲੇ ਜਾਓਗੇ। ਬਹੁਤ ਜਲਦ ਆਪਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਜਾਣਕਾਰੀਆਂ ਹੋਰ ਵਧੇਰੇ ਸਾਂਝੀਆਂ ਕਰ ਦਾਂਗੇ, ਤੁਹਾਨੂੰ ਤਸਵੀਰਾਂ ਵੀਡੀਓ ਜਿਹੜੀਆਂ ਕੱਲ੍ਹ ਪਰਸੋਂ ਦੇ ਦਿਨ ਆਪਾਂ ਬਣਾਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ, ਤੁਹਾਨੂੰ ਆਈਡੀਆ ਹੋਜੂਗਾ ਵੀ ਇਹ ਕਿਹੜੇ ਲੈਵਲ ਦਾ ਅਤੇ ਕੀ ਕੰਮ ਹੋਣ ਜਾ ਰਿਹਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡਿਜੀਟਲੀਕਰਨ ਮਿਲੂਗਾ ਇਸ ਕੰਮ ਦਾ, ਯਾਨੀ ਕਿ ਜਿੱਦਾਂ ਆਪਾਂ ਫੋਰ ਐਗਜ਼ਾਮਪਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੁਣ ਆਪਾਂ ਸਮਾਨ ਫੜਦੇ ਹਾਂ ਅਤੇ ਸਮਾਨ ਆਪਾਂ ਫੜਦੇ ਹਾਂ ਕਾਊਂਟਰ 'ਤੇ ਜਾ ਕੇ ਇਕੱਲਾ ਇਕੱਲਾ ਉਹ ਸਕੈਨ ਕਰਦੇ ਨੇ, ਸਾਨੂੰ ਕਿੰਨਾ ਸਮਾਂ ਲੱਗਦਾ ਉਸ ਚੀਜ਼ ਦੇ ਉੱਤੇ, ਜਾਂ ਔਨਲਾਈਨ ਖਰੀਦਦੇ ਹਾਂ ਉੱਥੇ ਵੀ ਸਮਾਂ ਲੱਗਦਾ ਸਾਨੂੰ।
8: ਉਹ ਕਈ ਵਾਰ ਲੱਭਣ 'ਚ ਹੀ ਮਤਲਬ ਏਡੇ ਏਡੇ ਹੁਣ ਥਾਂ ਹੁੰਦੇ ਆ, ਕਿਹੜੀ ਆਇਲ 'ਚ ਕੀ ਆ, ਹੈ ਨਾ, ਇਹ ਸਾਰੀਆਂ ਚੀਜ਼ਾਂ ਜੇ ਡਿਜੀਟਲਾਈਜ਼ ਹੋਣਗੀਆਂ ਤਾਂ ਜਾਣ ਸੌਖੀ ਆ, ਬੰਦਾ 10-15 ਮਿੰਟ 'ਚ ਚੀਜ਼ ਖਰੀਦੇ ਅਤੇ ਘਰ ਨੂੰ ਆਵੇ।
7: ਅਤੇ ਇਸੇ ਤਰ੍ਹਾਂ ਦਾ ਜਿਹੜਾ ਉਹ ਇੱਥੇ ਤੁਹਾਨੂੰ ਇੱਕ ਨਮੂਨਾ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗਾ, ਜਿਹਦੇ ਉੱਤੇ ਕਿ ਕੰਮ ਕਾਰ ਚੱਲ ਰਹੇ ਨੇ ਕਿ ਤੁਹਾਨੂੰ ਤੁਸੀਂ ਸਿਰਫ ਸਮਾਨ ਇਕੱਠਾ ਕਰ ਕਰਕੇ ਅਤੇ ਆਪਣੀ ਉਹ 'ਚ ਪਾਉਣਾ
8: ਕਾਰਟ ਵਿੱਚ,
7: ਨਹੀਂ ਆਪਣੇ ਟਰਾਲੀ 'ਚ ਪਾਉਣਾ ਤੁਸੀਂ, ਅਤੇ ਤੁਹਾਨੂੰ ਕਾਊਂਟਰ 'ਤੇ ਜਾਣ ਦੀ ਲੋੜ ਨਹੀਂ, ਟਰਾਲੀ ਦੇ ਉੱਤੇ ਹੀ ਮੀਟਰ ਲੱਗਾ।
8: ਅੱਛਾ।
7: ਅਤੇ ਉਹ ਤੁਹਾਨੂੰ ਇਕੱਲਾ ਇਕੱਲਾ ਸਕੈਨ ਕਰਨ ਦੀ ਵੀ ਨਹੀਂ ਲੋੜ, ਤੁਸੀਂ ਸਿਰਫ ਟਰਾਲੀ ਦੇ ਵਿੱਚ ਰੱਖਣਾ ਵਾ ਅਤੇ ਉਹ ਟਰਾਲੀ ਦੀ ਸਕਰੀਨ ਦੇ ਉੱਤੇ ਤੁਹਾਨੂੰ ਟੋਟਲ ਆ ਜਾਊਗਾ, ਉੱਥੇ ਹੀ ਤੁਸੀਂ ਪੇ ਕਰਕੇ ਅਤੇ ਨਾਲ ਤੁਸੀਂ ਬਾਹਰ ਨਿਕਲ ਜਾਓ।
8: ਡਿਜੀਟਲ ਜ਼ਮਾਨਾ, ਅੱਖਾਂ ਕਿਹੜਾ ਮਾਰਦਾ, ਇਹ ਤਾਂ ਪੂਰਾ ਚੈਨਾ ਬਣਾਤਾ ਇਹਨਾਂ ਨੇ।
7: ਚਲੋ, ਪਲੱਸ ਤੁਹਾਨੂੰ ਉਹ ਰੈਕਮੈਂਡੇਸ਼ਨ ਵੀ ਦੇ ਦੂਗਾ, ਤੁਸੀਂ ਜਦੋਂ ਸਮਾਨ ਵਿੱਚ ਪਾਉਂਦੇ ਹੋ ਅਤੇ ਤੁਹਾਨੂੰ ਉਹ ਕਹੂਗਾ ਵੀ ਆਹ ਸਮਾਨ ਤੁਸੀਂ $17 ਦਾ ਚੁੱਕਿਆ ਵਾ, ਅਤੇ ਇਹਦੇ ਨਾਲ ਦੇ ਰਿਲੇਟਿਡ 2-3 ਪ੍ਰੋਡਕਟ ਜਿਹੜੇ ਆ ਇਹਦੇ ਸੱਜੇ ਖੱਬੇ ਇੱਥੇ ਇੱਥੇ ਪਏ ਆ, ਜਿਹੜੇ ਕਿ ਤੁਹਾਨੂੰ ਇਹ 17 ਦੀ ਬਜਾਏ 50 ਦਾ ਵੀ ਮਿਲਦਾ ਵਾ, ਇਹ ਤੁਹਾਨੂੰ 40 ਦਾ ਵੀ ਮਿਲਣਾ ਵਾ ਇਹਦੇ 'ਚ, ਅਤੇ ਉਹਦੇ 'ਚ ਜੇ ਫਰਕ ਜਾਣਨਾ ਤਾਂ ਇੱਥੇ ਕਲਿੱਕ ਕਰੋ, ਫਰਕ ਵੇਖ ਲਓ, ਅਤੇ ਆਹ ਚੀਜ਼ ਜਿਹੜੀ ਆ ਇਹ ਤੁਹਾਨੂੰ
8: ਫੋਨ 'ਤੇ ਹੀ ਆਊਗਾ ਸਾਰਾ ਕੁਛ।
7: ਗੱਲ ਫਿਰ ਉਹੀ ਆ ਵੀ ਹੁਣ ਜਿੱਦਾਂ ਜਿੱਦਾਂ ਆਪਣੀਆਂ ਇਹ ਚੀਜ਼ਾਂ ਵੱਧਦੀਆਂ ਨੇ ਅਤੇ ਆਉਣੀਆਂ ਕਿੱਥੇ ਨੇ, ਆਉਣੀਆਂ ਸਮਾਰਟਨੈਸ ਦੇ ਨਾਲ, ਸਮਾਰਟਨੈਸ ਨਾਲ ਆਉਣੀਆਂ ਤਾਂ ਆਉਣੀਆਂ ਸਮਾਰਟ
8: ਫੋਨ ਨਾਲ ਨਹੀਂ ਸਮਾਰਟਫੋਨ ਨਾਲ,
7: ਬਿਲਕੁਲ। ਅਤੇ ਬਾਕੀ ਹੋਰ ਬਹੁਤ ਕੁਛ, ਅਤੇ ਉਹ ਤੁਸੀਂ ਜਾ ਕੇ ਅਤੇ 17 ਤਰੀਕ ਨੂੰ ਵੇਖ ਸਕਦੇ ਹੋ ਓਪਨਿੰਗ ਦੇ ਉੱਤੇ, ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਿਓ ਪਹਿਲਾਂ
8: ਆਪਣੇ ਪੰਜਾਬੀ ਸੱਜਣ ਨੇ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤੇ ਆ।
7: ਹਾਂਜੀ, ਸੋ ਆਪਣੇ ਮਾਣ ਵਾਲੀ ਗੱਲ ਹੈ ਆਪਣੇ ਲਈ ਕਿ ਆਪਣੇ ਭਾਈਚਾਰੇ ਦੇ ਵਿੱਚ ਹੁਣ ਇੱਦਾਂ ਦੇ ਪ੍ਰੋਜੈਕਟ ਆ ਰਹੇ ਨੇ। ਅਤੇ ਇਸ ਤੋਂ ਇਲਾਵਾ ਜੇ ਮਨੋਰੰਜਨ ਵੱਲ ਨੂੰ ਹੋਈਏ ਤਾਂ ਇਸ ਟਾਈਮ ਦੇ ਉੱਤੇ 2 ਫਿਲਮਾਂ ਤੁਸੀਂ ਵੇਖ ਸਕਦੇ ਹੋ, ਮਿਰਜ਼ਾਪੁਰ ਅਤੇ ਬੋਲ ਭਾਵੇਂ ਨਾ ਬੋਲ, 4 ਤਰੀਕ ਨੂੰ ਰਿਲੀਜ਼ ਹੋਈਆਂ ਸੀ ਅਤੇ ਤੁਸੀਂ ਜਾ ਕੇ ਵੇਖ ਸਕਦੇ ਹੋ। ਅਤੇ ਦੋਵੇਂ ਫਿਲਮਾਂ ਦੇ ਰਿਵਿਊ ਬਹੁਤ ਸੋਹਣੇ ਆ, ਅਤੇ ਬੋਲ ਭਾਵੇਂ ਨਾ ਬੋਲ ਅਤੇ ਮੈਂ ਖੁਦ ਵੀ ਵੇਖੀ ਆ, ਅਤੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਤੁਸੀਂ ਟਾਈਮ ਆਪਣਾ ਇੰਜੋਏ ਕਰੋਗੇ ਜਿੰਨਾ ਚਿਰ ਵੀ ਉੱਥੇ ਤੁਸੀਂ ਬੈਠੇ ਰਹੋਗੇ, ਤੁਸੀਂ ਪੰਜਾਬੀ ਸਿਨੇਮੇ ਦੀ 1 ਆਫ ਦਾ ਬੈਸਟ ਫਿਲਮ ਵੇਖਣ ਦੇ ਲਈ ਤੁਸੀਂ ਜਾ ਰਹੇ ਹੋਵੋਗੇ ਜੇ ਤੁਸੀਂ ਮਨਸੂਬਾ ਬਣਾ ਰਹੇ ਹੋ। ਤੇ ਸਿੰਘ ਵਰਸਿਸ ਕੌਰ ਇਸ ਹਫ਼ਤੇ ਰਿਲੀਜ਼ ਹੋ ਜਾਣੀ ਹੈ ਮਿੱਟੀ ਦੇ ਪੁੱਤ, ਉਸ ਤੋਂ ਅਗਲੇ ਹਫ਼ਤੇ ਦੇਵ ਕਰੋੜ ਦੀ ਰਿਲੀਜ਼ ਹੋ ਜਾਣੀ ਆ, ਅਤੇ ਹੈਵਾਨ ਫਿਲਮ ਇਹ ਆਪਣੀ ਹੈਗੀ ਆ ਅਕਸ਼ੇ ਕੁਮਾਰ ਦੀ, ਇਹ ਵੀ 11 ਤਰੀਕ ਨੂੰ, ਇਹ ਵੀ ਨਾਲ ਹੀ ਮਤਲਬ ਕਿੰਨੀਆਂ ਕਿੰਨੀਆਂ ਫਿਲਮਾਂ ਹੁਣ ਰਿਲੀਜ਼ ਹੋਣ ਲੱਗ ਪਈਆਂ, ਯਾਨੀ ਕਿ ਇੱਕ ਪਾਸੇ ਹੈਵਾਨ ਉੱਧਰ ਅਕਸ਼ੇ ਕੁਮਾਰ ਦੀ ਰਿਲੀਜ਼ ਹੋਣੀ ਆ, ਅਤੇ ਇੱਧਰ ਪੰਜਾਬੀ ਫਿਲਮਾਂ ਦੇ ਅਕਸ਼ੇ ਕੁਮਾਰ, ਗਿੱਪੀ ਗਰੇਵਾਲ ਇਹਨਾਂ ਦੀ ਫਿਲਮ ਵੀ ਇਸੇ ਦਿਨ ਸਿੰਘ ਵਰਸਿਸ ਕੌਰ 2 ਰਿਲੀਜ਼ ਹੋ ਜਾਣੀ ਆ, ਅਤੇ ਮਤਲਬ ਧੜਾ ਧੜ ਫਿਲਮਾਂ ਦਾ ਯੁੱਗ ਦੌਰ ਇਸ ਟਾਈਮ ਦੇ ਉੱਤੇ ਚੱਲ ਰਿਹਾ, ਅਤੇ ਹੋਰ ਵੀ ਬਹੁਤ ਸਾਰਾ ਕੁਛ ਜਿਹੜਾ ਤੁਸੀਂ ਆਨੰਦ ਆਪਣੇ ਆਸ ਪਾਸ ਮਾਣ ਸਕਦੇ ਹੋ। ਇੱਕ ਪ੍ਰੋਗਰਾਮ ਅਥਲੈਟਿਕਸ ਦਾ ਪ੍ਰੋਗਰਾਮ ਜਿਹੜਾ ਹਰ ਸਾਲ ਹੁਣ ਹੁੰਦਾ ਅਤੇ ਹਰ ਸਾਲ ਵੱਡਾ ਹੋ ਰਿਹਾ, ਉਹਦੇ ਬਾਰੇ ਮੈਂ ਚਾਹੂੰਗਾ ਕਿ ਤੁਸੀਂ ਦੱਸ ਦਿਓ ਥੋੜ੍ਹਾ।
8: ਹਾਂਜੀ, ਇਸ 12 ਤਰੀਕ ਨੂੰ ਮਲਟੀਕਲਚਰਲ ਅਥਲੈਟਿਕ ਮੀਟ ਕਰਵਾਈ ਜਾ ਰਹੀ ਆ। ਕੁਲਦੀਪ ਸਿੰਘ ਔਲਖ ਤੁਹਾਨੂੰ ਪਤਾ ਹੀ ਹੈ, ਮਾਸਟਰਸ ਅਥਲੈਟਿਕਸ ਵਿੱਚ ਦੇ ਚੈਂਪੀਅਨ ਵੀ ਨੇ ਅਤੇ ਸਾਡੇ ਭਾਈਚਾਰੇ ਲਈ ਇੱਕ ਮਾਣਮੱਤੀ ਸ਼ਖਸੀਅਤ ਵੀ ਨੇ। ਉਹ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਇੱਧਰ KC ਰੀਜਨਲ ਅਥਲੈਟਿਕ ਸੈਂਟਰ ਆ ਜਿਹੜਾ, ਅਤੇ ਸਾਰੇ ਵਲੰਟੀਅਰ ਲਗਾਤਾਰ ਮੀਟਿੰਗਾਂ ਕਰ ਰਹੇ ਆ ਅਤੇ ਇਸ ਵੇਲੇ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ। 500 ਤੋਂ ਵੀ ਵੱਧ ਬੱਚੇ ਉਹਦੇ 'ਚ ਰਜਿਸਟਰ ਕਰ ਚੁੱਕੇ ਆ, ਸਿਆਣੀ ਉਮਰ ਦੇ ਵੀ ਲੋਕ ਨੇ, ਹਰ ਉਮਰ ਵਰਗ ਦੇ ਲੋਕ ਉੱਥੇ ਹੋਣਗੇ, ਅਤੇ ਅਥਲੈਟਿਕਸ ਨੂੰ ਟੋਟਲੀ ਸਮਰਪਿਤ ਇਹ ਅਥਲੈਟਿਕ ਮੀਟ ਆ ਜਿਹੜੀ KC ਦੇ ਰੀਜਨਲ ਸੈਂਟਰ ਅਥਲੈਟਿਕ ਸੈਂਟਰ ਵਿੱਚ ਹੋਣ ਜਾ ਰਹੀ ਆ, ਅਤੇ 12 ਤਰੀਕ ਨੂੰ ਅਗਰ ਤੁਸੀਂ ਵੇਲ ਕੱਢੋ ਅਤੇ ਉੱਥੇ ਪਹੁੰਚੋ ਅਤੇ ਬੱਚਿਆਂ ਨੂੰ ਸ਼ਾਬਾਸ਼ ਦਿਓ, ਅਤੇ ਕਿਉਂਕਿ ਅਥਲੈਟਿਕਸ ਦੇ ਜਿਹੜੇ ਹੈਗੇ ਮੁਕਾਬਲੇ ਉਹਨਾਂ 'ਚ ਮੈਂ ਵੇਖਦਾ ਹਾਜ਼ਰੀ ਘੱਟ ਹੁੰਦੀ ਆ ਲੋਕਾਂ ਦੀ, ਪਰ ਜਿੱਥੇ ਹੁਣ 400-500 ਪਾਰਟੀਸਪੈਂਟ ਆ ਅਤੇ ਉੱਥੇ 400-500 ਪਰਿਵਾਰ ਵੀ ਤਾਂ ਆ ਹੀ ਰਹੇ ਆ।
7: ਬਿਲਕੁਲ ਆਉਂਦੇ ਆ ਜੀ, ਵੱਡੀ ਗੱਲ ਆ ਕਿਉਂਕਿ ਥਰੂ ਆਊਟ ਸਾਲ ਜਦੋਂ ਇੱਦਾਂ ਦੇ ਸਪੋਰਟਸ ਇਵੈਂਟ ਹੁੰਦੇ ਰਹਿੰਦੇ ਆ ਅਤੇ ਉਹ ਵਧੀਆ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਇਹ ਕਿਤੇ ਨਾ ਕਿਤੇ ਉੱਥੇ ਜਾ ਕੇ ਕਨੈਕਟ ਹੁੰਦੀ ਹੈ, ਬੜੇ ਬਜ਼ੁਰਗ, ਬੜੇ ਬੱਚੇ, ਬੜੇ ਪਰਿਵਾਰ ਇੱਦਾਂ ਦੇ ਇਵੈਂਟਸ ਦੇ ਨਾਲ ਜਾਂ ਸਪੋਰਟਸ ਕਲੱਬ ਦੇ ਨਾਲ ਐਸੋਸੀਏਟ ਨੇ, ਜਾਂ ਹੋਰ ਜਿੰਨੀਆਂ ਵੀ ਕਲਚਰਲ ਜਿਹੜੀਆਂ ਐਸੋਸੀਏਸ਼ਨ ਨੇ ਜਾਂ ਗੁਰੂ ਘਰ ਨੇ ਉਹਨਾਂ ਦੇ ਨਾਲ ਐਸੋਸੀਏਟ ਨੇ, ਅਤੇ ਇਹ ਉਹ ਸਾਰੇ ਜ਼ਰੀਏ ਨੇ ਜਿਹਦੇ ਨਾਲ ਉਹ ਫੋਨ ਤੋਂ ਦੂਰ ਰਹਿੰਦੇ ਆ,
8: ਆਊਟਡੋਰ ਐਕਟੀਵਿਟੀ ਜਿਹੜੇ ਦੂਰ ਕਹਿ ਦਿੰਦੇ ਆ, ਅਤੇ ਉਹ ਬੜਾ ਜ਼ਰੂਰੀ ਆ। ਨਹੀਂ ਤਾਂ ਉਹੀ ਵੀਡੀਓ ਗੇਮਾਂ, ਉਹੀ ਹੈ ਨਾ ਟੈਲੀਵਿਜ਼ਨ, ਉਹੀ ਯੂਟਿਊਬ, ਲੋਕ ਬੋਲੇ ਜੇ ਹੋਏ ਪਏ ਆ, ਅਤੇ ਚੱਕਰ ਇਹ ਆ ਬੱਚਿਆਂ ਨੂੰ ਲੈ ਕੇ ਕਿਹਨੇ ਆਉਣਾ, ਮਾਪਿਆਂ ਨੇ। ਸੋ ਉਸ ਲਿਹਾਜ਼ ਨਾਲ ਮਾਪਿਆਂ ਦਾ ਵੀ ਦਿਮਾਗ ਨੂੰ ਹਵਾ ਹਵਾ ਲੱਗਦੀ ਆ। ਉੱਥੇ ਮੈਂ ਵੇਖਦਾ ਬਹੁਤ ਸਾਰੇ ਮਾਪੇ ਹੁੰਦੇ ਆ ਜਿਹੜੇ ਉੰਨੀ ਦੇਰ ਸੈਰ ਸਪਾਟਾ ਕਰ ਲੈਂਦੇ ਆ, ਜੇ ਬੱਚੇ ਉੱਥੇ ਪ੍ਰੈਕਟਿਸ ਕਰਦੇ ਆ ਘੰਟਾ ਤਾਂ ਤੁਹਾਡੇ ਕੋਲ ਵੀ ਘੰਟਾ ਹੈਗਾ ਵਾਕ ਕਰਨ ਲਈ। ਸੋ ਇੱਦਾਂ ਦੀ ਕੋਈ ਨਾ ਕੋਈ ਚੀਜ਼, ਕੋਈ ਨਾ ਕੋਈ ਗੱਲਬਾਤ ਤੁਹਾਡੇ ਆਲੇ ਦੁਆਲੇ 'ਚ ਵੀ ਹੈਗੀ ਆ, ਪਰ ਇਹਦੇ 'ਚ ਤੁਹਾਨੂੰ ਹੱਥ ਖੜਾ ਕਰਨਾ ਪੈਣਾ, ਆਪਣੇ ਬੱਚਿਆਂ ਨੂੰ ਜਾਗ ਲਾਉਣਾ ਪੈਣਾ।
7: ਅਨੇ ਤੁਹਾਨੂੰ ਦੱਸਣਾ ਪੈਂਦਾ ਵਾ ਆਸ ਪਾਸ, ਤੁਹਾਨੂੰ ਇੱਕ ਦੂਸਰੇ ਦੇ ਨਾਲ ਥੋੜ੍ਹਾ ਜਿਹਾ ਬੋਲਚਾਲ, ਕਿਉਂਕਿ ਆਪਾਂ ਵੇਖੀਏ ਤਾਂ ਅਸੀਂ ਬਿਜ਼ੀ ਰਹਿੰਦੇ ਆਪਣੇ ਕੰਮਾਂ 'ਚ, ਸਵੇਰੇ ਸਵੇਰੇ ਨਿਕਲ ਆਏ, ਸ਼ਾਮੀ ਗਏ, ਆਂਢ ਗੁਆਂਢ ਵੀ ਪਤਾ ਨਹੀਂ ਲੱਗਦਾ ਬਹੁਤੀ ਵਾਰੀ, ਅਤੇ ਇਹ ਸਾਨੂੰ ਨਹੀਂ ਪਤਾ ਹੁੰਦਾ, ਇਸ ਕਰਕੇ ਅਸੀਂ ਆਪਣੇ ਬਜ਼ੁਰਗਾਂ ਨੂੰ ਨਹੀਂ ਦੱਸ ਪਾਉਂਦੇ।
8: 3-6 ਵਜੇ ਦਾ ਸਮਾਂ ਬੜਾ ਕਰੂਸ਼ਲ ਆ, ਜੇ ਇਹ ਸਾਂਭ ਲਿਆ ਜਾਏ ਨਾ ਤਾਂ ਫੋਨ ਤੋਂ ਕਾਫੀ ਹੱਦ ਤੱਕ ਇਹ ਪੂਰਾ ਡੇਂਜਰਸ ਟੈਰੀਟਰੀ ਆ।
7: ਮੈਂ ਤਾਂ ਕਹਿੰਦਾ ਸੌਂ ਜੇ ਬੰਦਾ ਇਸ ਟਾਈਮ 'ਚ,
8: ਰਾਤ ਨੂੰ ਜਾ ਕੇ ਫਿਲਮਾਂ ਦੇਖੇ।
7: ਹਾਂ ਨਹੀਂ, ਆਹ ਗਰਮੀ ਦੇ ਦਿਨਾਂ 'ਚ ਤਾਂ ਬੜਾ ਵਧੀਆ, ਮਤਲਬ 3 ਵਜੇ ਟਕਾ ਕੇ ਨੀਂਦ ਆਉਂਦੀ, ਏ ਸੀ ਉਸੀ ਲੱਗਾ ਹੋਵੇ, ਅਤੇ ਐਰ ਕੀ ਤਾਂ ਕਹਿੰਦੇ ਗਰਮੀ ਵੀ ਬੜੀ ਪੈਣੀ ਆ, ਏ ਸੀ ਦੀ ਭਾਈ ਰਿਪੇਅਰ ਪੂਰ ਕਰਵਾ ਲਿਓ, ਇਸ ਵਾਰੀ ਕਹਿੰਦੇ ਵਧੇਰੇ ਗਰਮੀ ਪੈਣੀ ਆ।
8: ਤਾਂ ਫਿਰ ਖਿਆਲ 'ਚ ਖਿਆਲ ਆ,
7: ਇਹ ਗੱਲ ਵੈਸੇ ਹਰ ਸਾਲ ਹੀ ਕਹਿੰਦੇ ਹੁੰਦੇ ਆ,
8: ਗਰਮੀ ਤੁਹਾਨੂੰ ਘਰੇ ਰਹਿਣਾ ਪਊਗਾ, ਅਤੇ ਘਰੇ ਰਹਿਣਾ ਪਊਗਾ ਤਾਂ ਮੋਬਾਈਲ ਫੋਨ ਦੇਖਣਾ ਪਊਗਾ।
7: ਹਾਂ, ਘਰੇ ਰਹਿ ਕੇ ਜੇ ਮਤਲਬ ਸਰਕਾਰਾਂ ਪੈਸੇ ਦੇਈ ਜਾਣ ਨਾ, ਜਿੱਦਾਂ ਕਰੋਨਾ 'ਚ ਦਿੰਦੀਆਂ,
8: ਹਾਂ ਵੀ ਗਰਮੀ,
7: ਅੱਜ ਗਰਮੀ ਬਹੁਤ ਹੈ ਤੁਸੀਂ ਘਰ ਰਹੋ, ਤੁਹਾਨੂੰ $750 ਦੇਵਾਂਗੇ।
8: ਆਹ ਰੇਲ ਗੱਡੀਆਂ ਤਾਂ ਬੰਦ ਹੋ ਜਾਂਦੀਆਂ ਹੁੰਦੀਆਂ, ਇੱਥੇ 32 ਡਿਗਰੀ ਹੋਇਆ ਨਹੀਂ ਤਾਂ ਜਦੀ ਇੱਥੋਂ ਦਾ ਨੈਟਵਰਕ ਜਿਹਾ ਨਾ, ਸਿਗਨਲ ਫੇਲ ਹੋ ਗਿਆ, ਫਲਾਨਾ ਹੋ ਗਿਆ, ਲੋਕ ਵਿਚਾਰੇ ਬੱਸਾਂ 'ਚ ਧੱਕੇ ਖਾਂਦੇ ਫਿਰਦੇ ਹੁੰਦੇ।
7: ਫਿਰ ਤੁਸੀਂ ਆਪਣੀ ਗੱਡੀ ਲੈ ਕੇ ਜਾਓ,
8: ਅਤੇ ਕੁੱਲ ਮਿਲਾ ਕੇ ਮੈਂ ਵੀ ਦੇਖਦਾ ਵੀ 5-3 ਦਿਨ ਤੁਸੀਂ ਘਰੇ ਰਹਿ ਸਕਦੇ ਹੋ, ਫਲਾਨਾ ਕਾਨੂੰਨ ਆ ਗਿਆ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ ਜੀ, ਵਰਕ ਫਰੋਮ ਹੋਮ ਜਿੰਦਾਬਾਦ, ਰੇਡੀਓ ਹਾਂਜੀ ਜਿੰਦਾਬਾਦ, ਵੀਰ ਜੀ ਜਿੰਦਾਬਾਦ।
7: ਹਾਂ, ਹੁਣ ਤਾਂ ਉਹੀ ਹੋ ਗਿਆ ਨਾ, ਘਰ ਵੀ ਤੁਹਾਨੂੰ ਪਤਾ ਜਦੋਂ ਵਿਖਾਉਂਦੇ ਆ ਉਹਨੇ ਜਿਹੜੇ ਵੇਚਣ ਲਈ, ਤੇ ਉਹਦੇ ਵਿੱਚ ਉਹ ਚੀਜ਼ਾਂ ਵੀ ਅੱਜ ਕੱਲ੍ਹ ਲਿਖਣ ਲੱਗ ਪਿਆ ਵੀ ਵਰਕ ਫਰੋਮ ਹੋਮ ਫਰੈਂਡਲੀ।
8: ਹਾਂ, ਨਾਲੇ ਵਰਚੁਅਲ ਟੂਰ ਵੀ ਦਿੰਦੇ,
7: ਉਹ ਸਾਰਾ ਕੁਛ ਹੀ ਆ ਗਿਆ। ਸੋ ਖੈਰ, ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਆਖਿਰਕਾਰ ਬਜ਼ੁਰਗ ਇੰਨਾ ਜ਼ਿਆਦਾ ਫੋਨ ਵਰਤਦੇ ਕਿਉਂ ਆ, ਅਤੇ ਕਿਹੜੀ ਕਿਹੜੀ ਚੀਜ਼ ਆ ਜਿਹੜੀ ਇਸ ਪਾਸੇ ਧੱਕਦੀ। ਵੈਸੇ ਬੜੇ ਸਾਰੇ ਪੁਆਇੰਟ ਤਾਂ ਕੋਮਨ ਹੋਣਗੇ ਸਾਡੇ ਨਾਲ, ਕੁਛ ਇੱਕ ਸਾਡੇ ਨਾਲ ਉਹਨਾਂ ਦੇ ਵੱਖਰੇ ਵੀ ਹੋਣਗੇ, ਅਤੇ ਉਸ ਦੇ ਦਰਮਿਆਨ ਦੱਸ ਦਈਏ ਕਿ ਤੁਸੀਂ ਜੇਕਰ ਕਾਲ ਕਰਨੀ ਹੈ ਤਾਂ 044-747-1674, 0447171674 ਤੇ 9356030344 ਤੁਸੀਂ ਵੀ ਸੂਰਤ ਹਾਲ ਦੱਸ ਸਕਦੇ ਹੋ ਆਪਣੇ ਆਸ ਪਾਸ ਆਪਣੇ ਪਾਰਕ ਦੇ ਆਪਣੇ ਘਰ ਦੇ ਕਿਹੜੀ ਕਿਹੜੀ ਚੀਜ਼ ਤੁਹਾਨੂੰ ਠੀਕ ਲੱਗਦੀ ਹੈ ਕਿਹੜੀ ਨਹੀਂ ਠੀਕ ਲੱਗਦੀ ਕਿਹੜੀ ਨੂੰ ਕਿੱਦਾਂ ਤੁਸੀਂ ਠੀਕ ਕੀਤਾ ਕਿਹੜੀ ਦੇ ਵਿੱਚ ਜਦੋਂ ਜਹਿਦ ਕਰ ਰਹੇ ਹੋ ਅਸਲ 'ਚ ਮਸਲਾ ਇਹ ਹੁੰਦਾ ਵਾ ਵੀ ਆਪਾਂ ਨੂੰ ਨਾ ਪਤਾ ਵੀ ਸਾਰੀਆਂ ਗੱਲਾਂ ਦਾ ਹੀ ਆ ਇਹ ਨਹੀਂ ਆ ਕਿ ਆਪਾਂ ਕੋਈ ਗੱਲ ਕਰਾਂਗੇ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਹੋਊਗਾ ਚਲੋ ਨਵੀਂ ਪਤਾ ਲੱਗ ਜੂਗੀ ਪਰ ਮੈਂ ਮੰਨਦਾ 70-80% ਸਾਨੂੰ ਪਤਾ ਹੁੰਦੀਆਂ ਚੀਜ਼ਾਂ ਅੱਗੇ ਵੀ ਪਰ ਅੱਗੇ ਨਹੀਂ ਤੁਸੀਂ ਦੱਸ ਪਾਉਂਦੇ ਕਿਉਂਕਿ ਆਪਣੇ ਘਰ ਬਹਿ ਕੇ ਸਾਡਾ ਇੱਕ ਬਜ਼ੁਰਗਾਂ ਦੇ ਨਾਲ ਰਿਲੇਸ਼ਨ ਇੱਦਾਂ ਦਾ ਹੁੰਦਾ ਵਾ ਤੁਸੀਂ ਕੁਛ ਇੱਕ ਹੱਦ ਤੱਕ ਹੀ ਗੱਲਾਂ ਕਰ ਸਕਦੇ ਹੋ ਫਿਰ ਉਹ ਗੱਲ ਆ ਜਾਂਦੀ ਆ ਅਸੀਂ ਤੁਹਾਨੂੰ ਜੰਮਿਆ ਤੁਸੀਂ ਨਹੀਂ ਸਾਨੂੰ ਜੰਮਿਆ ਅਤੇ ਜਾਂ ਫਿਰ ਉਹ ਗੱਲ ਆ ਜਾਂਦੀ ਵੀ ਤੁਹਾਨੂੰ ਖੁਦ ਨੂੰ ਸ਼ਰਮ ਆਉਂਦੀ ਆ ਵੀ ਮੈਂ ਇਹਦੇ ਲਾਗੇ ਲੈ ਕੇ ਬੈਠਾ ਵਾਂ ਡੈਡੀ ਦੇ ਫੋਨ ਮੈਂ ਕਿੱਦਾਂ ਇਹਨੂੰ ਕਹਿ ਦਾਂ ਵੀ ਨਹੀਂ ਬੱਚਾ ਲਾਗੇ ਬੈਠਾ ਵਾ ਆਪਾਂ ਕਿੱਦਾਂ ਕਹਿ ਦਈਏ ਕਿ ਨਹੀਂ ਉਹ ਉਹ ਇੱਕ ਦੂਸਰੇ ਦੀ ਜਿਹੜੀ ਨਾ ਆ ਵੀ ਅੰਦਰੋਂ ਅੰਦਰ ਹੀ ਤੁਹਾਨੂੰ ਸ਼ਾਇਦ ਇਹ ਵੀ ਸ਼ਰਮ ਮਾਰਦੀ ਆ
8: ਇੱਕ ਸਨੈਰੀਓ ਇਹ ਵੀ ਆ ਵੀ ਉਹ ਆਪਦੇ ਬੈਡਰੂਮ 'ਚ ਵੜ ਕੇ ਬਹਿ ਗਏ ਅਤੇ ਗਰਦਨ ਇੱਕ ਪਾਸੇ ਨੂੰ ਲਮਕਦੀ ਆ ਸਰਾਣਾ ਇੱਕ ਪਾਸੇ ਨੂੰ ਲਮਕਦਾ ਅਤੇ ਉਹ ਫੋਨ ਦੇਖ ਰਹੇ ਆ ਤਾਂ ਕਿ ਕਿਉਂਕਿ ਜੇ ਉੱਥੇ ਤੁਸੀਂ ਆਏ ਹੈ ਨਾ ਸੋਫੇ ਵਾਲੇ ਪਾਸੇ ਆਏ ਉੱਥੇ ਤੁਹਾਨੂੰ ਟੋਕਾ ਟਾਕੀ ਹੋਣੀ ਆ ਮੈਂ ਉਹ ਘੜੀ ਆਰਾਮ ਕਰ ਲਾਂ ਕਿਹੜਾ ਆਰਾਮ
7: ਆਰਾਮ ਫਿਰ ਇਹੋ ਹੀ ਆ ਨਾ ਕਿਉਂਕਿ ਆਪਾਂ ਵੀ ਤਾਂ ਇੱਕ ਸਟੇਜ 'ਤੇ ਇਹੋ ਹੀ ਕਹਿੰਦੇ ਹੁੰਦੇ ਹਾਂ ਵੀ ਥੋੜ੍ਹੀ ਰਿਲੈਕਸੇਸ਼ਨ ਥੋੜ੍ਹਾ ਸਕਰੋਲਿੰਗ ਕਰ
8: ਲਈਏ
7: ਸੋ ਕਹਿਣ ਦਾ ਮਤਲਬ ਇਹ ਕਿ ਆਪਾਂ ਸਿੱਧੀ ਗੱਲ ਜਿਹੜੀ ਘਰ 'ਚ ਨਹੀਂ ਕਰ ਸਕਦੇ ਉਹ ਫਿਰ ਇਹ ਹੁੰਦਾ ਵੀ ਇੱਦਾਂ ਦੇ ਜਿੱਦਾਂ ਰੇਡੀਓ ਮਾਧਿਅਮ ਤੋਂ ਜਦੋਂ ਆਪਾਂ ਗੱਲ ਕਰਾਂਗੇ ਇੱਕ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਸਾਰਿਆਂ ਦੀ ਆਪਣੀ
8: ਸਾਂਝੀ ਗੱਲ
7: ਹਰ ਇੱਕ ਦੀ ਸਾਂਝੀ ਅਤੇ ਜੇ ਬਹੁਤ ਸਾਰੇ ਬਜ਼ੁਰਗ ਸਵੇਰੇ ਸਵੇਰੇ ਦੇ ਸਮੇਂ ਸੁਣ ਰਹੇ ਹੁੰਦੇ ਆ ਬੜੀ ਸਾਰੀ ਉਹਨਾਂ ਦੇ ਵੱਲੋਂ ਫੀਡਬੈਕ ਆਉਂਦੀ ਹੈ ਅਤੇ ਬੜੀ ਪਿਆਰੀ ਪਿਆਰੀ ਫੀਡਬੈਕ ਬੜੀਆਂ ਦੁਆਵਾਂ ਆਉਂਦੀਆਂ ਨੇ ਅਤੇ ਉਹਨਾਂ ਦੇ ਲਈ ਧੰਨਵਾਦ ਪਰ ਆਪਾਂ ਜਿਹੜੀ ਅੱਜ ਗੱਲ ਕਰ ਰਹੇ ਹਾਂ ਉਹਦੇ 'ਚ ਇਹ ਨਹੀਂ ਹੈ ਕਿ ਸਾਨੂੰ ਕੋਈ ਇਤਰਾਜ਼ ਹੈ
8: ਸਾਨੂੰ ਤੁਹਾਡਾ ਫਿਕਰ
7: ਆ ਆਪਾਂ ਕਹਿੰਦੇ ਵੀ ਉਸ ਚੀਜ਼ ਨੂੰ ਆਪਾਂ ਕਿਸੇ ਤਰੀਕੇ ਦੇ ਨਾਲ ਇੱਦਾਂ ਥੋੜ੍ਹਾ ਜਿਹਾ ਆਪਾਂ ਟਵਿਸਟ ਕਰ ਲਈਏ ਵੀ ਨੁਕਸਾਨ ਨਾ ਹੋਵੇ
8: ਸਹੀ
7: ਹੁਣ ਗੱਲ ਆਪਾਂ ਇੱਥੇ ਆਉਂਦੇ ਹਾਂ ਵੀ ਕਿਉਂ ਉਹ ਤੁਸੀਂ ਵੀ ਵੈਸੇ ਦੱਸੋ ਵੀ ਕਿਉਂ ਮੈਨੂੰ ਲੱਗਦਾ ਇੱਕ ਸਭ ਤੋਂ ਵੱਡਾ ਰੀਜ਼ਨ ਵਨ ਆਫ ਦੈਮ ਇਹ ਆ ਕਿ ਫੋਨ ਦੇ ਨਾਲ ਨਾ ਆਪਾਂ ਉੱਥੇ ਇੰਡੀਆ ਬੈਠੇ ਆਪਾਂ ਰਿਸ਼ਤੇਦਾਰਾਂ ਦੇ ਨਾਲ ਕਨੈਕਟਿਡ ਹਾਂ ਬਜ਼ੁਰਗ ਖਾਸ ਤੌਰ ਦੇ ਉੱਤੇ ਅਤੇ ਇਹਦਾ ਇੱਕ ਸਾਨੂੰ ਫਾਇਦਾ ਵੀ ਆ ਆਪਾਂ ਪਤਾ ਨਹੀਂ ਕਿੰਨਾ ਕਿੰਨਾ ਚਿਰ ਉਹਨਾਂ ਜਿਹੜੇ ਰਿਸ਼ਤੇਦਾਰਾਂ ਨੂੰ ਫੋਨ ਨਹੀਂ ਕਰਦੇ ਉਹਨਾਂ ਰਾਹੀਂ ਸਾਨੂੰ ਉਹਨਾਂ ਦੀ ਖਬਰ ਸੁਰਤ ਪਤਾ ਲੱਗਦੀ ਰਹਿੰਦੀ ਹੈ ਸੋ ਮਾਸੀਆਂ ਦੇ ਨਾਲ
8: ਭੂਆ ਦੇ ਨਾਲ ਜਿਹੜਾ ਤੁਹਾਡਾ ਵਟਸਐਪ ਦੇ ਜ਼ਰੀਏ ਕਹਿ ਲਓ
7: ਚਾਚੀਆਂ ਤਾਇਆਂ ਦੇ ਨਾਲ ਸ਼ਰੀਕੇ ਦੇ ਵਿੱਚ ਉਹ ਉਹਨਾਂ ਦਾ ਇੱਕ ਬਣਿਆ ਰਹਿੰਦਾ
8: ਉਹ ਤੁਸੀਂ ਇਹ ਦੇਖੋ ਸਵੇਰੇ ਸਵੇਰੇ ਗੁੱਡ ਮਾਰਨਿੰਗ ਦੀ ਉਹ ਕਿੰਨੀ ਧੌੜੀ ਲਾਉਂਦੇ ਬਜ਼ੁਰਗ ਕਦੇ ਕਿਸੇ ਦੀ ਗਲਦਸਤਿਆਂ ਵਾਲੀ ਆ ਰਹੀ ਕਿਸੇ ਦੀ ਕਿਵੇਂ ਆ ਰਹੀ ਕਿਸੇ ਦੀ ਕਿਵੇਂ ਗਰੁੱਪ ਬਣੇ ਹੋਏ ਆ ਵਟਸਐਪ 'ਤੇ ਹੈ ਨਾ ਏਟੀਜ਼ ਦਾ ਸੀਨੀਅਰ ਸਿਟੀਜ਼ਨ ਗਰੁੱਪ ਆ ਜੀ ਇਹ ਕਾਲਜ ਵਾਲਿਆਂ ਦਾ ਗਰੁੱਪ ਆ ਜੀ ਇਹ ਮੇਰੇ ਪੁਰਾਣੇ ਇੰਡੀਆ ਵਾਲੇ ਯਾਰ ਦੋਸਤਾਂ ਦਾ ਗਰੁੱਪ ਆ ਆਹ ਮੈਂ ਜਾਨਵੀ ਜੈਨ ਉਹਨਾਂ ਦਾ ਬਲੌਗ ਪੜ੍ਹਦਾ ਉਹ ਕਹਿੰਦੀ ਉਹ ਜ਼ਮਾਨਾ ਸੀ ਜਦੋਂ ਨਿਆਣੇ ਵਿਗੜਦੇ ਕਹਿੰਦੇ ਸਾਡਾ ਬਾਪੂ ਵਿਗੜਿਆ ਹੋਇਆ ਉਹ ਕਹਿੰਦੇ ਕਹਿੰਦੇ ਵਟਸਐਪ ਦੇ ਕਹਿੰਦੀ 32 ਗਰੁੱਪ ਨੇ ਜਿਨ੍ਹਾਂ ਨੂੰ ਇਹਨੇ ਜੁਆਇਨ ਕੀਤਾ ਹੋਇਆ
7: ਅੱਛਾ
8: ਦਿਨ ਰਾਤ ਉਹਦਾ ਫੋਨ ਚੱਲਦਾ ਕਹਿੰਦੀ ਅਤੇ ਆਲੇ ਦੁਆਲੇ ਉਹਦੇ ਕੌਣ ਬੈਠਾ ਕੌਣ ਨਹੀਂ ਬੈਠਾ ਉੱਚੀ ਉੱਚੀ ਉਹਨੇ ਫੋਨ 'ਤੇ ਲੱਗ ਜਾਣਾ
7: ਅੱਛਾ
8: ਅਤੇ ਉਹਨੂੰ ਕੋਈ ਫਰਕ ਨਹੀਂ ਕਹਿੰਦੀ ਮੈਂ ਕਹਿ ਕੇ ਹਾਰ ਗਈ ਵੀ ਡੈਡੀ ਤੇਰੀ ਸਿਹਤ ਖਰਾਬ ਹੋ ਜਾਣੀ ਹੈ ਪਰ ਉਹ ਹਟਦਾ ਨਹੀਂ ਅੱਕ ਕੇ ਕਹਿੰਦੀ ਹੁਣ ਨਹੀਂ ਕਹਿੰਦੀ ਮੈਂ ਉਹਨੇ ਆ ਟਵਿੱਟਰ 'ਤੇ ਪਾਇਆ ਬਲੌਗ ਆਪਣਾ ਕਹਿੰਦੀ ਇੱਥੇ ਉਹਦੀ ਪਹੁੰਚ ਹੈ ਨਹੀਂ ਹਜੇ ਹਜੇ ਹਜੇ ਕਹਿੰਦੀ ਇਹਨੂੰ ਯੂਟਿਊਬ ਦੀਆਂ ਸ਼ਾਰਟਸ ਦਾ ਨਹੀਂ ਪਤਾ ਰੀਲਾਂ 'ਤੇ ਬਹੁਤ ਅੰਗੂਠਾ ਚੱਲਦਾ ਜਿਹੜੀਆਂ ਫੇਸਬੁੱਕ 'ਤੇ ਟਿਕਟੋਕ 'ਤੇ ਰੀਲਾਂ ਨਹੀਂ
7: ਹੈਗੀਆਂ
8: ਨਹੀਂ ਅੰਗੂਠਾ ਘਸਾਇਆ ਪਿਆ ਉਹਨੇ ਆਪਦਾ
7: ਸਪੈਸ਼ਲ ਇਹ ਵੀ ਵੈਸੇ ਮੈਟਰ ਕਰਦਾ ਵਾ ਵੀ ਆਪਣੇ ਬਜ਼ੁਰਗ ਫੋਨ 'ਤੇ ਹੈ ਹੀ ਆ ਪਰ ਫੋਨ ਦੇ ਉੱਤੇ ਵੇਖਦੇ ਕੀ ਆ ਸੋ ਇਹ 'ਚ ਬੜੀਆਂ ਅਲੱਗ ਅਲੱਗ ਸ਼ਾਇਆਂ ਨੇ ਬਦਬਲਾਵਾਂ ਨੇ ਟਿਕਟੋਕ ਹੋ ਗਈ ਆਪਣਾ ਇੰਸਟਾਗ੍ਰਾਮ ਹੋ ਗਈ ਫੇਸਬੁੱਕ ਹੋ ਗਈ ਯੂਟਿਊਬ ਹੋ ਗਈ ਅਤੇ ਹੋਰ ਵੀ ਬਹੁਤ ਸਾਰਾ ਕੁਛ ਹੈ ਡਿਪੈਂਡ ਕਰਦਾ ਵਾ ਵੀ ਤੁਹਾਡੇ ਬਜ਼ੁਰਗ ਵੇਖਦੇ ਕੀ ਨੇ ਪਹਿਲੀ ਗੱਲ ਤਾਂ ਆ ਵੀ ਤੁਸੀਂ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਹੋਵੇ ਕਿਉਂਕਿ ਇਹ ਅਲੱਗ ਅਲੱਗ ਜਿਹੜੇ ਪਲੇਟਫਾਰਮ ਨੇ ਉਹਨਾਂ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦਾ ਚੰਗਾ ਜਾਂ ਮਾੜਾ ਮਟੀਰੀਅਲ ਆਉਂਦਾ ਇਹਨਾਂ ਸਾਰਿਆਂ ਦੀ ਅਲੱਗ ਅਲੱਗ ਟੈਰੀਟਰੀ ਹੈ ਡਿਪੈਂਡ ਆਪਾਂ ਕੀ ਵੇਖਦੇ ਕੀ ਆਪਾਂ ਇੱਕ ਦੂਸਰੇ ਨੂੰ ਸ਼ੇਅਰ ਕਰਦੇ ਹਾਂ ਫਿਰ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਸ਼ੇਅਰਿੰਗ ਹੈ ਉਹ ਬਹੁਤ ਮੈਟਰ ਕਰਦੀ ਹੈ ਆਪਾਂ ਇੱਕ ਨਾ ਸੋਚ ਲੈਂਦੇ ਹਾਂ ਚਲੋ ਮਾਫ਼ੀ ਚਾਹੁੰਦਾ ਪਰ ਆਪਾਂ ਇੱਕ ਚੀਜ਼ ਸੋਚ ਲੈਂਦੇ ਹਾਂ ਵੀ ਬਜ਼ੁਰਗ ਉਮਰ ਅਤੇ ਆ ਇੱਕ ਦਾਇਰਾ ਪਰ ਬੜੀ ਵਾਰੀ ਤੁਸੀਂ ਇਹ ਚੀਜ਼ ਨੋਟ ਕਰੋਗੇ ਵੀ ਇਹਨਾਂ ਦੇ ਵਿੱਚ ਵੀ ਬੜੇ ਸ਼ੈਤਾਨ ਬੰਦੇ ਵੀ ਆ ਉਹ ਜਾਣ ਬੁੱਝ ਕੇ ਉਹਨਾਂ ਨੇ ਉਹ ਵਾਲੀ ਜਿਹੜੀ ਆਪਣੀ ਉਹ ਇੱਕ ਕਹਿ ਲਓ ਵੀ ਬਿਰਤੀ ਆ ਉਹ ਉਹਨਾਂ ਨੇ ਡਿਲੀਵਰ ਕਰਨੀ ਹੁੰਦੀ ਹੈ ਤੁਸੀਂ ਵੇਖੋਗੇ ਕਈ ਵਾਰੀ ਬਜ਼ੁਰਗ ਆ ਕੇ ਕਹਿ ਦਿੰਦੇ ਆ ਵੀ ਇੱਧਰਲੀ ਪਾਰਕ 'ਚ ਨਹੀਂ ਜਾਇਆ ਕਰਨਾ ਉੱਥੇ ਜਿਹੜਾ ਫਲਾਣਾ ਹੈ ਨਾ ਉਹ ਨਹੀਂ ਪਈ ਚੰਗੀਆਂ ਉਹਨਾਂ ਦੀਆਂ ਕੁਛ ਗੱਲਾਂ ਹੈ ਨਾ, ਉਹ ਕਿਸੇ ਪੱਖੋਂ ਵੀ ਹੋ ਸਕਦੀਆਂ। ਮੰਨ ਲਓ ਜੇ ਕੋਈ ਪੀਂਦਾ ਨਹੀਂ ਤਾਂ ਉਹਨੂੰ ਇਹ ਲੱਗਦਾ ਵੀ ਸ਼ਰਾਬ ਦੀਆਂ ਗੱਲਾਂ ਕਰਦੇ, ਆਪਾਂ ਨਹੀਂ ਇਹਨਾਂ ਕੋਲ ਜਾਣਾ। ਉਹ ਜੇ ਕੋਈ ਮੰਨ ਲਓ ਕੋਈ ਨਹੀਂ ਆ, ਕੋਈ ਧਰਮ ਕਰਮ ਦੀਆਂ ਗੱਲਾਂ ਨਹੀਂ ਪਸੰਦ ਕਰਦਾ, ਉਹਨੂੰ ਕਹਿਣਾ ਨਹੀਂ ਬਈ ਉਹ ਤਾਂ ਨਹੀਂ ਉਹ।
8: ਅਤੇ ਕਈ ਜਗ੍ਹਾ ਇਹੋ ਜਿਹਾ ਹੁੰਦਾ, ਇੱਕ ਇੱਕ ਹੁੰਦਾ ਖਾਸ ਜਿਹੜਾ ਅਕਲੀ ਵੰਡੀ ਜਾਂਦਾ ਹੁੰਦਾ, ਉਹ ਐਵੇਂ ਮਗਰ ਮਰੀ ਜਾਂਦਾ,
7: ਉਹ ਓਵਰ ਹੋ ਜਾਂਦਾ।
8: ਉਹ ਕਹਿੰਦੇ ਵੀ ਇਹਦੇ ਕੋਲ ਨਹੀਂ ਬਹਿਣਾ, ਇਹ ਆਪਦੀ ਅਗਲ ਵੱਡੀ ਰੱਖਦਾ।
7: ਪਰ ਕਈਆਂ ਦਾ ਬਹੁਤ ਵਧੀਆ ਸਿਸਟਮ, ਕਈ ਤਾਂ ਮੈਂ ਵੇਖਦਾ ਵਾਂ ਵੀ ਉਹਨਾਂ ਨੇ ਪਾਰਕਾਂ ਦੇ ਵਿੱਚ ਉਹਨਾਂ ਥੋੜ੍ਹਾ ਬਹੁਤਾ ਜਿੰਨਾ ਕੁ ਵੀ ਆਉਂਦਾ ਐਕਸਰਸਾਈਜ਼, ਯੋਗਾ, ਪਰਿਵਾਰ ਦੀਆਂ ਕੋਈ ਗੱਲਾਂ ਬਾਤਾਂ।
8: ਸਾਡਾ ਅਨੁਭਵ ਇਸ ਮਾਮਲੇ 'ਚ ਹੈਗਾ,
7: ਹੈ ਨਾ,
8: ਉਹਨਾਂ ਨੇ ਸੀਨੀਅਰ ਸਿਟੀਜ਼ਨ ਕਲੱਬ ਬਣਾਇਆ ਹੋਇਆ, ਪਾਰਕਾਂ 'ਚ ਬੈਠਦੇ ਆ, ਸਵੇਰੇ ਯੋਗਾ ਕਰਦੇ ਆ, ਤਾਸ਼ ਵਾਲੇ ਤਾਸ਼ ਖੇਡਦੇ ਆ, ਲੇਡੀਜ਼ ਆਪਣਾ ਡਾਟਾ ਟ੍ਰਾਂਸਫਰ ਕਰ ਲੈਂਦੀਆਂ, ਅਤੇ ਕਈ ਵਾਰ ਬੱਸ ਬੁੱਸ ਕਰਕੇ ਨੇੜੇ ਤੇੜੇ ਕਿਤੇ ਜਾ ਜੂ ਆਉਂਦੇ ਆ, ਹੈ ਨਾ। ਉਸ ਲਿਹਾਜ਼ ਨਾਲ ਇੱਦਾਂ ਦੀਆਂ ਹੈਗੀਆਂ ਐਕਟੀਵਿਟੀਜ਼ ਜਿਹੜੀਆਂ ਕੀਤੀਆਂ ਜਾ ਸਕਦੀਆਂ। ਜ਼ਰੂਰੀ ਨਹੀਂ ਕਿ ਸਾਰੇ ਲਾਈਕ ਮਾਈਂਡਡ ਹੋਣ, ਕਿਉਂਕਿ ਤੁਸੀਂ ਆਪਣੇ ਘਰ 'ਚ ਹੀ ਦੇਖ ਲਓ ਵੀ ਸਭ ਦਾ ਸੁਭਾਅ ਵੱਖੋ ਵੱਖਰਾ, ਅਤੇ ਇਹ ਤਾਂ ਫਿਰ ਵੱਖੋ ਵੱਖਰੇ ਘਰਾਂ ਦੇ ਲੋਕ ਨੇ, ਹੈ ਨਾ।
7: ਕਈ ਸਿੱਖਦੇ ਆ, ਕਈ ਸਿਖਾਉਂਦੇ ਆ, ਸੋ ਉਹ ਸਾਰੀਆਂ ਚੀਜ਼ਾਂ ਕਨੈਕਟਿਡ ਰਹਿਣ ਦੇ ਲਈ ਵੀ ਬੜੀਆਂ ਜ਼ਰੂਰੀ ਨੇ। ਸੋ ਕਾਰਨ ਵੀ ਕਿਹੜੀ ਵਜ੍ਹਾ ਦੇ ਕਰਕੇ। ਅੱਛਾ, ਦੂਸਰਾ ਜਿਹੜਾ ਕਾਰਨ ਆ ਉਹ ਸਾਨੂੰ ਪਤਾ ਹੀ ਆ, ਉਹ ਆ ਵੀ ਸਾਡਾ ਆਪਾਂ ਹੁਣ ਫਿਲ ਕੀ ਕਰੀਏ ਆਪਣੇ ਸਮੇਂ ਦੇ ਵਿੱਚ, ਕਿਉਂਕਿ ਉੱਥੇ ਤਾਂ ਸੌ ਆ ਓੜ ਪੋੜ, ਆਂਢ ਗੁਆਂਢ ਆਉਣਾ ਜਾਣਾ, ਕੋਈ ਬਾਹਰ ਜ਼ਮੀਨ ਵੱਲ ਕੋਈ ਚੱਕਰ ਮਾਰ ਆਉਣਾ,
8: ਖੰਡ ਪਾਠ ਭੋਗ, ਲੈ ਮੈਂ ਕਹਿੰਦਾ ਪਟਵਾਰੀ ਦੇ ਚਲੇ ਜਾਓ, ਅੱਠ ਨੌ ਦਿਨ ਤਾਂ ਉਹਦੇ ਲੰਘ ਜਾਂਦੇ, ਮਿਣਤੀ ਕਰਾਉਣੀ ਆ ਜੀ।
7: ਅਤੇ ਇਹ ਇਹ ਮਜਬੂਰੀ ਵੀ ਆ ਨਾ, ਅਤੇ ਉਹ ਸਮਾਂ ਤੁਸੀਂ ਕਿਲ ਕਿੱਦਾਂ ਕਰਨਾ ਹੁਣ,
8: ਆਲੂ ਲੈ ਗੋਭੀ ਲਈ ਹੋਈ ਜਾਂਦੀ ਹੈ, ਰੌਣਕ ਮੇਲਾ ਲੱਗਿਆ ਰਹਿੰਦਾ।
7: ਅੰਗਰੇਜ਼ੀ 'ਤੇ ਤਾਂ ਸ਼ਬਦ ਵੀ ਵੇਖੋ ਕਿੱਦਾਂ ਦੇ ਨਾ, ਕਿਲ ਕਿੱਦਾਂ ਕਰਨਾ, ਮਤਲਬ ਉਹ ਤਾਂ ਇਹ ਤਾਂ ਕਿਲ ਕਰਦੇ ਨੇ।
8: ਪੰਜਾਬੀ ਦੇ ਵੀ ਇਹੋ ਜਿਹਾ ਕਹਿੰਦਾ, ਲਿਆ ਦੋ ਦੋ ਬੀਰਾਂ ਮਾਰੀਏ।
7: ਪਹੀਏ ਮਾਰ ਕੇ ਪਹੀਏ,
8: ਇਹਦਾ ਪਹੀਏ ਕਹਿੰਦਾ ਕਿਹਨੂੰ,
7: ਵੇਲੇ ਸਿਰ ਹੀ ਪਹੀਏ। ਸੋ ਇਹ ਵੱਡਾ ਇੱਕ ਕਾਰਨ ਇਹ ਵੀ ਹੈ ਵੀ ਸਾਡੇ ਹੁਣ ਸਮਾਂ ਬਿਤਾਉਣ ਕਿੱਥੇ, ਤੁਸੀਂ ਤਾਂ ਕੰਮਾਂ 'ਤੇ ਚੱਲ ਜਾਂਦੇ ਮੰਨ ਲਓ, ਅਤੇ ਉਹ ਬੱਚੇ ਸਕੂਲ ਚੱਲ ਜਾਂਦੇ ਆ, ਉਹ ਬੱਚਿਆਂ ਨੂੰ ਚਲੋ ਜੇ ਛੱਡਣ ਵੀ ਜਾਂਦੇ ਆ, ਛੱਡ ਕੇ ਬਾਅਦ 'ਚ ਕੀ ਕਰਨ ਨੂੰ,
8: ਆ ਮਤਲਬ ਉਹ 15 ਮਿੰਟ 20 ਮਿੰਟ ਅੱਧਾ ਘੰਟਾ ਚੱਲ ਸੈਰ ਵੀ ਕਰਿਆ, ਬਾਕੀ ਦਿਹਾੜੀ ਕਿਵੇਂ ਕੱਢਣੀ।
7: ਪਰ ਇਹ ਵੀ ਇੱਕ ਇੱਕ

0: ਅਸੀਂ ਵੀ ਇੱਦਾਂ ਇੰਟਰੋਡਿਊਸ ਕਰਦੇ ਹਾਂ ਵੀ ਆ ਲਓ ਆਪਾਂ ਹੁਣ ਵੇਖਦੇ ਹਾਂ ਵੀ ਬੜੇ ਸਾਰੇ
1: ਵਿਹਲਾ ਸਮਾਂ
0: ਹਾਂ ਅਤੇ ਆਪਾਂ ਕਹਾਂਗੇ ਵੀ ਆ ਲਓ ਆਹ ਤੁਹਾਨੂੰ ਆਹ ਐਪਲੀਕੇਸ਼ਨ ਪਾ ਦਿੱਤੀ ਤੁਸੀਂ ਇਹਦੇ 'ਤੇ ਵੇਖ ਲਿਆ ਕਰੋ ਇਹਦੇ 'ਤੇ ਸੁਣ ਲਿਆ ਕਰੋ ਟੀ ਵੀ ਦੀ ਤੁਸੀਂ ਗੱਲ ਕੀਤੀ ਹੈ ਅਤੇ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਉਹ ਕਰ ਰਹੇ ਹੋ ਉਹ ਵੀ ਇੱਕ ਰੀਜ਼ਨ ਹੈ ਵੀ ਉਹ ਉੱਥੇ ਬੱਚੇ ਵੇਖਣਗੇ ਉਹ ਵੇਖਣ ਇਸ ਕਰਕੇ ਉਹ ਫਿਰ ਫੋਨ 'ਤੇ ਆ ਗਏ ਇੰਡੀਵਿਜੁਅਲ ਲੈਵਲ 'ਤੇ
1: ਇੱਕ ਸਰੀਰਕ ਪੱਖੋਂ ਤੁਸੀਂ ਇੰਨੇ ਫਿੱਟ ਨਹੀਂ ਹੈਗੇ ਕਿ ਬਾਹਰ ਸੈਰਾਂ ਕਰਦੇ ਫਿਰੀ ਜਾਓ ਸਾਈਕਲ ਚਲਾਉਂਦੇ ਫਿਰੀ ਜਾਓ ਜਾਂ ਕਿਉਂਕਿ ਗੋਡੇ ਗਿੱਟੇ ਜਵਾਬ ਦੇਈ ਜਾਂਦੇ ਆ ਫਿਰ ਤੁਸੀਂ ਇੱਕ ਚਾਰ ਦੀਵਾਰੀ 'ਚ ਮਹਿਦੂਦ ਰਹਿ ਜਾਂਦੇ ਹੋ ਰਹਿੰਦੀ ਖੁੰਦੀ ਫਿਰ ਤੁਹਾਨੂੰ ਚਾਹ ਪੀਣ ਦੀ ਲੱਤ ਹੁੰਦੀ ਹੈ ਘੰਟੇ ਘੰਟੇ ਬਾਅਦ ਚਾਹ ਵੀ ਪੀਣੀ ਆ
0: ਉਹ ਵੀ ਫਿਰ ਚਾਹ ਵਾਲੀਆਂ ਵੀ ਸਲਾਹਾਂ ਬਥੇਰੀਆਂ ਆ
1: ਜਾਂਦੀਆਂ ਚਾਹ ਅਤੇ ਸਲਾਹ ਇਹਨਾਂ ਦਾ ਜਾਣ ਨਹੀਂ ਦਿੰਦਾ ਬੰਦਾ
0: ਉਹ ਵੀ ਫਿਰ ਡਿਪੈਂਡ ਕਰਦਾ ਵੀ ਕਿੱਦਾਂ ਸੋ ਬੜੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦੂਸਰੇ ਨਾਲ ਸੁੱਖ ਦੁੱਖ ਉਹਨੂੰ ਮੈਨੇਜ ਕਿੱਦਾਂ ਕਰਨਾ ਕਨੈਕਟਿਡ ਕਿੱਦਾਂ ਰਹਿਣਾ ਇਹ ਤਾਂ ਇਨਸਾਨ ਦੀ ਸ਼ੁਰੂ ਤੋਂ ਜ਼ਰੂਰਤ ਹੈ
1: ਸਹੀ ਹੈ ਮੈਨ ਇਜ਼ ਅ ਸੋਸ਼ਲ ਐਨੀਮਲ ਹੈ ਨਾ
0: ਸੋ ਆਪਾਂ ਇੱਕ ਚੀਜ਼
1: ਹੈ
0: ਨਾ ਇੱਕ ਚੀਜ਼ ਆਪਾਂ ਭੁੱਲ ਜਾਂਦੇ ਸ਼ਾਇਦ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ ਅਤੇ ਆਪਾਂ ਉੱਥੇ ਜਾਈਏ ਵਾਪਸ ਵੀ ਜਦੋਂ ਆਪਾਂ ਨਵੇਂ ਨਵੇਂ ਆਏ ਹਾਂ ਸਾਡੇ ਲਈ ਕਿੰਨਾ ਔਖਾ ਸੀ ਇੱਥੇ ਆ ਕੇ ਉਹ ਸਾਥ ਲੱਭਣੇ ਟਾਈਮ ਉਹਨਾਂ ਨਾਲ ਸਪੈਂਡ ਕਰਨਾ ਜਿੰਨਾ ਚਿਰ ਸਾਨੂੰ ਕੰਮ ਨਹੀਂ ਮਿਲੇ ਉਨ੍ਹਾਂ ਚਿਰ ਸਾਡੇ 'ਤੇ ਕੀ ਹਾਲਾਤ ਹੁੰਦੇ ਸੀ ਅਤੇ ਆਪਾਂ ਆਪਣੇ ਆਪ ਨੂੰ ਹੁਣ ਜਿਹੜਾ ਬਾਹਰ ਕੱਢ ਕੇ ਉਹਨਾਂ ਦੀ ਸਿਚੁਏਸ਼ਨ ਨਹੀਂ ਆਪਾਂ ਸਮਝ ਪਾਉਂਦੇ ਸੋ ਉਹ ਉਹਨਾਂ ਦੇ ਕੋਲ ਨਹੀਂ ਆ ਕੋਈ ਯਾਰ ਆਪਾਂ ਵੇਖਦੇ ਹਾਂ ਵੀ ਬਹੁਤੀ ਵਾਰੀ ਉਹ ਆਪਣੇ ਲਈ ਆਰ ਆਪ ਜਨਰੇਟ ਕਰ ਰਹੇ ਆ
1: ਕੋਈ ਸ਼ੱਕ ਨਹੀਂ
0: ਆਲੇ ਦੁਆਲੇ ਸੈਰ ਕਰਕੇ ਪਾਰਕ ਦੇ ਵਿੱਚੋਂ ਕੋਈ ਲਿੰਕ ਕੋਈ ਸਾਥ ਉਹ ਆਪ ਬਣਾ ਰਹੇ ਆ ਉਹ ਸੌਖਾ ਨਹੀਂ ਉਹਨਾਂ ਲਈ ਪਰ ਫਿਰ ਵੀ ਉਹ ਮੈਨੇਜ ਕਰ ਰਹੇ ਆਪਣਾ ਆਪ ਆਪੇ
1: ਕੋਈ ਸ਼ੋਟ ਹੈ
0: ਨਾ ਅਤੇ ਉਹ ਜਿਹੜੀ ਉਹਨਾਂ ਦੀ ਕਨੈਕਟੀਵਿਟੀ ਆ ਉਹ ਅੱਜ ਕੱਲ੍ਹ ਵਟਸਐਪ ਗਰੁੱਪਾਂ ਦੇ ਉੱਤੇ ਉਹ ਰਹਿਣੀ ਰਹਿਣੀ ਆ ਜਿਹਦੇ ਕੋਲ ਨਹੀਂ ਆ ਉਹ ਦੂਸਰੇ ਉਹਨੂੰ ਕਹਿਣਗੇ ਵੀ ਹਾਂਜੀ ਆਹ ਇੱਕ ਆਹ ਭਰ ਇਹਦੇ 'ਚ ਅਤੇ ਉਹ ਭਰਿਆ ਗਿਆ
1: ਫੇਸਬੁੱਕ
0: ਫਿਰ ਆਪਾਂ ਕਹਾਂਗੇ ਵੀ ਫੋਨ 'ਤੇ ਉਹ ਫੋਨ ਇਸ ਕਰਕੇ ਆ ਕਿਉਂਕਿ ਸਮਾਂ ਹੁਣ ਕਿੱਥੇ ਕਿੱਥੇ ਬਿਤਾਉਣਾ
1: ਸਾਰੀ ਗਲਤੀ ਮੇਰੀ ਨਹੀਂ ਜੇ ਮੇਰੀ ਹੋਈ ਵੀ ਕੀ ਮੈਂ ਤੇਰੀ ਨਹੀਂ
0: ਹਾਂ ਸੋ ਖੈਰ ਇਹ ਤਾਂ ਕਾਰਨ ਨੇ ਨਾ ਅਤੇ ਫਿਰ ਆਪਾਂ ਚਲੋ ਤੁਹਾਡੇ ਸਲਾਹ ਮਸ਼ਵਰੇ ਦੇ ਨਾਲ ਜਾਂ ਫਿਰ ਆਪਾਂ ਇਹ ਵੀ ਵੇਖਾਂਗੇ ਵੀ ਇਹਨੂੰ ਮੈਨੇਜ ਕਿੱਦਾਂ ਕਰਨਾ ਮਿਨੀਮਾਈਜ਼ ਕਿੱਦਾਂ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਦਾਇਰੇ ਦੇ ਅੰਦਰ ਰਹਿਣ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਨੁਕਸਾਨ ਵਾਲੇ ਪਾਸੇ ਨਾ ਜਾਣ ਸੋ ਬੇਸਿਕਲੀ ਜਿਹੜੀ ਸਾਡੀ ਸਮੱਸਿਆ ਜਾਂ ਸਾਡੀ ਚਿੰਤਾ ਉਹ ਤਾਂ ਇਹੋ ਹੀ ਆ ਨਾ ਵੀ ਨੁਕਸਾਨ ਨਾ ਹੋਵੇ ਕੋਈ ਸਿਹਤ ਦਾ ਨੁਕਸਾਨ ਨਾ ਹੋਵੇ ਮਾਨਸਿਕ ਪੱਖੋਂ ਕੋਈ ਸਿਹਤ ਦਾ ਨੁਕਸਾਨ ਨਾ ਹੋਵੇ ਅੱਖਾਂ ਦਾ ਕੋਈ ਨੁਕਸਾਨ ਨਾ ਹੋਵੇ ਵੈਸੇ ਕੋਈ ਇੱਜ਼ਤ ਮਾਣ ਦਾ ਕੋਈ ਉਹਦੀ ਕੋਈ ਹਾਨੀ ਨਾ ਹੋਵੇ ਸੋ ਇਹ ਸਾਰੀਆਂ ਚੀਜ਼ਾਂ
1: ਮੋਟੀਆਂ ਜਿਹੀਆਂ ਗੱਲਾਂ ਤਾਂ ਦੇਖੋ ਆਪਾਂ ਕਰ ਹੀ ਲਈਆਂ ਅਤੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਕੋਈ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹਨੂੰ ਇਸ ਚੀਜ਼ ਦੀ ਅਡਿਕਸ਼ਨ ਆ ਜਾਂ ਲੱਤ ਆ ਉਹ ਕਿੱਦਾਂ ਪਤਾ ਕੀਤੀ ਜਾਵੇ ਉਹਦੇ ਕਹਿੰਦੇ ਜੀ ਪੰਜ ਮੇਜਰ ਸੰਕੇਤ ਨੇ ਜਿਵੇਂ ਹੈ ਨਾ ਬਿਨਾਂ ਸੋਚੇ ਸਮਝੇ ਤੁਸੀਂ ਬਜ਼ੁਰਗ ਆ ਜਿਹੜੇ ਉਂਗਲਾਂ ਮਾਰੀ ਜਾਂਦੇ ਇੰਟਰਨੈਟ ਬਰਾਊਜ਼ ਕਹਿੰਦੇ ਉਹਨੂੰ ਹੈ ਨਾ ਉਹ ਪਤਾ ਕੁਛ ਨਹੀਂ ਵੀ ਕਿਉਂ ਕਰ ਰਹੇ ਹਾਂ ਬਸ ਕਰ ਰਹੇ ਹਾਂ ਦੂਜਾ ਜਦੋਂ ਫੋਨ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਬੇਬਸ ਜੇ ਬੇਚੈਨ ਜੇ ਨਿਆਣਿਆਂ ਨੂੰ ਝੜਕੀ ਜਾਣਾ ਖਿਜੀ ਜਾਣਾ ਗੁੱਸੇ ਹੋਈ ਜਾਣਾ
0: ਇਰੀਟੇਸ਼ਨ
1: ਇਰੀਟੇਸ਼ਨ ਜਿਹੜੀ ਹੈ ਉਹ ਹੋਊਗੀ ਤੀਜਾ ਫੋਨ ਦੀ ਵਰਤੋਂ ਕਰਕੇ ਮਤਲਬ ਦਫ਼ਤਰ ਜਾਂ ਘਰ ਦਾ ਕੰਮ ਆ ਜਿਹੜਾ ਤੁਹਾਡਾ ਅਧੂਰਾ ਰਹਿਣਾ ਮਤਲਬ ਤੁਹਾਨੂੰ ਚੇਤੇ ਹੀ ਨਹੀਂ ਵੀ ਕੀ ਕਿਹਾ ਸੀ ਬਈ ਆਹ ਕੰਮ ਕਰ ਦਿਓ
0: ਚੇਤਾ ਭੁੱਲਣਾ
1: ਹੈ ਨਾ ਅਤੇ ਕਈ ਲੋਕ ਬਜ਼ੁਰਗ ਤਾਂ ਚਲੋ ਨਹੀਂ ਕਰਦੇ ਤੁਰੇ ਜਾਂਦੇ ਹੈ ਨਾ ਜਾਂ ਫੋਨ ਦੇਖੀ ਜਾਂਦੇ ਆ ਸਕਰੋਲ ਕਰੀ ਜਾਂਦੇ ਆ ਟ੍ਰੇਨਾਂ 'ਚ ਬੈਠੇ ਸਕਰੋਲ ਕਰੀ ਜਾਂਦੇ ਆ ਬੱਸਾਂ 'ਚ ਬੈਠੇ ਸਕਰੋਲ ਕਹਿੰਦੇ ਵੀ ਮੈਂ ਤਾਂ ਵਿਹਲਾ ਮੈਂ ਹੋਰ ਕਰਾਂ ਵੀ ਕੀ ਹੈ ਨਾ ਉਹ ਵੀ ਬੇਲੋੜੀਆਂ ਮਤਲਬ ਆਲੇ ਦੁਆਲੇ ਨਾਲੋਂ ਚੁਗਿਰਦੇ ਨਾਲੋਂ ਤੁਹਾਡਾ ਕਨੈਕਸ਼ਨ ਦਾ ਟੁੱਟ ਜਾਣਾ ਅਤੇ ਇੱਕ ਫੋਨ 'ਤੇ ਜਿਹੜੇ ਮੈਸੇਜ ਜਾਂ ਨੋਟੀਫਿਕੇਸ਼ਨ ਉਹ ਟੰਗਲੁੰਗਲੁੰਗ ਹੋਈ ਜਾਂਦੀ ਸਾਰੀ ਦਿਹਾੜੀ ਅਤੇ ਬਸ ਉਈ ਕੱਢ ਕੇ ਦੇਖ ਲੈਣਾ ਵੀ ਕੀ ਹੋਇਆ ਗੱਲ ਕੁਛ ਵੀ ਨਹੀਂ ਹੈ
0: ਨੋਟੀਫਿਕੇਸ਼ਨ ਆਫ ਕਰਕੇ
1: ਹਰ 5 ਮਿੰਟ ਬਾਅਦ 10 ਮਿੰਟ ਬਾਅਦ ਤੁਹਾਨੂੰ ਅੱਛ ਵੀ ਜੀ ਲੱਗੀ ਰਹਿਣੀ ਹੈ ਕੰਮ 'ਚ ਰੁੱਝੇ ਹੋਣ ਦੇ ਬਾਵਜੂਦ ਵੀ ਤੁਹਾਡਾ ਜੀ ਕਰੀ ਜਾਣਾ ਵੀ ਯਾਰ ਫੋਨ ਤਾਂ ਦੇਖ ਲਾ ਮਾੜਾ ਜਿਹਾ ਫੋਨ ਮੇਰਾ ਫੋਨ ਦੇਖੀਂ ਇੱਥੇ ਕਿਤੇ ਪਿਆ ਇੱਥੇ ਤਾਂ ਨਹੀਂ ਪਿਆ ਕਦੇ ਹੈ ਨਾ ਮਾੜੀ ਜੀ ਬੈੱਲ ਮਾਰੀ ਮੇਰੇ ਫੋਨ 'ਤੇ ਹੁਣ ਤੁਸੀਂ ਦੇਖੋਗੇ ਇਹ ਚੱਲਣ ਵੀ ਘੱਟ ਗਿਆ ਅੱਗੇ ਅਸੀਂ ਆਪਣਾ ਫੋਨ ਰੱਖ ਕੇ ਭੁੱਲ ਜਾਂਦੇ ਸੀ ਕਿਤੇ ਅਤੇ ਬੈੱਲ ਮਾਰ ਕੇ ਲੱਭਦੇ ਹੁੰਦੇ ਸੀ ਹੈ ਨਾ ਹੁਣ ਤਾਂ ਬੰਦਾ ਐਨ ਸੀਨੇ ਲਾ ਕੇ ਰੱਖਦਾ ਫੋਨ ਸੋ ਇਹ ਸਾਰੀਆਂ ਇੱਕ ਤਰ੍ਹਾਂ ਨਾਲ ਸ਼ਿਕਾਇਤਾਂ ਕਹਿ ਲਓ ਸੰਕੇਤ ਕਹਿ ਲਓ ਹੈਗੇ ਆ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਮੈਂ ਇੰਨਾ ਬੁਰੀ ਤਰ੍ਹਾਂ ਇਹਦੀ ਗ੍ਰਿਫਤ ਵਿੱਚ ਹੈਗਾ
0: ਜਾਂ ਫਿਰ ਜਿਹੜੀਆਂ ਪਹਿਲਾਂ ਗੱਲਾਂ ਤੁਹਾਨੂੰ ਦੱਸੀਆਂ ਵੀ ਧੌਣ 'ਚ ਤੁਹਾਨੂੰ ਪੀੜ ਰਹਿੰਦੀ ਆ ਠੀਕ ਆ ਤੁਸੀਂ ਵੇਖੋਗੇ ਵੀ ਧੌਣ ਦਾ ਜਿਹੜਾ ਪਿਛਲਾ ਹਿੱਸਾ ਵਾ ਤੁਹਾਡਾ ਕਰ ਦਿੰਦਾ ਉਹ ਬਾਹਰ ਜੇ ਨੂੰ ਊਠ ਵਾਂਗੂ ਬਾਹਰ ਜੇ ਨੂੰ ਨਿਕਲਣ ਡਿਆ ਹੰਪ ਜਿਹਾ ਬਣ ਡਿਆ ਜਿੱਦਾਂ ਬੁੱਧਵਾਰ ਨੂੰ ਕਹਿੰਦੇ ਆਪਾਂ ਸੋ ਉਹ ਜੇ ਤੁਹਾਡਾ ਪਿਛਲਾ ਬਾਹਰ ਨਿਕਲਣ ਡਿਆ ਤਾਂ ਉਹਦਾ ਮਤਲਬ ਇਹ ਵੀ ਆਪਾਂ ਗਾਂਹ ਜੇ ਨੂੰ ਧੌਣ ਆਪਣੀ ਚੁੱਕਾ

0: ਪਾ ਕੇ ਰੱਖਦੇ ਹਾਂ, ਸਿਰ ਦਾ ਜਿਹੜਾ ਭਾਰ ਆ ਉਹ ਬੈਲੈਂਸ ਚ ਨਹੀਂ ਰਹਿੰਦਾ। ਸੋ ਉਹ ਵੀ ਚੀਜ਼ ਤੁਹਾਨੂੰ ਉਹਦੇ ਵਿੱਚ ਤੰਗ ਕਰੂਗੀ, ਤੁਹਾਨੂੰ ਇਹ ਲੱਗੂਗਾ ਵੀ ਰਾਤ ਸ਼ਾਇਦ ਇੱਦਾਂ ਸੁੱਤਾ ਗਿਆ ਉੱਦਾਂ ਸੁੱਤਾ ਗਿਆ। ਹਾਂ, ਬੜੇ ਸਾਰੇ ਕਾਰਨ ਹੋਰ ਵੀ ਨੇ ਇਹਦੇ, ਵਾਈ ਵੀ ਇਹਦਾ ਕਾਰਨ ਆ, ਫਿਰ ਸਟ੍ਰੈਸ ਵੀ ਇਹਦਾ ਕਾਰਨ ਆ,
1: ਬਜ਼ੁਰਗਾਂ 'ਚ ਆਰਥਰਾਈਟਸ, ਹੋਰ ਕਈ ਚੀਜ਼ਾਂ,
0: ਬੜਾ ਕੁਛ ਆ, ਪਰ ਫੋਨ ਇਹਦਾ ਸਭ ਤੋਂ ਵੱਡਾ ਕਾਰਨ।
1: ਪਰ ਇਹ ਚੀਜ਼ਾਂ ਮਤਲਬ ਹੈ ਨਾ, ਇੱਕ ਕਰੇਲਾ ਇੱਕ ਚੜ੍ਹ ਗਿਆ ਨਿੰਮ 'ਤੇ, ਇੱਕ ਊਂ ਕਮਲੀ ਪੈ ਗਈ ਸੇਵਿਆਂ ਦੇ ਰਾਹ, ਉੱਦਾਂ ਦੀਆਂ ਜਿਹੜੀਆਂ ਕਹਾਵਤਾਂ ਨੇ ਨਾ, ਉਹ ਫਿਰ ਇੱਥੇ ਪਿੱਟ ਬੈਠਦੀਆਂ ਵੀ ਇੱਕ ਤਾਂ ਊਂ ਸਿਹਤ ਡਾਊਨ ਰਹਿੰਦੀ ਆ, ਰਹਿੰਦਾ ਖੂੰਹਦਾ ਗਰਦਨ ਦਾ ਮਣਕਾ ਵੀ ਟੇਢਾ ਜਿਹਾ ਕਰ ਲਿਆ।
0: ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਆਪਾਂ ਕਰ ਰਹੇ ਹਾਂ ਵੀ ਆਪਾਂ ਅੱਗੇ ਚੱਲ ਕੇ ਤੇ ਵੀ ਵੇਖ ਲਈਏ ਵੀ ਇਹਨਾਂ ਦਾ ਹੁਣ ਕਰਨਾ ਕੀ, ਆਪਾਂ ਘਰ ਦੇ ਵਿੱਚ ਕਿਹੜੀ ਤਰ੍ਹਾਂ ਦੀ ਐਜੂਕੇਸ਼ਨ ਇੱਕ ਦੂਸਰੇ ਨਾਲ ਸਾਂਝੀ ਕਰ ਸਕਦੇ ਹਾਂ। ਮੈਂ ਨਹੀਂ ਕਹੂੰਗਾ ਬਜ਼ੁਰਗਾਂ ਨੂੰ ਤੁਸੀਂ ਐਜੂਕੇਸ਼ਨ ਦੇਣੀ, ਸਾਂਝੀ ਕਿਹੜੀ ਕੈਸਤ ਕਰ ਸਕਦੇ ਹੋ ਤੁਸੀਂ ਬਹਿ ਕੇ। ਵਿਕਰਮ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ।
0: ਜੀ ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ ਵਿਕਰਮ ਜੀ।
2: ਹਾਂਜੀ, ਮੁੱਦਾ ਤੁਸੀਂ ਬਹੁਤ ਵਧੀਆ, ਮੈਂ ਨਾ ਚਾਹੁੰਦਾ ਸੀ ਕਿ ਇੱਕ ਵਾਰੀ ਬਾਅਦ 'ਚ ਗੋਲ ਕਰਦਾ ਹਾਂ, ਥੋੜ੍ਹਾ ਜਿਹਾ ਮਤਲਬ ਕਿ ਆਪਣੇ ਵੀ ਐਕਸਪੀਰੀਅੰਸ ਸ਼ੇਅਰ ਕਰਾਂ। ਅਤੇ ਆਈ ਥਿੰਕ ਸਭ ਤੋਂ ਦੋਸ਼ੀ ਆਪਣੇ, ਪਤਾ ਨਹੀਂ ਕਿੱਦਾਂ ਮੈਂ ਤੁਹਾਨੂੰ ਐਕਸਪਲੇਨ ਕਰਾਂ, ਪਰ ਹੁਣ ਜਿੱਦਾਂ ਮੇਰਾ ਮੰਮੀ ਡੈਡੀ ਇੰਡੀਆ ਰਹਿੰਦੀ ਹੈ ਨਾ
0: ਜੀ,
2: ਉਹ ਮੇਰੇ ਤਾਇਆ ਜੀ ਹੁਣੇ ਵਾਪਸ ਗਏ, ਅਤੇ ਉਹਨਾਂ ਨੇ 4-5 ਸਾਲਾਂ ਬਾਅਦ ਵਾਪਸ ਗਏ, ਅਤੇ ਉਹਨਾਂ ਨੇ ਇੱਕੋ ਗੱਲ ਕਹੀ ਤਾਏ ਨੂੰ, ਆਪਾਂ ਕਿੰਨੇ ਸੁਖੀ ਵਾਸਤੇ ਇੱਥੇ ਖਾਣੀ ਤੇ ਰੋਟੀ ਆ, ਸਾਰਾ ਟੱਬਰ ਜਿੱਦਾਂ ਵਿਛੜ ਗਿਆ ਨਾ, ਇਹ ਦੂਰ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਹੈ ਨਾ। ਸੋ ਆਪਾਂ ਹੁਣ ਜਿੱਦਾਂ ਇੱਥੇ ਹੁਣ ਮੇਰੇ ਵੀ ਚਲੋ ਨਿਆਣੇ 15 ਸਾਲਾਂ ਦਾ ਆ, ਤੇ ਸੋਚ ਉਹਨਾਂ ਨੂੰ ਕਹੀਦਾ ਕਿ ਤੁਸੀਂ ਸਾਡੇ ਨਾਲ ਹੀ ਰਹਿਣਾ
0: ਜੀ,
2: ਆਪਾਂ ਉਹਨਾਂ ਨੂੰ ਛੱਡ ਕੇ ਆਏ ਆ ਪੈਸੇ ਕਮਾਉਣ ਲਈ ਹੈ ਨਾ
0: ਜੀ।
2: ਤੇ ਪਤਾ ਨੀ ਉਹ ਆਪਾਂ ਕਿੱਦਾਂ ਉਹ ਫੀਲ ਕਰਦੇ ਹੋਣਗੇ ਨਾ ਚੱਲੇ। ਤੇ ਹੁਣ ਉਸ ਤੋਂ ਬਾਅਦ ਕੀ ਆ ਕਿ ਪੰਗੇ ਵੀ ਆਪਾਂ ਵੱਡੇ ਵੱਡੇ ਲੈ, ਪਹਿਲੋਂ ਇਹੋ ਹੀ ਕਿ ਪੱਕੇ ਹੀ ਹੋ ਜਾਈਏ ਤੇ ਘਰ ਹੀ ਮਿਲ ਜੇ ਤੇ ਘਰ ਡਬਲ ਸਟੋਰੀ ਚਾਹੀਦਾ ਨਾ। ਸੋ ਖਰਚੇ ਵਧਾ ਲਏ, ਆਪਣੇ ਆਪ ਨੂੰ ਇੱਕ ਜਿੱਦਾਂ ਕੈਦ ਚ ਕਰ ਲਿਆ ਨਾ ਕਰਜ਼ੇ ਦੀ ਚ, ਤੇ ਆਜ਼ਾਦੀ ਕੋਲ ਹੈ ਨੀ ਕੋਈ ਵੀ, ਕਿਉਂ ਪੈਸਾ ਜੇਬ ਚ ਨੀ ਪੈਂਦਾ। ਫਿਰ ਹੁਣ ਬਾਕੀ ਰਹਿੰਦੀ ਹੁੰਦੀ ਆਸਟ੍ਰੇਲੀਆ ਵਾਲਿਆਂ ਨੇ, ਚਲੋ ਵਧੀਆ ਕੀਤਾ ਇੰਟਰਸਟ ਰੇਟ ਵਧਾਏ ਆ, ਲੋਕਾਂ ਨੂੰ ਥੋੜੀ ਅਕਲ ਵੀ ਆਊਗੀ, ਚਾਹੇ ਜਿੱਦਾਂ ਵੀ ਹੁਣ ਇਹਨਾਂ ਨੇ ਨਵੇਂ ਕਾਨੂੰਨ ਲਿਆਂਦੇ ਆ, ਨਹੀਂ ਤਾਂ ਲੋਕਾਂ ਨੇ ਸਿਰਫ ਘਰਾਂ ਦਾ ਕਰਕੇ ਹੀ ਆਪਣੀ ਜ਼ਿੰਦਗੀ ਇੱਕ ਲਾ ਤੇ ਹੀ ਘਰ ਹੀ ਬਣਾਉਣੇ ਹੈ ਨਾ। ਸੋ ਮੇਰੇ ਹਿਸਾਬ ਨਾਲ ਤੇ ਬਹੁਤ ਵਧੀਆ ਕੀਤਾ। ਮੇਰੇ ਇਸ ਵਕਤ ਸੋਚਦਾ ਨਾ ਦੂਜਾ ਘਰ ਬੈਨ ਹੀ ਕਰ ਦੇਣਾ ਚਾਹੀਦਾ, ਕੋਈ ਖਰੀਦ ਹੀ ਨਾ ਸਕੇ, ਬਿਕੋਜ਼ ਹਾਊਸ ਸ਼ੁੱਡ ਨਾਟ ਬੀ ਅ ਬਿਜ਼ਨਸ। ਜੇ ਕਿਸੇ ਨੇ ਕੋਈ ਬਿਜ਼ਨਸ ਕਰਨਾ ਹੈ, ਉਹ ਆਪਣੀ ਸਕਿੱਲ ਯੂਜ਼ ਕਰੇ ਨਾ, ਰਾਦਰ ਦੈਨ ਮੇਕਿੰਗ ਹਾਰਡ ਫੋਰ ਅਦਰ ਪੀਪਲ।
0: ਬੈਨ ਦੀ ਗੱਲ ਏਦਾਂ ਵਾ ਵੀ ਜਿਹੜੇ ਮੰਨ ਲਓ ਇੱਕ ਵਾਜਬ ਤਰੀਕੇ ਨੇ ਉਹਨਾਂ ਦੇ ਵਿੱਚ ਤੇ ਬੈਨ ਹੀ ਆ। ਵਾਜਬ ਤਰੀਕਾ ਇਹ ਆ ਵੀ ਤੁਸੀਂ ਕਾਗਜ਼ ਪੱਤਰ ਲਿਆਓ, ਪਹਿਲਾਂ ਵਿਖਾਓ ਵੀ ਤੁਸੀਂ ਅਫੋਰਡੇਬਿਲਟੀ ਕੀ ਆ, ਤੁਹਾਡੀ ਕਮਾਈ ਕੀ ਆ, ਅਤੇ ਉਹ ਤੁਹਾਨੂੰ ਪਤਾ ਹੀ ਆ ਕੀ ਵਿਖਾਇਆ ਜਾਂਦਾ ਅਤੇ ਕਿੱਦਾਂ ਵਿਖਾਇਆ ਜਾਂਦਾ ਵਾ। ਬਾਕੀ ਉਹ ਸਿੱਧਾ ਸਿੱਧਾ ਜਿਹਾ ਤਾਂ ਹੁਣ ਕਿਆ ਕਹਿਣੋ ਰਿਹਾ ਬੰਦਾ ਵੀ ਆ।
2: ਨਹੀਂ ਨਹੀਂ ਉਹੀ ਹੁਣ ਆਪਾਂ ਜਿਹੜੇ ਆਏ, ਮੇਰੇ ਤੋਂ ਸਾਹਮਣੇ ਤਕਰੀਬਨ ਜਿੰਨੇ ਵੀ ਮੈਜੋਰਟੀ ਲੋਕ ਇੱਥੇ ਆਏ ਪੰਜਾਬ ਤੋਂ, ਉਹਨਾਂ ਨੇ ਨਾ ਤਾਂ ਕਦੀ ਮੋਗੇ ਦਿੱਤਾ, ਨਾ ਹੀ ਤਕਰੀਬਨ ਸਾਰੇ ਹੀ, ਚਲੋ ਜਿੱਦਾਂ ਦੇ ਵੀ ਕਿਸੇ ਦਾ ਘਰ ਛੋਟਾ ਸੀ ਭਾਵੇਂ ਵੱਡਾ ਸੀ, ਕਰਜ਼ਾ ਫਰੀ ਵਾਲੇ ਜ਼ਿਆਦੇ ਆਏ ਹੋਣਗੇ ਇੱਥੇ ਅਫੋਰਡ ਕਰ ਸਕਦੇ, ਜਦੋਂ ਮਤਲਬ ਸਟੂਡੈਂਟ ਵੀਜ਼ਿਆਂ 'ਤੇ ਆਏ ਨਾ, ਅਤੇ ਕੁਝ ਕਰਜ਼ਾ ਲੈ ਕੇ ਵੀ ਆਏ ਹੋਣਗੇ। ਅਤੇ ਇਹ ਇਹ ਮਤਲਬ ਕਿ ਇਹੋ ਜਿਹੀ ਤਲਵਾਰ ਆ, ਅਤੇ ਨਾ ਤਾਂ ਲੱਥਦੀ ਆ, ਅਤੇ ਹੁਣ ਜਿੱਦਾਂ ਮਾਂ ਪਿਓ ਜਿੱਦਾਂ ਬਜ਼ੁਰਗ ਹੁੰਦੇ ਆ, ਹੁਣ ਪ੍ਰੋਬਲਮ ਇਹ ਆ ਕਿ ਜਿੱਦਾਂ ਹੁਣ ਰਿਟਾਇਰਮੈਂਟ ਜਿੱਦਾਂ ਮੇਰੇ ਫਾਦਰ ਸਾਹਿਬ ਦੀ ਹੋਈ ਆ, ਉਹ ਫੋਨ ਵੀ ਨਹੀਂ ਵਹਿੰਦੇ ਨਾ ਟੀਵੀ ਵਹਿੰਦੇ ਆ, ਬਸ ਚੁੱਪ ਮਾਰ ਕੇ ਬੈਠੇ ਰਹਿੰਦੇ ਆ। ਅਸੀਂ ਉਹਨਾਂ ਨੂੰ ਕਹੀਦਾ ਟੀਵੀ ਲਾ ਲਿਆ ਕਰੋ, ਫੋਨ 'ਤੇ ਵੇਖ ਲਿਆ ਕਰੋ, ਉਹ ਕੁਛ ਨਹੀਂ ਵਹਿੰਦੇ।
0: ਚੰਗੀ ਗੱਲ
2: ਨਹੀਂ, ਪਰ ਉਹ ਡਿਪਰੈਸ਼ਨ ਦੇ ਵਿੱਚ ਇੱਦਾਂ ਜਾਂਦੇ ਆ ਹਨਾ। ਮਤਲਬ ਕਿ ਹੁਣ ਮੈਂ ਤੁਸੀਂ ਇੱਕ ਗੱਲ ਅੱਗੇ ਕਰਦੇ ਨਾ ਡਿਊਟੀ ਦੀ ਵੀ, 8 ਘੰਟੇ ਡਿਊਟੀ, 8 ਘੰਟੇ ਆਪਣੇ ਤੇ 8 ਘੰਟੇ ਸੌਣ ਦੇ। ਮੈਂ ਪਿਛਲੇ 10 ਸਾਲਾਂ ਤੋਂ 38 ਆਵਰ ਕੰਮ ਕਰਦਾ ਆ, ਤੇ ਮੇਰਾ ਟਰੈਵਲਿੰਗ ਟਾਈਮ ਜਿਹੜਾ, ਮੈਂ ਇੱਕ ਟਾਈਮ ਤੇ 2 ਫੁੱਲ ਟਾਈਮ ਜੋਬਾਂ ਵੀ ਕੀਤੀਆਂ ਜਦੋਂ ਮੈਨੂੰ ਲੋੜ ਸੀ। ਮਤਲਬ ਕਿ 3 ਵਜੇ ਸ਼ੁਰੂ ਕਰਨਾ, 11 ਵਜੇ ਖਤਮ ਕਰਨਾ, 1 ਘੰਟਾ ਘਰੇ ਆਉਣਾ, ਫਿਰ ਬੀਪੀ ਤੇ ਕੰਮ ਕਰਨਾ ਰਾਤੀ 12 ਵਜੇ ਸਵੇਰ ਤੇ 8 ਵਜੇ ਤੱਕ। ਉਹ ਵੀ ਟਾਈਮ ਵੇਖਿਆ, ਪਰ ਜਿੰਨੇ ਤੇ ਦੁਖੀ ਰਹਿਣਾ ਨਾ, ਭਾਵੇਂ ਉਹ 8 ਘੰਟੇ ਕਰ ਲਏ ਤੇ ਭਾਵੇਂ 12 ਘੰਟੇ ਕਰ ਲਏ, ਉਹਨੇ ਦੁਖੀ ਹੀ ਰਹਿਣਾ ਚਾਹੀਦਾ।
0: ਉਹ ਇਨਬਿਲਡ ਫੀਚਰ ਆ ਉਹਦਾ,
2: ਹੈ
0: ਉਹ ਇਨਬਿਲਡ ਫੀਚਰ
1: ਆ ਫੀਚਰ ਆ।
2: ਹਾਂ, ਮੈਂ ਆਪਣੇ ਆਪ ਤੇ ਗੱਲ ਲਗਾਉਣਾ, ਕਿਉਂਕਿ ਮੈਂ ਦੁਖੀਆਂ ਚੋਂ ਇੱਕ ਆ। ਮੈਂ ਸਭ ਕੁਝ ਕਰਕੇ ਵੇਖਿਆ, ਆਪਣੇ ਖਰਚੇ ਵੀ ਕਢਾ ਕੇ ਵੇਖੇ, ਜੋ ਖਰਚੇ ਕਢਾ ਲਏ ਤੇ ਫਿਰ ਉਦੋਂ ਮੋਟੀਵੇਸ਼ਨ ਨਹੀਂ ਰਹਿੰਦਾ ਕਮਾਈ ਕਰਨ ਦਾ ਕੋਈ। ਜਦੋਂ ਪਤਾ ਹੋਵੇ ਨਾ ਕਿ ਜਿੱਦਾਂ ਕਿ ਮੇਰੇ ਸਿਰ ਤੇ
1: ਪੈਂਦੀ ਆ,
0: ਹਾਂ ਸਾਨੂੰ ਵੀ ਆਈ ਅਸੀਂ ਐਵੇਂ ਅਸੀਂ ਜਾੜੇ ਪਿੱਛੇ ਜੇ ਸਾਡੀ ਕਿਸ਼ਤ ਘੱਟ ਗਈ ਬੜੇ ਤੰਗ ਹੋਏ
1: ਪਹਿਲੇ ਵਾਪਸ ਆਏ ਨਏ ਸਿਰੇ ਸੇ ਖੇਲਣਾ ਸ਼ੁਰੂ ਕੀਆ
2: ਨਾਨਕ ਦੁਖੀਆ ਸਭ ਸੰਸਾਰੀ ਆ ਤੇ ਬਾਕੀ ਫੋਨ ਵਾਲੀ ਗੱਲ ਇਹ ਤਾਂ ਮੈਂ ਆਪਣੇ ਮੰਮੀ ਨੂੰ ਵੀ ਕਹੀ ਕਿਉਂਕਿ ਮੇਰੀ ਮੰਮੀ ਕਾਫੀ ਉਹ ਵੇਹਦੀ ਸੀ ਸਾਰੀ ਦੇ ਟਿਕਟੋਕ ਜੇ ਉਹ ਨਾ ਉਹ ਜਿੱਦਾਂ ਇੰਡੀਆ ਜੋ ਵੀ ਚੱਲਦਾ ਹਨਾ ਤੇ ਮੈਂ ਮੰਮੀ ਇਹ ਹਥਿਆਰ ਸਭ ਤੋਂ ਖਤਰਨਾਕ ਆ ਤੇ ਉਹ ਕਈ ਮੈਂ ਨਾ ਇੱਕ ਜਦੋਂ ਇੰਡੀਆ ਗਿਆ ਤੇ ਮੈਂ ਵੇਖਿਆ ਉੱਥੇ ਉਹਨਾਂ ਨੇ ਫੋਲੋ ਕਿਹਨੂੰ ਕਿਹਨੂੰ ਕੀਤਾ ਤੇ ਮੈਂ ਮੰਮੀ ਇੱਦਾਂ ਨੀ ਫੋਲੋ ਕਰਨਾ ਨਾ ਮਤਲਬ ਕਿ ਉਹ ਜੇ
0: ਸੁਨੰਦਾ ਸ਼ਰਮਾ ਨੂੰ ਨੀ
2: ਕਰਨਾ ਮੰਮੀ ਕਹਿੰਦੀ ਮੈਂ ਨੀ ਕੀਤਾ ਫੋਲੋ ਮੈਂ ਆਵੇ ਫੋਲੋ ਕੀਤਾ ਉੱਤੇ ਫੋਨਾਂ ਦਾ ਫਾਇਦਾ ਵੀ ਬਹੁਤ ਜਿੱਦਾਂ ਹੁਣ ਲੋਕੀ ਜਿਹੜੇ ਵੀ ਨਵੇਂ ਆਉਂਦੇ ਫ੍ਰੀ ਇੰਡੀਆ ਗੱਲ ਹੋ ਜਾਂਦੀ ਨੀ ਤੇ ਇੱਥੇ ਕਾਰਡ ਖਰੀਦਿਆਂ ਦੀ ਮਤਲਬ ਕਿ ਉਹ ਦਸ ਕੁ ਡਾਲਰ ਘੰਟੇ ਦਿੰਦੇ ਤੇ ਦਸਾਂ ਦਾ ਕਾਰਡ ਉਹਨਾਂ ਦਾ ਸੀ
0: ਪਰ ਉਦੋਂ ਜੀ ਵੀ ਕਰਦਾ ਹੁੰਦਾ ਗੱਲ ਕਰਨ ਨੂੰ ਹੁਣ ਕਰਦਾ ਨਹੀਂ
1: ਅਗਲੇ ਕਹਿੰਦੇ ਪੈਸੇ ਭੇਜ
0: ਨਹੀਂ ਨਹੀਂ
1: ਫਿਰ ਨਹੀਂ ਤੇ
0: ਵੈਸੇ ਹੀ ਪੈਸੇ ਉਹ ਤੇ ਹੈ ਹੀ ਰੀਜ਼ਨ ਪਰ ਵੈਸੇ ਵੀ ਹੁਣ ਓਦਾਂ ਹੀ ਇਹ ਹੁੰਦਾ ਵੀ ਝੂਠ ਹੀ ਹੋ ਜੇ ਹੌਲੀ ਹੌਲੀ
1: ਅੱਗੇ ਕਾਰਡ ਵੀ ਇੱਦਾਂ ਦੇ ਹੁੰਦੇ ਸੀ ਵੀ ਹਨਾ ਮਤਲਬ ਦਸ ਡਾਲਰ ਚ 120 ਮਿੰਟ ਮਿਲਣੇ ਆ ਹਜੇ 10 ਕੁ ਮਿੰਟ ਹੀ ਗੱਲ ਹੋ ਜਾਂਦੀ ਸੀ ਕਾਰਡ ਕਹਿੰਦਾ ਸੀ ਵੀ ਤੁਹਾਡੇ 120 ਮਿੰਟ ਪੂਰੇ ਹੋ ਗਏ ਉਹ ਟਾਈਮ ਵੀ ਵੇਖਿਆ
2: ਲਾਸਟ ਚੀਜ਼ ਮੈਂ ਕਹੂੰਗਾ ਮੈਨੂੰ ਖੁਸ਼ੀ ਜਦੋਂ ਮਿਲਦੀ ਮੈਂ ਇੰਡੀਆ ਪੈਸੇ ਖਲਾਉਂਦਾ ਜਦੋਂ ਮੈਂ ਨਵਾਂ ਨਵਾਂ ਆਇਆ ਨਾ ਮੈਂ ਮਤਲਬ ਕਿ ਸਾਲ ਦੀ ਫੀਸ ਤਾਰ ਕੇ ਆਇਆ ਸੀਗਾ ਪੈਸੇ ਮਗਰ ਖਲਾਉਂਦਾ ਰਿਹਾ ਬੜੀ ਖੁਸ਼ੀ ਮਿਲਦੀ ਜਦੋਂ ਤੋਂ ਪੈਸੇ ਮਤਲਬ ਕਿ ਹੁਣ ਤੇ ਕਦੇ ਸਦੀਆਂ ਹੀ ਕਦੇ ਦੋ ਦਹਾਕ ਹੀ ਹੋ ਗਏ ਪੈਸੇ ਖਲਾਇਆ ਨੂੰ ਜਦੋਂ ਦੇ ਪੈਸੇ ਹੋਣ ਵੀ ਜੇ ਕਦੇ ਕੋਈ ਦਿਨ ਦਿਹਾੜ ਤੇ ਖਲਾਈਏ ਨਾ ਉਹਦੇ ਨਾਲ ਦੀ ਖੁਸ਼ੀ ਕੋਈ ਨੀ ਹੈਗੀ ਕਦੇ ਵੀ
0: ਕਰਕੇ
1: ਖੁਸ਼ੀ ਉਹ ਆ ਜਦੋਂ ਤੁਸੀਂ ਖੁਸ਼ੀ ਦਾ ਜ਼ਰੀਆ ਬਣੋ ਆਪਦੀ ਖੁਸ਼ੀ ਲਈ ਖੁਸ਼ੀ ਖੁਸ਼ੀ ਨਹੀਂ ਹੈ
0: ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालिया दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only.
5: This station is now the ultimate power in the universe.
6: Radio Hanji. 1674 AM.
2: यार तू इतने इनी चेती आके पक्का भी हो गया, की जुगाड़ लाया है?
3: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ये स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालिया दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: This station is now the ultimate power in the universe.
6: Radio Hanji, 1674.
8: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਖਰੀ ਪੜਾਅ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਬਜ਼ੁਰਗਾਂ ਦੇ ਵਿੱਚ ਫੋਨ ਦੀ ਐਡਿਕਸ਼ਨ, ਵੈਸੇ ਤਾਂ ਇਕੱਲੇ ਬਜ਼ੁਰਗਾਂ ਦੇ ਵਿੱਚ ਨਹੀਂ, ਐਡਿਕਸ਼ਨ ਤਾਂ ਸਾਡੇ ਸਾਰਿਆਂ ਦੇ ਵਿੱਚ ਹੀ ਆ, ਪਰ ਅੱਜ ਆਪਾਂ ਇਸ ਪਾਸੇ ਨੂੰ ਅੰਡਰਲਾਈਨ ਕਰਕੇ ਥੋੜ੍ਹਾ ਜਿਹਾ ਵਧੇਰੇ ਆਪਾਂ ਧਿਆਨ ਮਾਰੀਏ, ਕਿਉਂਕਿ ਇੱਧਰਲੇ ਪਾਸੇ ਕਾਫੀ ਜ਼ਿਆਦਾ ਸਮੱਸਿਆ ਵੱਧ ਰਹੀ ਹੈ, ਕਾਫੀ ਜ਼ਿਆਦਾ ਨੁਕਸਾਨ ਹੋ ਰਹੇ ਨੇ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
9: ਜੀ। ਬਹੁਤ ਬਹੁਤ ਮਿਹਰਬਾਨੀ ਰਣਜੋਤ, ਬਹੁਤ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਹਾਂ ਸਮਾਰਟਫੋਨ ਨਾਲ ਸੰਬੰਧਿਤ, ਅਤੇ ਇਸ ਚੀਜ਼ ਨੂੰ ਵੀ ਆਪਾਂ ਰਿਅਲਾਈਜ਼ ਕਰਦੇ ਹਾਂ ਵੀ ਫੋਨ ਸਾਡੇ ਲਈ ਆ ਜਾਂ ਫੋਨ ਲਈ ਅਸੀਂ ਹਾਂ, ਅਸੀਂ ਫੋਨ ਤੋਂ ਕੰਮ ਲੈਣਾ ਜਾਂ ਫੋਨ ਸਾਡੇ ਤੋਂ ਕੰਮ ਲੈ ਰਿਹਾ, ਕਿਉਂਕਿ ਘੰਟੇ ਜਿਉਂ ਜਿਉਂ ਵੱਧਦੇ ਜਾਂਦੇ ਆ ਫਿਰ ਸਾਨੂੰ ਇਹ ਲੱਗਦਾ ਵੀ ਅਸਲ 'ਚ ਅਸੀਂ ਫੋਨ ਦੀ ਗੁਲਾਮੀ ਕਰ ਰਹੇ ਹਾਂ ਨਾ ਕਿ ਫੋਨ ਸਾਡੀ। ਅਤੇ ਜੇ ਸਾਡੇ ਚੀਜ਼ਾਂ ਕੰਟਰੋਲ 'ਚ ਨਹੀਂ ਹੈਗੀਆਂ ਤਾਂ ਉਹਦੇ ਤੋਂ ਫਿਰ ਇਹੀ ਆਪਾਂ ਕਹਿ ਸਕਦੇ ਹਾਂ ਵੀ ਇਹ ਐਡਿਕਸ਼ਨ ਆ, ਇਹ ਇੱਕ ਨਸ਼ਾ, ਇਹ ਇੱਕ ਲੱਤ ਆ ਜਿਹਦੇ ਤੋਂ ਅਸੀਂ ਬਚ ਨਹੀਂ ਸਕਦੇ। ਜੇ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਜਿੰਨਾ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਬੰਦਾ ਦੁੱਗਣਾ ਉਹਦੇ ਨੇੜੇ ਨੂੰ ਜਾਂਦਾ।
8: ਵੇਖੋ, ਜਿਹੜੀਆਂ ਚੀਜ਼ਾਂ ਨਹੀਂ ਵੀ ਸੀ ਉਹ ਵੀ ਸਾਰੀਆਂ ਹੁਣ ਇਹਦੇ ਵਿੱਚ ਪੈ ਗਈਆਂ। ਤੁਸੀਂ ਵੇਖੋ ਕਿ ਅੱਗੇ ਸਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੰਮ ਲਈ ਲੈਪਟੋਪ ਦੀ ਜਾਂ ਕੰਪਿਊਟਰ ਦੀ ਲੋੜ ਪੈਂਦੀ ਸੀ, ਹੁਣ ਤੁਸੀਂ ਵੇਖੋ ਵੀ ਸਾਰਾ ਕੁਛ ਹੀ ਫੋਨ ਦੇ ਉੱਤੇ ਆ ਗਿਆ। ਅਤੇ ਤੁਸੀਂ ਮੰਨੋ ਨਾ ਮੰਨੋ, ਪਰ ਆਪਾਂ ਲਗਭਗ, ਮੈਂ ਕਹੂੰਗਾ ਬਹੁਤਾ ਨਹੀਂ ਤਾਂ 90% 'ਤੇ ਆਪਾਂ ਅਡਿਕਟਿਡ ਹੀ ਹਾਂ, ਸਾਰੇ
9: ਡਿਪੈਂਡੈਂਟ ਵੀ ਹਾਂ ਅਤੇ ਅਡਿਕਟਿਡ ਵੀ
8: ਹਾਂ, ਸਾਰੀਆਂ ਚੀਜ਼ਾਂ।
9: ਕਿਉਂਕਿ ਜੇ ਡਿਪੈਂਡੈਂਟ ਹੋ ਜਾਂਦੇ ਹੋ ਤਾਂ ਫਿਰ ਅਡਿਕਸ਼ਨ ਵੀ ਕਿਤੇ ਨਾ ਕਿਤੋਂ ਸੱਜਿਓਂ ਖੱਬਿਓਂ ਆਈ ਜਾਣੀ।
8: ਬਿਲਕੁਲ, ਐਵੇਂ ਨਜਾਇਜ਼ ਹੀ, ਮੈਂ ਤਾਂ ਕਈ ਵਾਰੀ ਇਹ ਵੀ ਨੋਟ ਕਰਦਾ ਵੀ ਆਪਾਂ ਨਜਾਇਜ਼ ਜਿੰਨਾ ਕੁਛ ਵੇਖੀ ਜਾਂਦੇ ਹਾਂ ਉਨਾ ਕੁਛ ਸਟੋਰ ਹੀ ਨਹੀਂ ਹੋ ਪਾਉਂਦਾ, ਤੁਹਾਨੂੰ ਯਾਦ ਹੀ ਨਹੀਂ ਰਹਿ ਪਾਉਂਦਾ। ਮੈਂ ਤਾਂ ਹੋਰ ਚੀਜ਼ ਸ਼ੁਰੂ ਕੀਤੀ ਵੀ ਉਨਾ ਕੁ ਕਰੀਦਾ ਅੱਜ ਕੱਲ੍ਹ ਜਿੰਨਾ ਕੁ ਤੁਸੀਂ ਅਗਲੇ ਦਿਨ ਜਾਂ ਅਗਲੇਰੇ ਦਿਨ ਡਿਲੀਵਰ ਕਰਨਾ, ਉਸ ਤੋਂ ਵਧੇਰੇ ਤੁਸੀਂ ਪਹਿਲਾਂ ਵੀ ਭੁਲਾ ਬੈਂਦੇ ਹੋ, ਪਤਾ ਨਹੀਂ ਆਪਣਾ ਆਪਣਾ ਹਰ ਇੱਕ ਦਾ ਸਿਸਟਮ।
9: ਨਹੀਂ, ਮੇਰਾ ਵੀ ਇਹੀ ਆ, ਕਿਸੇ ਬੰਦੇ ਨੂੰ ਤੁਸੀਂ 4-5-6-7-8 ਚੁਟਕਲੇ ਸੁਣਾ ਦਿਓ, ਉਹਦੇ ਇੱਕ ਵੀ ਨਹੀਂ ਯਾਦ ਰਹਿੰਦਾ, ਇਹ ਸੇਮ ਚੀਜ਼ ਆ।
8: ਇੱਦਾਂ ਹੀ ਹੈ ਇਹ ਇਹ ਹੋਰ ਜ਼ਿਆਦਾ ਕਿਉਂਕਿ ਜਦੋਂ ਤੁਹਾਨੂੰ ਉਹਦੇ ਨਾਲ ਰਿਲੇਟਿਡ ਉਹਨੇ ਹੋਰ ਅੱਗੇ ਫਸਾ ਦੇਣਾ ਹੋਰ ਫਸਾ ਦੇਣਾ ਤੁਸੀਂ ਇੰਨੇ ਕੁ ਸੁਣ ਲੈਣੇ ਤੁਸੀਂ ਉੱਥੇ
9: ਪਤਾ ਹੀ ਨਹੀਂ ਵੀ ਸੋਰਸ ਕੀ ਹੈ ਮੈਂ ਸ਼ੁਰੂ ਕਿੱਥੋਂ ਆਇਆ ਸੀ
8: ਤੁਸੀਂ ਕੋਈ ਕਿਤਾਬ ਪੜ੍ਹਦੇ ਹੋ ਉਹਦਾ ਕੋਈ ਅੰਤ ਆ ਤੁਸੀਂ ਕੋਈ ਮਤਲਬ ਕਿਸੇ ਕੋਲੋਂ ਸੁਣਦੇ ਹੋ ਉਹਦਾ ਕੋਈ ਅੰਤ ਆ ਇਹਦਾ ਕੋਈ ਅੰਤ ਨਹੀਂ ਆ ਇਹ ਖੂਹ ਆ ਇਹ ਤਾਂ ਅੱਗੇ ਤੱਕ ਅੱਗੇ ਤੱਕ ਇਸ ਤੋਂ ਪਹਿਲਾਂ ਕਿ ਆਪਾਂ ਕਾਲ ਲਈਏ ਇੱਕ ਮੈਸੇਜ ਆਪਾਂ ਦਿਆ ਜੀ ਦਾ ਲੈ ਲੈਂਦੇ ਕਹਿੰਦੇ ਕਿ ਬੜੀ ਵਾਰ ਉਹਨਾਂ ਨੂੰ ਬੱਚਿਆਂ ਵੱਲੋਂ ਇਹ ਜਿਤਾਇਆ ਜਾਂਦਾ ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਇਹ ਜਿਤਾਇਆ ਜਾਂਦਾ ਵਾ ਕਿ ਉਹ ਤੁਹਾਡੇ ਮਤਲਬ ਦੀ ਗੱਲ ਨਹੀਂ ਜਾਂ ਤੁਹਾਨੂੰ ਸਮਝ ਨਹੀਂ ਆਉਣੀ ਫੋਨ ਦੀ ਉਹ ਉਤਸੁਕਤਾ ਬਸ ਵਰਤੋਂ ਵਧਾ ਦਿੰਦੀ ਹੈ ਇਹ ਵੀ ਗੱਲ ਸਹੀ ਹੈ ਜ਼ਮਾਨੇ ਤੋਂ ਪਿੱਛੇ ਰਹਿ ਜਾਣ ਦਾ ਡਰ ਜਾਂ ਜ਼ਮਾਨੇ ਦੇ ਹਾਣ ਦੇ ਹੋ ਕੇ ਚੱਲਣ ਦਾ ਸ਼ੌਂਕ
9: ਜੀ
8: ਬਿਲਕੁਲ ਜੀ ਇਹ ਵੀ ਸਮਾਜ ਜਾਂ ਘਰ ਦੇ ਵਿੱਚ ਆਪਣੀ ਥਾਂ ਜਦ ਉਹਨਾਂ ਨੂੰ ਮਿਲਣੀ ਮਹਿਸੂਸ ਨਹੀਂ ਹੁੰਦੀ ਤਾਂ ਉਹ ਉਦਾਸੀਨਤਾ ਨੂੰ ਖਤਮ ਕਰਨ ਦੇ ਲਈ ਵੀ ਫੋਨ ਦੀ ਬੇਲੋੜੀ ਵਰਤੋਂ ਕਰਦੇ ਨੇ ਬਿਲਕੁਲ ਵਾਜਬ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਆ ਕੇ ਆਪਣਿਆਂ ਅਤੇ ਆਪਣੀ ਜਨਮ ਭੂਮ ਤੋਂ ਦੂਰ ਹੁੰਦੇ ਨੇ ਅਤੇ ਫੋਨ ਦੀ ਵਰਤੋਂ ਦੇ ਰਾਹੀਂ ਪਿੱਛੇ ਰਹਿ ਗਿਆਂ ਦੇ ਨਾਲ ਮਿਲਾਪ ਜਾਂ ਗੱਲਬਾਤ ਤਾਂਘਦੇ ਨੇ
9: ਠੀਕ ਹੋ ਗਿਆ
8: ਕੋਈ ਨਵਾਂ ਸਕਿੱਲ ਜਾਂ ਹੁਨਰ ਵੀ ਕਈ ਬਜ਼ੁਰਗ ਸਿੱਖਦੇ ਨੇ ਜਿਵੇਂ ਕਿ ਉਬਰ ਈਟਸ ਆਦਿ ਹਾਂ ਬਹੁਤ ਬਜ਼ੁਰਗ ਕਰਦੇ ਨੇ ਪਰ ਅਜਿਹੀ ਚੰਗੀ ਵਰਤੋਂ ਦੇ ਕੇਸ ਕਾਫੀ ਘੱਟ ਨੇ ਅੰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਫੋਨ ਦੀ ਵਰਤੋਂ ਬਹੁਤੀ ਵਰਤੋਂ ਬਜ਼ੁਰਗਾਂ ਦੇ ਲਈ ਜਾਂ ਤਾਂ ਸਿਹਤ ਦੇ ਪੱਖੋਂ ਜਾਂ ਪੈਸੇ ਦੀ ਬਰਬਾਦੀ ਹੀ ਲੈ ਕੇ ਆਉਂਦੀ ਆ ਕੋਈ ਔਨਲਾਈਨ ਠੱਗੀ ਮਾਰਨ ਦੀ ਕੋਸ਼ਿਸ਼ ਦੇ ਵਿੱਚ ਹੈ ਅਤੇ ਵਿਚਾਰੇ ਬਜ਼ੁਰਗ ਬਹੁਤ ਛੇਤੀ ਸ਼ਿਕਾਰ ਹੋ ਜਾਂਦੇ ਨੇ ਸੰਯਮ ਵਰਤਣਾ ਚਾਹੀਦਾ ਨਹੀਂ ਤਾਂ ਅਜਿਹਾ ਨਾ ਹੋਵੇ ਕਿ ਅਬ ਕਿਉਂ ਉਦਾਸ ਫਿਰਤੇ ਹੋ ਸਰਦੀਓ ਕੀ ਸ਼ਾਮੋ ਮੇਂ ਇਸ ਤਰ੍ਹਾਂ ਹੀ ਹੋਤਾ ਹੈ ਇਸ ਤਰ੍ਹਾਂ ਕੇ ਕਾਮੋ ਮੇਂ ਵਾਹ ਵਾਹ
9: ਕੋਈ ਸ਼ੱਕ ਨਹੀਂ
8: ਧੰਨਵਾਦ ਜੀ ਬਹੁਤ ਸੋਹਣਾ ਇੱਕ ਵਾਰੀ ਫਿਰ ਤੋਂ ਤੁਹਾਡੀ ਸਾਂਝ ਦਿਆ ਜੀ ਬਾਕੀਆਂ ਦੇ ਮੈਸੇਜ ਵੀ ਪੜ੍ਹਦੇ ਹਾਂ ਫਿਲਹਾਲ ਆਪਾਂ ਇੱਧਰ ਕਾਲਰ ਆਪਣੇ ਲੈ ਲਈਏ 645 ਤੁਸੀਂ ਆਉਂਦੇ ਰਹੋ ਜੀ
10: ਸਤਿ ਸ੍ਰੀ ਅਕਾਲ ਬਾਈ ਜੀ ਦੋਨਾਂ ਵੀਰਾਂ ਨੂੰ
8: ਜੀ ਸਤਿ ਸ੍ਰੀ ਅਕਾਲ
10: ਮੈਂ ਗੁਰਜੀਤ ਬੋਲਦਾ ਸੀ
8: ਜੀ ਗੁਰਜੀਤ
10: ਬਹੁਤ ਸੋਹਣਾ ਮੈਸੇਜ ਪੜ੍ਹਿਆ ਤੁਸੀਂ ਨੇ ਜੇ ਬਹੁਤ ਕੁਛ ਕਵਰ ਕਰਤਾ ਇਹਨਾਂ ਨੇ
8: ਜੀ ਮਿਹਰਬਾਨੀ
10: ਤੇ ਬਾਈ ਜੀ ਮੈਂ ਨਾ ਥੋੜਾ ਜਿਹਾ ਤੁਹਾਡੇ ਤੋਂ ਡੀਰੇਲ ਹੋਊਗਾ ਬਹੁਤਾ ਨੀ ਹੁੰਦਾ ਪਰ ਇਹਨੂੰ ਆਪਾਂ ਬਜ਼ੁਰਗਾਂ ਨਾਲ ਕੱਲਾ ਜੋੜ ਕੇ ਨੀ ਵੇਖ ਸਕਦੇ ਹਨਾ ਫੋਨ ਵਾਲੀ ਐਡਿਕਸ਼ਨ ਨੂੰ ਸੋ ਉਹਦੇ ਲਈ ਮੈਂ ਪਹਿਲੀ ਮਾਫ਼ੀ ਮੰਗ ਲੈਣਾ
8: ਪਤਾ ਕੀ ਟਾਈਮ ਹੁਣ ਆਪਾਂ ਨਾ ਆਖਰੀ ਪੜਾਅ ਚ ਤੇ
10: ਬਹੁਤਾ
8: ਇੰਨਾ ਵੀ ਨਾ ਲੈ ਜਿਓ ਵੀ ਮੁੜ ਕੇ ਐਲਬਰੀ ਤੋਂ ਮੋੜ ਕੇ ਲਿਆਈ ਆਪਾਂ
10: ਬਿਲਕੁਲ ਦੇਖੋ ਇੱਕ ਕਲਚਰ ਸਭ ਹੋ ਰਿਹਾ ਠੀਕ ਹੈ ਜੀ ਅੱਜ ਮੈਂ ਕੋਈ ਚੀਜ਼ ਟ੍ਰੈਂਡ ਚ ਹੁੰਦੀ ਹੈ ਨਾ ਤਾਂ ਚਾਹੇ ਉਹ ਬੱਚਾ ਚਾਹੇ ਬਜ਼ੁਰਗ ਆ ਚਾਹੇ ਕੋਈ ਵੀ ਆ ਉਹ ਤਾਂ ਭੱਜ ਨੀ ਸਕਦਾ ਅਗਲਾ ਕਹਿੰਦਾ ਪਤਾ ਨੀ ਇਸ ਛੁਣਛਣੇ ਵੀ ਆ ਕੇ ਖਿਡਾਉਣੇ ਵਿੱਚ ਕੀ ਹੈਗਾ ਵੀ ਜਿਹੜਾ ਸਾਰੀ ਦੁਨੀਆਂ ਭੱਜੀ ਬੈਠੀ ਆ ਤਾਂ ਉਹ ਬਜ਼ੁਰਗ ਵੀ ਉਹਦੇ ਕਨੀ ਅਟਰੈਕਟ ਹੁੰਦਾ ਬੱਚਾ ਵੀ ਹੁੰਦਾ ਦੂਸਰੀ ਗੱਲ ਜੇ ਮੈਂ ਲਾਵਾਂ ਜੀ ਅੱਜ ਕੱਲ੍ਹ ਨਾ ਇਹ ਜਿਹੜਾ ਆਪਣਾ ਕਲਚਰ ਦੇ ਜਿਵੇਂ ਮੈਂ ਕਹਿ ਰਿਹਾ ਕਲਚਰ ਬਣਾਤਾ ਇਹ ਸਿਸਟਮ ਹੈ ਸਾਰਾ ਕੁਛ ਇਹਨਾਂ ਨੇ ਫੋਨ ਚ ਫਿੱਟ ਕਰਤਾ ਹੁਣ ਅਸੀਂ ਤੁਹਾਨੂੰ ਵੀ ਤਾਂ ਫੋਨ ਦੇ ਥਰੂ ਹੀ ਸੁਣ ਰਹੇ ਹਾਂਗੇ ਤੁਹਾਡੇ ਨਾਲ ਗੱਲ ਵੀ ਫੋਨ ਦੇ ਥਰੂ ਕਰ ਰਹੇ ਹਾਂਗੇ ਫਿਰ ਮੈਂ ਵੀ ਸੋਚਿਆ ਵੀ ਮੈਂ ਫੋਨ ਤੋਂ ਦੂਰ ਜਾਂਦਾ ਜੀ ਫਿਰ ਜੇ ਬੱਚਿਆਂ ਦੀ ਜਿਮਨਾਸਟਿਕ ਲਾ ਲਓ ਸਕੂਲ ਲਾ ਲਓ ਸਵਿਮਿੰਗ ਲਾ ਲਓ ਉਹਦਾ ਲੈਸਨ ਇੱਧਰ ਕਰਨਾ ਫਿਰ ਕਹਿੰਦੇ ਜੀ ਐਪ ਡਾਊਨਲੋਡ ਕਰੋ ਬੰਦਾ ਭੱਜੇ ਦਾ ਜੇ ਕਿੱਧਰ ਇਹ ਕਲਚਰ ਸੈੱਟ ਹੋ ਗਿਆ ਇੱਕ ਆਪਾਂ ਨੂੰ ਇਹ ਨੀ ਪਤਾ ਵੀ ਇਹ ਜੀ ਕਿਹੜੀ ਈਮੇਲ ਆਉਣੀ ਆ ਜਿਹੜੀ ਆਪਾਂ ਨੇ ਦੇਖਣੀ ਆ ਘੰਟੇ ਵਾਧੋ ਜਾਂ 15 ਮਿੰਟ ਵਾਧੋ ਉਹ ਅੱਜ ਤੱਕ ਨੀ ਲੱਭੀ ਪਤਾ ਨੀ ਕਿਹੋ ਜਿਹੀ ਈਮੇਲ ਆਉਣੀ ਆ ਇੱਕ ਪਤਾ ਨੀ ਕਿਹੋ ਜੀ ਕਿਸੇ ਦੀ ਫੇਸਬੁੱਕ ਤੇ ਪੋਸਟ ਆਉਣੀ ਆ ਉਹ ਸਕਰੋਲ ਕਰ ਲਓ ਇੱਕ ਪਤਾ ਨੀ ਕਿਹੜੀ ਆਪਾਂ ਨੇ ਲੋਕਾਂ ਨੂੰ ਬ੍ਰੇਕਿੰਗ ਨਿਊਜ਼ ਦੇਣੀ ਆ ਜਿਹੜੀ ਆਪਾਂ ਵੀ ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਲੱਗੇ ਇਹ ਸਭ ਤੋਂ ਸੱਤਿਆਨਾਸ ਨਾ ਜਿਹੜਾ ਆਪਾਂ ਨੂੰ ਇਹਨਾਂ ਨੇ ਇੰਟਰਨੈਟ ਜ਼ਿਆਦਾ ਦੇਤਾ ਨਾ ਇਹ ਵੀ ਮੇਨ ਜਾਲਾ ਜੇ ਤੁਸੀਂ ਜਾਵੋ ਨਾ 2010 ਦੇ ਨੇੜੇ ਤੇੜੇ ਇੱਕ ਅੱਧਾ ਜੀ ਵੀ ਮਿਲਦਾ ਹੁੰਦਾ ਸੀ ਰੇਡੀਓ ਸੁਣ ਲਓ ਚਲੋ ਥੋੜਾ ਬਹੁਤਾ ਈਮੇਲ ਚੈੱਕ ਕਰ ਲਓ ਇੱਕ ਜੇ ਕਿਸੇ ਨੂੰ ਯਾਦ ਹੋਵੇ ਨਾ ਬਲੈਕਬੇਰੀ ਦੇ ਫੋਨ ਹੁੰਦੇ ਸੀ ਉਹ ਸਭ ਤੋਂ ਬੈਸਟ ਸੀ ਸਿਰਫ ਇੱਕ ਦੇ ਹੁੰਦੇ ਸੀ ਉਹ ਜਦੋਂ ਦਾ ਆਈਫੋਨ ਤੇ ਸੈਮਸੰਗ ਨੇ ਪੱਠਾ ਵਟਾ ਤਾ ਜੀ ਦੁਨੀਆਂ ਇੰਨੇ ਚ ਕਹਿ ਕੇ ਮੈਂ ਗੱਲ ਨਿਬੇੜਦਾ ਥੈਂਕ ਯੂ ਸੋ ਮਚ
9: ਬਹੁਤ ਸਾਰੀਆਂ ਚੀਜ਼ਾਂ ਨੇ ਉਹ ਜਿਹੜੀਆਂ ਚੀਜ਼ਾਂ ਈਮੇਲ ਦੇਖਣੀਆਂ ਜਾਂ ਕਿਸੇ ਨੂੰ ਫੋਨ ਕਰਨਾ ਜਾਂ ਕੋਈ ਕੰਮ ਦਾ ਮਤਲਬ ਐਪ ਤੋਂ ਬੁਕਿੰਗ ਕਰਨੀ ਆ ਕੁਛ ਕਰਨਾ ਉਹ ਸਾਰੀਆਂ ਚੀਜ਼ਾਂ ਤੁਸੀਂ ਮਿਲਾ ਵੀ ਲਓਗੇ ਨਾ ਦਿਹਾੜੀ ਦਾ ਅੱਧਾ ਘੰਟਾ ਘੰਟਾ ਬਣਨਾ ਨੀ
8: ਉਹਦੇ ਤੇ ਇੰਨਾ ਟਾਈਮ ਨਹੀਂ
9: ਅਸਲ ਚ ਪਟਾਕਾ ਉਦੋਂ ਬੋਲਦਾ ਜਦ ਆਪਾਂ ਅੰਗੂਠਾ ਆਪਣਾ ਉੱਤੇ ਥੱਲੇ ਨੂੰ ਜਾਂਦਾ ਨਾ ਜਿਹੜੀਆਂ ਰੀਲਾਂ ਨੇ ਇਹਨਾਂ ਨੇ ਬੜਾ ਬਿੜਾ ਗਰਕ ਕੀਤਾ ਜਾਂ ਜਿਹੜੇ ਵੀਡੀਓ ਨੇ ਨਿਰੰਤਰ ਆਪਾਂ ਦੇਖਦੇ ਹਾਂ ਜਾਂ ਸ਼ਾਰਟਸ ਦੇਖਦੇ ਹਾਂ ਟਿਕਟੋਕ ਵਾਲੀਆਂ ਉਹਦਾ ਦਿਮਾਗ 'ਤੇ ਵੀ ਅਸਰ ਹੁੰਦਾ ਅਤੇ ਮਾਨਸਿਕ ਸਿਹਤ 'ਤੇ ਤੁਹਾਨੂੰ ਪਤਾ ਹੀ ਹੈ ਫਿਰ ਹੈ ਨਾ ਕਿਉਂਕਿ ਉਸ ਕਿਸਮ ਦੇ ਹਾਰਮੋਨ ਰਿਲੀਜ਼ ਹੋਣੇ ਆ ਝਲਕ ਭਲਕ ਜਿਹੜੀ ਹੈਗੀ ਆ ਅਤੇ ਉਸ ਪਾਸੇ ਨੂੰ ਤੁਹਾਡਾ ਦਿਮਾਗ ਲੱਗਦਾ ਜਦ ਇੱਕੋ ਤਰ੍ਹਾਂ ਦੇ ਥੋਟਸ ਤੁਹਾਡੇ ਦਿਮਾਗ 'ਚ ਵੜੀ ਜਾਣੇ ਆ।
8: ਬਿਲਕੁਲ, ਨਾਲੇ ਇਹਦੇ ਵਿੱਚੋਂ ਬਹੁਤ ਸਾਰੇ ਪੁਆਇੰਟ ਇਹ ਨਾ ਜਿਹੜੇ ਸਿਰਫ ਸਾਡੇ ਤੱਕ ਜਾਂ ਬੱਚਿਆਂ ਤੱਕ ਸੀਮਿਤ ਹੈ, ਉਹ ਬਜ਼ੁਰਗਾਂ ਤੱਕ ਉਹ ਵਾਲੇ ਪੁਆਇੰਟ ਨਹੀਂ ਆ।
9: ਬੈਂਕਿੰਗ ਕਰਨੀ ਆ, ਕੋਈ ਪੇਮੈਂਟ ਕਰਨੀ ਆ, ਬਜ਼ੁਰਗਾਂ ਨੇ ਥੋੜ੍ਹੀ ਕਰਨੀ, ਮਾਪਿਆਂ ਨੇ ਕਰਨੀ
8: ਆ। ਹੋ ਸਕਦਾ ਉਹਨਾਂ ਨੇ ਕਰਨੀ ਵੀ ਹੋਵੇ, ਪਰ ਉਹੀ ਫਿਰ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਵਿੱਚੋਂ ਜਦੋਂ ਆਪਾਂ ਟਾਈਮਿੰਗ ਕੱਢ ਕੇ ਵੇਖਾਂਗੇ ਨਾ ਕਿ ਕਿਹੜੀ ਐਪ ਨੇ ਕਿੰਨਾ ਸਮਾਂ ਲਿਆ, ਅਤੇ ਆਹ ਸਾਰੀਆਂ ਐਪ ਜਿਹੜੀਆਂ ਨੇ ਇਹ ਤੁਹਾਡੀਆਂ ਹਫ਼ਤੇ ਦੇ ਵਿੱਚ ਮਹੀਨੇ ਦੇ ਵਿੱਚ ਉਨਾ ਟਾਈਮ ਨਹੀਂ ਲੈਣਗੀਆਂ ਜਿੰਨੀਆਂ ਬਾਕੀ ਬੇਲੋੜੀਆਂ ਜਿਹਦੇ ਵਿੱਚ ਯੂਟਿਊਬ ਹੋ ਗਈ, ਫੇਸਬੁੱਕ ਹੋ ਗਈ ਜਾਂ ਸੋਸ਼ਲ ਮੀਡੀਆ ਜਿੱਥੋਂ ਸਾਨੂੰ ਕੋਈ ਬਹੁਤ ਜ਼ਿਆਦਾ ਕੋਈ ਖਾਸ ਨਹੀਂ ਲੱਭਣਾ।
9: ਆਈਫੋਨ, ਸੈਮਸੰਗ ਜਿੰਨੇ ਫੋਨ ਨੇ ਇਹ ਤੁਹਾਨੂੰ ਟਾਈਮਿੰਗ ਵੀ ਦਿੰਦੇ ਆ ਵੀ ਭਾਈ ਤੁਸੀਂ ਆਹ ਫੇਸਬੁੱਕ 'ਤੇ ਇਸ ਹਫ਼ਤੇ 6 ਘੰਟੇ ਵਰਤੇ, ਟਿਕਟੋਕ 'ਤੇ 8 ਘੰਟੇ ਲਾਏ ਆ, ਉਹ ਆਪਣਾ ਤੁਸੀਂ ਉਹਦੀ ਸੈਟਿੰਗ ਜਾ ਕੇ ਉਹ ਵੀ ਚੀਜ਼ਾਂ ਚੈੱਕ ਕਰ ਸਕਦੇ।
8: ਤੁਸੀਂ ਵੇਖੋਗੇ ਵੀ ਉਹ ਤਾਂ ਬਹੁਤ ਥੋੜ੍ਹਾ, ਉਹ ਤਾਂ ਸਾਡੀਆਂ ਸੁੱਖ ਸੁਵਿਧਾਵਾਂ ਦੇ ਲਈ ਉਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਚੱਲ ਕਹਿ ਲਓ ਵੀ ਤੁਹਾਡੇ ਸਾਬਤ ਹੋਣਗੀਆਂ। ਸਤਿ ਸ਼੍ਰੀ ਅਕਾਲ, ਕਹਿੰਦੇ ਸਾਡੇ ਵਾਲਿਆਂ ਨੂੰ ਇਹੀ ਪ੍ਰੋਬਲਮ ਸੀ ਜੀ। ਫਿਰ ਕਹਿੰਦੇ ਕਿਸੇ ਨੇ ਸਲਾਹ ਦਿੱਤੀ ਕਿ ਮਾਪੇ ਖੁਸ਼ ਅਤੇ ਤੰਦਰੁਸਤ ਰੱਖਣੇ ਤਾਂ ਉਹਨਾਂ ਨੂੰ ਮੋਬਾਈਲ ਦੀ ਥਾਂ 'ਤੇ ਬੱਚੇ ਦਿਓ। ਬੀ ਪੀ ਅਤੇ ਸਟ੍ਰੈਸ ਦਿਨਾਂ ਵਿੱਚ ਹੀ ਉੱਡ ਗਿਆ ਅਤੇ ਉਹਨਾਂ ਦਾ, ਅਤੇ ਨਾਓ ਵੀ ਆਰ ਵੇਟਿੰਗ ਫੋਰ ਥਰਡ ਵਨ ਐਂਡ ਆਫ ਦਿਸ ਈਅਰ। ਅਤੇ ਯੰਗ ਪੇਰੈਂਟਸ ਨੂੰ ਸਲਾਹ ਆ ਕਿ ਮਾਪਿਆਂ ਦਾ ਜੇ ਮੋਬਾਈਲ ਰਿਪਲੇਸ ਕਰਨਾ ਹੈ ਤਾਂ ਕੁਛ ਦੇਣਾ ਪੈਣਾ। ਬਿਲਕੁਲ ਤੁਹਾਡੀ ਗੱਲ ਵਾਜਬ ਹੈ ਜੀ, ਸੋਵਾ ਥਰੱਸਾ ਅਤੇ ਸਿਰੇ 'ਤੇ ਕੰਢੇ ਹੋਈ ਆ। ਜਦੋਂ ਆਪਾਂ ਲਾਜਾਂ ਦੀ ਗੱਲ ਕਰਾਂਗੇ ਤਾਂ ਲਾਜ ਇਹ ਹੋਈ ਆ ਵੀ ਆਰ ਸਾਨੂੰ ਦੇਣਾ ਪਊਗਾ, ਇਹ ਵੱਡੀ ਸਮੱਸਿਆ ਵਾ। ਪਰਿਵਾਰ ਆਪਾਂ ਅੱਜ ਕੱਲ੍ਹ ਜਾਂ ਤਾਂ ਕਰਦੇ ਨਹੀਂ, ਜੇ ਕਰਦੇ ਹਾਂ ਤਾਂ ਦਿਨੋਂ ਦਿਨ ਆਪਾਂ ਨਿੱਕੇ ਤੋਂ ਨਿਕਾਹ ਕਰੀ ਜਾਂਦੇ ਹਾਂ ਅਤੇ ਉੱਥੇ ਵਿੱਚ ਨਾ ਉਹਨਾਂ ਨੂੰ, ਫਿਰ ਆਪਾਂ ਭਾਸ਼ਾ ਵੀ ਉਸੇ ਵਿੱਚ ਹੀ ਆਜੂਗੀ, ਭਾਸ਼ਾ ਤੋਂ ਵੀ ਆਪਾਂ ਦੂਰ ਕਰ ਰਹੇ ਹਾਂ ਵੀ ਬੱਚੇ ਹੁਣ ਅੰਗਰੇਜ਼ੀ ਤੋਂ ਲੱਤ ਨਹੀਂ ਲਾਉਂਦੇ, ਉਹਨਾਂ ਨੂੰ ਆਉਂਦੀ ਨਹੀਂ ਆ, ਉਹ ਉਹਨਾਂ ਨਾਲ ਕਮਿਊਨੀਕੇਸ਼ਨ ਕਿੱਦਾਂ ਕਰਨ ਨੂੰ ਬੱਚੇ ਦਾ, ਜਦੋਂ ਜੇ ਆਪਾਂ ਭਾਸ਼ਾ ਤੋਂ ਉਹਨੂੰ ਦੂਰ ਕਰਦੇ ਹਾਂ ਤਾਂ ਉਹਦੇ 'ਚ ਸਿਰਫ ਇਹ ਨਹੀਂ ਹੁੰਦਾ ਵੀ ਉਹਦੀ ਕਮਿਊਨੀਕੇਸ਼ਨ ਰੁਕਦੀ ਆ, ਇਹ ਹੁੰਦਾ ਵੀ ਕਨੈਕਸ਼ਨ ਵੀ ਟੁੱਟ ਜਾਂਦਾ, ਫਿਰ ਉਹ ਮੋਹ ਅਤੇ ਉਹ ਵੀ ਟੁੱਟ ਜਾਂਦਾ। ਸਾਡੇ ਨਾਲ ਨੇ 047, ਤੁਸੀਂ ਆਉਂਦੇ ਰਹੋ ਜੀ।
11: ਸਤਿ ਸ਼੍ਰੀ ਅਕਾਲ ਰਣਜੋਤ ਵੀਰ ਜੀ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਵੀਰ ਜੀ,
9: ਸਤਿ ਸ਼੍ਰੀ ਅਕਾਲ।
11: ਟੌਪਿਕ ਬੜਾ ਵਧੀਆ ਹੈਗਾ। ਮੈਂ ਤਾਂ ਰੀਸੈਂਟਲੀ ਹੁਣ ਇੰਡੀਆ ਤੋਂ ਆਈ ਹਾਂ ਤਾਂ ਮੈਂ ਆਹ ਚੀਜ਼ ਦੇਖੀ ਕਿ ਆਹ ਚੀਜ਼ ਆਪਣੇ ਇੱਥੇ ਦੇ ਪੇਰੈਂਟਸ ਨੇ ਜਿਹੜੇ ਇੰਡੀਆ ਦੇ ਪੇਰੈਂਟਸ ਆ ਉਹ ਵੀ ਫੇਸ ਕਰ ਰਹੇ।
9: ਹਾਂਜੀ,
8: ਇੱਥੇ ਆ ਗਏ ਹਾਂ।
11: ਹਾਂ, ਬਸ ਮੈਂ ਉਹੀ ਕਹਿਣ ਲੱਗੀ ਸੀਗੀ ਕਿ ਹੁਣ ਜਿਹਨਾਂ ਦਾ ਮੈਸੇਜ ਆਇਆ ਨਾ ਕਿ ਜੇ ਤੁਸੀਂ ਉਹਨਾਂ ਕੋਲ ਫੋਨ ਲੈਣਾ ਤਾਂ ਤੁਹਾਨੂੰ ਉਹਨਾਂ ਨੂੰ ਕੁਛ ਦੇਣਾ ਪਏਗਾ ਜਿੱਥੇ ਉਹ ਆਪਣੇ ਆਪ ਨੂੰ ਆਪਣਾ ਧਿਆਨ ਡਾਇਵਰਟ ਕਰਨ, ਹਨਾ। ਹੁਣ ਜਿਹੜੇ ਇੱਥੇ ਆ ਗਏ ਨੇ ਉਹਨਾਂ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਕਿ ਪੇਰੈਂਟਸ ਇੱਥੇ ਆਉਣਾ ਨਹੀਂ ਚਾਹੁੰਦੇ। ਉਹ ਬਹੁਤ ਵੱਡਾ ਵੈਲਿਡ ਰੀਜ਼ਨ ਹੈ। ਕੱਲ ਨੂੰ ਮੈਨੂੰ ਮੇਰਾ ਪੁੱਤਰ ਕਹੇਗਾ ਕਿ ਹਾਂ ਮੈਂ ਫਲਾਂ ਕੰਟਰੀ 'ਚ ਚਲਾ ਗਿਆ ਤਾਂ ਮੰਮਾ ਤੁਸੀਂ ਜਿੱਥੇ ਸਾਰੀ ਉਮਰ ਰਹੇ ਹੋ ਉਹ ਛੱਡ ਕੇ ਤੁਸੀਂ ਮੇਰੇ ਕੋਲ ਆ ਜਾਓ, ਮੈਂ 1.5 ਮਹੀਨੇ ਲਈ ਜਾਣਾ ਪਸੰਦ ਕਰੂੰਗੀ, ਮੈਂ ਵੀ ਸਾਰੀ ਉਮਰ ਨਹੀਂ ਜਾ ਸਕਦੀ, ਹਨਾ। ਪਰ ਚੱਕਰ ਆਹ ਚੀਜ਼ ਹੈਗੀ ਹੈ ਕਿ ਭਾਜੀ ਹੁਣ ਅੱਜ ਦੀ ਡੇਟ 'ਚ ਜੋ ਸਿਚੁਏਸ਼ਨ ਹੈ, ਮੈਂ ਉਹ ਕਹੂੰਗੀ ਉਹ ਸਾਡੇ ਮਾਂ ਪਿਓ ਹੈ। ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਈ ਐਂਡ 'ਚ ਗਿਲਟ ਫੈਕਟਰ ਦੀ ਟ੍ਰਿਪ ਤੇ ਤੁਸੀਂ ਜਾਣਾ ਹੁੰਦਾ। ਗਿਲਟ ਟ੍ਰਿਪ ਤੇ ਤੁਹਾਨੂੰ ਹੀ ਮਿਲਦਾ ਕਿ ਕਿਉਂਕਿ ਅਸੀਂ ਇਕੱਲੇ ਹਾਂ, ਕਿਉਂਕਿ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ, ਹਨਾ। ਆਹ ਚੀਜ਼ ਹੁੰਦੀ ਹੈ। ਮੈਨੂੰ ਆਹ ਚੀਜ਼ ਲੱਗਦੀ ਹੈ ਕਿ ਪੇਰੈਂਟਸ 'ਚ ਸਹੀ ਤਰੀਕੇ ਨਾਲ ਆਪਣਾ ਟਾਈਮ ਥੋੜਾ ਜਿਹਾ ਡਿਵਾਈਡ ਕਰ ਲੈਣ ਕਿ ਹਾਂ ਮੈਂ ਜਿੱਦਾਂ ਅਸੀਂ ਵੱਡੇ ਕਰਦੇ ਕਿ ਮੈਂ ਇੰਨਾ ਟਾਈਮ ਹੀ ਲਾਣਾ, ਸ਼ਾਇਦ ਚੀਜ਼ਾਂ ਸੁਧਰ ਜਾਣ। ਸਭ ਤੋਂ ਜ਼ਿਆਦਾ ਡਰ ਲੱਗਦਾ ਹੁਣ ਜਿੱਦਾਂ ਐਤਕੀ ਵੀ ਸਾਡੇ ਨਾਲ ਆਹ ਚੀਜ਼ ਹੋਈ ਹੈ, ਜਿਹੜੇ ਯੂਟਿਊਬ ਤੇ ਪੇਰੈਂਟਸ ਆ ਮੋਟੀਵੇਸ਼ਨਲ ਲੈਕਚਰਸ ਵਾਲੇ, ਆਪਣੇ ਮੈਡੀਟੇਸ਼ਨ ਵਾਲੇ, ਯੋਗਾ ਵਾਲੇ ਗਰੁੱਪਸ ਜੁਆਇਨ ਕਰ ਲੈਂਦੇ ਆ, ਉਹ ਤੋਂ ਬਾਅਦ ਚਲੇ ਜਾਂਦੇ ਆ ਵਟਸਐਪ ਗਰੁੱਪਸ ਤੇ, ਫਿਰ ਉਹਨਾਂ ਦਾ ਨੰਬਰ ਹੋ ਗਿਆ ਹਰ ਥਾਂ ਤੇ ਸਰਕੂਲੇਟ, ਤਾਂ ਫਿਰ ਉਹਨਾਂ ਨੂੰ ਫੋਨ ਆਉਣੇ ਸ਼ੁਰੂ ਹੁੰਦੇ, ਫਿਰ ਉਹ ਕਹਿੰਦੇ ਇੰਨੇ ਫੋਨ ਕਿਉਂ ਆ ਰਹੇ ਆ। ਉਹ ਮੈਂ ਕਿਤੇ ਨਾ ਇੱਕ ਦਿਨ ਰਾਤ ਨੂੰ ਸਾਡੇ ਮੰਮਾ ਨੂੰ ਐਕਸਪਲੇਨ ਕਰ ਬੈਠੀ ਕਿ ਆ ਜਿਹੜੇ ਵਟਸਐਪ ਦੇ ਗਰੁੱਪਸ ਹੈਗੇ ਨੇ ਵੀ ਇਹ ਡਿਲੀਟ ਕਰੋ, ਵੀ ਤੁਹਾਡਾ ਨੰਬਰ ਇੰਨੀ ਜਗ੍ਹਾ ਤੇ ਸਰਕੂਲੇਟ ਹੋ ਗਿਆ। ਤੇ ਮੈਂ ਕਿਹਾ ਵੀ ਪਤਾ ਨੀ ਕੱਲ ਨੂੰ ਕਿਹੜੀਆਂ ਕਾਲਸ ਆਣਗੀਆਂ, ਕੋਈ ਓਟੀਪੀ ਮੰਗਿਆ, ਮੇਰੇ ਮੂੰਹ ਚੋਂ ਇੱਦਾਂ ਹੀ ਨਿਕਲ ਗਿਆ ਕਿ ਕੋਈ ਓਟੀਪੀ ਮੰਗੇਗਾ। ਅਗਲੇ ਦਿਨ ਸਵੇਰੇ ਸਾਡੇ ਮਾਤਾ ਜੀ ਦਾ ਬੀਪੀ ਤਾਂ ਹਾਈ, ਵੀ ਹਾਏ ਮੈਂ ਤਾਂ ਪਤਾ ਨੀ ਕਿੱਥੇ ਓਟੀਪੀ ਦੇਤਾ। ਸੋ ਉਹ ਪੇਰੈਂਟਸ ਨੂੰ ਇਹਦਾ ਮਿਸਯੂਜ਼ ਵੀ ਤੁਸੀਂ ਓਨਾ ਕੀ ਸਮਝਾ ਸਕਦੇ ਜਿੰਨਾ ਕਿ ਤੁਹਾਨੂੰ ਲੱਗੇ ਕਿ ਉਹਨਾਂ ਦੀ ਸਿਹਤ ਤੇ ਅਸਰ ਨਹੀਂ ਹੋ ਰਿਹਾ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੀ ਅੱਖਾਂ ਤੇ ਫਰਕ ਪੈਣਾ, ਕਹਿੰਦੇ ਇੱਕ ਦਾ ਕੈਟਰੈਕਟ ਦੀ ਸਰਜਰੀ ਹੋਈ ਵੀ ਦੂਸਰੇ ਦੀ ਵੀ ਹੋ ਜੂਗੀ।
9: ਸਾਡੇ ਬਜ਼ੁਰਗਾਂ ਕਹਿੰਦੇ ਬਾਪੂ ਜੀ ਸ਼ਰਾਬ ਪੀਣ ਨਾਲ ਕਿਡਨੀਆਂ ਖਰਾਬ ਹੁੰਦੀਆਂ, ਕਹਿੰਦਾ ਮੈਂ ਕਿਹੜਾ ਵੇਚਣੀਆਂ, 2-4 ਸਾਲ ਜਿਹੜੇ ਹੈਗੇ ਉਹ ਤਾਂ ਨਜ਼ਾਰਾ ਲਈਏ।
11: ਮੇਰੇ ਨਾਲ ਭਾਜੀ ਐਤਕੀ ਸੱਚੇ ਬਜ਼ੁਰਗ ਦਾ ਐਟੀਟਿਊਡ ਹੈ। ਮੈਂ ਰੱਖਣੀਆਂ ਤੇ ਗਈ ਤੇ ਮੈਂ ਮੇਰੇ ਚਾਚਾ ਜੀ ਨਾ ਮੇਰੇ ਡਾਇਬਟੀਜ਼ ਹਾਈ ਓਨ ਡਾਇਬਟੀਜ਼ ਹੈ, ਉਹਨਾਂ ਦਾ ਸਿਰਫ 30% ਹਾਰਟ ਕੰਮ ਕਰਦਾ। ਮੈਂ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਤੀਜਾ ਲੱਡੂ ਖਾਣ ਲੱਗੇ ਚਾਚੇ, ਕੁਛ ਤਾਂ ਸੋਚੋ। ਕਹਿੰਦੇ ਲੈ ਕੱਲ ਨੂੰ ਪਤਾ ਨੀ ਕੀ ਹੋਣਾ, ਕਹਿੰਦਾ ਅੱਜ ਤਾਂ ਮੈਨੂੰ ਖਾ ਲੈ।
9: ਹਾਈਕੂ ਵੀ ਉਦਾਂ ਦੀ ਹੈ ਨਾ, ਵਧੀ ਹੋਈ ਸ਼ੂਗਰ ਵਾਹਿਗੁਰੂ ਕਹਿ ਕੇ ਬਾਪੂ ਜੀ ਨੇ ਚੱਕਿਆ ਇੱਕ ਹੋਰ ਰਸਗੁੱਲਾ।
11: ਮੈਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਾ ਆਹੀ ਨਿਸ਼ਕਰਸ਼ ਕਰਦਿਆਂ ਕੱਢ ਕੇ ਆਈ ਹਾਂ ਕਿ ਤੁਸੀਂ ਜਿੰਨਾ ਮਰਜ਼ੀ ਪੇਰੈਂਟਸ ਨੂੰ ਕਹਿ ਲਓ ਕਿ ਆਹ ਚੀਜ਼ ਮਾੜੀ ਆ ਜਾਂ ਆਹ ਚੀਜ਼, ਹੁਣ ਸਾਡੇ ਮੰਮਾ ਸੱਚੀ ਉਹ ਆਪਣੇ ਆਪ ਉਬਰ ਕਰਨ ਲੱਗ ਗਏ, ਰੈਪਿਡੋ ਕਰਨ ਲੱਗ ਗਏ, ਹਨਾ। ਆਹ ਚੀਜ਼ ਸਾਡੇ ਵਾਸਤੇ ਬੜੀ ਫਾਇਦੇਮੰਦ ਹੈ ਕਿ ਉਹਨਾਂ ਨੇ ਸਕੂਟਰ ਚਲਾਉਣਾ ਛੱਡਤਾ। ਸਾਨੂੰ ਸੀਗਾ ਕਿ ਇਸ ਉਮਰ ਚ ਸਕੂਟਰ ਨਾ ਚਲਾਉਣ ਆਪਣੇ ਆਪ, ਜਾਂ ਗੱਡੀਆਂ ਨਾ ਚਲਾਉਣ, ਬਿਕੋਜ਼ ਟ੍ਰੈਫਿਕ ਬਹੁਤ ਜ਼ਿਆਦਾ ਇੰਡੀਆ ਚ। ਤਾਂ ਸਾਡੇ ਵਾਸਤੇ ਆਹ ਚੀਜ਼ ਬੈਨੀਫਿਸ਼ੀਅਲ ਹੈ ਕਿ ਉਹਨਾਂ ਨੇ ਰੈਪਿਡੋ ਚਲਾਉਣੀ ਸ਼ੁਰੂ ਕਰਤੀ। ਬਟ ਹੁਣ ਫਿਰ ਉਹ ਜਿਹੜੇ ਗਰੁੱਪਸ ਜੁਆਇਨ ਕਰਦੇ ਆ ਉਹਨਾਂ ਨੂੰ ਓਟੀਪੀ ਦੀ ਕਾਲ,
9: ਬਈ ਹੁਣ ਸਮੋਸਿਆਂ ਤੇ ਸਮੋਸੇ ਆ ਰਹੇ, ਛੋਲੇ ਭਟੂਰੇ ਕਰੇ ਚਾਉਮੀਨ।
11: ਨਹੀਂ ਨਹੀਂ, ਮੈਨੂੰ ਸਿਰਫ ਡਰ ਲੱਗਦਾ ਹੈ ਕਿ ਜਦੋਂ ਅਨਵਾਂਟਿਡ ਗਰੁੱਪਸ ਜੁਆਇਨ ਕਰ ਲੈਂਦੇ ਨੇ ਤਾਂ ਹਰ ਯੂਟਿਊਬ ਦੀ ਵੀਡੀਓ ਨੂੰ ਸੱਚ ਮੰਨ ਲੈਂਦੇ ਆ। ਤੁਸੀਂ ਮੰਨੋਗੇ ਨੀ, ਸਮਰ ਦੇ ਚਸ਼ਮੇ ਉਤਾਰਨ ਵਾਸਤੇ ਘੱਟੋ ਘੱਟ 20 ਰੈਸਪੀਆਂ ਤਾਂ ਮੈਨੂੰ ਮਿਲ ਚੁੱਕੀ ਹੈ ਦੋਨੋਂ ਮਾਵਾਂ ਵੱਲੋਂ। ਮਤਲਬ ਸਮਰ ਵੀ ਥੱਕ ਗਿਆ, ਕਹਿੰਦਾ ਹੁਣ ਕਿਹੜਾ ਨੁਸਖਾ ਲੈ ਕੇ। ਕੱਲ ਰਾਤੀ ਸਮਰ ਨੇ 1.5 ਤੋਂ 2 ਘੰਟੇ ਲਾਏ ਆ, ਕਿਉਂਕਿ ਸਾਡੇ ਮੰਮਾ ਦੇ ਨਾ ਬਲੂਟੂਥ ਦੇ ਹੈਡਫੋਨਸ ਕਨੈਕਟ ਨਹੀਂ ਹੋ ਰਹੇ ਸੀ ਉਹਨਾਂ ਦੇ ਫੋਨ ਦੇ ਨਾਲ। ਹੈ ਜਦੋਂ ਆਹ ਚੀਜ਼ ਹੋ ਗਈ, ਉਸ ਤੋਂ ਬਾਅਦ ਸਮਰ ਕਹਿੰਦਾ ਕਿ ਹੁਣ ਮੈਂ ਆਪਣੀ ਅਸਾਈਨਮੈਂਟ ਬਣਾ ਲਾ, ਮੇਰੀ ਰਹਿੰਦੀ ਵੀ ਤੁਸੀਂ ਰਾਤ ਨੂੰ 10 ਵਜੇ ਤੋਂ ਬਾਅਦ। ਮੈਂ ਰਣਜੋਤ ਭਾਜੀ, ਮੈਂ ਤੁਹਾਡੀ ਗੱਲ ਸੁਣ ਕੇ ਨਾ ਮੈਨੂੰ ਕਹਿਤਾ ਕਿ ਰਾਤ ਨੂੰ 10 ਵਜੇ ਤੋਂ ਬਾਅਦ ਤੈਨੂੰ ਤੇਰਾ ਲੈਪਟਾਪ ਨਹੀਂ ਮਿਲੇਗਾ, ਨਹੀਂ ਤਾਂ ਉਹ ਵੀ ਟਾਈਮ ਲਾਉਂਦਾ ਹੁੰਦਾ ਸੀਗਾ ਅਸਾਈਨਮੈਂਟਾਂ ਬਣਾਉਣ ਦੇ ਚੱਕਰ 'ਚ। ਤੇ ਉਹ ਉਹਨੇ 'ਚ ਸਾਡੇ ਪਿਤਾ ਜੀ ਦਾ ਫੋਨ ਆ ਗਿਆ, ਮੇਰੀ ਵੀ ਘੜੀ ਨਹੀਂ ਚੱਲਣ ਦੀ, ਉਹਨੂੰ ਕਹੋ ਮੇਰੀ ਵੀ ਘੜੀ। ਨੁਕਸਾਨ ਹੈ, ਬਟ ਮੈਂ ਰਿਅਲਾਈਜ਼ ਕੀਤਾ ਕਿ ਸਾਡੇ ਕੇਸ 'ਚ ਅਸੀਂ ਤਾਂ ਆਪਣੇ ਪੇਰੈਂਟਸ ਨੂੰ ਸਮਝਾ ਕੇ ਥੱਕ ਗਏ, ਉਹ ਉਲਟੀ ਸਾਡੇ ਉੱਤੇ ਆ ਕੇ ਪੈ ਜਾਂਦੀ ਹੈ। ਤੇ ਮੈਂ ਤਾਂ ਹੁਣ ਚੁੱਪ ਰਹਿਣਾ ਸਿੱਖ ਲਿਆ ਇਸ ਗੱਲ।
9: ਨਹੀਂ, ਇਹਦੇ 'ਚ ਹੁਣ ਕੋਈ ਨਵੀਆਂ ਐਪਸ ਆ ਗਈਆਂ ਜੀ, ਜਿਹੜੀਆਂ ਜਿਵੇਂ ਫੇਸਬੁੱਕ ਜਾਂ ਟਿਕਟੋਕ ਤੇ ਸ਼ਾਰਟਸ ਯੂਟਿਊਬ ਵਾਲੀਆਂ, ਉਹਨਾਂ ਨੂੰ ਉਹ ਰਿਸਟ੍ਰਿਕਟ ਕਰ ਦਿੰਦੀਆਂ ਵੀ ਜਦੋਂ ਹੀ ਉਹਨਾਂ ਦਾ 1 ਘੰਟੇ ਦਾ ਉਹਨਾਂ ਨੇ ਯੂਜ਼ ਕਰ ਲਿਆ ਨਾ 24 ਘੰਟੇ 'ਚੋਂ, ਤੇ ਉਹ 3 ਐਪਸ ਨਹੀਂ ਚੱਲਣਗੀਆਂ।
11: ਅੱਛਾ ਭਾਜੀ, ਦੇਖੋ ਫੇਸਬੁੱਕ ਤੇ ਟਿਕਟੋਕ ਤਾਂ ਸਾਡੇ ਪੇਰੈਂਟਸ ਯੂਜ਼ ਹੀ ਨਹੀਂ ਕਰਦੇ
9: ਰੀਲਾਂ,
11: ਸਾਨੂੰ ਚੱਕਰ ਹੈਗਾ, ਹਾਂ ਸਾਨੂੰ ਚੱਕਰ ਹੈਗਾ ਯੂਟਿਊਬ ਦੀਆਂ ਰੀਲਾਂ ਦਾ। ਤੇ ਜਿਹੜੇ ਉਹਨਾਂ ਨੇ ਉਹ ਡਿਫਰੈਂਟ ਡਿਫਰੈਂਟ ਗਰੁੱਪਸ ਜੁਆਇਨ ਕੀਤੇ ਹੋਏ ਨਾ, ਆਰਟ ਆਫ ਲਿਵਿੰਗ, ਮੈਡੀਟੇਸ਼ਨ ਫੋਰ ਯੋਰ ਸੈਲਫ, ਉਹ ਟੂ ਮੱਚ ਆਫ ਇਨਫੋਰਮੇਸ਼ਨ ਵੀ ਮੈਨੂੰ ਲੱਗਦਾ ਕਿ ਬੜੀ ਖਤਰਨਾਕ ਹੋ ਜਾਂਦੀ ਹੈ ਪੇਰੈਂਟਸ ਵਾਸਤੇ, ਕਿਉਂਕਿ ਸਾਡੇ ਪਿਤਾ ਜੀ ਬਿਲਕੁਲ ਹੀ ਨਹੀਂ ਯੂਜ਼ ਕਰਦੇ, ਮੰਮਾ ਸਾਰਾ ਦਿਨ ਹੀ ਫੋਨ ਤੇ ਹੁੰਦੇ ਆ, ਉਹ ਫਿਰ ਦੋਨੋਂ ਜਣੇ ਆਪਸ 'ਚ ਹੋ ਜਾਂਦੇ ਨੇ ਵੀ ਤੂੰ ਤਾਂ ਫੋਨ 'ਤੇ ਹੀ ਹੁੰਦੀ, ਉਹ ਕਹਿੰਦੇ ਤੁਸੀਂ ਗੱਲ ਨਹੀਂ ਕਰਦੇ ਮੇਰੇ ਨਾਲ।
9: ਨਹੀਂ, ਜਾਂ ਫਿਰ ਕੋਈ ਓਦਾਂ ਦਾ ਸਿਸਟਮ ਆ ਵੀ ਜਦੋਂ ਅਸੀਂ ਫੋਨ ਵਰਤਣਾ ਤੇ ਉਹ ਇੱਕੋ ਟਾਈਮ 'ਚ 4 ਮਿੰਟ ਤੋਂ ਵੱਧ ਵਰਤ ਨਹੀਂ ਸਕਦੇ, ਤਾਂ ਉਹ ਅਗਲੇ 10 ਮਿੰਟ ਕ੍ਰੋਸ ਹੋਣਗੇ ਫਿਰ 4 ਮਿੰਟ ਲਈ ਦੁਬਾਰਾ ਵਰਤ ਸਕਦੇ ਹੋ, ਉਹ ਖੇਜੀ ਬੰਦਾ ਇੰਨਾ ਜਾਂਦਾ ਨਾ। ਤੇ
11: ਇਹ ਮੈਂ ਕਰਕੇ ਦੇਖੂੰਗੀ, ਮੈਂ ਸਮਝ ਤੋਂ ਪੁੱਛੂੰਗੀ ਕਿਹੜਾ ਨਵਾਂ
9: ਹੈਗੀਆਂ
11: ਐਪਸ ਹੈਗੇ ਜਿਹੜੀਆਂ ਕਿ ਬਲੌਕ ਕਰ ਦਿੰਦੀਆਂ।
9: ਹਾਂਜੀ ਹਾਂਜੀ,
11: ਇਹ ਮੈਂ ਦੇਖੂੰਗੀ, ਇਹ ਜ਼ਰੂਰ ਮੈਂ ਕਰਕੇ ਦੇਖੂੰਗੀ।
9: ਸਾਡੇ ਬਜ਼ੁਰਗ ਮਿੱਤਰ ਨੇ ਇੱਕ, ਉਹ ਉਹਨਾਂ ਦੀ ਬੇਟੀ ਰਹਿੰਦੀ ਨਿਊਯਾਰਕ, ਉਹਨਾਂ ਨੂੰ ਫਿਰ ਬੈਲੈਂਸ ਪਾਉਂਦੀ ਹੁੰਦੀ ਹੈ 6 ਮਿੰਟ, ਯਾਰ ਮੈਂ 6 ਮਿੰਟ ਮੇਰਾ ਜ਼ਰੂਰੀ ਕੰਮ, ਮੈਨੂੰ 6 ਮਿੰਟ ਪਾ ਦੇ। ਉਹ ਫਿਰ ਉਹਦਾ ਕੰਟਰੋਲ ਉਹਦੀ ਬੇਟੀ ਕੋਲ ਆ, ਉਹ ਫਿਰ 6 ਮਿੰਟ ਦਾ ਬੈਲੈਂਸ ਪਾ ਦਿੰਦੀ ਹੁੰਦੀ ਵੀ 6 ਮਿੰਟ ਵਰਤ ਸਕਦੇ ਹੁੰਦੇ। ਸੋ ਏਦਾਂ ਦੇ ਸਿਸਟਮ ਹੁਣ ਆ ਗਏ।
8: ਨਹੀਂ, ਉਹ ਸੇਮ ਉਹੀ ਬੱਚਿਆਂ ਵਾਲੇ, ਬੱਚਿਆਂ ਦੇ ਨਾਲ ਵੀ ਤਾਂ ਇੱਦਾਂ ਹੀ ਆ, ਉਹ ਤੁਸੀਂ ਉਹਨੂੰ ਉਹ ਤੋਂ ਬਾਅਦ 'ਚ ਲੋਕ ਹੋ ਜਾਂਦੀ। ਪਰ ਗੱਲ ਇਹ ਆ ਕਿ ਜੇ ਆਪਾਂ ਫਾਇਦੇ ਨੁਕਸਾਨ ਹੀ ਆਪਾਂ ਚੱਜ ਦੇ ਨਾਲ ਡਿਸਕਸ ਕਰ ਲਈਏ, ਉਸ ਤੋਂ ਬਾਅਦ ਫਿਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੂੰ ਆ ਰਹੀ ਕੋਈ ਇੱਦਾਂ ਦਾ ਦੇਈਏ, ਗੱਲ ਤਾਂ ਸਾਰੀ ਆਰ ਦੀ ਆ। ਹੁਣ ਆਪਾਂ ਕਈ ਵਾਰੀ ਸਾਡੀ ਲਾਈਫ 'ਚ ਜਾਂ ਸਾਡਾ ਦਿਨ ਵੀ ਇੱਦਾਂ ਦਾ ਕਈ ਵਾਰੀ ਹੁੰਦਾ ਵੀ ਤੁਸੀਂ ਕੁਛ ਪਲ ਹੀ ਵੇਖ ਪਾਉਂਦੇ ਹੋ,
9: ਸਹੀ
8: ਹੈ ਨਾ। ਉਸ ਦਿਨ ਤੁਹਾਡੇ ਕੋਲ ਆਰ ਹੁੰਦਾ ਵਾ, ਕੋਈ ਆਇਆ ਗਿਆ ਹੁੰਦਾ ਵਾ, ਕੋਈ ਕੰਮ ਕਾਰ ਕੋਈ ਉਸ ਤਰੀਕੇ ਦੇ ਹੁੰਦੇ ਆ। ਵੱਡੀ ਪ੍ਰੋਬਲਮ ਇਹ ਆ ਕਿ ਸਾਡੇ ਕੰਮ ਕਾਰ ਵੀ ਬਹੁਤੇ ਫੋਨਾਂ ਦੇ ਨਾਲ ਸੰਬੰਧਿਤ ਹੋ ਗਿਆ, ਸਾਨੂੰ ਵੇਖਣਾ ਹੀ ਪੈਂਦਾ, ਉਹ ਵੀ ਇੱਕ ਸਮੱਸਿਆ। ਸੋ ਉਹਨੂੰ ਕਿੱਦਾਂ ਤੋੜ ਕੇ ਵੱਧ ਤੋਂ ਵੱਧ ਨਿਖੇੜ ਕੇ ਰੱਖਣਾ, ਉਹ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ। ਕਈ ਥਾਵਾਂ 'ਤੇ ਤੁਸੀਂ ਕਰ ਸਕਦੇ ਹੁੰਦੇ ਹੋ, ਕਈ 'ਤੇ ਤੁਸੀਂ ਨਹੀਂ ਕਰ ਸਕਦੇ। ਕਿੱਦਾਂ ਕਰ ਸਕਦੇ ਹੋ ਵੀ ਜੇ ਕਈ ਚੀਜ਼ਾਂ ਇੱਦਾਂ ਦੀਆਂ, ਮੰਨ ਲਓ ਤੁਹਾਡੇ ਨਾਲ ਕਮਿਊਨੀਕੇਸ਼ਨ ਹੈ ਕਿਸੇ ਦੀ, ਅਤੇ ਉਹ ਕਮਿਊਨੀਕੇਸ਼ਨ ਤੁਸੀਂ ਈਮੇਲ 'ਤੇ ਵੀ ਲੈ ਕੇ ਜਾ ਸਕਦੇ ਹੋ। ਉਹ ਤੁਹਾਨੂੰ ਆਪਸ਼ਨ ਪੁੱਛਦੇ ਆ ਵੀ ਤੁਹਾਨੂੰ ਫੋਨ ਕਰੀਏ ਜਾਂ ਫਿਰ ਤੁਹਾਨੂੰ ਆਪਾਂ ਈਮੇਲ ਕਰੀਏ। ਅਤੇ ਉੱਥੇ ਮੈਨੂੰ ਤਾਂ ਲੱਗਦਾ ਵੀ ਆਪਣਾ ਸਮਾਂ ਬਚਾਉਣ ਦੇ ਲਈ ਈਮੇਲ, ਅਤੇ ਈਮੇਲ ਦਾ
9: ਹੋ ਸਕਦਾ ਉਹ ਕੰਮ,
8: ਅਤੇ ਈਮੇਲ ਦਾ ਇੱਕ ਸਮਾਂ ਹੋਵੇ ਸਾਡਾ ਵੀ ਆਪਾਂ ਸਵੇਰੇ ਉੱਠ ਕੇ ਵੇਖ ਲਈ, ਦੁਪਹਿਰੇ ਵੇਖ ਲਈ, ਅਤੇ ਰਾਤ ਨੂੰ ਵੇਖ ਲਈ। ਦਿਹਾੜੀ ਦੇ ਵਿੱਚ ਤੁਸੀਂ ਤਿੰਨ ਵਾਰੀ ਵੀ ਆਪਣੇ ਕੰਮ ਦੀਆਂ ਚੀਜ਼ਾਂ ਤੁਸੀਂ ਵੇਖ ਲੈਂਦੇ ਹੋ ਤੇ
9: 15 ਮਿੰਟ ਰਾਖਵੇਂ ਰੱਖ ਲਓ ਰਿਪਲਾਈ ਕਰਨ ਨੂੰ ਹਨਾ
8: ਫੋਨ ਦਾ ਕੀ ਆ ਵੀ ਇਹ ਤੁਸੀਂ ਮਤਲਬ ਮਿੰਟ ਬਾਅਦ ਹਾਂ ਮਿੰਟ ਬਾਅਦ ਤੁਸੀਂ ਚੈੱਕ ਕੀਤਾ ਹਾਂ ਕੋਈ ਕੰਮ ਦੀ ਚੀਜ਼ ਆ ਗਈ ਤੁਸੀਂ ਉਸ ਵੇਲੇ ਰਿਪਲਾਈ ਕਰਨ ਪੈਣਾ ਰਿਪਲਾਈ ਦੇ ਵਿੱਚ ਕੋਈ ਸਮੱਸਿਆ ਨਹੀਂ ਆ ਟਾਈਮਲੀ ਰਿਪਲਾਈ ਕਰੋਗੇ ਤੇ ਤੁਹਾਡੇ ਰਿਲੇਸ਼ਨ ਹੋਰ ਵਾਜਬ ਹੁੰਦੇ ਆ ਪਰ ਸਮੱਸਿਆ ਇੱਥੇ ਆਉਂਦੀ ਹੈ ਜਦੋਂ ਤੁਸੀਂ ਇੱਕ ਵਾਰੀ ਰਿਪਲਾਈ ਕਰਤਾ ਕਮਿਊਨੀਕੇਸ਼ਨ ਐਕਟਿਵ ਹੋ ਗਈ ਫਿਰ ਰਿਪਲਾਈ ਆ ਗਿਆ ਫਿਰ ਤੁਹਾਨੂੰ ਕੁਛ ਨਾ ਕੁਛ ਦੱਸਣਾ
9: ਜੀ ਫਿਰ ਉਹਨਾਂ ਦਾ ਰਿਪਲਾਈ ਨਾ ਆਇਆ ਫਿਰ ਤੁਹਾਨੂੰ ਅੱਜ ਵੀ ਲੱਗਦੀ ਹੈ ਵੀ ਵਾਰ ਵਾਰ ਫੋਨ ਮਾਰ ਮਾਰ ਅੰਗੂਠਾ ਮਾਰ ਮਾਰ ਵੀ ਆਇਆ ਹਜੇ ਤੋਂ ਜਵਾਬ ਨਹੀਂ ਆਇਆ ਜਵਾਬ ਨਹੀਂ
8: ਅਗਲੇ ਨੂੰ ਪਤਾ ਲੱਗ ਗਿਆ ਵੀ ਤੁਸੀਂ ਇਸ ਟਾਈਮ ਬੈਠੇ ਹੋ ਐਕਟਿਵ ਬੈਠੇ ਹੋ ਅਵੇਲੇਬਲ ਬੈਠੇ ਹੋ ਉੱਥੇ ਤੁਸੀਂ ਫਿਰ ਫਸਦੇ ਹੋ ਸੋ ਇੱਦਾਂ
9: ਹੁਣ ਜਿਹੜਾ ਵਟਸਐਪ 'ਤੇ ਆ ਦੋ ਟਿੱਕਾਂ ਲੱਗ ਗਈਆਂ ਤਿੰਨ ਲੱਗ ਗਈਆਂ ਇਹ ਆਹੀ ਚੀਜ਼ਾਂ 'ਚੋਂ ਨਤੀਜਾ ਸੀ ਉਹਨਾਂ ਨੇ ਤੁਹਾਨੂੰ ਲੋਗਰਿਥਮ ਦੇਤਾ ਇਹ ਦਿਖਾਉਣ ਲਈ ਵੀ ਉਹਨੂੰ ਉਹਨੇ ਪੜ੍ਹ ਲਿਆ
8: ਨਹੀਂ ਉਹ ਵੀ ਤੁਸੀਂ ਬੰਦ ਕਰ ਸਕਦੇ ਹੋ
9: ਹਾਂ ਹੁਣ ਹੋਇਆ ਨਾ ਪਹਿਲਾਂ
8: ਪਹਿਲਾਂ ਵੀ ਤੇ ਕਾਫੀ ਦੇਰ ਤੋਂ ਹੀ
9: ਆਮ ਤੌਰ ਤੇ ਉਹ ਦੋ ਠੀਕੇ ਵੱਜ ਗਏ ਤੇ ਹਨਾ ਯਾਰ ਮੈਂ ਤੈਨੂੰ ਉਹ ਕਹਿੰਦਾ ਖੰਡ ਪੜਤੇ ਯਾਰ ਬੰਦੇ ਬੜੇ ਘੱਟ ਆਏ ਮੈਂ ਤਾਂ ਵਟਸਐਪ ਤੇ ਭੇਜਣਾ ਕਾਰਡ ਸਾਡੀ ਦੁਨੀਆ ਸਿਮਟ ਗਈ ਨਾ ਕਰ ਲਓ ਦੁਨੀਆ ਮੁੱਠੀ ਮੈਂ
8: ਹਾਂ ਸੋ ਉੱਥੇ ਜਿਹੜੀਆਂ ਚੀਜ਼ਾਂ ਸਾਨੂੰ ਫਾਇਦੇ ਲਈ ਕਹਿ ਕੇ ਫਾਇਦਾ ਫਾਇਦਾ ਦੱਸੀਆਂ ਜਾਂਦੀਆਂ ਉਹ ਉਲਟਾ ਸਾਡਾ ਨੁਕਸਾਨ ਵੀ ਕਰ ਰਹੀਆਂ ਹੁੰਦੀਆਂ 327 ਤੁਸੀਂ ਆਉਂਦੇ ਰਹੋ ਜੀ
12: ਕੁਛ ਚੀਜ਼ਾਂ ਇਹ ਹੈਗੀਆਂ ਆਲਰੇਡੀ ਵੀ ਮੋਸਟਲੀ ਸਿਸਟਮ ਸਾਰਿਆਂ ਨੇ ਫੋਨ ਦੇ ਉੱਪਰ ਹੀ ਕਰ ਦਿੱਤਾ ਕਿਸੇ ਵੇਲੇ ਆਪਾਂ ਕੋਸ਼ਿਸ਼ ਵੀ ਕਰੀਏ ਨਾ ਵੀ ਛੱਡ ਦਈਏ ਨਹੀਂ ਵਰਤਣਾ ਕੋਈ ਕੰਮ ਇੱਦਾਂ ਕਹਿ ਦਿੰਦੇ ਜਿਹੜਾ ਫਿਰ ਉੱਥੋਂ ਹੀ ਹੋਣਾ ਉਹ ਖੋਲ ਲਿਆ ਤੇ ਫਿਰ ਸੋਸ਼ਲ ਮੀਡੀਆ ਐਪ ਦੇ ਉੱਤੇ ਤੇ ਹੱਥ ਵੱਜਣਾ ਸ਼ੁਰੂ ਹੋ ਜਾਂਦਾ ਪੇਰੈਂਟਸ ਦੇ ਕੇਸ ਵੀ ਇਹੀ ਆ ਵੀ ਜਿਵੇਂ ਉਹ ਬੈਕ ਹੋਮ ਆ ਇੱਥੇ ਆ ਜੇ ਉਹਨਾਂ ਨਾਲ ਵੀ ਗੱਲ ਕਰਨੀ ਤਾਂ ਸਾਡਾ ਸਾਧਨ ਫੋਨ ਹੀ ਹੈ ਵੀਡੀਓ ਕਾਲ ਹੋ ਗਈ ਕੁਛ ਹੋ ਗਿਆ ਤੇ ਉਹ ਵੀ ਫੋਨ ਦੇ ਉੱਪਰ ਹੀ ਆ ਮੈਂ ਤਾਂ ਆਪਣੇ ਜਦੋਂ ਪੇਰੈਂਟਸ ਮੇਰੇ ਜਦੋਂ ਇੱਥੇ ਆਏ ਤੇ ਹੁਣ ਅੱਜ ਕੱਲ੍ਹ ਦੇਖਣਾ ਕੈਮਰੇ ਵੀ ਇੰਸਟਾਲ ਆਪਾਂ ਮਤਲਬ ਕੀਤੇ ਬੈਕ ਹੋਮ ਵੀ ਵੇਖਦੇ ਰਹੀਏ ਕੀ ਚੱਲ ਰਿਹਾ ਤੇ ਮੇਰੇ ਪਾਪਾ ਇੱਥੇ ਆਏ ਤੇ ਮੈਂ ਉਹਨਾਂ ਨੂੰ ਵੇਖਣਾ ਮੈਂ ਜਦੋਂ ਵੇਖਣਾ ਤੇ ਕੈਮਰਾ ਓਪਨ ਜਾਣਾ ਇੰਡੀਆ ਆਲਵੇਜ਼ ਤੇ ਮੈਂ ਕਹਿੰਦਾ ਵੀ ਇੰਨਾ ਓਪਨ ਕਿਉਂ ਕਰਦੇ ਜੇ ਬਸ ਵੈਸੇ ਹੀ ਨਿਗਾਹ ਰੱਖੀ ਮੈਂ ਘਰਦੇ ਮੈਂ ਤੁਸੀਂ ਤਾਂ ਇੰਨੀ ਦੂਰ ਬੈਠੇ ਜੇ ਤੇ ਉੱਥੇ ਕੀ ਪਰ ਉਹ ਜਸਟ ਇੱਕ ਚੀਜ਼ ਨਾ ਹਾਂ ਨਹੀਂ ਉਹ ਪਤਾ ਕਿਆ ਮੈਂ ਵੇਖਣ ਡਿਆ ਸਾਰਾ ਦਿਨ ਵੇਖਦੇ ਰਹਿਣਾ ਮੈਂ ਇੱਕ ਦਿਨ ਵੇਖਿਆ ਸੁੱਤੇ ਪਏ ਤੇ ਕੈਮਰਾ ਨਾਲ ਚੱਲਣ ਡਿਆ ਮੈਂ ਕਿਹਾ ਵੀ ਤੁਸੀਂ ਤੇ ਇਹਨੂੰ ਕੋਈ ਓਪਨ ਰੱਖਿਆ ਹੋਇਆ ਕਹਿੰਦੇ ਨਹੀਂ ਵੈਸੇ ਮੈਂ ਬੈਠਾ ਸੀ ਪਰ ਉਹ ਵੀ ਐਡਿਕਸ਼ਨ ਸੀ ਇੱਕ ਵੀ ਉਹ ਵੇਖੀ ਜਾਣਾ ਕੈਮਰਾ ਵੀ ਕੌਣ ਲੰਘਿਆ
8: ਧਿਆਨ ਰੱਖਣਾ ਖਿਆਲ ਰੱਖਣਾ
12: ਗਲੀ ਚ ਕੌਣ ਲੰਘ ਗਿਆ ਇੱਧਰੋਂ ਕੌਣ ਆਇਆ ਇੱਧਰੋਂ ਕੌਣ ਆਇਆ ਤੇ ਹੁਣ ਚੀਜ਼ਾਂ ਇੱਦਾਂ ਦੀਆਂ ਆ ਗਈਆਂ ਵਾ ਵੀ ਇਹ ਤੋਂ ਛੁੱਟਣ ਦਾ ਬਿਲਕੁਲ ਔਖਾ ਵਾ ਸਮਝ ਜ਼ਰੂਰ ਸਕਦੇ ਵੀ ਹਾਂ ਇੱਕ ਟਾਈਮ ਬਾਅਦ ਛੱਡ ਦਿੱਤਾ ਜਾ ਵੀ ਹਾਂ ਹੁਣ ਛੱਡ ਦੋ ਯਾਰ ਮੈਨੂੰ ਤਾਂ ਲੱਗਦਾ ਇਹੀ ਸੋਲੂਸ਼ਨ ਆ ਵੀ ਥੋੜਾ ਜਿਹਾ ਟਾਈਮ ਬਾਉਂਡ ਵਿੱਚ ਹੋਣਾ ਪੈਣਾ ਵੀ ਓਕੇ ਇੰਨਾ ਟਾਈਮ ਵਰਤ ਲਿਆ ਯਾਰ ਓਕੇ ਬਾਹਰ ਹੁਣ ਛੱਡ ਦੋ ਜਾਂ ਮਿਟ ਦਿੰਦੀਆਂ ਨੇ ਫਿਰ
8: ਕਈ ਚੀਜ਼ਾਂ ਨੇ ਆ ਵੀ ਜਿਹੜੇ ਨਾ ਹੁਣ ਯੈਸ ਐਂਡ ਨੋ ਬੜਾ ਔਖਾ ਵਾ ਇਹਨਾਂ ਚੀਜ਼ਾਂ ਦੇ ਬਾਰੇ ਕਹਿਣਾ ਥੈਂਕ ਯੂ ਤੁਹਾਡਾ ਮਿਹਰਬਾਨੀ ਇਸ
12: ਇੱਕ ਕੁਐਸਚਨ ਹੋਰ ਸੀ ਭਾਜੀ ਸੌਰੀ ਤਵੀ ਮੈਂ ਤੁਹਾਡਾ ਨਾ ਪੋਡਕਾਸਟ ਦੇਖਿਆ ਸੀ ਪਾਸਪੋਰਟ ਦੇ ਵਿੱਚ ਨੇਮ ਚੇਂਜ ਰਿਗਾਰਡਿੰਗ ਦਾ ਇੱਥੇ ਆਪਾਂ ਨੇਮ ਚੇਂਜ ਕਰਾਉਂਦੇ ਆ
8: ਹਾਂਜੀ ਹਾਂਜੀ
12: ਤੁਸੀਂ ਮੇਰਾ ਕੁਐਸਚਨ ਇਹ ਸੀ ਭਾਜੀ ਉਹਦੇ ਵਿੱਚ ਜੇ ਮੰਨ ਲਓ ਆਪਾਂ ਨੇਮ ਚੇਂਜ ਕਰਾਉਣੀ ਇੰਡੀਅਨ ਪਾਸਪੋਰਟ ਵਿੱਚ ਨੇਮ ਚੇਂਜ ਦੇ ਤੁਹਾਨੂੰ ਪਤਾ ਵੀ ਕੀ ਕੰਡੀਸ਼ਨ ਹੈ ਮੈਂ ਉਹਨਾਂ ਨੂੰ ਪੁੱਛ ਰਿਹਾ ਮੈਨੂੰ ਪਤਾ ਨਹੀਂ ਲੱਗਾ ਉਹਨਾਂ ਦਾ
8: ਇੰਡੀਅਨ ਦਾ ਤੇ ਉਹੀ ਆ ਜੀ ਵੇਖੋ ਜਿਹੜਾ ਉਹ ਪੁਰਾਣਾ ਪ੍ਰੋਸੈਸ ਆਪਣਾ ਹੁੰਦਾ ਅਖਬਾਰਾਂ ਦੇ ਵਿੱਚ ਕਢਾਓ ਉਹਦਾ ਤੁਸੀਂ ਸੋ ਐਂਡ ਸੋ ਸਮੇਂ ਦੇ ਲਈ ਫਿਰ ਉਹਦੀਆਂ ਨਾਲ ਕਟਿੰਗ ਵਗੈਰਾ ਲਾਓ ਉਹ ਤੁਸੀਂ ਉੱਥੋਂ ਤੁਹਾਨੂੰ ਕਰਨਾ ਪੈਣਾ
12: ਅੱਛਾ ਜਿਹੜੀ ਤੁਸੀਂ ਇਨਫੋਰਮੇਸ਼ਨ
8: ਉਹ ਜੋ ਪਹਿਲੀ ਪੁਰਾਣੀ ਚੱਲਦੀ ਹੁੰਦੀ ਸੀ ਉਹਦਾ ਤੇ ਉਹ ਥੋੜ੍ਹਾ ਕੰਪਲੀਕੇਟਿਡ ਆ ਇੱਥੇ ਈਜ਼ੀ ਆ
12: ਸਵਾਲ
8: ਇਹ ਆ ਨਾ ਵੀ ਤੁਸੀਂ ਕਰਾਉਣਾ ਕਿਉਂ ਇੰਡੀਅਨ ਦੇ ਉੱਤੇ ਪਹਿਲਾਂ ਤੇ ਇਹਦਾ ਆਨਸਰ ਦਿਓ
12: ਮੈਨੂੰ ਜਸਟ ਇਹ ਜਿੱਦਾਂ ਪੀ ਆਰ ਲਈ ਹੋਈ ਸੀ ਤੇ ਮੈਨੂੰ ਹਜੇ ਯੂਨੀਵਰਸਿਟੀਆਂ ਦਾ ਮਨ ਨਹੀਂ ਸੀ ਲੈਣ ਦਾ ਤੇ ਮੈਂ ਚੱਲ ਕੋਈ ਨੀ
8: ਪਰ ਹਾਂ ਜੇ ਤੁਸੀਂ ਮਤਲਬ ਕਰਾਉਣਾ ਵਾ ਤੇ ਫਿਰ ਤੇ ਤੁਹਾਨੂੰ ਕਰਾਉਣਾ ਹੀ ਪੈਣਾ ਪਰ ਜਿਹੜੀ ਆਪਾਂ ਸਮੱਸਿਆ ਦੀ ਗੱਲ ਕਰ ਰਹੇ ਨਾ ਹੁਣ ਦੂਸਰਾ ਪੁਆਇੰਟ ਇੱਕ ਹੋਰ ਆ ਜਿਹੜੀ ਆਪਾਂ ਸਮੱਸਿਆ ਦੀ ਗੱਲ ਉਹਦੇ ਵਿੱਚ ਕੀਤੀ ਹੈ ਨਾ ਉਹ ਸਮੱਸਿਆ ਤੁਹਾਨੂੰ ਉਦੋਂ ਜ਼ਿਆਦਾ ਆਉਂਦੀ ਹੈ ਜੇ ਤੁਹਾਡੇ ਕੋਲ ਆਸਟ੍ਰੇਲੀਅਨ ਪਾਸਪੋਰਟ ਮੰਨ ਲਓ ਤੁਸੀਂ ਹੁਣ ਬਣਾ ਰਹੇ ਹੋ ਜੇ ਇੰਡੀਅਨ ਹੈ ਤਾਂ ਉੱਥੇ ਕਿਸੇ ਹੱਦ ਤੱਕ ਅੰਡਰਸਟੂਡ ਆ ਵੀ ਇੰਡੀਅਨਸ ਸਾਰਿਆਂ ਦਾ ਇੱਦਾਂ ਹੀ ਆ ਨਾ ਇਕੱਲੇ ਗਿਵਨ 'ਚ ਹੀ ਆ ਇਹਨਾਂ ਦੇ ਸਰਨੇਮ ਨਹੀਂ ਹੈਗੇ ਕਿਉਂਕਿ ਇੰਡੀਆ 'ਚ ਨਹੀਂ ਸਰਨੇਮ ਪਾਸਪੋਰਟਾਂ 'ਤੇ ਚਾੜੇ ਹੁੰਦੇ ਉੱਥੇ ਚੱਲ ਜਾਂਦਾ ਵਾ ਉਦੋਂ ਤੱਕ ਪਰ ਜਦੋਂ ਤੁਸੀਂ ਸਟੈਪ ਹੈਡ ਕਰਨਾ ਇਹ ਨਹੀਂ ਵੀ ਹੁਣ ਤੁਹਾਨੂੰ ਨਹੀਂ ਆ ਸਮੱਸਿਆ ਹੁਣ ਵੀ ਤੁਹਾਨੂੰ ਆਉਣੀ ਆ ਪਰ ਉਹ ਮੈਨੇਜੇਬਲ ਆ ਤੁਹਾਡੀ ਕਿਸੇ ਹੱਦ ਤੱਕ ਉਹ ਥੋੜ੍ਹੀ ਜਿਹੀ ਹੋਰ ਗੁੰਝਲਦਾਰ ਹੋ ਜਾਂਦੀ ਆ ਜਦੋਂ ਤੁਸੀਂ ਇੱਥੇ ਵੀ ਰਹਿ ਕੇ ਸਰਨੇਮ ਨਹੀਂ ਤੁਸੀਂ ਲਾਉਂਦੇ, ਉਹ ਤੁਹਾਡਾ ਸਾਰੇ ਦਾ ਸਾਰਾ ਹੀ ਸਰਨੇਮ 'ਚ ਆਪਣੇ ਆਪ ਸ਼ਾਮਿਲ ਹੋ ਜਾਂਦਾ।
12: ਨਹੀਂ ਹਾਂਜੀ ਭਾਅ ਜੀ, ਮੈਂ ਉਹੀ ਚਲੋ ਮੈਂ ਆਪਣੇ ਪਾਰਟਨਰ ਦੇ ਕਰਵਾ
8: ਲਾਂਗਾ। ਹਾਂਜੀ, ਬਾਕੀ ਇਹ ਜਦੋਂ ਤੁਸੀਂ ਜੇ ਕਰਵਾਉਣਾ ਤੇ ਫਿਰ ਤੁਸੀਂ ਕਰਵਾਉਣਾ ਹੈ ਜਾਂ ਫਿਰ ਤੇ ਉਹੀ ਪ੍ਰੋਸੈਸ ਹੈ, ਫਿਰ ਤੁਹਾਨੂੰ ਉਸੇ ਪ੍ਰੋਸੈਸ ਦੇ ਥਰੂ ਹੀ ਲੰਘਣਾ ਪੈਣਾ।
12: ਚਲੋ ਆਲ ਗੁੱਡ ਭਾਅ ਜੀ, ਥੈਂਕ ਯੂ ਜੀ।
8: ਥੈਂਕ ਯੂ। ਉੱਥੇ ਤੇ ਸਿੱਧਾ ਹੈ ਵੀ ਜਦੋਂ ਕਿਤੇ ਤੁਸੀਂ ਜਾਓਗੇ ਉੱਥੇ ਵਸੀਕੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਨਾਲ ਗੱਲ ਕਰੋਗੇ ਤੇ ਉਹਨਾਂ ਨੇ ਤੁਹਾਨੂੰ ਐਂ ਮਿੰਟਾਂ 'ਚ ਉਹਨਾਂ ਦਾ ਕਾਗਜ਼ ਪੱਤਰ ਤਿਆਰ ਕਰਕੇ
9: ਦੇ। ਤੁਸੀਂ ਜਾਇ ਕਿਹਣਾ ਭਾਈ ਜੀ, ਉਹਨਾਂ ਨੇ ਕਿਹੜਾ ਬਣਾ ਦਿੰਦੇ ਆ ਜੀ,
8: ਬੈਠੋ ਵੀ ਭਾਈ, ਚਾਹ ਮੰਗਾਈ ਜੀ,
9: ਚਾਹ। ਦੱਸਿਆ ਹੀ ਨਹੀਂ ਹੋਣਾ ਵੀ ਮੈਂ ਕਿਸ ਕੰਮ ਆਇਆ।
8: ਥੈਂਕ ਯੂ,
12: ਓਕੇ ਬਾਈ,
8: ਥੈਂਕ ਯੂ ਜੀ, ਮਿਹਰਬਾਨੀ ਜੀ। ਕਹਿੰਦੇ ਇੱਕ ਆਦਮੀ ਨੇ ਇੱਕ ਕੀੜਾ ਫੜ ਲਿਆ ਅਤੇ ਉਹਦੀ ਲੱਤ ਤੋੜ ਦਿੱਤੀ ਅਤੇ ਕੀੜੇ ਨੂੰ ਕਿਹਾ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਦੂਜੀ ਲੱਤ ਤੋੜ ਦਿੱਤੀ ਅਤੇ ਚੱਲ ਅਤੇ ਕੀੜਾ ਤੁਰ ਪਿਆ, ਅਤੇ ਫਿਰ ਇੱਕ ਹੋਰ ਲੱਤ ਤੋੜ ਦਿੱਤੀ ਅਤੇ ਕਿਹਾ ਵੀ ਚੱਲ ਅਤੇ ਕੀੜਾ ਖਿਸਕਦਾ ਹੋਇਆ ਤੁਰਨ ਲੱਗ ਪਿਆ। ਹੈ ਨਾ, ਆਦਮੀ ਨੇ ਕੀੜੇ ਦੀ ਆਖਰੀ ਲੱਤ ਵੀ ਤੋੜ ਦਿੱਤੀ ਅਤੇ ਕਿਹਾ ਚੱਲ, ਪਰ ਕੀੜਾ ਤੁਰ ਨਾ ਸਕਿਆ। ਅਖੀਰ ਆਦਮੀ ਨੇ ਨਤੀਜਾ ਇਹ ਕੱਢਿਆ ਕਿ ਕੀੜੇ ਦੀਆਂ ਸਾਰੀਆਂ ਲੱਤਾਂ ਤੋੜ ਦੇਣ ਦੇ ਨਾਲ ਕੀੜਾ ਬੋਲਾ ਹੋ ਜਾਂਦਾ। ਇਹੀ ਹਾਲਾਤ ਅੱਜ ਕੱਲ੍ਹ ਸਾਡੇ ਲੋਕਾਂ ਦੇ ਵੀ ਹੋ ਗਏ ਨੇ। ਧੰਨਵਾਦ ਜੀ ਤੁਹਾਡਾ। ਅਤੇ ਬੇਅੰਤ ਸਿੱਖੋ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਨੋ ਫੇਸਬੁੱਕ, ਨੋ ਟਿਕਟੋਕ, ਨੋ ਇੰਸਟਾ। ਮਾਈ ਵਨ ਫਰੈਂਡ ਸੈਡ ਯੂ ਗੈਟ ਬਿਹਾਈਂਡ ਫਰੋਮ ਵਰਲਡ, ਆਈ ਸੈਡ ਆਈ ਡੋਂਟ ਕੇਅਰ। ਗੁੱਡ ਹੈ ਜੀ, ਚੰਗੀ ਗੱਲ ਹੈ, ਵੇਖੋ ਜੇ ਤੁਸੀਂ ਕਰ ਰਹੇ ਹੋ। ਅਤੇ ਮੋਹਨ ਜੀ ਧੰਨਵਾਦ, ਮੋਹਨ ਜੀ ਉਹ ਪੇਰੈਂਟਲ ਕੰਟਰੋਲ ਵਾਲੀ ਭੇਜ ਰਹੇ ਨੇ। ਅਤੇ ਇਹ ਫੋਨ ਬੜੇ ਸ਼ਤਾਨ ਛਾਤਰ ਨੇ ਜੀ, ਇਹ ਸਾਨੂੰ ਆਪੇ ਸਾਰਾ ਕੁਛ ਦੇ ਵੀ ਦਿੰਦੇ ਆ, ਨੁਕਸਾਨ ਵਾਲਾ ਵੀ ਅਤੇ ਫਾਇਦੇ ਵਾਲਾ ਵੀ ਆ ਲਓ, ਕਿਉਂਕਿ ਕੰਡੀਸ਼ਨਸ ਉੱਦਾਂ ਦੀਆਂ ਤੁਹਾਨੂੰ ਫੁਲਫਿਲ ਕਰਨੀਆਂ ਪੈਣੀਆਂ।
9: ਵੈਸੇ ਅੱਜ ਦੀ ਤਾਜ਼ਾ ਖਬਰ ਇਹ ਵੀ ਆ ਕਿ ਐਲਬਨੀਜ਼ ਗਵਰਨਮੈਂਟ ਜਿਹੜੀ ਆ ਉਹ ਵਿਚਾਰਾਂ ਕਰ ਰਹੀ ਆ ਕਿ ਜਿਹੜੇ ਸੋਸ਼ਲ ਮੀਡੀਆ 'ਤੇ ਨਵੇਂ ਲਾਅਸ ਲਾਗੂ ਕੀਤੇ ਜਾਣ ਤਾਂ ਕਿ ਸੋਸ਼ਲ ਮੀਡੀਏ ਨੂੰ ਤੁਹਾਨੂੰ ਰੈਕਮੈਂਡੇਸ਼ਨ ਦੇਣੀ ਪਵੇ, ਉਹਦੇ ਵਿੱਚ ਤੁਸੀਂ ਆਪਣੇ ਅਲੋਗਰਿਥਮ ਨੂੰ ਟਰਨ ਆਫ ਕਰਨ ਦੀ ਮਤਲਬ ਕਪੈਸਿਟੀ ਹੋਵੇ। ਮਤਲਬ ਫੇਸਬੁੱਕ ਦੇ ਉੱਤੇ ਕੋਈ ਬਟਨ ਹੋਵੇ ਜਿਹਦੇ 'ਚ ਲਿਖਿਆ ਵੀ ਮੈਨੂੰ ਤੇਰਾ ਰੈਕਮੈਂਡੇਸ਼ਨਸ ਨਹੀਂ ਚਾਹੀਦੀਆਂ, ਇੱਦਾਂ ਦਾ ਕੋਈ ਸਪੈਸ਼ਲ ਬਟਨ ਲੱਗਿਆ ਹੋਵੇ, ਉਸ ਕਿਸਮ ਦਾ ਕਾਨੂੰਨ ਪਾਸ ਕਰਨ ਦੀ ਸਰਕਾਰ ਤਿਆਰੀ 'ਚ ਆ ਤਾਂ ਕਿ ਅਲੋਗਰਿਥਮਸ ਬੰਦੇ ਨੂੰ ਕੰਟਰੋਲ ਨਾ ਕਰ ਸਕਣ।
8: ਬਿਲਕੁਲ। ਅਤੇ ਕਹਿੰਦੇ ਕਿ ਭਾਅ ਜੀ ਪੇਰੈਂਟਸ ਤੋਂ ਫੋਨ ਲੈਣਾ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਪਾਉਣਾ, ਅਤੇ ਬਾਕੀ ਕਹਿੰਦੇ ਕਿ ਬਿੱਲੀ ਦੇ ਗਲ ਟੱਲੀ ਕੌਣ ਬੰਨੇਗਾ, ਜਦੋਂ ਕਹਿੰਦੇ ਕਿ ਬਾਪੂ ਨੂੰ ਆਦਤ ਪੈ ਜਾਵੇ ਅਤੇ ਬਾਸੀ ਨੂੰ ਸੁਣਨ ਦੀ, ਅਤੇ ਫਿਰ ਕਹਿੰਦੇ ਕਿ ਉਹ ਫੋਨ ਕਿੱਥੇ ਛੱਡ ਸਕਦੇ ਆ, ਕਮ ਔਨ ਬੇਬੀ। ਅਤੇ ਨਹੀਂ ਅਸੀਂ ਕਹਿ ਨਹੀਂ ਰਹੇ ਜੀ ਤੁਸੀਂ ਛਡਾਓ, ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਆਪਾਂ ਡਿਸਕਸ ਕਰ ਲਈਏ ਇਹਦੇ ਉੱਤੇ ਵੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਆਹ ਚੀਜ਼ ਸਾਡੇ ਲਈ ਨੁਕਸਾਨਦੇਹ ਆ ਜਾਂ ਫਾਇਦੇਮੰਦ ਆ। ਅਤੇ ਛਡਾ ਤਾਂ ਤੁਸੀਂ ਕਿਹਦਾ ਸਕਦੇ ਹੋ, ਤੁਸੀਂ ਉਹਨਾਂ ਦਾ ਛੱਡੋ, ਤੁਸੀਂ ਬੱਚਿਆਂ ਦਾ ਛਡਾ ਕੇ ਵੇਖ ਲਓ, ਬੱਚਿਆਂ ਦਾ ਛੱਡੋ, ਤੁਸੀਂ ਆਪਣੇ ਆਪ ਦਾ ਛਡਾ ਕੇ ਵੇਖ ਲਓ। ਗੱਲ ਤਾਂ ਛੱਡਣਾ ਤਾਂ ਕਿਸੇ ਦਾ ਵੀ ਨਹੀਂ ਆ, ਆਪਾਂ ਇਹ ਨਹੀਂ ਕਹਿ ਰਹੇ ਵੀ ਇੱਦਾਂ
9: ਘਟਾਉਣ ਦੀ ਗੱਲ ਜੇ ਕਰ ਸਕਦੇ ਹਾਂ ਕਰੀਏ,
8: ਮੈਨੇਜ ਹੀ ਆ। ਅਤੇ ਧੰਨਵਾਦ ਤੁਹਾਡਾ ਰਾਜ ਜੀ, ਮਨਜੀਤ ਪਟਾਲਾ ਜੀ ਧੰਨਵਾਦ ਤੁਹਾਡਾ, ਲੱਕੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਕਹਿੰਦੇ ਕਿ ਦੋ ਛੋਟੇ ਸੋਫੇ ਕੇ ਸਾਥ ਇੱਕ ਸੋਫਾ ਬੜੇ ਸਾਈਜ਼ ਕਾ ਹੋਤਾ ਹੈ ਤਾਂ ਕਿ ਪਤੀ ਪਤਨੀ ਕੇ ਬੀਚ ਆਪਸੀ ਬਹਿਸ ਹੋਣੇ ਪਰ ਕੋਈ ਏਕ ਉਸ ਪਰ ਵੀ ਸੋ ਸਕੇ। ਚਲੋ ਥੈਂਕ ਯੂ ਜੀ, ਮਿਹਰਬਾਨੀ। ਗੱਲਬਾਤ ਸਾਡੀ ਚੱਲ ਰਹੀ ਹੈ ਕਿ ਬਜ਼ੁਰਗਾਂ ਦੇ ਵਿੱਚ ਜਿਹੜੀ ਫੋਨ ਦੀ ਅਡਿਕਸ਼ਨ ਹੈ, ਤਾਂ ਆਪਾਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਇਹ ਨਹੀਂ ਵੀ ਅਡਿਕਸ਼ਨ ਸਾਡੇ 'ਚ ਨਹੀਂ ਹੈ ਜਾਂ ਬੱਚਿਆਂ 'ਚ ਨਹੀਂ ਹੈ, ਪਰ ਅੱਜ ਆਪਾਂ
9: ਬਜ਼ੁਰਗਾਂ 'ਤੇ ਫੋਕਸ
8: ਪਾਸੇ ਦੀ ਗੱਲ ਕਰ ਰਹੇ ਹਾਂ।
9: ਉਹ ਇਹ ਕਹਿ ਰਹੇ ਹੋਣੇ ਆ ਵੀ ਪੰਛੀ ਦਾ ਦਰਦ ਬਿਆਨ ਕਰਨ ਵਾਲਾ ਘਰੋਂ ਮੁਰਗਾ ਖਾ ਕੇ ਤੁਰਿਆ ਹੁੰਦਾ।
8: ਹਾਂ, ਉਹ ਇਹ ਗੱਲ ਕਹਿ ਰਹੇ ਆ, ਬਾਕੀ ਪੱਖ 'ਤੇ ਸਾਰੇ ਹੀ ਆ। ਵੇਖੋ ਹਰ ਇੱਕ ਚੀਜ਼, ਤੁਹਾਨੂੰ ਅੱਗੋਂ ਸਵਾਲ ਕਾਊਂਟਰ ਤੁਹਾਨੂੰ ਹਰ ਇੱਕ ਚੀਜ਼ ਦਾ ਆਜੂਗਾ, ਪਰ ਸਮੱਸਿਆ ਇੱਥੇ ਇਹ ਆ ਵੀ ਆਪਾਂ ਇਹ ਕੱਲ੍ਹ ਨੂੰ ਫਿਰ ਵਾਧਾ ਵਾਧਾ ਆਪਣੇ ਗਲੀ ਸੱਪ ਪੈਂਦਾ ਅਤੇ ਉੱਥੇ ਫਿਰ ਹੋਰ ਮੁਸ਼ਕਲਾਂ ਹੋ ਜਾਂਦੀਆਂ। ਇਹ ਸਾਡੇ ਫੈਸਲੇ ਨੇ, ਆਪਾਂ ਪਹਿਲਾਂ ਇੱਥੇ ਆ ਕੇ ਸਾਰਾ ਕੁਛ ਚੁੱਕ ਕੇ ਫਿਰ ਆਪਾਂ ਉੱਥੇ ਜਾ ਨਹੀਂ ਸਕਦੇ ਅਤੇ ਆਪਾਂ ਉਹਨਾਂ ਨੂੰ ਇੱਥੇ ਸੱਦ ਸਕਦੇ ਹਾਂ ਜਾਂ ਉਹਨਾਂ ਦਾ ਇੱਥੇ ਰਹਿਣਾ ਸੌਖਾ। ਅਤੇ ਵੇਖੋ ਬੜੇ ਪਰਿਵਾਰ ਜਿਨ੍ਹਾਂ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਹੁਣ ਇਹ ਵੇਖ ਲੈਂਦੇ ਵੀ ਜਿਨ੍ਹਾਂ ਦੇ ਵਿੱਚ ਕਿਸੇ ਹੱਦ ਤੱਕ ਮੈਨੇਜ ਆ, ਅਤੇ ਉਹਨਾਂ ਦੇ ਵਿੱਚ ਮੈਨੇਜ ਇੱਦਾਂ ਵਾ ਵੀ ਉਹ ਬੱਚਿਆਂ ਦੇ ਨਾਲ ਬਿਜ਼ੀ ਨੇ, ਉਹ ਪਰਿਵਾਰ ਦੇ ਵਿੱਚ ਥੋੜ੍ਹਾ ਬਹੁਤਾ ਕੋਈ ਆਰ ਪਾਰ ਕੋਈ ਛੋਟਾ ਬੋੜਾ ਕਰਦੇ ਨੇ, ਵੇਲੇ ਕੁ ਵੇਲੇ ਕੋਈ ਆਸ ਪਾਸ ਕੋਈ ਪ੍ਰੋਗਰਾਮ ਕੋਈ ਮੰਦਰ ਗੁਰੂ ਘਰ ਉਹਨਾਂ ਨੂੰ ਲੈ ਜਾਂਦੇ ਨੇ ਹਫ਼ਤੇ ਇੱਕ
9: ਘਰ ਦੇ ਨੇੜੇ ਆ
8: ਜਾਂ ਘਰ ਦੇ ਨੇੜੇ ਆ ਤੋਂ
9: ਜਾਂ ਵੱਡਾ ਪਰਿਵਾਰ ਆ, ਸਾਰੇ ਪਰਿਵਾਰ ਦੋ ਪਰਿਵਾਰ ਆਂਢ ਗੁਆਂਢ 'ਚ ਰਹਿੰਦੇ ਕਿਤੇ ਨੇੜੇ ਤੇੜੇ
8: ਉੱਥੇ ਮੈਨੇਜ
9: ਆਣ ਪ੍ਰਮਾਣ ਹੈਗਾ
8: ਬਿਲਕੁਲ। ਪਰ ਅਗੇਨ ਹੁਣ ਤੁਸੀਂ ਇੱਥੇ ਵੀ ਵੇਖੋਗੇ ਵੀ ਜ਼ਰੂਰੀ ਨਹੀਂ ਆ ਵੀ ਇੱਕ ਬੰਦੇ ਕੋ ਆਰ ਮਿਲ ਗਿਆ, ਮੰਨ ਲਓ ਪਾਰਕ ਦੇ ਵਿੱਚ ਸਾਥ ਮਿਲ ਗਿਆ ਅਤੇ ਉਹ ਸਾਥ ਬਹਿ ਕੇ ਇਕੱਠਾ ਫੋਨ ਵੇਖ ਰਿਹਾ, ਇਹ ਵੀ ਕੇਸ ਨੇ ਸਾਡੇ ਕੋਲ
9: ਦੀਵੇ ਥੱਲੇ ਚਾਨਣ
8: ਹੈ ਨਾ। ਇੱਕ ਕੁਛ ਨਾ ਸਾਡੀਆਂ ਵੀ ਉਹ ਨੇ ਕਿਸੇ ਹੱਦ ਤੱਕ, ਸਾਡੀਆਂ ਵੀ ਉਹ ਨੇ ਪੇਰੈਂਟਸ ਦੀਆਂ ਵੀ ਹੋਣਗੀਆਂ। ਆਪਾਂ ਸ਼ੁਰੂ ਸ਼ੁਰੂ ਦੇ ਵਿੱਚ ਚਾਅ ਦੇ ਨਾਲ ਵੀ ਅਸੀਂ ਜੇ ਆਹ ਵਾਲਾ ਫੋਨ ਵਰਤ ਰਹੇ ਹਾਂ ਅਤੇ ਸਾਡੇ ਮਾਂ ਪਿਓ ਕੋਲ ਵੀ ਇੱਦਾਂ ਦਾ ਹੀ ਹੋਣਾ ਚਾਹੀਦਾ, ਸਾਡੀ ਆਪਣੀ ਵੀ ਨਹੀਂ ਨੱਕ, ਸਾਨੂੰ ਲੱਗਦਾ ਵੀ ਨਹੀਂ ਨੱਕ ਵੱਡੀ ਗਈ ਹੈ ਨਾ, ਮਤਲਬ ਆਪਾਂ ਇਹੋ ਗੱਡੀ ਲੈਣੀ ਹੈ, ਇਹੋ ਘਰ ਲੈਣਾ, ਸਾਡੇ ਮਾਂ ਪਿਓ ਕੋਲ ਵੀ ਇਹੋ ਚੀਜ਼ ਹੋਣੀ ਚਾਹੀਦੀ ਹੈ। ਭਾਵੇਂ ਤੁਸੀਂ ਨਵਾਂ ਲੈ ਕੇ ਦਿੱਤਾ, ਗਿਫਟ ਕਰਤਾ, ਅਤੇ ਭਾਵੇਂ ਤੁਸੀਂ ਆਪਣਾ ਪੁਰਾਣਾ ਖਾਲੀ ਕਰਕੇ ਅਤੇ ਤੁਸੀਂ ਉਹਨਾਂ ਨੂੰ ਦੇ ਦਿੱਤਾ, ਕੁਛ ਵੀ ਹੋਇਆ,
9: ਫੀਚਰ ਉਹ 'ਚ ਵੀ ਹੈਗੇ ਸਾਰੇ,
8: ਫੀਚਰ ਉਹ 'ਚ ਵੀ ਜ਼ਬਰਦਸਤ ਨੇ। ਇੱਕ ਸਮਾਂ ਸੀ ਅੱਜ ਤੋਂ ਕੋ 5-7 ਸਾਲ ਪਹਿਲਾਂ ਜਦੋਂ ਉਹਨਾਂ ਦੇ ਕੋਲ ਫੋਨ ਠੀਕ ਠਾਕ ਜੀ ਟੈਕਨੋਲੋਜੀ ਵਾਲੇ,
9: ਘੰਟਾ ਫੋਨ ਵਰਤਿਆ ਬੈਟਰੀ ਡੈਡ,
8: ਹਾਂ, ਅਤੇ ਫਿਰ ਆਪਾਂ ਹੀ ਉੱਥੇ ਉਸ ਚੀਜ਼ ਨੂੰ ਵਧਾ ਦਿੰਦੇ। ਫਿਰ ਇੱਕ ਸਮਾਂ ਇੱਦਾਂ ਦਾ ਆਉਂਦਾ ਵੀ ਫਿਰ ਉਹ ਤੁਹਾਨੂੰ ਖੁਦ ਕਹਿੰਦੇ ਆ,
9: ਸਹੀ,
8: ਆਹ ਨਹੀਂ ਸਾਨੂੰ ਹੁਣ ਆਹ ਇੱਦਾਂ ਦਾ ਚਾਹੀਦਾ, ਆਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲਈ ਵੀ ਜ਼ਰੂਰੀ ਨੇ ਵੇਖਣੀਆਂ, ਕਿਉਂਕਿ ਉਦੋਂ ਤੱਕ ਆਸ ਪਾਸ ਤੋਂ ਵੇਖ ਕੇ ਜਾਂ ਉਹਨਾਂ ਨੂੰ ਅਡਿਕਸ਼ਨ ਪੈ ਚੁੱਕੀ ਹੁੰਦੀ ਹੈ। ਇਹ ਇੱਥੇ ਬਹੁਤ ਹੀ ਵਾਰੀ ਆਪਾਂ ਇਹ ਵੇਖਦੇ ਹਾਂ ਵੀ ਡਿਪੈਂਡ ਕਰਦਾ ਕਿੱਦਾਂ ਦੀ ਉਹਨਾਂ ਦੀ ਬਿਰਤੀ ਆ ਜਾਂ ਕਿੱਦਾਂ ਦਾ ਬੈਨ ਕਲੋਨ, ਕਿੱਦਾਂ ਦੀਆਂ ਚੀਜ਼ਾਂ ਉਹਨਾਂ ਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਈ ਵਾਰੀ ਤਾਂ ਧਾਰਮਿਕ ਜਿਹੜੇ ਆਪਣਾ ਰੀਲਾਂ ਜਾਂ ਧਾਰਮਿਕ ਪੋਡਕਾਸਟ ਪ੍ਰੋਗਰਾਮ ਉਹ ਵੀ ਇੰਨੇ ਕੁ ਜ਼ਿਆਦਾ ਆਉਂਦੇ ਆ, ਪਰ ਰਹਿਣੀ ਤਾਂ ਫਿਰ ਉਹ ਸਕਰੀਨ ਟਾਈਮ ਹੀ ਹੈ ਨਾ, ਜੋ ਮਰਜ਼ੀ ਤੁਸੀਂ ਕਰ ਲਓ। ਸੋ ਉਸ ਸਾਰੇ ਕੁਛ ਦੇ ਦਰਮਿਆਨ ਸਾਨੂੰ ਆਰ ਹੀ ਕੋਈ ਇੱਦਾਂ ਦਾ ਲੱਭਣਾ ਪੈਣਾ, ਕੁੱਲ ਮਿਲਾ ਕੇ ਆਪਣੇ ਲਈ ਵੀ, ਬੱਚਿਆਂ ਦੇ ਲਈ ਵੀ, ਬਜ਼ੁਰਗਾਂ ਦੇ ਲਈ ਵੀ, ਕੁੱਲ ਮਿਲਾ ਕੇ ਸਾਰੇ ਪਰਿਵਾਰ ਦੇ ਲਈ ਵੀ। ਉਹਦੇ ਵਿੱਚ ਤੁਹਾਡੀ ਗਾਰਡਨਿੰਗ ਵੀ ਸ਼ਾਮਿਲ ਹੋ ਗਈ ਹੈ ਨਾ, ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉੱਧਰ ਥੋੜ੍ਹਾ ਥੋੜ੍ਹਾ ਜਿਹਾ ਧਿਆਨ ਲੱਗ ਜੇ ਉਹਨਾਂ ਦਾ, ਰਸੋਈ ਵੱਲ ਬੀਬੀਆਂ ਦਾ ਲੱਗਾ ਹੀ ਹੁੰਦਾ ਵਾ, ਬਾਹਰ ਅੰਦਰ ਥੋੜ੍ਹਾ ਬਹੁਤਾ ਉਹਨਾਂ ਦਾ ਜਾਣ ਆਉਣ ਹੋ ਜਾਵੇ, ਕੋਈ ਸੈਰ ਵੱਲ ਰੁਝਾਨ ਹੋ ਜਾਵੇ, ਇਹ ਸਾਰੀਆਂ ਚੀਜ਼ਾਂ ਕਿਸੇ ਹੱਦ ਤੱਕ ਮੈਨੇਜ ਕਰਨਗੀਆਂ। ਸਕਰੀਨ ਦਾ ਟਾਈਮ ਜਿਹੜਾ ਉਹ ਘਟਾਉਣ ਦੇ ਵਿੱਚ ਤੁਸੀਂ ਹਟਾ ਨਹੀਂ ਸਕਦੇ।
9: ਅਤੇ ਇੱਕ ਇਹਦੇ ਨਾਲ ਹੋਰ ਗੱਲ ਵੀ ਜੋੜ ਦਈਏ ਕਿ ਰੱਬ ਤੁਹਾਨੂੰ ਤੌਫੀਕ ਬਖਸ਼ੇ ਸੁਣਨ ਦੀ, ਸਮਝਣ ਦੀ। ਮੈਂ ਇਹ ਵੀ ਵੇਖਦਾ ਬਹੁਤ ਸਾਰੇ ਪਰਿਵਾਰਾਂ 'ਚ ਨਾ ਕਮਿਊਨੀਕੇਸ਼ਨ ਗੈਪ ਬੜਾ, ਮਤਲਬ 1-2-3 ਮਿੰਟ ਵੱਧ ਤੋਂ ਵੱਧ ਅਸੀਂ ਗੱਲ ਕਰ ਸਕਦੇ ਹਾਂ, ਮੁੜ ਕੇ ਸਾਡੀਆਂ ਆਰਗੂਮੈਂਟ ਸ਼ੁਰੂ ਹੋ ਜਾਂਦੀਆਂ, ਇੱਕ ਦੂਜੇ ਨੂੰ ਅਸੀਂ ਅਵੋਇਡ ਕਰਨਾ ਸ਼ੁਰੂ ਕਰ ਦਿੰਦੇ ਹਾਂ, ਬਜ਼ੁਰਗਾਂ ਨੂੰ ਲੱਗਦਾ ਇਹ ਨਿਆਣੇ ਸਾਡੀ ਗੱਲ ਨਹੀਂ ਸੁਣਦੇ ਸਮਝਦੇ, ਸਾਨੂੰ ਅੱਗਿਓਂ ਭੱਜ ਭੱਜ ਪੈਂਦੇ ਆ, ਨਿਆਣਿਆਂ ਨੂੰ ਇਹ ਲੱਗਦਾ ਵੀ ਸਾਡੇ ਮਾਂ ਬਾਪ ਸਾਡੀ ਗੱਲ ਨਹੀਂ ਸਮਝਦੇ। ਇਹਨਾਂ ਨੂੰ ਸਿੰਪਲ ਜਿਹੀ ਗੱਲ ਤਾਂ ਕਹੀ ਸੀ ਵੀ ਬਾਪੂ ਜੀ ਆ ਸਰੋਂ ਦਾ ਤੇਲ ਮਲ ਕੇ ਪਿੰਡੇ 'ਤੇ, ਹੈ ਨਾ, ਤੁਸੀਂ ਯੋਗਾ ਯੋਗਾ ਕਰਨ ਦਾ ਪਿੰਡੇ ਪਾਣੀ ਪਾ ਕੇ ਮਲ ਲਿਆ ਕਰੋ, ਇੱਥੇ ਸੋਫੇ 'ਤੇ ਨਾ ਬੈਠਿਆ ਕਰੋ, ਹੈ ਨਾ। ਉਹਨੇ ਉਹਨੂੰ ਮਤਲਬ ਈਗੋ ਦਾ ਬਣਾ ਲੈਣਾ ਮੈਟਰ, ਸਾਡੀ ਈਗੋ ਐਡੀ ਵੱਡੀ ਹੋ ਗਈ। ਇਹੀ ਕਾਰਨ ਸੀ ਕਿ ਅਸੀਂ 2 ਹਫ਼ਤੇ ਪਹਿਲਾਂ ਟੌਪਿਕ ਵੀ ਡਿਸਕਸ ਕੀਤਾ ਸੀ ਕਿ ਆਮ ਜ਼ਿੰਦਗੀ 'ਚ ਕੀ ਅਸੀਂ ਬਹੁਤ ਛੇਤੀ ਭੜਕ ਰਹੇ ਹਾਂ, ਸਾਡੇ 'ਚ ਚਿੜਚਿੜਾਪਣ ਆ ਰਿਹਾ, ਚਾਹੇ ਉਹਦਾ ਕਾਰਨ ਵੀ ਮੋਬਾਈਲ ਫੋਨ ਹੀ ਆਵੇ, ਸਾਡੇ ਸੁਭਾਅ ਬਦਲ ਗਏ ਨੇ। ਅੱਗੇ ਪੁਰਾਣੇ ਟਾਈਮਾਂ 'ਚ ਤੁਸੀਂ ਦੇਖੋ ਆਪਾਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਿੰਨੇ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰ ਸਕਦੇ ਸੀ, ਡਿਸਕਸ ਕਰ ਸਕਦੇ ਸੀ। ਹੁਣ ਤੁਸੀਂ ਆਪਣੇ ਸਿਆਣੇ ਬਿਆਣੇ ਨਾਲ, ਮੈਂ ਕਹਿੰਦਾ ਹੱਦ 5 ਮਿੰਟ ਤੋਂ ਵੱਧ ਗੱਲ ਨਹੀਂ ਕਰ ਸਕਦੇ, ਕੋਈ ਨਾ ਕੋਈ ਇਹੋ ਜਿਹਾ ਟੌਪਿਕ ਤੁਹਾਡਾ ਆ ਹੀ ਜਾਣਾ ਕਿ ਤੁਹਾਡੇ 4 ਆਰਗੂਮੈਂਟ ਸ਼ੁਰੂ ਹੋ ਜਾਣੀ।
8: ਉਹ 'ਚ ਇੱਕ ਰੀਜ਼ਨ ਮੈਨੂੰ ਲੱਗਦਾ ਇਹ ਵੀ ਆ ਕਿ ਆਪਣੇਪਨ ਦੀ ਵੀ ਬੜੀ ਘਾਟ ਆ, ਆਪਣਾਪਨ ਉਸ ਘਰ ਸੰਬੰਧੀ। ਹੁਣ ਮੰਨ ਲਓ ਜੇ ਬਜ਼ੁਰਗ ਧੀ ਦੇ ਘਰ ਆਏ ਨੇ ਤਾਂ ਉਹ ਚੀਜ਼ ਖੜਕਦੀ ਰਹਿਣੀ ਆ, ਜੇ ਮੰਨ ਲਓ ਪੁੱਤ ਦੇ ਘਰ ਆਏ ਆ ਤਾਂ ਉਹ ਚੀਜ਼ ਫਿਰ ਖੜਕਦੀ ਰਹਿਣੀ ਆ, ਕਿਉਂਕਿ ਇੱਕ ਘਰ ਨਾ ਬੰਦੇ ਨੇ ਸਾਰੀ ਉਮਰ ਲਾ ਕੇ ਕਿਤੇ ਵਸਾਇਆ ਹੁੰਦਾ, ਬਣਾਇਆ ਹੁੰਦਾ, ਉਹਦਾ ਆਪਣਾ ਘਰ ਹੁੰਦਾ। ਉਸ ਘਰ ਦੇ ਵਿੱਚ ਧੀਆਂ ਪੁੱਤ ਹੁੰਦੇ ਨੇ, ਉਹਦੀ ਮਾਲਕੀ ਹੁੰਦੀ ਆ, ਉਹ ਉਸ ਘਰ ਦਾ ਰਾਜਾ ਹੁੰਦਾ, ਸਰਦਾਰ ਹੁੰਦਾ। ਪਰ ਜਦੋਂ ਆਪਾਂ ਇੱਥੇ ਆਪਾਂ ਲੈ ਕੇ ਆਉਂਦੇ ਹਾਂ ਅਤੇ ਇੱਥੇ ਇੱਕ ਬਣੇ ਬਣਾਏ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ ਅਤੇ ਜਦੋਂ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ ਵੀ ਆਹ ਨਹੀਂ ਕਰਨਾ, ਇੱਥੇ ਨਹੀਂ ਬਹਿਣਾ, ਅਤੇ ਉਹ ਚੀਜ਼ ਫਟਾਕ ਦੇਣੀ ਇੱਥੇ ਵੱਜਦੀ ਆ ਵੀ ਸਾਡਾ ਨਹੀਂ ਆਏ, ਕਹੂ ਨਹੀਂ ਕੋਈ ਜ਼ਬਾਨੋਂ, ਪਰ
9: ਅੰਦਰ ਅੰਦਰ ਅੱਗ ਜੀ
8: ਸੁਲਗਦੀ ਰਹਿੰਦੀ ਉਹ ਚੀਜ਼। ਜੇ
9: ਕਿਸੇ ਦੇ ਘਰ ਜਾਓਗੇ ਪਾਰਟੀ ਪੂਰਟੀ ਤੇ, ਹਨਾ, ਉੱਥੇ ਕੋਈ ਤੁਹਾਡੇ ਮੂੰਹੋਂ ਗੱਲ ਨਿਕਲ ਜੂ, ਆ ਕੇ ਘਰੇ ਸੀ ਟੋਕਣਾ ਤੁਸੀਂ ਆਹ ਗੱਲ ਕਦੇ ਕਹੀ ਉਹਨਾਂ ਨੂੰ।
8: ਇੱਕ ਇੱਥੇ ਬੱਚਿਆਂ ਨੂੰ ਆਪਾਂ ਬੜੀ, ਮੈਂ ਵੇਖਣਾ ਕਈਆਂ ਦੇ ਵਿੱਚ ਬੜੀ ਪੁੱਠੀ ਆਦਤ ਪਈ ਆ, ਜਾਂ ਪਲ ਪਤਾ ਨਹੀਂ ਕਿਉਂ ਆ ਕਿੱਦਾਂ, ਜਾਂ ਇੱਥੋਂ ਦਾ ਰਿਵਾਜ ਹੀ ਆ, ਉਹ ਇਹ ਨਹੀਂ ਕਹਿਣਗੇ ਸਾਡਾ ਘਰ, ਉਹ ਇਹ ਕਹਿਣਗੇ ਵੀ ਆਹ ਇਹ ਮੇਰੇ ਡੈਡੀ ਦਾ ਘਰ, ਉਹ ਇਹ ਕਹਿਣਗੇ ਮੇਰੀ ਮੰਮੀ ਦਾ ਘਰ, ਹੈ ਨਾ। ਉਹਨਾਂ ਦੇ ਵਿੱਚ ਇਹ ਵੀ ਚੀਜ਼ਾਂ ਬਹੁਤ ਨੇ, ਉਹ ਇਹ ਨਹੀਂ ਕਹਿਣਗੇ ਸਾਡਾ ਇੰਡੀਆ ਵਾਲਾ ਘਰ, ਉਹ ਕਹਿਣਗੇ ਤਾਇਆ ਜੀ ਦਾ ਘਰ,
9: ਦਾਦੂ ਦਾ ਘਰ,
8: ਦਾਦੂ ਤੇਰਾ ਘਰ ਤੇ ਉੱਥੇ ਆ, ਆਮ ਗੱਲਾਂ ਕਰ ਦਿੰਦੇ ਆ ਨਿਆਣੇ, ਉਹ ਚੀਜ਼ਾਂ ਫੀਲ ਕਰਾਉਂਦੀਆਂ ਬਜ਼ੁਰਗਾਂ ਨੂੰ। ਇਹ ਨਿੱਕੀ ਨਿੱਕੀ ਕਮਿਊਨੀਕੇਸ਼ਨ ਜਿਹੜੀ ਹੈ ਸਾਨੂੰ ਆਪ ਵੀ ਅਤੇ ਸਾਡੇ ਬੱਚਿਆਂ 'ਚ ਵੀ ਇਹ ਧਿਆਨ ਰੱਖਣਾ ਚਾਹੀਦਾ ਵੀ ਇਹ
9: ਜਿਹੜਾ ਕਹਿੰਦੇ ਵੀ ਤੁਸੀਂ ਆਪਣਾ ਸ਼ਬਦ ਹੋ, ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉਹੀ ਹੋ, ਹੈ ਨਾ, ਉਹੀ ਚੀਜ਼ ਆ ਜਾਂਦੀ ਇੱਥੇ ਵੀ।
8: ਉਹਦੇ ਵਿੱਚ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਫਿਰ ਉਹ ਤੁਹਾਨੂੰ ਕਿਉਂਕਿ ਤੁਹਾਡੀ ਇੱਕ ਹੋਰ ਪ੍ਰੋਬਲਮ ਇਹ ਆ ਜਾਂਦੀ ਕਿ ਤੁਹਾਡੀ ਮਜਬੂਰੀ, ਇੱਕ ਹੁੰਦਾ ਵਾ ਰਹਿਣਾ ਚਾਅ ਦੇ ਨਾਲ, ਇੱਕ ਹੁੰਦਾ ਮਜਬੂਰੀ ਨਾਲ, ਹੁਣ ਜਾਵਾਂਗੇ ਕਿੱਥੇ।
9: ਹੁਣ ਜਿਵੇਂ ਮੁੰਡੇ ਨੇ ਕਹਿਤਾ, ਉਹ ਕਹਿੰਦਾ ਪੁੱਤ ਹੁਣ ਸਾਡਾ ਇੱਥੇ ਜੀ ਨਹੀਂ ਲੱਗਦਾ, ਉਹ ਕਹਿੰਦਾ ਕੋਈ ਨਹੀਂ ਡੈਡੀ, ਜੀ ਤਾਂ ਲਾਉਣਾ ਹੀ ਪੈਂਦਾ ਹੁੰਦਾ। ਹੁਣ ਇਹੀ ਗੱਲ ਉਹਨੇ ਨੂੰਹ ਨੂੰ ਕਹੀ, ਪੁੱਤ ਜੀ ਨਹੀਂ ਲੈਂਦਾ, ਕਹਿੰਦੀ ਬਸ ਠੀਕ ਆ ਇੰਡੀਆ ਮੁੜ ਜਾਓ, ਇੱਥੇ ਕੀ ਰੱਖਿਆ, ਜਿੱਥੇ ਤੁਹਾਡੀ ਖੁਸ਼ੀ ਹੈ ਭਾਈ ਉੱਥੇ ਰਹੋ, ਉਹਦਾ ਤਾਂ ਮਕਸਦ ਇਹ ਹੈ ਵੀ ਨਿਕਲੋ,
8: ਜਦੋਂ ਤੁਸੀਂ ਖੁਸ਼ ਹੋ ਸੀ ਤਾਂ ਖੁਸ਼, ਪਰ ਉੱਥੇ ਰਹੋਗੇ ਕਿੱਥੇ ਪਾਪਾ, ਨਾਲੇ ਵੀ ਕਹਿ ਦੇਣਾ। ਪਰ ਉਹ ਅਗਲਾ ਕਿਸੇ ਵੇਲੇ ਸਿਰਫ ਨਾ ਇੰਨੀ ਗੱਲ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਮੈਨੂੰ ਕੋਈ ਆਪਣਾਪਨ ਜਤਾਵੇ ਮੇਰੇ ਨਾਲ ਵੀ ਨਹੀਂ ਸਾਡਾ ਜੀ ਨਹੀਂ ਲੱਗਣਾ, ਤੁਸੀਂ ਇੱਥੇ ਰਹੋ, ਬੱਚੇ ਕਹਿਣ ਵੀ ਨਹੀਂ ਨਹੀਂ ਦਾਦੂ ਤੁਸੀਂ ਨਹੀਂ ਜਾਣਾ, ਨਹੀਂ ਨਹੀਂ ਦਾਦੀ ਤੁਸੀਂ ਨਹੀਂ ਜਾਣਾ, ਪਰ ਉਹ ਚੀਜ਼ਾਂ ਅਗਲੇ ਨੂੰ ਸੁਣਨ ਨੂੰ ਨਹੀਂ ਮਿਲਦੀਆਂ, ਪਤਾ ਤਾਂ ਅਗਲੇ ਨੂੰ ਵੀ ਆ ਵੀ ਮੈਂ ਕਿੱਥੇ ਜਾਣਾ, ਉਹ ਤਾਂ ਸਿਰਫ ਸੁਣਨ ਦੇ ਲਈ ਕਈ ਵਾਰੀ ਆਪਾਂ ਕਿਸੇ ਕੋਲੋਂ ਖਵਾਉਣ ਦੇ ਲਈ ਸਿਰਫ ਇੰਨਾ ਕੁ ਕਹਿ ਦਿੰਦੇ।
9: ਬੀਇੰਗ ਅਲੋਨ ਹੋਰ ਹੁੰਦਾ, ਲੋਨਲੀਨੈਸ ਹੋਰ ਹੁੰਦੀ ਆ। ਕਈ ਵਾਰ ਤੁਹਾਡੇ ਆਲੇ ਦੁਆਲੇ ਇੰਨਾ ਕੁ ਖਲਾਰਾ ਖੋਰੂ ਖੜਕਾ ਹੁੰਦਾ, ਉਹਦੇ ਬਾਵਜੂਦ ਤੁਸੀਂ ਇਕੱਲੇ ਖੜੇ ਹੁੰਦੇ।
8: ਸੋ ਇਹ ਸਮੱਸਿਆ ਤਾਂ ਹੈ, ਪਿਛਲੇ ਤੁਸੀਂ ਮੰਨ ਲਓ ਦਸਾਂ ਕੁ ਸਾਲਾਂ 'ਚੋਂ ਤੇਜ਼ੀ ਦੇ ਨਾਲ ਇਹ ਵਧੀ ਆ। ਇਹ ਬਹੁਤ ਕਹਿ ਲਓ ਪਹਿਲੀਆਂ ਦੇ ਵਿੱਚ ਇਹ ਹੁੰਦਾ ਸੀ, ਆਪਾਂ ਸੇਮ ਉਹੋ ਹੀ ਬਜ਼ੁਰਗ ਕਹਿ ਦਿੰਦੇ ਹੁੰਦੇ ਸੀ ਵੀ ਆਹ ਫੋਨ ਲਾਇਓ, ਆਪਣੇ ਫੋਨ ਤੋਂ ਫੋਨ ਲਾ ਦਿਓ ਫਲਾਣੇ ਨੂੰ, ਨਾਨਕਿਆਂ ਨੂੰ ਲਾ ਦਿਓ, ਮਾਸੀ ਨੂੰ ਲਾ ਦਿਓ, ਹੈ ਨਾ। ਹੁਣ ਉਹਨਾਂ ਦੇ ਕੋਲ ਆਪਣੇ ਕੋਲ ਹੈਗਾ, ਅਸੀਂ ਵੀ ਤਾਂ ਕਿਸੇ ਹੱਦ ਤੱਕ ਕੰਮ ਨਿਬੇੜਿਆ ਨਾ, ਮੈਂ ਤੈਨੂੰ ਆਪਣਾ ਹੀ ਲੈ ਦੇਣਾ ਡੈਡੀ, ਤੈਨੂੰ ਆਪਣਾ ਲੈ ਦੇਣਾ ਵਾ, ਇਹਦੀ ਇਹ ਕਿੱਡਾ ਔਖਾ ਵਾਲ ਵਰਤ ਨਾ ਸਕੋ ਤੁਸੀਂ।
9: ਅਤੇ ਐਡੇ ਰੌਣਕ ਮੇਲੇ 'ਚ ਬੰਦਾ ਘਰ 'ਚ ਚੁੱਪ ਪਸਰੀ ਹੁੰਦੀ ਆ, ਮਾਂ ਕੋ ਆਪਦਾ ਫੋਨ ਆ, ਉਹ ਆਪਦੇ ਕੋਰਨਰ ਬੈਠੀ ਆ, ਬਾਪ ਕੋ ਅੱਡ ਆ, ਬੱਚੇ ਆਪਦੇ ਆਈਪੈਡ 'ਤੇ ਖੇਡੀ ਜਾਂਦੇ ਆ, ਉਹ ਕਹਿੰਦਾ ਫਿਰ ਮੈਂ ਇਕੱਲਾ ਕੀ ਕਰਾਂ। ਉਹ ਕਹਿੰਦੇ ਨਾ ਖੜਕ ਹੋਵੇ ਜੇ ਪੱਤਾ ਡਿੱਗਿਆ ਵੀ, ਐਸੀ ਚੁੱਪ ਹੈ ਜੇਕਰ ਤਾਂ ਬਿਰਖ ਖੁਸ਼ ਅਰਜ਼ ਕਰੇ, ਉੱਥੇ ਹੀ ਆਉਂਦੀ ਗੱਲ।
8: ਚਲੋ ਖੈਰ, ਸਾਡੀ ਜਾਂਦੇ ਜਾਂਦੇ ਫਿਰ ਬੇਨਤੀ ਉਹੀ ਆ ਕਿ ਐਟਲੀਸਟ ਸਾਨੂੰ ਇਹ ਪਤਾ ਹੋਵੇ ਵੀ ਸਾਡੇ ਜਿਹੜੇ ਸਰੀਰਕ ਪ੍ਰੋਬਲਮ ਆ ਸਾਨੂੰ ਕਿਉਂ ਆ ਰਹੀਆਂ ਨੇ, ਸਾਡੇ 'ਚ ਚਿੜਚਿੜਾਪਨ ਕਿਉਂ ਵੱਧ ਰਿਹਾ ਵਾ, ਸਾਡਾ ਧਿਆਨ ਜਿਹੜਾ ਉਹ ਟਿਕਣ ਦੀ ਬਜਾਏ ਭਟਕ ਕਿਉਂ ਰਿਹਾ ਵਾ, ਜਿੱਦਾਂ ਤੁਸੀਂ ਉਮਰ ਦੀ ਉਹ ਦੱਸੀ ਸੀ, ਅਤੇ ਉਹ ਉਮਰ ਜਿੱਥੇ ਹੋਰ ਸਹਿਜ ਆਉਣਾ ਚਾਹੀਦਾ ਵਾ, ਉੱਥੇ ਹੋਰ ਜ਼ਿਆਦਾ ਚਿੜਚਿੜਾਪਨ ਕਿਉਂ ਆ ਰਿਹਾ ਵਾ। ਸੋ ਇਹ ਸਾਰੀਆਂ ਚੀਜ਼ਾਂ ਜੇਕਰ ਨਹੀਂ ਤਾਂ ਉਹ ਇਸ ਵਜ੍ਹਾ ਦੇ ਕਰਕੇ ਆ ਰਹੀਆਂ ਨੇ, ਅਤੇ ਬਾਕੀਆਂ 'ਚ ਵੀ ਇਸੇ ਕਰਕੇ ਨੇ, ਬੱਚਿਆਂ 'ਚ ਵੀ ਇਹ ਗੇਮਾਂ ਕਰਕੇ ਹੀ ਨੇ, ਫੋਨ ਕਰਕੇ ਹੀ ਨੇ। ਸੋ ਉਹ ਤੁਸੀਂ ਵੇਖਣਾ ਵਾ ਵੀ ਕਿਵੇਂ ਆਪਾਂ ਇਹਦੇ ਉੱਤੇ ਬਥੇਰੀ ਵਾਰ ਗੱਲ ਕਰ ਚੁੱਕੇ ਹਾਂ, ਅੱਜ ਵੀ ਕਰ ਚੁੱਕੇ ਹਾਂ ਵੀ ਕਿੱਦਾਂ ਇਹਨੂੰ ਮਿਨੀਮਾਈਜ਼ ਤੁਸੀਂ ਕਰਨਾ, ਮਿਨੀਮਾਈਜ਼ ਮੈਨੇਜ, ਸ਼ਬਦ ਤਾਂ ਇਹੋ ਰਹਿ ਗਿਆ
9: ਸਹੀ
8: ਹੈ ਨਾ, ਆਹ ਛੱਡਣ ਛੁੱਡਣ ਵਾਲਾ ਤਾਂ ਕੰਮ
9: ਪੋਸੀਬਲ ਹੀ
8: ਨਹੀਂ, ਪੋਸੀਬਲ ਹੀ ਨਹੀਂ ਆ। ਤੁਹਾਨੂੰ ਇੱਕੋ ਇੱਦਾਂ ਮਹਿਸੂਸ ਕਰਾਊਗਾ ਵੀ ਜਿੱਦਾਂ ਤੁਸੀਂ ਇਸ ਦੁਨੀਆਂ ਦੇ ਹੀ ਨਹੀਂ ਹੈ।
9: ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਦ ਕੋਈ ਗੱਲ ਕਰਦਾ ਨਾ, ਉਦੋਂ ਇਹ ਨਹੀਂ ਕਿਹਾ ਜਾਂਦਾ ਵੀ ਇਹਨਾਂ ਨੂੰ ਮਿਟਾ ਦਿਓ, ਖਤਮ ਕਰ ਦਿਓ, ਉਦੋਂ ਕਹਿੰਦਾ ਭਾਈ ਇਹਨਾਂ 'ਤੇ ਕਾਬੂ ਕਰੋ, ਇਹਨਾਂ ਨੂੰ ਘਟਾਓ, ਇਹਨਾਂ ਦਾ ਆਪਣੇ ਦਿਮਾਗ 'ਤੇ ਅਸਰ ਹੋਣ ਦੀ ਬਜਾਏ ਆਪਣਾ ਅਸਰ ਇਹਨਾਂ 'ਤੇ ਰੱਖੋ।
8: ਇਹ ਹੁਣ ਉਦਾਂ ਦੀ ਚੀਜ਼ ਹੋ ਗਈ,
9: ਇਹ ਹੁਣ ਛੇਵੀਂ ਇਹ ਲਿਖ ਲਿਆ ਕਰੀ,
8: ਇਹ ਹੁਣ ਨਾਲ
9: ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਸਮਾਰਟਫੋਨ,
8: ਇਹ ਤੁਸੀਂ ਲਿਖ ਲਓ ਨਾਲ। ਧੰਨਵਾਦ, ਅਤੇ ਬਾਕੀ ਇਹ ਵੀ ਜੇ ਕਿਤੇ ਜਿੱਦਣ ਤੁਹਾਨੂੰ ਕਿਤੇ ਹੋਵੇ ਸਮੱਸਿਆ ਧੌਣ ਧੌਣ ਪੀੜ ਦੀ, ਅਤੇ ਉੱਦਣ ਥੋੜ੍ਹਾ ਜਿਹਾ ਮੈਨੇਜ ਕਰਨ ਦੇ ਲਈ ਤੁਸੀਂ ਇੰਨਾ ਕੁ ਜ਼ਰੂਰ ਸੋਚ ਲਿਓ ਵੀ ਇਹਨੂੰ ਮੈਨੇਜ ਇੱਦਾਂ ਕੀਤਾ ਜਾ ਸਕਦਾ ਵੀ ਧੌਣ ਝੁਕਾ ਕੇ ਨਾ ਵੇਖੋ, ਤੁਸੀਂ ਆਪਣੇ ਆਈ ਲੈਵਲ ਦੇ ਉੱਤੇ ਜਿੱਦਾਂ ਅੱਖਾਂ ਦੇ ਹੁਣ ਜਿਹੜੇ ਸਮਝਦੇ ਨੇ ਬਜ਼ੁਰਗਾਂ ਨੂੰ ਸਟੈਂਡ ਲੈ ਦਿਉ, ਜਦੋਂ ਉਹਨਾਂ ਨੇ ਵੇਖਣਾ ਉਹਨਾਂ ਨੂੰ ਕਹੋ ਵੀ ਤੁਸੀਂ ਟੇਬਲ ਦੇ ਉੱਤੇ ਬਹਿ ਕੇ ਉਸ ਲੈਵਲ ਦੇ ਉੱਤੇ ਵੇਖੋ, ਬਿਸਤਰਿਆਂ ਦੇ ਉੱਤੇ ਬਹਿ ਕੇ ਜਾਂ ਸੋਫਿਆਂ ਦੇ ਉੱਤੇ ਬਹਿ ਕੇ ਧੌਣਾ ਝੁਕਾ ਕੇ ਨਾ ਵੇਖੋ, ਉਹਦੇ ਨਾਲ ਤੁਹਾਡੀ ਧੌਣ ਪੀੜ ਹੁੰਦੀ ਆ। ਹਾਂ ਤੁਸੀਂ ਵੇਖ ਲਓ ਪਰ ਇੱਦਾਂ ਵੇਖ ਲਓ, ਸਾਹਮਣੇ ਲੈ ਆਓ ਤੁਸੀਂ ਅੱਖਾਂ ਦੇ, ਆਪ ਵੀ ਕਰ ਲਓ ਅਤੇ ਉਹਨਾਂ ਨੂੰ ਵੀ ਇਹ ਚੀਜ਼ ਥੋੜ੍ਹੀ ਥੋੜ੍ਹੀ ਜਿਹੀ ਦੱਸ ਦਿਉ।
9: ਨਹੀਂ ਜਾਣ ਤਾਂ ਜਹਾਨ ਆ ਜੀ, ਆਪਣੇ ਆਪ ਨੂੰ ਆਪਾਂ ਸੌਖਾ ਕਰਨਾ, ਪਰ ਕੋਈ ਵੀ ਬਿਮਾਰੀ ਆ ਉਹਦਾ ਹੱਲ ਤਾਂ ਹੀ ਲੱਭਿਆ ਜਾ ਸਕਦਾ ਜੇ ਉਹਦਾ ਟੈਸਟ ਕਰਾਇਆ ਹੋਵੇ, ਡਾਇਗਨੋਸ ਹੋਇਆ ਹੋਵੇ, ਇਸ ਲਈ ਡਾਇਗਨੋਸ ਇਹ ਹੋ ਚੁੱਕਿਆ। ਸੋ ਥੋੜ੍ਹਾ ਜਿਹਾ ਆਪਾਂ ਆਪਣੇ ਵੱਲ ਨੂੰ ਮੁੜੀਏ ਹੁਣ, ਮੈਨੂੰ ਮੈਥੋਂ ਬਚਾਓ,
8: ਮੈਨੂੰ ਮੈਥੋਂ ਬਚਾਓ, ਵਾਹ ਗੁੱਡ ਗੁੱਡ ਗੁੱਡ। ਚਲੋ ਆਪਾਂ ਲੈਂਦੇ ਹਾਂ ਜਾਇਜ਼, ਅਤੇ ਵੈਰੀ ਵੈਲ ਸਮਰਾਈਜ਼ ਕਹਿੰਦੇ ਪ੍ਰੀਤ ਭਾਅ ਜੀ, ਰਣਜੋਤ ਭਾਅ ਜੀ ਥੈਂਕ ਯੂ ਤੁਹਾਡਾ ਜੀ, ਅਤੇ ਸਿਮਰਨ ਜੀ, ਅਤੇ ਓਕੇ ਕਹਿੰਦੇ ਕਿ ਮੇਰੇ ਮਾਮਾ ਕਹਿੰਦੇ ਹੁੰਦੇ ਆ ਕਿ ਤੁਹਾਡਾ ਘਰ ਤਾਂ ਛੋਟਾ ਜਿਹਾ ਆ, ਅਤੇ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਮੇਰੇ ਬੱਚੇ ਸਾਰੇ ਘਰ ਨੂੰ ਯੂਜ਼ ਕਰਦੇ ਆ, ਕਦੇ ਬਾਹਰ ਪਲੇ ਕਰਦੇ ਆ ਅਤੇ ਕਦੇ ਅੰਦਰ, ਅਤੇ ਮੈਂ ਕੈਮਰਾਜ਼ ਦੇ ਵਿੱਚ ਕਦੇ ਨਹੀਂ ਦੇਖਿਆ ਆਪਣੀ ਨੀਡਸ ਨੂੰ, ਉਹਨਾਂ ਬਾਹਰ ਪਲੇ ਕਰਦੀ, ਜਦੋਂ ਘਰ ਦੇ ਘਰੇ ਹੁੰਦੀ ਆ ਤਾਂ ਲੋਬੀ ਦੇ ਵਿੱਚ ਹੀ ਪਲੇ ਕਰ ਰਹੀ ਹੁੰਦੀ ਆ। ਆਪਾਂ ਕਹਿੰਦੇ ਸਮਝਦੇ ਹਾਂ ਪੇਰੈਂਟਸ ਆਸਟ੍ਰੇਲੀਆ ਵਾਲੇ ਆਪਣਾ ਨਹੀਂ ਸਮਝਦੇ, ਪੇਰੈਂਟਸ ਆਸਟ੍ਰੇਲੀਆ ਵਾਲੇ ਘਰ ਨੂੰ ਉਹੀ ਤਾਂ ਆ ਜੀ ਨਹੀਂ ਸਮਝਦੇ, ਤਾਂ ਆਪਾਂ ਹੀ ਸਮਝਾਉਣਾ, ਆਪਾਂ ਹੀ ਮਹਿਸੂਸ ਕਰਵਾਉਣਾ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਡੀ ਮੰਮੀ ਫੋਨ ਵੇਖਦੇ ਹੋਣ ਤਾਂ ਫੋਨ ਨਹੀਂ ਚੁੱਕਦੇ, ਅਸੀਂ ਕੈਮਰੇ ਵਿੱਚ ਵੇਖਦੇ ਹੁੰਦੇ ਹਾਂ। ਖੁਸ਼ ਰਹੋ ਜੀ, ਕਹਿੰਦੇ 110% ਐਗਰੀ ਵਿਦ ਯੂ ਕਿ ਕਈ ਵਾਰ ਪੇਰੈਂਟਸ ਜਾਣ ਬੁੱਝ ਕੇ ਚੀਜ਼ ਕਹਿੰਦੇ ਹੁੰਦੇ ਨੇ, ਪਰ ਕਹਿੰਦੇ ਨੇ ਕਿ ਭਾਅ ਜੀ ਇੱਕ ਗੱਲ ਆ ਵੀ ਆ ਕਿ ਜਿਹੜੇ ਘਰ ਕੇ ਇਹਦੇ ਚੈੱਕ ਹੁੰਦਾ ਤਾਂ ਉਸ ਘਰ ਦੇ ਵਿੱਚ ਕਦੇ ਵੀ ਸਾਰਾ ਠੀਕ ਨਹੀਂ ਹੋ ਸਕਦਾ, ਇਟ ਮੀਨਸ ਡੈਮੇਜਡ ਆਲਰੇਡੀ ਡਨ। ਉਹ ਤੁਸੀਂ ਵੇਖਣਾ ਜੀ, ਆਖੋ ਹਰ ਇੱਕ ਘਰ ਦੀ ਵੱਖਰੀ ਵੱਖਰੀ ਕਹਾਣੀ ਆ, ਤੁਸੀਂ ਆਪਣੇ ਘਰ ਦੇ ਹਿਸਾਬ ਦੇ ਨਾਲ ਵੇਖਣਾ, ਕਿਉਂਕਿ ਇੱਕ ਓਵਰਆਲ ਕੰਕਲੂਡ ਕਰਨਾ ਇਹ ਚੀਜ਼ ਨੂੰ ਬਹੁਤ ਔਖਾ ਵਾ। ਅਸੀਂ ਤਾਂ ਥੋੜ੍ਹਾ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਚੀਜ਼ ਇੱਧਰੋਂ ਥੋੜ੍ਹੀ ਇੱਧਰੋਂ ਅਸੀਂ ਸੈਂਪਲ ਵਿਖਾਉਂਦੇ ਹਾਂ,
9: ਵੱਖੋ ਵੱਖਰੇ ਆ ਜੀ।
8: ਹਾਂ ਤੁਸੀਂ ਵੇਖਣਾ
9: ਰਿਲੇਸ਼ਨਸ਼ਿਪ ਕਿਹਦਾ ਕਿਹਦੇ ਨਾਲ ਕਿਵੇਂ ਆ, ਕਿਸ ਕਿਸਮ ਦੀ ਸਮਿਟਰੀ ਆ, ਕਿਸ ਕਿਸਮ ਦੇ ਡਾਇਨਾਮਿਕਸ ਨੇ, ਪਾਸਟ ਵਿੱਚ ਕਿਸ ਕਿਸਮ ਦੀਆਂ ਸਟੋਰੀਜ਼ ਬਣੀਆਂ ਹੋਈਆਂ, ਬੜਾ ਇਹ ਕਈ ਚੀਜ਼ਾਂ ਹੁੰਦੀਆਂ।
8: ਬਿਲਕੁਲ, ਤੁਸੀਂ ਹੁਣ ਇਹ ਵੀ ਨਹੀਂ ਕਹਿ ਸਕਦੇ ਵੀ ਡੈਮੇਜ ਆਲਰੇਡੀ ਡਨ, ਕਿਉਂਕਿ ਕਈਆਂ ਦਾ ਸੁਭਾਅ ਹੀ ਇੱਦਾਂ ਦਾ ਹੋਊਗਾ, ਭਾਵੇਂ ਕੁਛ ਵੀ ਨਾ ਹੋਇਆ ਹੋਵੇ, ਉਹਨਾਂ ਨੇ ਨਿੱਕੀ ਨਿੱਕੀ ਗੱਲ ਦੇ ਵਿੱਚ ਸਿਮਥੀ ਲੈਣ ਦੀ ਕੋਸ਼ਿਸ਼ ਕਰਨੀ ਕਰਨੀ, ਉਹ ਬਚਪਨ ਤੋਂ ਹੀ ਹੁੰਦੀ ਆ, ਉਹ ਬੁਢਾਪੇ ਤੱਕ ਰਹਿੰਦੀ ਹੈ। ਸਾਰਾ ਕੁਛ ਠੀਕ ਦੇ ਬਾਵਜੂਦ ਵੀ ਉਹਨਾਂ ਨੇ ਉਹ ਚੀਜ਼ ਤੁਹਾਡੇ ਕੋਲ ਲੈਣ ਦੀ, ਰਿਸੀਵ ਕਰਨ ਦੀ, ਧੱਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕਰਨੀ ਕਰਨੀ ਆ ਵੀ ਹਾਂ ਮੈਂ ਦੋ ਵਾਰੀ ਮੈਨੂੰ ਪੁੱਛੋ ਮੈਂ ਫਿਰ ਹੀ ਖਾਊਂ, ਉੱਥੇ ਤੁਹਾਨੂੰ ਉਹ ਕਰਨਾ ਹੀ ਪੈਣਾ। ਸਤਿ ਸ਼੍ਰੀ ਅਕਾਲ ਜੀ, ਜਾਣਕਾਰੀ ਜਾਣਕਾਰ ਪਰਿਵਾਰ ਆ, ਕਹਿੰਦੇ ਕਿ ਸਾਡਾ ਜਿੱਥੇ ਬੱਚੀ ਨੇ ਆਪਣੀ ਦਾਦੀ ਨੂੰ ਸਿਰਫ ਇਹ ਕਿਹਾ ਕਿ ਜਦੋਂ ਤੁਸੀਂ ਚਲੇ ਗਏ ਤਾਂ ਮੇਰੀ ਨਾਨੀ ਨੇ ਆ ਜਾਣਾ ਵਾ, ਅਤੇ ਇਸ ਗੱਲ ਦਾ ਦਾਦੀ ਜੀ ਨੇ ਇੰਨਾ ਗੁੱਸਾ ਕੀਤਾ ਕਿ ਫਿਰ ਕਦੇ ਆਸਟ੍ਰੇਲੀਆ ਆਏ ਨਹੀਂ, ਅਤੇ ਇਸ ਗੱਲ ਨੂੰ 8 ਸਾਲ ਹੋ ਗਿਆ। ਇਹ ਨਿੱਕੀਆਂ ਨਿੱਕੀਆਂ ਚੀਜ਼
9: ਪਰ ਕਈ ਵਾਰ ਗੱਲਾਂ ਹੋਰ ਬਹੁਤ ਸੋਰੀਆਂ ਹੁੰਦੀਆਂ,
8: ਹੋਰ ਮਿਕਸ ਹੋਈਆਂ ਹੁੰਦੀਆਂ,
9: ਅੰਡਰਸਟੈਂਡ ਕਰਦੇ ਹਾਂ, ਬਸ ਉਹ ਆਖਰੀ ਤੁਪਕੇ ਦਾ ਨਾਂ ਲੱਗ ਜਾਂਦਾ ਵੀ ਇਹਦੇ ਕਰਕੇ ਪਤੀਲਾ ਛਲਕ ਗਿਆ।
8: ਹਾਂ ਮਿਕਸ,
9: ਉਹਦੇ 'ਚ ਪਹਿਲਾਂ ਕਾਫੀ ਕੁਛ ਪਿਆ ਹੁੰਦਾ,
8: ਪਹਿਲਾਂ ਕਾਫੀ ਹੋਇਆ। ਸੋ ਇਹੋ ਹੀ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹਨਾਂ ਦਾ ਧਿਆਨ ਰੱਖਣਾ ਹੁੰਦਾ, ਖਾਸ ਤੌਰ ਦੇ ਉੱਤੇ ਆਪਾਂ ਕਹਿੰਦੇ ਹੁੰਦੇ ਹਾਂ ਵੀ ਜਦੋਂ ਬੱਚੇ ਹੁੰਦੇ ਆ, ਨਵੇਂ ਬੱਚੇ, ਯੰਗ ਪਰਿਵਾਰ ਜਿਹਨਾਂ 'ਚ ਪਹਿਲੇ, ਉਹਨਾਂ ਨੂੰ ਕੋਈ ਅਹਿਸਾਸ ਨਹੀਂ ਹੁੰਦਾ ਵੀ ਇੱਦਾਂ ਵੀ ਹੋਣਾ ਵਾ, ਉਹਨਾਂ ਦੇ ਲਈ ਤਾਂ ਮੰਮੀ ਆ ਰਹੇ ਨੇ, ਉਹਨਾਂ ਦੇ ਲਈ ਪਾਪਾ ਆ ਰਹੇ ਨੇ, ਪਰ
9: ਅਸੀਂ ਦੱਸਿਆ ਹੁੰਦਾ ਇਹ ਨਾਨੀ ਇੱਦਾਂ, ਦਾਦੀ ਇੱਦਾਂ।
8: ਬੀ ਵੈਰੀ ਕੇਅਰਫੁੱਲ ਕੇਅਰਫੁੱਲ, ਸਭ ਤੋਂ ਵੱਡਾ ਅਤੇ ਇੱਦਾਂ ਦੀਆਂ ਚੀਜ਼ਾਂ ਦਾ ਦਿਲ ਨੂੰ ਲੱਗਣੀਆਂ ਦਿਸ ਦੈਟ ਖਲਾਰੇ ਉਦੋਂ ਹੀ ਪੈਂਦੇ ਨੇ, ਉਹ ਥੋੜ੍ਹੇ ਜਿਹੇ ਜ਼ਿਆਦਾ ਕੇਅਰਫੁੱਲ ਰਹਿਣ, ਬਾਅਦ 'ਚ ਫਿਰ ਵਿਆਹ ਵਰਗਾ ਕੰਮ ਆ, ਬਾਅਦ 'ਚ ਫਿਰ ਸੈਟਿੰਗ ਜੀ ਹੋਈ ਜਾਂਦੀ ਹੈ। ਅਤੇ ਕਹਿੰਦੇ ਕਿ 80 ਲੱਖ ਦਾ ਹੋ ਗਿਆ ਕਿੱਲਾ, ਵਿਹੜੇ ਦੀ ਸਬਜ਼ੀ ਨੂੰ ਖਾ ਗਿਆ ਤੇਲਾ, ਤਾਰੇ ਵਾਲੀ ਗੱਡੀ ਵਿੱਚ ਬਹਿ ਕੇ ਹੁਣ ਬਾਪੂ ਵੇਖਦਾ ਸੋਸ਼ਲ ਮੀਡੀਆ ਉੱਤੇ ਰੀਲਾਂ, ਅਤੇ ਗੱਡੀ 'ਚ ਹੀ ਬਹਿ ਕੇ ਖਾਂਦਾ ਅੱਜ ਕੱਲ੍ਹ ਬੇਸਣ ਦਾ ਚੀਲਾ, ਰਹਿੰਦੀ ਪੈਲੀ ਹੁਣ ਸਾਰੀ ਦੇ ਦਿੱਤੀ ਠੇਕੇ, ਅਤੇ ਤਾਰੇ ਵਾਲੀ ਗੱਡੀ ਦੀ ਸੀਟ ਹੁਣ ਦੇਵੇ ਗਰਮ ਅਤੇ ਠੰਡੇ ਸੇਕੇ, ਕਹਿੰਦਾ ਘੁੰਮਣ ਲੰਘੇ ਸਮੇਂ ਨੂੰ ਨਾ ਪੈਣ ਨਕੇਲਾ, ਹੁਣ ਤਾਂ ਹੋ ਗਿਆ ਬੜਾ ਹੀ ਕਬੇਲਾ। ਚਲੋ ਆਪਾਂ ਇਸੇ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ ਜੀ, ਅਤੇ ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ।
9: ਹਾਂਜੀ, ਅਤੇ ਕਿਹਾ ਸੁਣਿਆ ਮਾਫ਼, ਕਿਉਂਕਿ ਸਾਤੋਂ ਸਿਆਣੀ ਉਮਰ ਦੇ ਬਜ਼ੁਰਗ ਆ, ਉਹਨਾਂ ਨੂੰ ਅਸੀਂ ਕੋਈ ਨਸੀਹਤਾਂ ਦਿੰਦੇ ਚੰਗੇ ਤਾਂ ਨਹੀਂ ਲੱਗਦੇ, ਪਰ ਇਹ ਜੋ ਗੱਲਬਾਤ ਆ ਇਹ ਸਾਡੇ ਫਿਕਰ 'ਚੋਂ ਨਿਕਲੀ ਆ, ਅਸੀਂ ਤੁਹਾਡੇ ਧੀ ਪੁੱਤ ਹੈ ਨਾ, ਇਹ ਸਾਰੇ ਤੁਹਾਡਾ ਫਿਕਰ ਕਰਦੇ ਆ, ਇਸ ਲਈ ਇਸ ਟੌਪਿਕ ਨੂੰ ਅਸੀਂ ਇਹਦਾ ਜ਼ਿਕਰ ਅਤੇ ਫਿਕਰ ਕਰਨਾ ਜ਼ਰੂਰੀ ਸਮਝਿਆ
8: ਜੀ। ਬਿਲਕੁਲ, ਇਹ ਕੋਈ ਉਹ ਨਸੀਹਤ ਨਹੀਂ, ਇਹ ਸਿਰਫ ਜਾਣਕਾਰੀ ਆ ਜੋ ਆਸ ਪਾਸ ਤੋਂ ਹੋ ਰਹੀ ਆ, ਵਾਪਰ ਰਹੀ ਆ, ਬਹੁਤ ਵਾਰੀ ਤੁਸੀਂ ਵੀ ਸੁਣੀ ਹੋਊਗੀ, ਅਤੇ ਉਸੇ ਨੂੰ ਆਪਾਂ ਇੱਕ ਦੂਸਰੇ ਨਾਲ ਸਾਂਝੀ ਕਰ ਰਹੇ ਹਾਂ, ਸਾਰੇ ਇੱਕੋ ਹੀ ਬੇੜੀ ਦੇ ਵਿੱਚ ਸਵਾਰ ਨੇ। ਅਤੇ ਧੰਨਵਾਦ ਤੁਹਾਡਾ ਰਕੇਸ਼ ਜੀ, ਬਹੁਤ ਸ਼ੁਕਰੀਆ ਹਰਚੰਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜਤਿੰਦਰ ਸਿੰਘ ਕਲਕਾਲੋ ਤੋਂ, ਮਨਦੀਪ ਜੀ, ਬਲਜੀਤ ਫਰਵਾਲੀ ਜੀ, ਸਤਿ ਸ਼੍ਰੀ ਅਕਾਲ, ਅਤੇ ਨਵਪ੍ਰੀਤ ਜੀ, ਰਿਚਰਡ ਜੀ, ਧੰਨਵਾਦ, ਸ਼ੁਕਰੀਆ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਜੀ ਗੁਰਸੇਵਕ ਸਿੰਘ ਸਿੱਧੂ ਜੀ, ਅਤੇ ਕਹਿੰਦੇ ਨੇ ਕਿ ਬਾਪੂ ਬੱਚੇ ਬੇਬੇ ਸਾਤੇ ਹੋ ਗਏ ਫੋਨ ਦੇ ਆਦੀ, ਅਤੇ ਜਦੋਂ ਮਿਲਿਆ ਫੋਨ ਮਨੁੱਖ ਨੂੰ ਉਦੋਂ ਹੀ ਮਿਲੀ ਆਜ਼ਾਦੀ, ਆਈਫੋਨ ਜਦ ਫੜਿਆ ਹੱਥ ਵਿੱਚ ਟੌਰ ਬੜੀ ਹੈ ਬਣਦੀ, ਫੋਨ ਵੀ ਬੜਾ ਕਪੱਤਾ ਯਾਰੋ ਪੜ੍ਹ ਲੈਂਦਾ ਗੱਲ ਮੰਨਦੀ ਜੀ। ਅਤੇ ਇਹਨਾਂ ਕਹਿੰਦੇ ਹੋਏ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
13: station is now the ultimate power in the universe.
6: Radio Hanji 1674 AM.
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
14: जरूरत अनुसार प्रितपाल सिंह हेल्प करे अपने टोयोटा चूज करन ले जो ने एक दहाके तो वेरबी टोयोटा दे नाल
7: बेस्ट डील लई कॉल करो 0431-465-186 216 Old G Long Road, Hoppers Crossing. Very B Toyota, the smart choice.

0: thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਹਾਂਜੀ ਹਾਂਜੀ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Ayushman Khurana and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.

0: This station is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ
3: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ 9 September 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਅਤੇ ਫਿਰ ਭਾਰਤ ਅਤੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ।

ਨੇਪਾਲ ਦੇ ਨਾਲ ਜੁੜੀ ਹੋਈ, ਜਿੱਥੇ ਨੇਪਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਆਏ ਭਿਆਨਕ ਹੜ੍ਹ ਸੀ, ਉਹਨਾਂ ਨੇ ਤਾਂ ਕਿੱਡੀ ਤਬਾਹੀ ਮਚਾਈ ਉਹ ਤਾਂ ਸਾਰੇ ਹੀ ਜਾਣਦੇ ਹਾਂ। ਪਰ ਇਸ ਦਰਮਿਆਨ ਨੇਪਾਲ ਹੁਣ ਇਸ ਵਕਤ ਹਰ ਇੱਕ ਉਸ ਕੁਦਰਤੀ ਆਫਤ ਤੋਂ ਡਰ ਰਿਹਾ ਜਿਹੜੀ ਇਨਸਾਨੀ ਜਾਨ ਦੇ ਲਈ ਖਤਰਨਾਕ ਹੋ ਸਕਦੀ ਹੈ। ਨੇਪਾਲ ਦੇ ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ। ਕੌਮੀ ਭੂਚਾਲ ਵਿਗਿਆਨ ਕੇਂਦਰ ਯਾਨੀ NCS ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ ਦੱਸਿਆ ਗਿਆ ਹੈ ਕਿ ਨੇਪਾਲ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਦੇ ਆਸ ਪਾਸ ਰਿਕਟਰ ਪੈਮਾਨੇ ਦੇ ਉੱਤੇ 5 ਦੀ ਤੀਬਰਤਾ ਵਾਲਾ ਇਹ ਭੂਚਾਲ ਰਿਕਾਰਡ ਕੀਤਾ ਗਿਆ। ਭੂਚਾਲ ਜ਼ਮੀਨ ਤੋਂ 143 ਕਿਲੋਮੀਟਰ ਗਹਿਰਾਈ ਦੇ ਵਿੱਚ ਨਾਪਿਆ ਗਿਆ ਔਰ ਭੂਚਾਲ ਦੀ ਥਾਂ ਕਾਠਮਾਂਡੂ ਦੇ ਵਿੱਚ ਨੇਪਾਲ ਦਾ ਜਿਹੜਾ ਰਾਜਧਾਨੀ ਖੇਤਰ ਹੈ ਨੇਪਾਲ ਦੇ ਉੱਤਰ ਪੱਛਮ ਦੇ ਵਿੱਚ 196 ਕਿਲੋਮੀਟਰ ਦੂਰ ਇਸ ਨੂੰ ਰਿਕਾਰਡ ਕੀਤਾ ਗਿਆ। ਭੂਚਾਲ ਦੇ ਕੇਂਦਰ 143 ਮੀਟਰ ਗਹਿਰਾਈ 'ਚ ਹੋਣ ਦੇ ਚੱਲਦਿਆਂ ਇਸ ਦੇ ਝਟਕੇ ਦੂਰ ਦੂਰ ਤੱਕ ਮਹਿਸੂਸ ਕੀਤੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਦਰਮਿਆਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਸਥਾਨ ਕੋਕਰਝਾਰ ਆਸਾਮ ਦੇ ਵਿੱਚ ਦਰਜ ਕੀਤਾ ਗਿਆ। ਇੱਕ ਹੋਰ ਭੂਚਾਲ ਦਾ ਝਟਕਾ, ਮਾਫ਼ ਕਰਨਾ, ਭਾਰਤ ਦੇ ਵਾਲੇ ਪਾਸੇ ਵੀ ਦਰਜ ਕੀਤਾ ਗਿਆ ਜੋ ਕਿ ਮੇਘਾਲਿਆ ਦੇ ਧੁਰਾ ਤੋਂ 95 ਕਿਲੋਮੀਟਰ ਉੱਤਰ ਦੇ ਵੱਲ ਹੈ। ਪਰ ਭਾਰਤ ਦੇ ਵਿੱਚ ਉਸੇ ਸਮੇਂ ਆਏ ਇਸ ਭੂਚਾਲ ਦੀ ਤੀਬਰਤਾ 2.3 ਦੱਸੀ ਗਈ ਸੀ। ਹਾਲੀਆ ਦਿਨਾਂ ਦੇ ਵਿੱਚ ਨੇਪਾਲ ਦੇ ਅੰਦਰ ਆਈਆਂ ਭਿਆਨਕ ਹੜ੍ਹਾਂ ਦੇ ਚੱਲਦਿਆਂ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਹਜ਼ਾਰਾਂ ਲੋਕ ਉੱਥੇ ਲਾਪਤਾ ਨੇ। ਨੇਪਾਲ 'ਚ ਰੈਸਕਿਊ ਆਪਰੇਸ਼ਨ ਹਾਲੇ ਵੀ ਚੱਲਦੇ। ਇੱਕ ਆਸਟ੍ਰੇਲੀਅਨ ਵਿਅਕਤੀ ਦੇ ਹੋਰ ਸੁਰੱਖਿਅਤ ਮਿਲਣ ਦੀ ਖਬਰ ਵੀ ਸਾਹਮਣੇ ਆਈ। ਹਾਲਾਂਕਿ 43 ਆਸਟ੍ਰੇਲੀਅਨ ਸ਼ੁਰੂਆਤੀ ਦੌਰ ਦੇ ਵਿੱਚ ਲਾਪਤਾ ਹੋਏ ਸੀ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 6 ਆਸਟ੍ਰੇਲੀਅਨਸ ਦੀ ਹੀ ਖਬਰ ਹਾਸਲ ਹੋ ਸਕੀ ਹੈ। ਵੈਸੇ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਤਿੱਬਤ ਵਾਲੇ ਪਾਸੇ 5000 ਤੋਂ ਵਧੇਰੇ ਲੋਕ ਲਾਪਤਾ ਹੋਏ ਨੇ। ਆਸਟ੍ਰੇਲੀਆ ਦੇ 43 ਲੋਕਾਂ ਤੋਂ ਇਲਾਵਾ ਚੀਨ ਦੇ 43 ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ, ਜਦਕਿ 519 ਲੋਕ ਚੀਨ ਵਾਲੇ ਪਾਸੇ ਵੀ ਲਾਪਤਾ ਨੇ ਤਿੱਬਤ ਵਾਲੇ ਪਾਸੇ, ਅਤੇ 261 ਵਿਦੇਸ਼ੀ ਨਾਗਰਿਕ ਉੱਧਰਲੇ ਪਾਸੇ ਦੱਸੇ ਗਏ ਨੇ। ਉੱਥੇ ਹੀ ਦੂਜੀ ਖਬਰ ਬ੍ਰਿਟੇਨ ਤੋਂ, ਬਰਤਾਨੀਆ ਤੋਂ, ਜਿੱਥੇ ਮੰਗਲਵਾਰ ਦੇ ਦਿਨ ਇੱਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਆਈ ਤਕਨੀਕੀ ਸਮੱਸਿਆ ਦੇ ਚੱਲਦਿਆਂ ਬਰਤਾਨੀਆ 'ਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਈ, ਜਿਸ ਤੋਂ ਬਾਅਦ 1000 ਤੋਂ ਵਧੇਰੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਆਉਣ ਵਾਲੀਆਂ ਉਡਾਨਾਂ ਵੀ ਸ਼ਾਮਲ ਸੀ। ਇਸ ਫੈਸਲੇ ਦੇ ਚੱਲਦਿਆਂ ਹੋਇਆਂ ਘੰਟਿਆਂ ਤੱਕ ਜਹਾਜ਼ਾਂ ਦੀ ਵਜ੍ਹਾ ਦੇ ਜਹਾਜ਼ਾਂ ਦੇ ਵਿੱਚ ਹੋਈ ਦੇਰੀ ਦੀ ਵਜ੍ਹਾ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਟਰਮੀਨਲ ਦੇ ਵਿੱਚ ਫਸੇ ਹੋਏ ਲੋਕਾਂ ਦੀਆਂ ਖਬਰਾਂ ਸਾਹਮਣੇ ਆਈਆਂ। ਫਲਾਈਟ ਰਾਡਾਰ 24 ਨਾਮ ਦੀ ਵੈਬਸਾਈਟ ਨੇ ਦੱਸਿਆ ਕਿ ਬਰਤਾਨੀਆ ਦੇ ਵਿੱਚ ਇਹ ਜਿਹੜੀਆਂ ਉਡਾਨਾਂ ਸੀ ਯੂਰਪ ਦੇ ਅਲੱਗ ਅਲੱਗ ਅਤੇ ਏਸ਼ੀਆ ਦੇ ਦੇਸ਼ਾਂ ਦੇ ਵੱਲ, ਅਮਰੀਕੀ ਦੇਸ਼ਾਂ ਦੇ ਵੱਲ ਜਾਣ ਵਾਲੀਆਂ, ਉਹ ਹੀਥਰੋ ਅਤੇ ਬਾਲਟੀਮੋਰ ਜਾਣ ਵਾਲੀਆਂ ਜਿਹੜੀਆਂ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਨਾਂ ਸੀ ਉਹ ਵੀ ਸਾਰੀਆਂ ਪ੍ਰਭਾਵਿਤ ਹੋਈਆਂ ਨੇ। 100 ਤੋਂ ਵਧੇਰੇ ਉਡਾਨਾਂ ਨੂੰ ਜਾਂ ਤਾਂ ਮੌਕੇ 'ਤੇ ਹੀ ਰੱਦ ਕਰਨਾ ਪਿਆ ਜਾਂ ਮੁੜ ਤੋਂ ਰੀਰੂਟ ਕਰਨਾ ਪਿਆ। ਉੱਥੇ ਬਰਤਾਨੀਆ ਤੋਂ ਹੀ ਅਗਲੀ ਖਬਰ ਹੈ, ਜਿੱਥੇ ਵੇਲਸ ਦੇ ਵਿੱਚ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨ ਦਾ ਝੰਡਾ ਲਹਿਰਾਏ ਜਾਣ ਤੋਂ ਬਾਅਦ ਇੱਕ ਵਿਵਾਦ ਖੜ੍ਹਾ ਹੋ ਗਿਆ। ਬਰਤਾਨੀਆ ਦੀ ਐਕਸਟ੍ਰੀਮਿਸਟ ਪਾਰਟੀ ਰਾਈਟ ਵਿੰਗਰ ਪਾਰਟੀ UK ਰਿਫੋਰਮ UK ਦੀ ਤਰਫ ਤੋਂ ਇਸ ਦਾ ਵਿਰੋਧ ਕੀਤਾ ਗਿਆ। ਰਿਫੋਰਮ UK ਦੇ ਸੀਨੀਅਰ ਨੇਤਾ ਰੌਬਰਟ ਜੈਨਰਿਕ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਇੱਕ ਵੀਡੀਓ ਸਾਂਝੀ ਕੀਤੀ। ਦੱਸ ਦਈਏ ਕਿ ਬਰਤਾਨੀਆ 'ਚ ਮੌਜੂਦ ਇਹ ਪੁਰਾਣਾ ਕਿਲ੍ਹਾ ਹੈ, ਉਹਨਾਂ ਕਿਹਾ ਕਿ ਇਤਿਹਾਸਕ ਇਮਾਰਤਾਂ ਦੇ ਉੱਤੇ ਵਿਦੇਸ਼ੀ ਝੰਡੇ ਲਹਿਰਾਉਣੇ ਬੰਦ ਹੋਣੇ ਚਾਹੀਦੇ ਨੇ। ਉੱਥੇ ਕਾਰਡਿਫ ਕੌਂਸਲ ਦੇ ਨੇਤਾ ਕ੍ਰਿਸ ਬੀਵਰ ਨੇ ਕਿਹਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਉੱਤੇ ਝੰਡਾ ਲਹਿਰਾਉਣ ਦਾ ਮਕਸਦ ਕਾਰਡਿਫ 'ਚ ਰਹਿਣ ਵਾਲੇ ਪਾਕਿਸਤਾਨੀ ਭਾਈਚਾਰੇ ਨੂੰ ਯੋਗਦਾਨ ਦੇਣਾ ਸੀ ਜਾਂ ਉਹਨਾਂ ਦੇ ਯੋਗਦਾਨ ਨੂੰ ਇੱਜ਼ਤ ਦੇਣਾ ਸੀ। ਕ੍ਰਿਸ ਬੀਵਰ ਨੇ ਵੀ ਕਿਹਾ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਦਾ ਵੀ ਝੰਡਾ ਲਹਿਰਾਇਆ ਗਿਆ ਸੀ। ਵੀਵਰ ਨੇ ਕਿਹਾ ਕਿ ਸਾਰਾ ਹੰਗਾਮਾ ਗਲਤ ਜਾਣਕਾਰੀਆਂ ਕਾਰਨ ਪੈਦਾ ਹੋਇਆ, ਇਸ ਨੂੰ ਰੋਕਣ ਦਾ ਹੁਣ ਸਮਾਂ ਆ ਗਿਆ ਹੈ। ਉੱਥੇ ਹੀ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਕਿਹਾ ਕਿ ਪਿਛਲੇ 2 ਦਿਨਾਂ ਦੇ ਵਿੱਚ 1 ਅਮਰੀਕੀ ਜਿਹੜਾ ਜੰਗੀ ਜਹਾਜ਼ ਹੈ, ਸਮੁੰਦਰੀ ਜਹਾਜ਼, ਉਸ ਨੂੰ 2 ਵਾਰ ਨਿਸ਼ਾਨਾ ਬਣਾਏ ਜਾਣ ਦੇ ਜਵਾਬ 'ਚ ਅਮਰੀਕੀ ਫੌਜ ਨੇ ਇਰਾਨ ਦੇ 5 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ ਹੈ। ਸੈਟਕੌਮ ਦੇ ਮੁਤਾਬਕ ਇਸ ਦੇ ਵਿੱਚੋਂ 4 ਇਰਾਨੀ ਤੇਲ ਟੈਂਕਰਾਂ ਦਾ ਸੰਬੰਧ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਦੇ ਨਾਲ ਸੀ, ਜੋ ਕਿ ਓਮਾਨ ਦੀ ਖਾੜੀ ਦੇ ਵਿੱਚ ਖੜ੍ਹੇ ਸੀ। ਇਸ ਤੋਂ ਇਲਾਵਾ 1 ਟੈਂਕਰ ਨੂੰ ਖਾਰਗ ਟਾਪੂ ਦੇ ਕੋਲ ਨਿਸ਼ਾਨਾ ਬਣਾਇਆ ਗਿਆ। ਖਾਰਗ ਇਰਾਨ ਦੇ ਤਟੀ ਇਲਾਕਿਆਂ ਤੋਂ
दूर एक प्रमुख तेल का निर्यात केंद्र भी है। इस दे जवाब च ईरान ने जॉर्डन दे विच एक अमरीकी फौजी अड्डे दे उत्ते मिजाइलां दाग दित्तियां। हालांकि जॉर्डन ने बाद दे विच कहा कि उन्हां दे एयर डिफेंस सिस्टम ने ईरान दीआं दागियां 20 मिजाइलां चों 18 नूं तां हवा च फुंड छुट्टिया सी। दोनों देशों के दरमियान तनाव पिछले हफ्ते के दरमियान तो तेज होए ने। संघर्ष 28 फरवरी अमरीका ते इजराइल दे द्वारा सांझे तौर ते ईरान दे उत्ते किए गए हमलों तो 6 महीने बाद भी बनिया होया। दोवें देशों के दरमियान वध रहे तनाव के दरमियान एशियाई बाजारों का शुरुआती कारोबार तो बड़े सुस्त रफ्तार के नाल शुरू होया। तेल दीआं कीमतां भी वध गईआं। बेंचमार्क ब्रेंट क्रूड दी ऑयल दीआं कीमतां 1.5% वध के $99 41 सेंट प्रति बैरल हो गई। यह $99 41 सेंट अमरीकी करंसी च गल कर रहे हैं। उत्थे अमरीका दे विच भी कारोबार दे अंदर तेल दे वधन दा असर दिखाई दिता। इस दरमियान ईरान ने कुवैत ते बहरीन दीआं बंदरगाहां ते मौजूद अमरीकी जहाजां दे खिलाफ हमले करन दी चेतावनी दिती है। IRGC दी नेवी कमांड ने कुवैत ते बहरीन दीआं बंदरगाहां दे कोल मौजूद होना सारे तेल टैंकरां दे क्रूज़ नूं चेतावनी दिती है जिन्हां दा संबंध अमरीका दे नाल है, जिन्हां ते अमरीकी झंडे लहराए जा रहे ने। इस तों पहलां वी ईरान ने इस किस्म दे नाल इन्हां टिकाणियां दे उत्ते हमले किए सी। पर बाद दे विच ईरान दी तरफ तों जिहड़ी IRGC है उन्हां दी करीबी खबर एजेंसी ने एक खबर सांझी कीती है कि ईरान ने जॉर्डन दे विच अमरीकी फौजी टिकाणियां नूं आपणे मिजाइलों के नाल निशाना बनाया। रेवोल्यूशनरी गार्ड कोर ने कहा कि अमरीका के हमले का जवाब उन्होंने जॉर्डन के F-35 F-16 ते F-15 लड़ाकू जहाज़ों के रख रखाव रखन वाले हैंगर तैयारी के नाल जुड़े टिकाने ते जहाज़ों के लिए बनाए गए शैल्टर ते पार्किंग खेतर नूं निशाना बना के किया है। इस तो पहला ईरान ने जॉर्डन दे विच एक अमरीकी फौजी अड्डे दे उत्ते मिजाइलां दागियां सी। हालांकि जॉर्डन ने बाद दे विच कहा कि उन्हां दे एयर डिफेंस सिस्टम ने ईरान दीआं दागियां 20 दे विचों 18 मिजाइलां जिहड़ियां ने मार सुट्टियां ने। पर फिर भी ईरान दी तरफ तों नुकसान काफ़ी वड्डा कर दिता गया है। उत्थे पाकिस्तान ने कहा है कि मक्का रखिया समझौता तिना देशों यानी कि पाकिस्तान टर्की ते साउदी अरब दे विचों किसी दे उत्ते हुए हमले दी लई किसी भी समय तैयार किया जा सकता है। इसकी कोई अस्पष्टता नहीं होनी चाहिए, किसी के मन च कोई भुलेखा नहीं होना चाहिए। BBC फारसी की खबर के मुताबिक पाकिस्तान के रक्षा मंत्री ने चेतावनी दी है कि साउदी अरब दे विच जिहड़ा हुती लड़ाकिया ने हमला किया उस तो बाद ही यह समझौता लागू होया है, उस तो पहला होया है और उस दे करके यह समझौता एक्टिव किया जा सकता है। पाकिस्तान के रक्षा मंत्री ख्वाजा आसिफ की यह टिप्पणी यमन दे विच ईरान की हमायत दे नाल रह रहे हूती बागियों के गुट की तरफ तो साउदी अरब के खिलाफ मिजाइल ते ड्रोन हमले जड़े शुरू किए गए ने उस तो कुछ घंटिया के बाद टिप्पणी पाकिस्तान की सामने आई है। इन हमलों के शहरों ते आर्थिक ऊर्जा के टिकाने नू निशाना बनाया गया। 73 लोग साउदी अरब च जख्मी हुए दसे गए ने। पाकिस्तान के रक्षा मंत्री ने कहा कि किसी भी मैंबर देश के दे खिलाफ कोई भी हमला यमन का संघर्ष या साउदी अरब तक फैलन का जड़ा कोई इस किस्म के जेकर कोई संकेत दिखाई देंदे ने तो मक्का समझौते तुरंत एक्टिव कर दिता जाएगा। उथे ही भारत दीआं खबरां दी भी सांझ पांदे चलीए जिथे भारत दे विच एक खबर तो पहला पंजाब दे नाल ही जुड़ी हुई है जिथे कांग्रेस दे नेता लोकसभा दे विच विरोधी धिर आगू राहुल गांधी ने पंजाब दी आम आदमी पार्टी दी सरकार दे उत्ते गंभीर दोष मढ़े ने। उन्होंने एक्स दे उत्ते एक पोस्ट लिखा कि पंजाब दी आम आदमी पार्टी दी सरकार एक खतरनाक पैटर्न दिखा रही है। सरकारी नाकामियां दे उत्ते सवाल करोगे तो जवाबी धमकियां ते उस किस्म की कार्रवाई का तुहानू सामना करना पएगा। राहुल गांधी ने दोष मढ़िया कि एक व्यक्ति नू पंजाब दे वित्त मंत्री तो सवाल पूछने तो बाद इन्ना तंग किया गया कि उसने खुदकुशी कर ली। राहुल गांधी ने कहा कि मुख्यमंत्री तुरंत प्रभाव दे नाल वित्त मंत्री दा इस्तीफा लैन ते तय करन कि एक सुतंत्र ते निरपक्ष जांच हो सके जिसकी FIR दे विच वित्त मंत्री दा नाम होवे। इस तो पहला कांग्रेस पार्टी ने दोष मढ़िया सी कि पंजाब दे विच गुलजार सिंह नाम दे व्यक्ति ने आम आदमी पार्टी दी सरकार दे सामने
ਤੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਾਹਮਣੇ ਨਸ਼ੇ ਦੇ ਬਾਰੇ ਜਦੋਂ ਸਵਾਲ ਪੁੱਛਿਆ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਕਾਨੂੰਗੋ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਹੈ। ਖ਼ਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ ਨੋਟਿਸ ਭੇਜ ਕੇ ਉਹਨਾਂ ਤੋਂ 15 ਦਿਨਾਂ 'ਚ ਇਸ ਮਾਮਲੇ ਦੇ ਨਾਲ ਜੁੜੀ ਹੋਈ ਰਿਪੋਰਟ ਦਰਜ ਕਰਵਾਉਣ ਦੇ ਬਾਰੇ ਕਿਹਾ ਗਿਆ ਹੈ। ਉੱਥੇ ਹੀ ਕਮਜ਼ੋਰ ਜਾਂ ਜਰਜਰ ਇਮਾਰਤਾਂ ਦੇ ਚੱਲਦਿਆਂ ਹੋਇਆਂ ਕਿੰਨੇ ਹੀ ਲੋਕ ਜਿਹੜੇ ਨੇ ਉਹ ਜਾਨ ਗਵਾ ਬੈਠਦੇ ਨੇ, ਇਸ ਦੀ ਇੱਕ ਉਦਾਹਰਣ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤਿਆਨਿਕੇਤਨ ਨਾਮ ਦੀ ਜਿਹੜੀ ਇਮਾਰਤ ਸੀ ਉਸ ਦੇ ਡਿੱਗਣ ਦੇ ਚੱਲਦਿਆਂ ਨੌਜਵਾਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇੱਥੇ ਹੁਣ ਪਤਾ ਚੱਲ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਲੱਖਾਂ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੀਆਂ ਇਮਾਰਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ PG ਮਾਫੀਆ ਚਲਾਇਆ ਜਾ ਰਿਹਾ। ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ। ਸਾਲਾਨਾ ਅੰਕੜਾ ਦਾ 45,000 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ ਤੇ ਦਿੱਲੀ ਦਾ 13 ਲੱਖ ਕਰੋੜ ਰੁਪਏ ਦੀ ਇਕਾਨਮੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਹਿੱਸਾ ਮੰਨਿਆ ਜਾ ਸਕਦਾ। ਖ਼ਬਰ ਇਹ ਸਾਹਮਣੇ ਆਈ ਹੈ ਕਿ 7 ਤੋਂ 8 ਲੱਖ ਵਿਦਿਆਰਥੀ ਦਿੱਲੀ ਦੇ ਵਿੱਚ PG ਦੇ ਅੰਦਰ ਰਹਿੰਦੇ ਨੇ ਔਰ 45,000 ਕਰੋੜ ਰੁਪਈਆ ਖਰਚ ਕਰ ਦਿੰਦੇ ਨੇ। ਰੀਅਲ ਐਸਟੇਟ ਰਿਸਰਚ ਫਰਮ ਨਾਈਟ ਫਰੈਂਕ ਦੀ ਤਰਫ ਤੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਗਲੀ ਖ਼ਬਰ ਦੀ ਸਾਂਝ ਮੈਡੀਕਲ ਟੂਰਿਜ਼ਮ ਦੇ ਨਾਲ ਜੁੜੀ ਹੋਈ, ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਖੇਤਰ ਦੇ ਅੰਦਰ ਭਾਰਤ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਔਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਨੇ। ਅਧਿਕਾਰਕ ਖ਼ਬਰਾਂ ਦੇ ਮੁਤਾਬਕ ਮੈਡੀਕਲ ਟੂਰਿਜ਼ਮ ਕੈਟਾਗਰੀ ਦੇ ਵਿੱਚ 2023 ਦੇ ਵਿੱਚ ਭਾਰਤ ਦੇ ਅੰਦਰ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6,59,000 ਦੇ ਆਸਪਾਸ ਸੀ। 2024 ਦੇ ਵਿੱਚ ਯਾਨੀ 21 ਸਾਲ ਦੇ ਅੰਦਰ ਇਹ ਘੱਟ ਕੇ 6,44,000 ਰਹਿ ਗਈ ਅਤੇ 2025 'ਚ ਹੋਰ ਵੀ ਘੱਟ ਕੇ 5,08,000 ਰਹਿ ਗਈ। ਹਾਲਾਂਕਿ ਕੇਂਦਰ ਸਰਕਾਰ ਵੱਖ ਵੱਖ ਪਹਿਲਕਦਮੀਆਂ ਦੇ ਰਾਹੀਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਸ ਵਕਤ ਭਾਰਤ ਸਰਕਾਰ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਨਾ ਕੇਵਲ ਹਸਪਤਾਲ ਬਲਕਿ ਇੱਕ ਪੂਰਾ ਦਾ ਪੂਰਾ ਸੈਕਟਰ ਜਿਹੜਾ ਕਮਾਈ ਕਰਦਾ ਹੈ। ਵਿਦੇਸ਼ਾਂ ਤੋਂ ਲੋਕ ਮਹਿੰਗਾ ਇਲਾਜ ਹੋਣ ਦੇ ਚੱਲਦਿਆਂ ਭਾਰਤ ਦੇ ਵਿੱਚ ਜਾ ਕੇ ਇਲਾਜ ਕਰਵਾਉਣਾ ਪਸੰਦ ਕਰਦੇ ਨੇ। ਉੱਧਰ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਨਾਲ ਜੁੜੀ ਹੋਈ, ਜਿੱਥੇ ਭਾਈਚਾਰੇ ਦੀ ਤਰਫ ਤੋਂ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ ਦੇ ਦਿਨ ਹੋਏ ਹਾਦਸੇ 'ਚ ਛੋਟੇ ਬੱਚਿਆਂ ਦੀ ਹੋਈ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਉਸਾਮਾ ਅਲ ਹਵਲੀ ਨਾਮ ਦਾ 21 ਸਾਲ ਦਾ ਅਤੇ ਸਾਰਾ ਅਲ ਹਵਲੀ ਨਾਮ ਦੀ 7 ਸਾਲ ਦੀ ਵਿਦਿਆਰਥਣ ਜਿਹੜੀ ਸੀ ਇਸ ਪਰਵਾਨ ਇਲਾਕੇ ਦੇ ਵਿੱਚ ਜਿਹੜਾ ਮੈਲਬਨ ਦੇ ਵਿੱਚ ਹੋਇਆ ਕੱਲ੍ਹ ਦੇ ਦਿਨ ਦੁਪਹਿਰ ਵੇਲੇ ਉਸ ਦੇ ਵਿੱਚ ਦਮ ਤੋੜ ਗਏ। ਇਸ ਤੋਂ ਬਾਅਦ ਭਾਈਚਾਰੇ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਕਹਿਰੇ ਵਾਹਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਅਤੇ ਮ੍ਰਿਤਕਾਂ ਦੇ ਨਾਲ ਜੁੜਿਆ ਹੋਇਆ ਇੱਕ ਸੋਗ ਵੀ ਪ੍ਰਗਟ ਕੀਤਾ ਗਿਆ। ਦੱਸ ਦਈਏ ਮੌਕੇ ਦੇ ਉੱਤੇ ਐਂਬੂਲੈਂਸ ਸੇਵਾਵਾਂ ਪਹੁੰਚ ਗਈਆਂ ਸੀ, 2 ਏਅਰ ਐਂਬੂਲੈਂਸ ਵੀ ਵਿਕਟੋਰੀਆ ਦੀਆਂ ਹੈਲੀਕਾਪਟਰ ਸੇਵਾਵਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਸੀ, 2 ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ MICA ਜਿਨ੍ਹਾਂ ਨੂੰ ਕਹਿਆ ਜਾਂਦਾ ਹੈ ਅਮੀਕਾ ਉਹ ਵੀ ਮੌਕੇ 'ਤੇ ਪਹੁੰਚ ਗਈਆਂ ਸੀ ਅਤੇ 7 ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਕਰੂ ਜਿਹੜੇ ਸੀ ਜਿਨ੍ਹਾਂ ਨੂੰ ALS ਕਹਿ ਲਿਆ ਜਾਂਦਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੀ। ਇਸ ਦਰਮਿਆਨ 34 ਸਾਲ ਦੀ ਇੱਕ ਮਹਿਲਾ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਲਈ ਜ਼ਿੰਮੇਦਾਰ ਦੱਸੀ ਜਾ ਰਹੀ ਹੈ। ਫਿਲਹਾਲ ਕ੍ਰਾਈਮ ਟੋਪਰ ਦੀ ਤਰਫ ਤੋਂ 1800-333 ਅਤੇ 3-0 ਨੰਬਰ ਜਾਰੀ ਕਰਕੇ ਇਸ ਹਾਦਸੇ ਦੇ ਨਾਲ ਜੁੜੀ ਵਧੇਰੇ ਜਾਣਕਾਰੀ CCTV ਫੁਟੇਜ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝਾ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਅੱਜ ਦੇ ਦਿਨ ਚੱਲ ਰਹੇ ਪ੍ਰਸ਼ਨ ਕਾਲ ਦੇ ਦਰਮਿਆਨ 2 ਲੇਬਰ ਪਾਰਟੀ ਦੇ MPs ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੋਂ ਇਹ ਸਵਾਲ ਬਾਰ ਬਾਰ ਪੁੱਛੇ ਜਾ ਰਹੇ ਸੀ ਕਿ $6 million ਦੀ ਯਾਨੀ ਲਗਭਗ $60 ਲੱਖ ਦੀ ਗ੍ਰਾਂਟ ਆਖਿਰਕਾਰ ਮੈਰਿਕਵਿਲ ਦੇ ਉਸ ਗੋਲਫ ਕਲੱਬ ਨੂੰ ਪ੍ਰਧਾਨ ਮੰਤਰੀ ਜਾਂ ਲੇਬਰ ਪਾਰਟੀ ਨੇ ਕਿਉਂ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਮੈਂਬਰ ਸੀ। ਇਸ ਮਾਮਲੇ ਦੇ ਵਿੱਚ ਫਰੰਟ ਬੈਂਚਰ ਟੋਨੀ ਪੈਸਨ ਨੇ ਜਦੋਂ ਪ੍ਰਧਾਨ ਮੰਤਰੀ ਦਾ ਪੱਖ ਪੂਰਨਾ ਚਾਹਿਆ ਤਾਂ ਸਪੀਕਰ ਦੀ ਤਰਫ ਤੋਂ ਉਹਨਾਂ ਨੂੰ ਅੜਿੱਕਾ ਪਾਉਣ ਦੇ ਦੋਸ਼ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ।
ਇਸ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਬੋਲਣ ਲੱਗਦੇ ਲੇਬਰ ਪਾਰਟੀ ਦੇ ਇੱਕ ਹੋਰ ਐਮ ਪੀ ਐਸ਼ ਐਂਬੀਲੇਪੁਰ ਪਹਾੜ ਨੇ ਵੀ ਇਸੇ ਤਰੀਕੇ ਦੇ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਵੀ ਚੈਂਬਰ ਚੋਂ ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੈਸੇ ਹੀ ਗੁੱਸੇ ਦੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਬਾਰ ਬਾਰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਉਹਨਾਂ ਨੇ ਤਿੰਨ ਗ੍ਰਾਂਟਾਂ ਜਿਹੜੀਆਂ ਆਪਣੇ ਇਲੈਕਟ੍ਰੋਡ ਨੂੰ ਦਿੱਤੀਆਂ ਸੀ ਆਪਣੇ ਸੰਸਦੀ ਹਲਕੇ ਨੂੰ, ਉਹਨਾਂ 'ਚੋਂ ਇੱਕ ਗ੍ਰਾਂਟ ਇਸ ਗੋਲਫ ਕਲੱਬ ਦੇ ਲਈ ਵੀ ਗਈ ਹੋਏਗੀ, ਕਿਉਂਕਿ ਸੀਵੇਜ ਸਿਸਟਮ ਜਿਹੜਾ ਹੈ ਉਸਨੂੰ ਸਾਫ਼ ਰੱਖਣ ਦੇ ਲਈ ਇੱਕ ਗ੍ਰਾਂਟ ਦਿੱਤੀ ਗਈ ਸੀ, ਜੋ ਕਿ ਇਸ ਗੋਲਫ ਕਲੱਬ ਦੇ ਨਾਲ ਹੀ ਜੁੜਦਾ ਹੈ। ਇਸ ਤੋਂ ਇਲਾਵਾ ਆਨਰੇਰੀ ਮੈਂਬਰਸ਼ਿਪ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ। 2012 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਕਲੱਬ ਦੇ ਆਨਰੇਰੀ ਮੈਂਬਰ ਬਣ ਚੁੱਕੇ ਨੇ। ਨਾ ਤਾਂ ਉਹਨਾਂ ਦੇ ਕੋਲ ਇਸ ਨਾਲ ਦੀ ਜੁੜੀ ਕੋਈ ਚਿੱਠੀ ਹਾਸਲ ਹੋਈ, ਨਾ ਹੀ ਉਹਨਾਂ ਨੂੰ ਕਦੇ ਕੋਈ ਕਾਰਡ ਦਿੱਤਾ ਗਿਆ। ਐਂਥਨੀ ਐਲਬਨੀਜ਼ ਨੇ ਇਹ ਵੀ ਕਹਿ ਦਿੱਤਾ ਕਿ ਬਲਕਿ ਉਹ ਤਾਂ ਕਲੱਬ ਦੇ ਵਿੱਚ ਜਾ ਵੀ ਨਹੀਂ ਰਹੇ, ਇਸ ਕਰਕੇ ਬਵਾਲ ਕਿਹੜੀ ਗੱਲ ਦਾ ਮਚਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਐਂਡਰਿਊ ਹੈਸਟੀ ਦੇ ਮਾਮਲੇ ਦੇ ਵਿੱਚ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਐਂਡਰਿਊ ਹੈਸਟੀ ਨੂੰ ਇੱਕ ਵੀ ਮਾੜਾ ਅੱਖਰ ਨਹੀਂ ਬੋਲਿਆ, ਮੇਰੇ ਤਾਂ ਕਾਹਦੇ ਲਈ ਬਰਸ ਰਹੇ ਨੇ। ਐਂਡਰਿਊ ਹੈਸਟੀ ਜਿਹੜੇ ਲਿਬਰਲ ਪਾਰਟੀ ਦੇ ਐਮ ਪੀ ਨੇ ਅਤੇ ਐਸ ਏ ਐਸ ਦੇ ਵੈਟਰਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਬਾਨਬੀ ਜੋਇਸ ਦੇ ਉੱਤੇ ਅਤੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਨਿਊਜ਼ 24 ਦੇ ਉੱਤੇ ਇੱਕ ਇੰਟਰਵਿਊ ਦੇ ਦਰਮਿਆਨ ਉਹਨਾਂ ਨੂੰ ਜਿਹੜਾ ਇੱਕ ਲਾਇੰਗ ਕੋਵਰਡ ਯਾਨੀ ਕਿ ਇੱਕ ਝੂਠਾ ਕਾਇਰ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦੇ ਨਾਲ ਜੁੜੀ ਐਂਡਰਿਊ ਹੈਸਟੀ ਨੇ ਉਸ ਵੀਡੀਓ ਦੇ ਨਾਲ ਜੁੜੀ ਹੋਈ ਟਰਾਂਸਕ੍ਰਿਪਟ ਜਿਹੜੀ ਹੈ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਕਿ ਵਨ ਨੇਸ਼ਨ ਦੇ ਕਾਰਟੂਨ ਜਿਹੜੇ ਨੇ ਉਹ ਉਹਨਾਂ ਨੂੰ ਗੱਦਾਰ ਦੱਸ ਰਹੇ ਨੇ, ਔਰ ਬਾਨਬੀ ਜੋਇਸ ਕਿਵੇਂ ਇਹ ਗੱਲ ਕਹਿ ਸਕਦੇ ਨੇ। ਚੇਤੇ ਕਰਵਾ ਦਈਏ ਕਿ ਬਾਨਬੀ ਜੋਇਸ ਕਿਸੇ ਵੇਲੇ ਲਿਬਰਲ ਦੇ ਸਾਥੀ ਹੁੰਦੇ ਸੀ, ਨੈਸ਼ਨਲ ਪਾਰਟੀ ਦੇ ਵੱਡੇ ਨੇਤਾ ਹੁੰਦੇ ਸੀ। ਬਾਨਬੀ ਜੋਇਸ ਨੇ ਆਪਣੀ ਮਾਮਲੇ ਦੀ ਸੁਣਵਾਈ ਦਿੰਦਿਆਂ ਹੋਇਆਂ ਆਪਣੇ ਹਿੱਸੇ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੈਂ ਕਦੇ ਵੀ ਜਿਹੜੇ ਐਂਡਰਿਊ ਹੈਸਟੀ ਨੇ ਉਹਨਾਂ ਨੂੰ ਕਾਇਰ ਨਹੀਂ ਕਿਹਾ। ਜਦਕਿ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਉਹ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿੱਥੇ ਪੌਲਿਨ ਹੈਨਸਨ ਬਾਰ ਬਾਰ ਇੱਕ ਵਾਰ ਨਹੀਂ ਕਈ ਵਾਰ ਐਂਡਰਿਊ ਹੈਸਟੀ ਨੂੰ ਇੱਕ ਝੂਠਾ ਅਤੇ ਇੱਕ ਕਾਇਰ ਵਿਅਕਤੀ ਕਰਾਰ ਦੇ ਚੁੱਕੇ ਨੇ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣ ਦਾ ਖਤਰਾ ਬਣਿਆ ਹੋਇਆ ਹੈ। ਹੁਣ ਇੱਕ ਹੋਰ ਬੈਂਕ ਦੀ ਤਰਫ ਤੋਂ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ। ਜੇਕਰ ਵਿਆਜ ਦਰਾਂ 'ਚ ਵਾਧਾ ਹੁੰਦਾ ਹੈ ਤਾਂ ਆਪਣੇ 15 ਸਾਲਾਂ ਦੇ ਇਹ ਹਾਈਐਸਟ ਕੈਸ਼ ਰੇਟ ਦੇ ਉੱਤੇ ਵਿਆਜ ਦਰਾਂ ਹੋਣਗੀਆਂ, ਯਾਨੀ ਕਿ ਆਸਟ੍ਰੇਲੀਆ 'ਚ ਪਿਛਲੇ ਡੇਢ ਦਹਾਕਿਆਂ ਦੇ ਦਰਮਿਆਨ ਸਭ ਤੋਂ ਵੱਧ ਵਿਆਜ ਦਰਾਂ ਕਰਜ਼ਦਾਤਾਵਾਂ ਤੋਂ ਵਸੂਲੀਆਂ ਜਾ ਰਹੀਆਂ ਹੋਣਗੀਆਂ। ਪਰ ਇਸ ਦਰਮਿਆਨ ਮੈਕੁਆਇਰੀ ਬੈਂਕ ਦੀ ਤਰਫ ਤੋਂ ਵੀ ਇਹ ਐਲਾਨ ਹੁਣ ਕੀਤਾ ਗਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਪਤੰਬਰ ਮਹੀਨੇ ਦੀ ਬੈਠਕ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਇਹ ਬੈਠਕ ਹੋਏਗੀ ਅਤੇ ਉਸ ਦੇ ਵਿੱਚ ਜਿਹੜੇ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਨਾ ਹੋਵੇ। ਮੈਕੁਆਇਰੀ ਬੈਂਕ ਦੀ ਤਰਫ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ 28 ਅਤੇ 29 ਸਪਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਹੋਣ ਵਾਲੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫੇ ਦੀ ਖਬਰ ਵਾਕਿਆ ਹੀ ਸਾਹਮਣੇ ਆਏਗੀ। ਉੱਥੇ ਵਿਕਟੋਰੀਆ ਸੂਬੇ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸਨੂੰ ਸੂਬਾਈ ਸਰਕਾਰ ਮੈਂਟੇਨ ਵੀ ਨਹੀਂ ਕਰ ਪਾ ਰਹੀ ਹੈ, ਇਹ ਕਹਿਣਾ ਆਡੀਟਰ ਜਨਰਲ ਦੀ ਰਿਪੋਰਟ ਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀਆਂ ਨਾ ਖਸਤਾ ਹਾਲਤ ਸੜਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਰੰਮਤ ਕਰਨ ਦੇ ਉੱਤੇ ਤਾਂ $3 ਬਿਲੀਅਨ ਸਾਲਾਨਾ ਖਰਚਾ ਆਏਗਾ ਅਤੇ ਕਈ ਸਾਲ ਇਹਨਾਂ ਦੀ ਮੁਰੰਮਤਾਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ, ਤਾਂ ਵੀ ਜਾ ਕੇ ਇਹ ਮੈਂਟੇਨ ਨਹੀਂ ਹੋ ਸਕਣਗੀਆਂ। ਰਿਪੋਰਟ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਅੱਜ ਸਵੇਰੇ ਲਿਆਂਦੀ ਗਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੂਬੇ ਦੀ 23,000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚੋਂ 48% ਜਿਹੜਾ ਹੈ ਨੈਟਵਰਕ ਉਹ ਖਸਤਾ ਹਾਲਤ ਦੇ ਵਿੱਚ ਹੈ, ਚਰਮਰਾ ਚੁੱਕਿਆ। ਇਸ ਤੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ 2021 ਦੀ ਅਤੇ 2024 ਦੀ ਆਪਸ 'ਚ ਤੁਲਨਾਤਮਕ ਤੌਰ ਦੇ ਉੱਤੇ ਦੇਖੀ ਗਈ ਹੈ, ਉਸ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਹੈ, ਯਾਨੀ ਕਿ ਸੜਕਾਂ ਦੀ ਖਸਤਾ ਹਾਲਤ ਜਿਹੜੀ ਹੈ ਮੈਲਬਨ ਦੇ ਵਿੱਚ। ਕਹਿੰਦਾ ਕੱਲੇ ਮੈਲਬਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਕਟੋਰੀਆ ਦੇ ਵਿੱਚ ਇਸ ਕਿਸਮ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ।

0: ਨੇ।
1: ਬਸ ਉਦਾਂ ਹੀ ਚਲਾ ਤਾ ਗਾਣਾ, ਕੋਈ ਹੋਰ ਮੈਨੂੰ ਲੱਭਿਆ ਨਹੀਂ। ਮੈਂ ਕਿਹਾ ਚਲੋ ਨਾਲ ਦੀ ਨਾਲ ਚਲਾ ਦਈਏ, ਕੋਈ ਇਹੋ ਜਿਹੀ ਗੱਲ ਹੈ ਨਹੀਂ। ਉਹੀ ਹੈ ਮੈਕਸੀਕੋ ਕਰਕੇ ਇਹ ਗਾਣਾ, ਪਤਾ ਨਹੀਂ ਕਿਹੜੇ ਨਵੇਂ ਮੁੰਡੇ ਦਾ, ਜੇ ਜੱਟਵਾਲ ਦਾ। ਅੱਜ ਦੇ ਦਿਨ ਸਵਾਗਤ ਹੈ ਜੀ, ਬੁੱਧਵਾਰ ਦੇ ਦਿਨ ਪ੍ਰੋਗਰਾਮ ਬੈਕ ਟੂ ਬੈਕ ਹੋਣਗੇ। ਹੁਣ ਤੋਂ ਥੋੜ੍ਹੀ ਦੇਰ ਦੇ ਬਾਅਦ ਇਮੀ ਟਾਕ ਸ਼ੋ, ਅਤੇ ਫਿਰ ਖਬਰ ਬੜੀ ਬੇਕਾਰ ਹੈ ਆਰ ਜੇ ਮਨਤੇਜ ਦੇ ਨਾਲ। ਸੋ ਅਗਲੇ 5-7 ਮਿੰਟ ਹੈਗੇ ਨੇ, ਇਮੀ ਟਾਕ ਲੈ ਕੇ ਆਉਂਦੇ ਹਾਂ। ਪਰ ਇੱਕ ਨਵੀਂ ਫਿਲਮ ਆ ਰਹੀ ਹੈਗੀ ਹੈ ਮੈਂਡੀ ਤੱਖੜ ਅਤੇ ਸਿਮੀ ਚਾਹਲ ਦੀ, ਹਾਲਾਂਕਿ ਇੰਨੀ ਪ੍ਰੋਮਿਸਿੰਗ ਮੈਨੂੰ ਨਹੀਂ ਲੱਗੀ ਹੈਗੀ, ਪਰ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕੀ ਹੁੰਦਾ ਹੈਗਾ। ਅਤੇ ਮੇਰਾ ਉੱਡੇ ਡੋਰੀਆ ਕਿਹੜੀ ਫਿਲਮ ਆ ਰਹੀ ਹੈ, ਬਲਕਿ ਇਹ ਤੇਰੀ ਟੁੱਟ ਪੈਣੀ ਇੰਗਲਿਸ਼ ਨੇ ਇਹੋ ਜਿਹਾ।

ਟੌਪ ਦਾ ਐਕਟਰ ਗੁਲਾਬ ਸਿੱਧੂ, ਜਿਹਦੇ 'ਤੇ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਿਲਮਾਂ ਨਾ ਹੀ ਕਰੀਏ ਆਪਾਂ, ਅਤੇ ਕਰਨਾ ਤਾਂ ਇਹੀ ਪੈਣਾ, ਯਾਨੀ ਕਿ ਸਿੰਗਲ ਟਰੈਕ ਵਗੈਰਾ ਜਾਂ ਖਾੜੇ ਖੁੜੇ ਲਗਾਈ ਚੱਲੋ। ਗੁੱਡ, ਜਲਦੀ ਰਿਅਲਾਈਜ਼ ਹੋ ਗਿਆ ਬਹੁਤ ਸਾਰੇ ਸਿੰਗਰ ਫਿਲਮਾਂ ਤੋਂ ਬਾਅਦ ਪਿੱਛੇ ਨੂੰ ਮੁੜ ਗਏ ਅਤੇ ਉਹ ਗਾਣੇ ਗੁਣੇ ਕਰੀ ਜਾਣ, ਉੱਥੇ ਤੱਕ ਹੀ ਠੀਕ ਹੈ। ਹਰਜੀਤ ਹਰਮਨ, KS ਮੱਖਣ, ਬੜੇ ਸਾਰੇ ਸੀਗੇ।

ਥੋੜੀ ਜਿਹੀ ਦੇਰ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਪ੍ਰੋਗਰਾਮ IME ਐਡਵਾਈਜ਼ਰ ਤੋਂ ਇਮੀ ਟਾਕ ਪ੍ਰੋਗਰਾਮ ਪ੍ਰੇਮ ਗੋਇਲ ਜੀ ਦੇ ਨਾਲ ਸ਼ੁਰੂ ਕਰਾਂਗੇ ਸੋ ਬਣੇ ਰਹੋ ਸਾਡੇ ਨਾਲ ਰੇਡੀਓ ਹਾਂਜੀ 1674 AM ਦੇ ਉੱਤੇ

0: imagination is now the ultimate power in the universe.
1: Radio Haji 1674.
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਸੋ ਇਸ ਵਕਤ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਲਾਈਵ ਸੁਣ ਰਹੇ ਹੋ, ਫੇਸਬੁੱਕ ਦੇ ਉੱਤੋਂ ਲਾਈਵ ਦੇਖ ਪਾ ਰਹੇ ਹੈਗੇ ਹੋ, ਔਰ ਸਵਾਲ ਜਵਾਬ ਜਿਹੜੇ ਨੇ ਤੁਹਾਡੇ ਉਹ ਤੁਸੀਂ ਸਾਡੇ ਕੋਲੋਂ ਆਪਣੇ ਫੋਨ ਨੰਬਰ ਦੇ ਰਾਹੀਂ ਪੁੱਛ ਸਕਦੇ ਹੋ 0472-6164 ਜਾਂ facebook.com/HaanjiSydney ਦੇ ਜ਼ਰੀਏ। ਅੱਜ ਦੇ ਦਿਨ ਜਿਹੜਾ ਇਹ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆਏ ਹਾਂ, ਇਸ ਦੇ ਵਿੱਚ 482 ਵੀਜ਼ਾ ਦੀ ਗੱਲ ਕਰਨੀ ਹੈ। 482 ਵੀਜ਼ਾ ਇੱਕ ਕਿਸਮ ਦਾ ਇੰਪਲੋਇਡ ਸਪੋਂਸਰਡ ਵੀਜ਼ਾ ਹੁੰਦਾ, ਜਾਂ ਉਸ ਵੀਜ਼ਾ ਦੇ ਬਾਰੇ ਥੋੜ੍ਹੀ ਵਿਸਤਾਰ ਦੇ ਵਿੱਚ ਕਿ ਤੁਸੀਂ ਸਟੂਡੈਂਟ ਵੀਜ਼ਾ 'ਤੇ ਹੋ ਜਾਂ ਤੁਹਾਡਾ ਕੋਈ ਹੋਰ ਵੀਜ਼ਾ ਹੈਗਾ ਅਤੇ ਉਹ ਕਿਸ ਤਰ੍ਹਾਂ ਅਪਲਾਈ ਕੀਤਾ ਜਾ ਸਕਦਾ, ਉਹਦੇ 'ਤੇ ਵੀ ਗੱਲ ਕਰਾਂਗੇ। ਤੁਹਾਡੀ ਉਮਰ ਲੰਘ ਚੱਲੀ ਹੈ ਤਾਂ 482 ਵੀਜ਼ਾ ਕਿਸ ਤਰੀਕੇ ਦੇ ਨਾਲ ਤੁਹਾਡੀ ਮਦਦ ਕਰੇਗਾ, ਉਹਦੇ 'ਤੇ ਵੀ ਗੱਲ ਕਰਾਂਗੇ। ਅਤੇ ਜੇ ਤੁਹਾਡੇ ਆਪਣੇ ਸਵਾਲ ਹੈਗੇ ਨੇ ਤਾਂ facebook.com/HaanjiSydney ਦੇ ਉੱਤੇ ਵੀ ਸਾਡੇ ਤੋਂ ਆਪਣੇ ਸਵਾਲ ਪੁੱਛਦੇ ਚੱਲਿਓ। facebook.com/HaanjiSydney ਦੇ ਉੱਤੇ ਜਿਹੜਾ ਇਨਬੋਕਸ ਕਰਕੇ ਤੁਸੀਂ ਆਪਣੇ ਇਹ ਸਵਾਲ ਪੁੱਛ ਸਕਦੇ ਹੋ। ਆਓ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰੇਮ ਗੋਇਲ ਜੀ ਸਾਡੇ ਨਾਲ ਆਇਆ ਮੀ ਐਡਵਾਈਜ਼ਰ ਤੋਂ ਸਾਡੇ ਨਾਲ ਇਸ ਲਾਈਵ ਸੈਸ਼ਨ ਦੇ ਵਿੱਚ ਮੌਜੂਦ ਨੇ। ਪ੍ਰੇਮ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਸਰ? ਪ੍ਰੇਮ ਜੀ ਆਵਾਜ਼ ਆ ਰਹੀ? ਹੈਲੋ ਜੀ ਪ੍ਰੇਮ ਜੀ, ਆਵਾਜ਼ ਆ ਰਹੀ? ਜੀ ਪ੍ਰੇਮ ਜੀ ਆਵਾਜ਼ ਆ ਰਹੀ ਤੁਹਾਡੇ ਤੱਕ? ਹੈਲੋ ਜੀ, ਮੈਨੂੰ ਲੱਗਦਾ ਹੈ ਜੀ ਕਿ ਪ੍ਰੇਮ ਜੀ ਤੱਕ ਆਵਾਜ਼ ਨਹੀਂ ਆ ਰਹੀ ਹੈਗੀ। ਇੱਕ ਵਾਰ ਫਿਰ ਤੋਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਆਪਾਂ, ਅਤੇ ਤੁਸੀਂ ਇਸ ਵਕਤ ਬਣੇ ਰਹੋ ਰੇਡੀਓ ਹਾਂਜੀ 1674 AM 'ਤੇ। ਜਿਹੜੇ ਔਨਲਾਈਨ ਨੇ ਉਹਨਾਂ ਦੇ ਲਈ ਇੱਥੇ ਹੀ ਇਸ ਪ੍ਰੋਗਰਾਮ ਨੂੰ ਪੌਜ਼ ਕਰ ਰਹੇ ਹਾਂ।

0: ਸੋ ਇੱਕ ਵਾਰ ਫਿਰ ਤੋਂ ਇਸ ਲਾਈਵ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਇੱਕ ਤਕਨੀਕੀ ਖਰਾਬੀ ਆ ਗਈ ਸੀਗੀ ਜੀ ਇਹਦੇ ਵਿੱਚ, ਅਤੇ ਪ੍ਰਿੰਸ ਜੀ ਅੱਜ ਦਾ ਜਿਹੜਾ ਟੌਪਿਕ ਹੈ ਜਿਸ ਦੇ ਵਿੱਚ 482 ਵੀਜ਼ਾ, ਜਿਹਨੂੰ ਇੱਕ ਕਿਸਮ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਟੈਂਪਰੇਰੀ ਇੰਪਲਾਇਡ ਸਪੋਂਸਰਡ ਵੀਜ਼ਾ ਕਹਿ ਲਿਆ ਜਾਂਦਾ, ਬੜਾ ਡਿਮਾਂਡ ਦੇ ਵਿੱਚ ਹੈ ਇਹ ਵੀਜ਼ਾ। ਵੈਸੇ ਵੀ ਆਸਟ੍ਰੇਲੀਆ ਦੇ ਵਿੱਚ ਕੁਛ ਵੀਜ਼ੇ ਡਿਮਾਂਡ 'ਚ ਹੁੰਦੇ ਨੇ, ਕੁਛ ਨਹੀਂ ਹੁੰਦੇ। ਜਿਹੜੇ ਡਿਮਾਂਡ ਵਾਲੇ ਹੁੰਦੇ ਨੇ ਉਹਨਾਂ ਨੂੰ ਤਾਂ ਸਰਕਾਰ ਆਪ ਦੱਸ ਕੇ ਕਹਿੰਦੀ ਹੈ ਕਿ ਹਾਂਜੀ ਇਹ ਤਾਂ ਡਿਮਾਂਡ ਵਾਲਾ ਹੈਗਾ। ਔਰ ਇਸ ਵਾਰ ਦੀ ਜਿਸ ਕਿਸਮ ਦੀਆਂ ਐਲੋਕੇਸ਼ਨ ਸੀਗੀਆਂ ਸਰਕਾਰ ਦੀਆਂ ਫਾਈਨੈਂਸ਼ੀਅਲ ਈਅਰ ਦੀਆਂ, ਉਹਦੇ ਤੋਂ ਤਾਂ ਪਤਾ ਇਹ ਚੱਲਦਾ ਕਿ ਵਾਕਈ ਇਸ ਵੀਜ਼ਾ ਦੀ ਕਿੰਨੀ ਕੁ ਜ਼ਿਆਦਾ ਡਿਮਾਂਡ ਹੈਗੀ ਹੈ। ਸੋ ਕਿਹੜੇ ਕਿਹੜੇ ਲੋਕ ਹਾਸਲ ਕਰ ਸਕਦੇ ਨੇ, ਕਿਹੜੇ ਹਾਲਾਤਾਂ ਦੇ ਵਿੱਚ ਹਾਸਲ ਕਰ ਸਕਦੇ ਨੇ, ਕਿਵੇਂ PR ਮਿਲਦੀ ਹੈ, ਇਹ ਸਾਰੇ ਉੱਤੇ ਆਪਾਂ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋਗੇ ਬਰੀਫਲੀ, ਵੈਸੇ ਤਾਂ ਪਤਾ ਹੀ ਹੈ ਬਹੁਤਿਆਂ ਨੂੰ, ਪਰ ਫਿਰ ਵੀ ਜਿਹੜੇ ਸਟੂਡੈਂਟ ਵੀਜ਼ਾ 'ਤੇ ਨੇ ਉਹ ਦੂਸਰੇ ਵੀਜ਼ਿਆਂ 'ਤੇ ਨੇ ਕਿ ਉਹ ਆਸਟ੍ਰੇਲੀਆ ਦੇ ਵਿੱਚ ਜਾਂ ਆਸਟ੍ਰੇਲੀਆ ਤੋਂ ਬਾਹਰ ਬੈਠੇ ਨੇ, 482 ਵੀਜ਼ਾ ਕਿਵੇਂ ਹਾਸਲ ਕਰ ਸਕਦੇ ਨੇ, ਕੀ ਹੈ ਵੀਜ਼ਾ?
1: ਗੌਤਮ ਜੀ, ਜਿਵੇਂ ਤੁਸੀਂ ਦੱਸਿਆ ਜੀ, ਜੇ 482 ਵੀਜ਼ਾ ਇੰਪਲੋਇਡ ਸਪੌਂਸਰ ਵੀਜ਼ਾ ਦੀ ਕੈਟਾਗਰੀ ਵਿੱਚ ਹੀ ਆਉਂਦਾ, ਸਕਿਲਡ ਵੀਜ਼ਾ ਵੀ ਕਹਿ ਦਿੰਦੇ ਇਹਨੂੰ, ਬਟ ਇਹ ਟੈਂਪਰਰੀ ਵੀਜ਼ਾ। ਬਾਕੀ ਜਿੰਨੇ ਵੀ ਸਕਿਲਡ ਵੀਜ਼ਾ ਦਾ ਮੋਸਟਲੀ PR ਵਾਲੇ ਆਉਂਦੇ ਆ, ਬਟ ਇਹ ਜਿਹੜਾ ਟੈਂਪਰਰੀ ਵੀਜ਼ਾ ਹੈਗਾ, ਇੱਕ ਤੋਂ ਚਾਰ ਸਾਲ ਤੱਕ ਇਹ ਮਿਲਦਾ ਜੀ। ਇੰਪਲੋਇਰ ਤੇ ਡਿਪੈਂਡ ਕਰਦਾ, ਇੰਪਲੋਇਰ ਨੇ ਇੱਕ ਸਾਲ ਦਾ ਦੇਣਾ, ਦੋ ਸਾਲ ਦਾ, ਤਿੰਨ ਸਾਲ ਦਾ, ਚਾਰ ਸਾਲ ਦਾ।
0: ਓਕੇ,
1: ਠੀਕ ਹੈ। ਤੇ ਇਹਦੇ ਵਿੱਚ ਵੀ ਦੋ ਵੀਜ਼ਾ ਹੈਗੇ ਆ ਜੇ ਆਪਾਂ ਗੱਲ ਕਰੀਏ। ਇੱਕ ਤਾਂ ਨਾਰਮਲ 482 ਵੀਜ਼ਾ, ਜੇ ਇੰਪਲੋਇਰ ਕਿਤੇ ਵੀ ਬੈਠਾ, ਉਹ ਸਿਡਨੀ ਚ ਬੈਠਾ, ਬ੍ਰਿਸਬੇਨ, ਮੈਲਬਰਨ, ਕਿਤੇ ਵੀ ਬੈਠਾ, ਉੱਥੋਂ ਕਰ ਸਕਦਾ। ਤੇ ਇੱਕ ਜਿਹੜਾ ਹੈਗਾ 482 ਆ, ਉਹ ਅੰਡਰ ਡਾਮਾ ਕੈਟਾਗਰੀ ਦੇ ਵਿੱਚ ਆਉਂਦਾ।
0: ਓਕੇ,
1: ਜਦੋਂ ਡਾਮਾ ਕੈਟਾਗਰੀ ਦੇ ਵਿੱਚ ਆਉਂਦਾ ਗਾ ਤਾਂ ਜਿਹੜਾ ਆਸਟ੍ਰੇਲੀਆ, ਜਿਹੜਾ ਆਪਣਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ, ਇਹਦਾ ਨਾ ਸਪੈਸਿਫਿਕ ਏਰੀਆਜ਼ ਦੇ ਨਾਲ ਇੱਕ ਕੰਟਰੈਕਟ ਆ।
0: ਓਕੇ,
1: ਡੈਜ਼ਿਗਨੇਟਡ ਏਰੀਆ ਮਾਈਗ੍ਰੇਸ਼ਨ ਅਰੇਂਜਮੈਂਟ ਕਹਿ ਦਿੰਦੇ ਜੀ ਉਹਨੂੰ, ਡਾਮਾ ਦੇ ਵਿੱਚ ਆ ਜਾਂਦਾ।
0: ਰਾਈਟ,
1: ਤੇ ਉਹਦੇ ਵਿੱਚ ਕੀ ਆ, ਕਨਸੈਸ਼ਨਸ ਦਿੱਤੇ ਹੋਏ ਆ।
0: ਓਕੇ,
1: ਜਿਵੇਂ ਆਪਾਂ ਸਿਡਨੀ ਚ 482 ਕਰਨਾ ਗਾ ਤਾਂ ਉੱਥੇ ਜੇ ਆਪਾਂ ਕਹਿ ਦਈਏ ਬੱਸ ਡਰਾਈਵਰ ਨੂੰ ਸਪੌਂਸਰ ਕਰ ਸਕਦੇ ਆ, ਨਹੀਂ ਹੋ ਸਕਦਾ, ਇੰਪਲੋਇਰ ਨਹੀਂ ਕਰ ਸਕਦਾ। ਬਟ ਇਹ ਜਿਹੜੇ ਡੈਜ਼ਿਗਨੇਟਡ ਏਰੀਆਸ ਆ, ਇੱਥੇ ਬੱਸ ਡਰਾਈਵਰ ਵੀ ਸਪੌਂਸਰ ਹੋ ਸਕਦੇ ਆ, ਬਾਰ ਟੈਂਡਰ ਵੀ ਹੋ ਸਕਦੇ ਆ, ਵੇਟਰਸ ਵੀ ਹੋ ਜਾਂਦੇ ਆ, ਸਕਿਉਰਿਟੀ ਗਾਰਡਸ ਵੀ ਸਪੌਂਸਰ ਹੋ ਸਕਦੇ ਆ, ਤਾਂ ਡਿਫਰੈਂਟ ਡਿਫਰੈਂਟ ਉਹਦੇ ਚ ਕਨਸੈਸ਼ਨ ਆ।
0: ਰਾਈਟ,
1: ਇਹ ਚ ਮੇਨ ਜਿਹੜੇ ਕਨਸੈਸ਼ਨ ਆਉਂਦੇ ਆ, ਚਾਰ ਤਰ੍ਹਾਂ ਦੇ ਕਨਸੈਸ਼ਨ ਆ। ਇੱਕ ਤਾਂ ਜੀ ਆਕੂਪੇਸ਼ਨ ਲਿਸਟ ਵੱਡੀ ਆ, ਵੱਡੀ ਆਕੂਪੇਸ਼ਨ ਲਿਸਟ ਦਾ ਮੀਨਸ ਵੀ ਲੋ ਸਕਿਲਡ ਆਕੂਪੇਸ਼ਨ ਦਾ, ਉਹ ਵੀ ਸਪੌਂਸਰ ਹੋ ਸਕਦੇ ਡਾਮਾ ਦੇ ਵਿੱਚ, ਜਦਕਿ ਮੈਟਰੋ ਸਿਟੀਜ਼ ਚ ਨਹੀਂ ਹੋ ਸਕਦੇ, ਜਾਂ ਨਾਰਮਲ 482 ਚ ਉਹ ਪੋਸੀਬਿਲਿਟੀ ਨਹੀਂ ਹੈਗੀ, ਜਿਵੇਂ ਮੈਂ ਤੁਹਾਨੂੰ ਆਕੂਪੇਸ਼ਨ ਦੱਸੇ ਆ।
0: ਰਾਈਟ,
1: ਸਿਡਨੀ ਚ ਵੇਟਰ ਨਹੀਂ ਹੋ ਸਕਦੇ, ਬਟ ਉੱਥੇ ਹੋ ਸਕਦੇ।
0: ਓਕੇ, ਸੋ ਦੇਖਣਾ ਪੈਂਦਾ ਹੈ ਉਹਦੇ ਲਈ ਕਿ ਕਿਹੜੀ ਡਾਮਾ ਰੀਜਨ ਹੈ, ਕਿਹੜੀ ਆਕੂਪੇਸ਼ਨ ਹੈ, ਉਹਦੇ ਅਕੋਰਡਿੰਗ ਮੈਚ ਹੁੰਦਾ। ਓਕੇ
1: ਜੀ, ਆਸਟ੍ਰੇਲੀਆ ਚ 13 ਡਾਮਾ ਹੈਗੇ ਆ ਜੀ, ਨਿਊ ਸਾਊਥ ਵੇਲਸ ਦੇ ਵਿੱਚ, ਉਰਾਨਾ ਡਾਮਾ ਹੈਗਾ ਜੀ, ਉਰਾਨਾ ਕਹਿੰਦੇ, ਉਰਾਨਾ ਰੀਜਨ ਆ, ਬਟ ਇਹ ਬਾਥਰਸ ਤੱਕ ਆ ਜਾਂਦਾ, ਇਧਰੋਂ ਗ੍ਰਿਫਟ ਤੱਕ ਚਲਾ ਜਾਂਦਾ।
0: ਓਕੇ,
1: ਇਹ ਕਾਫੀ ਵੱਡਾ ਏਰੀਆ ਹੈਗਾ ਜਿਹਦੇ ਵਿੱਚ ਆਲਮੋਸਟ ਤੁਸੀਂ ਕਹਿ ਲਓ ਵੀ 2/3 ਨਿਊ ਸਾਊਥ ਵੇਲਸ ਕਵਰ ਆ। ਇਸੇ ਤਰ੍ਹਾਂ ਵਿਕਟੋਰੀਆ ਚ 2 ਹੈਗੇ ਆ ਜੀ, ਹੈ ਨਾ, ਕਿਊਨਸਲੈਂਡ ਦੇ ਵਿੱਚ ਹੈਗੇ ਆ, ਨਾਰਦਰਨ ਟੈਰੀਟਰੀ ਪੂਰਾ ਹੀ ਡਾਮਾ ਦੇ ਵਿੱਚ ਆ ਜਾਂਦਾ, ਵੈਸਟਰਨ ਆਸਟ੍ਰੇਲੀਆ ਚ ਅਲੱਗ ਡਾਮਾ, ਸਾਊਥ ਆਸਟ੍ਰੇਲੀਆ ਦਾ ਅਲੱਗ, ਤਾਂ ਹਰੇਕ ਥਾਂ ਤੇ ਅਲੱਗ ਅਲੱਗ ਡਾਮਾਸ ਹੈਗੇ ਆ। ਕਈ ਸਟੇਟਾਂ ਦੇ ਵਿੱਚ 2-2 3-3 ਡਾਮਾਸ ਵੀ ਆ, ਹਰੇਕ ਦੇ ਵਿੱਚ ਅਲੱਗ ਅਲੱਗ ਕਨਸੈਸ਼ਨ ਦਾ।
0: ਰਾਈਟ ਰਾਈਟ,
1: ਤੇ ਸੈਕਿੰਡ ਕਨਸੈਸ਼ਨ ਆਪਾਂ ਆਉਂਦਾ ਜੀ ਇੰਗਲਿਸ਼ ਦਾ ਆ ਜਾਂਦਾ, ਕਿ ਇੰਗਲਿਸ਼ ਵੈਸੇ ਨਾਰਮਲ ਰਿਕੁਆਇਰਮੈਂਟ ਫੰਕਸ਼ਨਲ ਇੰਗਲਿਸ਼ ਦੀ ਰਹਿੰਦੀ ਆ, ਉੱਥੇ ਥੋੜੀ ਉਸ ਤੋਂ ਵੀ ਘੱਟ ਵੀ ਚੱਲ ਜਾਂਦਾ ਗਾ।
0: ਓਕੇ,
1: ਠੀਕ ਹੈ। ਬਟ ਜਿਹੜਾ ਇੰਪਲੋਇਰ ਆ ਉਹ ਨੈਗੋਸ਼ੀਏਟ ਕਰਦਾ ਵੀ ਉਹਨੂੰ ਕਿਹੜੇ ਕਿਹੜੇ ਕਨਸੈਸ਼ਨ ਚਾਹੀਦੇ ਆ। ਫਿਰ ਸੈਲਰੀ ਦੀ ਆ ਜੀ, ਅਪ ਟੂ 10% ਸੈਲਰੀ ਦੀ ਨੈਗੋਸ਼ੀਏਸ਼ਨ ਹੋ ਜਾਂਦੀ ਹੈ।
0: ਵਾਹ, ਓਕੇ, ਕਿਉਂਕਿ ਰੀਜਨਲ ਚ ਜ਼ਾਹਿਰ ਜੀ ਗੱਲ ਹੈ ਕਿ ਇੰਨੀਆਂ ਤਨਖਾਹਾਂ ਅਫੋਰਡ ਨਹੀਂ ਕਰ ਸਕਦੇ।
1: ਵੈਸੇ ਜਿਹੜੀ ਆਪਾਂ 482 ਦੇ ਵਿੱਚ ਜਿਹੜਾ ਸੈਲਰੀ ਰਿਕੁਆਇਰਮੈਂਟ ਉਹ 79,600 ਸਮਥਿੰਗ ਹੈ ਜੀ, 80,000 ਕਹਿ ਲਓ ਪਲੱਸ ਐਨੂਏਸ਼ਨ। ਬਟ ਇਹਨਾਂ ਥਾਵਾਂ ਤੇ ਥੋੜਾ ਕਨਸੈਸ਼ਨ ਹੈਗਾ, ਆਪ ਟੂ 10% ਸੈਲਰੀ ਕਨਸੈਸ਼ਨ ਵੀ ਆ ਜਾਂਦਾ। ਤੇ ਜਿਹੜਾ ਸਭ ਤੋਂ ਵੱਡਾ ਕਨਸੈਸ਼ਨ ਹੈ ਜੀ, ਉਹ ਹੈਗਾ ਏਜ ਦਾ।
0: ਓਕੇ,
1: ਆਪਾਂ ਜਿਵੇਂ ਅੱਜ ਦੇ ਟੋਪਿਕ ਆ ਵੀ 482 ਤੋਂ PR ਕਿਵੇਂ ਲਈਏ, ਹੈਨਾ। ਜੇ ਸਿਡਨੀ ਚ ਕਿਸੇ ਨੇ 482 ਪਾਇਆ, ਉਸ ਤੋਂ ਬਾਅਦ 2 ਸਾਲ ਇੰਪਲੋਇਰ ਨਾਲ ਕੰਮ ਕੀਤਾ, 186 ਵੀਜ਼ਾ ਪੈ ਜਾਂਦਾ। ਬਟ ਉੱਥੇ ਏਜ ਇੱਕ ਬਹੁਤ ਵੱਡਾ ਫੈਕਟਰ ਆ।
0: ਓਕੇ,
1: 45 ਤੇ ਏਜ ਇੰਪਲੋਇਰ, ਜਿਹੜਾ ਇੰਪਲੋਈ ਆ ਉਹਦੀ ਏਜ 45 ਹੋਗੀ, ਤਾਂ ਸਿਡਨੀ ਚ ਰਹਿ ਕੇ 186 ਨਹੀਂ ਫਾਈਲ ਹੋਣਾ ਫਿਰ। ਬਟ ਜੇ ਉਹੀ 482 ਡਾਮਾ ਦੇ ਅੰਡਰ ਹੈਗਾ ਗਾ, ਤਾਂ ਉਹ ਇਸ ਕਨਸੈਸ਼ਨ 55 ਇਅਰਸ ਤੱਕ ਚਲਾ ਜਾਂਦਾ।
0: ਭਲੇ ਭਲੇ
1: ਇਹ ਜਿਹੜੀ ਹੈਗੀ
0: 10 ਸਾਲ ਦੀ ਰਿਆਇਤ ਅਸੀਂ
1: ਦੇ ਸਕਦੇ ਹਾਂ ਜੀ 10 ਸਾਲ ਦੀ ਉਹ ਹੈਗੀ
0: ਰਾਈਟ। ਸੋ ਤੇ ਥੋੜੀ ਵਡੇਰੀ ਏਜ ਦੇ ਵੀ ਜਿਹੜੇ ਨੇ ਉਹ ਪੀਆਰ ਦੇ ਕਾਬਲ ਹੋ ਸਕਦੇ ਨੇ, ਤੇ ਜੇ ਤੁਹਾਡੀ ਉਮਰ ਲੰਘ ਗਈ ਹੈ ਕਿਸੇ ਨਾ ਕਿਸੇ ਵੀਜ਼ਾ 'ਤੇ ਤਾਂ ਉੱਥੇ ਜਾ ਕੇ ਆਪਣੀ ਗੱਲਬਾਤ ਤੁਸੀਂ ਬਣਾ ਸਕਦੇ ਹੋ। ਠੀਕ ਹੋ ਗਿਆ। ਤੇ ਇਹਦੇ ਵਿੱਚ ਤੁਸੀਂ ਇੱਕ ਗੱਲ ਦੱਸੀ ਹੈ, ਇਹ ਤਾਂ ਸਮਝ ਗਏ ਕਿ 482 ਦੋ ਤਰੀਕਿਆਂ ਦਾ ਹੋ ਗਿਆ, ਇੱਕ 482 ਨੋਰਮਲ ਹੋ ਗਿਆ, ਇੱਕ ਡਾਮਾ ਰੀਜਨ ਦੇ ਵਿੱਚ ਹੋ ਗਿਆ, ਉਹਦੇ ਅਕੋਰਡਿੰਗ ਕੈਟਾਗਰੀਜ਼ ਹੋ ਗਈਆਂ। 186 ਦਾ ਤੁਸੀਂ ਜ਼ਿਕਰ ਕੀਤਾ, ਤਾਂ ਇਹਦਾ ਮਤਲਬ ਮੈਂ ਅਜ਼ਿਊਮ ਕਰ ਰਿਹਾ ਕਿ 186 ਪੱਕੇ ਹੋਣ ਦਾ ਇੱਕ ਤਰੀਕਾ ਹੈਗਾ। 482 ਤੋਂ ਬਾਅਦ ਜਿਸ ਤਰੀਕੇ ਦੀ PR ਮਿਲਦੀ ਹੈ ਉਹ 186 ਹੁੰਦੀ ਹੈ। ਕਿੰਨੇ ਕੁ ਚਿਰ ਬਾਅਦ 186 ਦੇ ਲਈ ਜਿਹੜਾ ਐਪਲੀਕੈਂਟ ਹੈ 482 ਦੇ ਉੱਤੇ ਉਹ ਅਪਲਾਈ ਕਰ ਸਕਦਾ, ਔਰ ਕਿੰਨੇ ਕੁ ਚਿਰ ਦੇ ਵਿੱਚ 186 ਆ ਜਾਂਦੀ ਹੈ, ਅਤੇ ਕਿੰਨੇ ਕੁ ਚਿਰ 'ਚ ਪੱਕੇ ਹੋ ਜਾਂਦੇ ਨੇ ਬੱਚੇ?
1: ਗੌਤਮ ਜੀ, ਜਦੋਂ ਆਪਾਂ 186 ਦੀ ਗੱਲ ਕਰਦੇ ਹਾਂ ਤਾਂ ਦੋ ਤਰ੍ਹਾਂ ਦਾ 186 ਹੈ ਜੀ।
0: ਓਕੇ,
1: ਇੱਕ 186 ਹੈਗਾ ਜਿਹੜਾ 482 ਵੀਜ਼ਾ ਨਾਲ ਲਿੰਕ ਆ, ਠੀਕ ਹੈ, ਉਹਨੂੰ ਕਹਿੰਦੇ ਆ TRT ਸਟ੍ਰੀਮ।
0: ਓਕੇ,
1: ਪਹਿਲਾ ਇੰਪਲੋਈ ਜਿਹੜਾ ਹੈਗਾ ਐਪਲੀਕੈਂਟ ਆ ਉਹ 482 ਵੀਜ਼ਾ ਤੇ ਆ, ਦੋ ਸਾਲ ਇੰਪਲੋਇਰ ਨਾਲ ਕੰਮ ਕੀਤਾ, ਤੇ ਉਸ ਤੋਂ ਬਾਅਦ ਇੰਪਲੋਇਰ ਦੁਬਾਰਾ ਵਿਲਿੰਗ ਦਾ ਸਪੋਂਸਰ ਕਰਨ ਲਈ, ਤਾਂ ਉਹ 186 TRT ਚ ਇੰਪਲੋਈ ਨੂੰ ਸਪੋਂਸਰ ਕਰੂਗਾ। 186 ਉਹ PR ਉਹ TRT ਟੈਂਪਰਰੀ ਟ੍ਰਾਂਜੀਸ਼ਨ ਸਟ੍ਰੀਮ ਕਹਿੰਦੇ ਆ ਉਹਨੂੰ। ਪਹਿਲਾਂ ਟੈਂਪਰਰੀ ਤੇ ਅਸੀਂ ਦੋ ਸਾਲ ਕੰਮ ਕੀਤਾ ਇੰਪਲੋਇਰ ਦੇ ਨਾਲ 482 ਵੀਜ਼ਾ ਤੇ, ਇੰਪਲੋਇਰ ਨੇ ਦੁਬਾਰਾ ਉਹਨੂੰ ਸਪੋਂਸਰ ਕਰਤਾ, ਫਿਰ ਟੈਂਪਰਰੀ ਟੂ ਪਰਮਾਨੈਂਟ ਵੀਜ਼ਾ ਤੇ ਗਏ, ਉਹ 186 TRT।
0: ਠੀਕ ਹੈ,
1: ਜਦੋਂ ਆਪਾਂ 482 ਦੀ ਗੱਲ ਕਰਦੇ ਹਾਂ ਉਦੋਂ ਸਿਰਫ ਆਪਾਂ ਗੱਲ ਕਰਦੇ ਹਾਂ 186 TRT ਸਟ੍ਰੀਮ ਦੀ। ਇੱਕ ਦੂਸਰਾ ਵੀ 186 ਹੈਗਾ ਜੀ, ਉਹਨੂੰ ਡਾਇਰੈਕਟ ਐਂਟਰੀ ਕਹਿੰਦੇ ਆ, ਉਹਦੇ ਚ ਐਪਲੀਕੈਂਟ ਕੋਲ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਹੈ, 6 ਮਹੀਨੇ ਈਚ ਹੋਣੀ ਚਾਹੀਦੀ ਹੈ, ਪਲੱਸ 3 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ।
0: ਓਕੇ,
1: ਤੁਹਾਨੂੰ 482 ਦੇ ਵਿੱਚ ਪਾਥਵੇ ਥਰੂ PR ਲੈਣ ਦੀ ਲੋੜ ਨਹੀਂ, ਇੰਪਲੋਇਰ ਸਿੱਧਾ ਵੀ ਉਹਨੂੰ ਸਪੋਂਸਰ ਕਰ ਸਕਦਾ 186 ਲਈ, ਉਹ ਡਾਇਰੈਕਟ ਐਂਟਰੀ ਕਹਿੰਦੇ ਆ ਜੀ।
0: ਓਕੇ ਰਾਈਟ, ਸੋ ਇਹ ਜਿਹੜਾ 186
1: ਤੁਹਾਡਾ ਕੁਐਸਚਨ,
0: ਹਾਂਜੀ ਹਾਂਜੀ ਪਲੀਜ਼,
1: ਜਿਹੜਾ ਤੁਹਾਡਾ ਕੁਐਸਚਨ ਸੀ ਉਹਦੇ ਚ ਦੋ ਸਾਲ ਇੰਪਲੋਇਰ ਇੰਪਲੋਇਰ ਦੇ ਨਾਲ ਕੰਮ ਕਰਨਾ ਪੈਂਦਾ ਹੈਗਾ 482 ਵੀਜ਼ਾ ਤੇ, ਫਿਰ ਇੰਪਲੋਇਰ ਸਪੋਂਸਰ ਕਰੂਗਾ 186 ਲਈ, ਉਹ ਤਾਂ 186 TRT।
0: ਓਕੇ, 186 ਜਿਹੜਾ ਦੂਸਰਾ ਹੈਗਾ ਜਿਹਦੇ ਚ ਕੰਮ ਕਰਨਾ ਪੈਣਾ ਇੰਪਲੋਇਰ, ਉਹ ਸੇਮ ਹੀ ਹੋਣਾ ਚਾਹੀਦਾ ਜਿਹੜਾ 482 ਦੇ ਵਿੱਚ ਸੀਗਾ, ਜਾਂ ਬਦਲ ਵੀ ਸਕਦਾ?
1: ਗੌਤਮ ਜੀ, ਜੇ ਪਹਿਲਾਂ ਤਾਂ ਜਿਹੜਾ 482 ਵੀਜ਼ਾ ਲਈ ਆ ਉਹਦੇ ਲਈ ਐਪਲੀਕੈਂਟ ਕੋਲ ਰੈਲੀਵੈਂਟ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ, ਪਲੱਸ 1 ਈਅਰ ਫੁੱਲ ਟਾਈਮ ਜਾਂ 2 ਈਅਰ ਪਾਰਟ ਟਾਈਮ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ।
0: ਰਾਈਟ,
1: ਠੀਕ ਹੈ ਜੀ, ਇਹ ਕਿਤੇ ਵੀ ਹੋ ਸਕਦਾ, ਕਿਸੇ ਵੀ ਹੋਰ ਥਰਡ ਪਾਰਟੀ ਨਾਲ ਵੀ, ਜ਼ਰੂਰੀ ਨਹੀਂ ਵੀ ਸਪੋਂਸਰ ਨਾਲ ਹੀ ਹੋਣਾ ਚਾਹੀਦਾ। ਫਿਰ ਜਿਹੜਾ ਇੰਪਲੋਇਰ ਆ ਸਪੋਂਸਰ ਕਰੂਗਾ ਜੀ, ਜਦੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ 2 ਸਾਲ ਕੰਮ ਕਰਨਾ, ਤੇ ਜਦੋਂ ਵੀਜ਼ਾ ਆ ਜਾਂਦਾ 482, ਜ਼ਰੂਰੀ ਨਹੀਂ ਵੀ ਉਸੇ ਇੰਪਲੋਇਰ ਨਾਲ, ਜੇ ਇੰਪਲਾਈ ਉਹਨੂੰ ਇੰਪਲੋਇਰ ਨਾਲ ਨਹੀਂ ਬਣੀ ਜਾਂ ਕੋਈ ਵੀ XYZ ਰੀਜ਼ਨ ਕਾਰਨ ਛੱਡ ਦਿੰਦੇ ਆ, ਤੇ ਨਵੇਂ ਇੰਪਲੋਇਰ ਕੋਲ ਕਿਸੇ ਕੋਲ ਜਾਂਦੇ ਆ, ਉਹਨੇ ਸਪੋਂਸਰ ਕਰਤਾ, ਤਾਂ ਫਿਰ ਉਹ ਦੋਨਾਂ ਦਾ ਜਿਹੜੇ ਪੁਰਾਣੇ ਇੰਪਲੋਇਰ ਕੋਲ ਲੈਟਸ ਸੇ 1 ਸਾਲ ਕੰਮ ਕੀਤਾ, ਨਵੇਂ ਕੋਲ ਜਾ ਕੇ 1 ਸਾਲ ਕੰਮ ਕਰ ਲਿਆ, ਤਾਂ ਉਸ ਤੋਂ ਬਾਅਦ ਉਹ 2 ਸਾਲ ਦਾ ਪੀਰੀਅਡ ਕਾਊਂਟ ਹੋ ਜੂਗਾ, 1 ਸਾਲ ਪੁਰਾਣੇ ਇੰਪਲੋਇਰ ਨਾਲ, 1 ਸਾਲ ਨਵੇਂ ਨਾਲ, ਤੇ ਨਵਾਂ ਇੰਪਲੋਇਰ ਜੇ ਵਿਲਿੰਗ ਆ ਸਪੋਂਸਰ ਕਰਨ ਲਈ ਤਾਂ ਹੋ ਜੂ।
0: ਮੇਕ ਸੈਂਸ, ਠੀਕ ਹੈ, ਤੇ ਮਤਲਬ ਜੇ ਡਿਪੈਂਡ ਕਰਦਾ ਹੈਗਾ ਕਿ ਤੁਹਾਡਾ ਜਿਹੜਾ ਨਵਾਂ ਸਪੋਂਸਰ ਹੈਗਾ ਉਹ ਵੀ ਐਲੀਜੀਬਲ ਹੈਗਾ ਹੈ ਕਿ ਨਹੀਂ ਹੈਗਾ, ਹੈ ਨਾ। ਐਲੀਜੀਬਿਲਟੀ ਕਿਸ ਤਰੀਕੇ ਦੇ ਨਾਲ ਤੈਅ ਹੁੰਦੀ ਹੈ ਜਿਹੜਾ ਸਪੋਂਸਰ ਹੈ?
1: ਗੌਤਮ ਜੀ, ਜਦੋਂ ਇੰਪਲੋਇਰ, ਇੱਕ ਤਾਂ ਦੇਖੋ ਅਸੀਂ ਪ੍ਰੈਫਰ ਕਰਦੇ ਹਾਂ ਵੀ ਐਟਲੀਸਟ 1 ਸਾਲ ਤੋਂ ਆਸਟ੍ਰੇਲੀਆ ਚ ਇੰਪਲੋਇਰ ਦਾ ਬਿਜ਼ਨਸ ਚੱਲ ਰਿਹਾ ਹੋਣਾ ਚਾਹੀਦਾ ਜੀ, ਹੈ ਨਾ। ਬਟ ਜ਼ਰੂਰੀ ਨਹੀਂ ਗਾ ਨਿਊ ਬਿਜ਼ਨਸ ਦੇ ਵਿੱਚ ਵੀ ਕਰ ਸਕਦੇ ਹਾਂ, ਬਟ ਉਹਦਾ ਥੋੜਾ ਜਿਹਾ ਫਿਰ ਅਕਾਊਂਟੈਂਟ ਤੋਂ ਪ੍ਰੋਪਰ ਬਿਜ਼ਨਸ ਪਲਾਨ ਕੀ ਆ ਚੱਲ ਰਿਹਾ ਗਾ, ਵੀ ਕਿਵੇਂ ਐਕਸਪੈਂਡ ਕਰਨਾ, ਉਹ ਸਾਰੀ ਪਲੈਨਿੰਗ ਬਿਜ਼ਨਸ ਪਲਾਨ ਇੱਕ ਨਾਲ ਜਾਂਦਾ ਜੀ। ਬਟ ਅਸੀਂ ਪ੍ਰੈਫਰ ਕਰਦੇ 1 ਸਾਲ ਪੁਰਾਣਾ ਹੋਣਾ ਚਾਹੀਦਾ, ਕੋਈ ਐਡਵਰਸ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਬਿਜ਼ਨਸ ਅਗੇਂਸਟ।
0: ਰਾਈਟ,
1: ਠੀਕ ਹੈ, ਵੀ ਪਹਿਲਾਂ ਤੁਸੀਂ ਕਹਿ ਸਕਦੇ ਹੋ ਵੀ ਪਹਿਲਾਂ ਕਿਸੇ ਨੂੰ ਸਪੋਂਸਰ ਕੀਤਾ ਜੀ, ਕੋਈ ਇਸ਼ੂ ਆ ਗਿਆ ਜਾਂ ATO ਦਾ ਡੈਟ ਰਹਿੰਦਾ ਗਾ ਜਾਂ ਕੋਈ ਹੋਰ ਕੋਈ ਵੀ ਉਹ ਆ ਰਜਿਸਟ੍ਰੇਸ਼ਨ ਦਾ ਇਸ਼ੂ ਆਇਆ ਜਾਂ ਲਾਇਸੈਂਸ ਦਾ ਕੋਈ ਇਸ਼ੂ ਆਇਆ, ਕੋਈ ਵੀ ਇਹੋ ਜਿਹੀ ਇਨਫੋਰਮੇਸ਼ਨ, ਐਡਵਰਸ ਇਨਫੋਰਮੇਸ਼ਨ ਨਹੀਂ ਹੋਣੀ ਚਾਹੀਦੀ ਇੰਪਲੋਇਰ ਦੇ ਮੀਨਸ, ਤਾਂ ਸਭ ਤੋਂ ਜਦੋਂ ਇਹ ਇਹੋ ਜਿਹਾ ਕੁਛ ਨਹੀਂ ਹੈਗਾ ਤਾਂ ਇੰਪਲੋਇਰ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ ਲਈ ਅਪਲਾਈ ਕਰਦਾ ਗਾ।
0: ਓਕੇ,
1: ਔਰ ਨਾਰਮਲੀ ਮਿਲ ਜਾਂਦੀ ਆ, ਉਸ ਤੋਂ ਬਾਅਦ ਸੈਕਿੰਡ ਸਟੈਪ ਆਉਂਦਾ, ਪਹਿਲੇ ਸਟੈਪ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਸਟੈਂਡਰਡ ਬਿਜ਼ਨਸ ਸਪੋਂਸਰਸ਼ਿਪ, ਸੈਕਿੰਡ ਸਟੈਪ ਆਉਂਦਾ ਨੋਮੀਨੇਸ਼ਨ ਜੀ।
0: ਰਾਈਟ,
1: ਉਹਦੇ ਵਿੱਚ ਜਿਹੜਾ ਇੰਪਲੋਇਰ ਆ ਉਹ ਐਡ ਪਾਉਂਦਾ ਜੀ ਵੀ ਸਾਨੂੰ ਇਸ ਕੰਮ ਲਈ ਵਰਕਰ ਦੀ ਲੋੜ ਆ, ਤੇ ਉਹਦੇ ਵਿੱਚ ਜਦੋਂ ਐਡ ਆ ਸਪੈਸਿਫਿਕ ਰਿਕੁਆਇਰਮੈਂਟਸ ਆ ਡਿਪਾਰਟਮੈਂਟ ਦੀ, ਉਹਦੇ ਅਕੋਰਡਿੰਗ ਹੀ ਐਡ ਪਊਗੀ, ਇੰਪਲੋਇਰ ਦਾ ਨਾਮ ਐਡ ਤੇ ਹੋਣਾ ਚਾਹੀਦਾ, ਕਿੱਥੇ ਉਹਨੇ ਕੰਮ ਕਰਨਾ ਹੋ ਜਾਏਗਾ, ਲੋਕੇਸ਼ਨ ਦਾ ਐਡਰੈਸ ਹੋਣਾ ਚਾਹੀਦਾ ਹੈਗਾ ਜੀ, ਕੰਪਨੀ ਦੀ ਫੁੱਲ ਡਿਟੇਲ ਹੋਣੀ ਚਾਹੀਦੀ, ABN ਨੰਬਰ ਮੈਂਸ਼ਨ ਹੋਣਾ ਚਾਹੀਦਾ, ਫਿਰ ਰਿਕੁਆਇਰਮੈਂਟ ਕੀ ਹੈ, ਜੋਬ ਦੀ ਰਿਕੁਆਇਰਮੈਂਟ, ਕਿੰਨੇ ਸਾਲ ਦਾ ਐਕਸਪੀਰੀਅੰਸ ਦੀ ਲੋੜ ਆ ਇੰਪਲੋਇਰ ਨੂੰ, ਕੁਆਲੀਫਿਕੇਸ਼ਨ ਦੀ ਕੀ ਰਿਕੁਆਇਰਮੈਂਟ ਆ, ਪਲੱਸ ਜੋਬ ਡਿਊਟੀਜ਼ ਕੀ ਹੋਣਗੀਆਂ, ਇਹ ਸਾਰਿਆਂ ਦੇ ਨਾਲ, ਪਲੱਸ ਸੈਲਰੀ ਉੱਤੇ ਡਿਸਪਲੇ ਹੋਣੀ ਚਾਹੀਦੀ ਆ, ਇਹ ਨੀ ਹੈ ਵੀ ਐਡ ਪਾਤੀ ਤੇ ਸੈਲਰੀ ਅਸੀਂ ਉੱਥੇ ਦੱਸੀ ਨੀ ਵੀ ਕਿੰਨੀ ਸੈਲਰੀ ਆ, ਜੇ ਸੈਲਰੀ ਦੀ ਰਿਕੁਆਇਰਮੈਂਟ ਤੋਂ ਐਗਜ਼ੰਪਸ਼ਨ ਮਿਲਦੀ ਹੈ ਜੇ ਸੈਲਰੀ ਆਫਰਡ ਸੈਲਰੀ 96,400 ਤੋਂ ਉੱਪਰ ਹੋਵੇ,
0: ਓਕੇ ਓਕੇ,
1: ਜੇ 96,400 ਤੋਂ ਉੱਪਰ ਸੈਲਰੀ ਆ ਫਿਰ ਸੈਲਰੀ ਡਿਸਪਲੇ ਕਰਨ ਦੀ ਲੋੜ ਨੀ ਹੈਗੀ ਐਡ ਦੇ ਵਿੱਚ, ਜਿਹੜੀ ਇਹ ਐਡ ਆ ਦੋ ਥਾਵਾਂ ਤੇ ਚੱਲੂਗੀ, ਜਿਵੇਂ ਸੀਕ ਤੇ ਇੰਡੀਡ ਤੇ ਜਾਂ ਜੋਰਾ ਤੇ ਜਾਂ ਹੋਰ ਵਰਕ ਫੋਰਸ ਆਸਟ੍ਰੇਲੀਆ, ਹੋਰ ਕਾਫੀ ਵੈਬਸਾਈਟਸ ਆ, ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜੀ,
0: ਠੀਕ ਹੈ ਠੀਕ ਹੈ,
1: ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ ਐਡ ਤੇ ਮਿਨੀਮਮ 28 ਡੇਜ਼ ਹੋ
0: ਰਾਈਟ। ਅੱਛਾ ਇਹਦੇ 'ਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਤੁਸੀਂ ਓਕੂਪੇਸ਼ਨਸ ਦਾ ਪਿੱਛੇ ਜੇ ਜ਼ਿਕਰ ਕੀਤਾ ਸੀਗਾ ਕਿ ਡਾਮਾ ਰੀਜਨ 'ਚ ਕੁਛ ਪਰਟੀਕੁਲਰ ਓਕੂਪੇਸ਼ਨਸ ਹੈਗੇ ਨੇ, 482 ਦੇ ਉੱਤੇ ਹਰ ਓਕੂਪੇਸ਼ਨ ਚਾਹੇ ਉਹ ਡਾਮਾ ਹੈ ਚਾਹੇ ਉਹ ਨਹੀਂ ਹੈਗੀ ਉਹਦੇ 'ਤੇ ਮਿਲ ਜਾਂਦੀ ਹੈ 186 ਬਾਅਦ ਦੇ ਵਿੱਚ, ਅਤੇ 186 ਦੇ ਵਿੱਚ ਕੋਈ ਅਲੱਗ ਤੋਂ ਓਕੂਪੇਸ਼ਨ ਲਿਸਟ ਹੁੰਦੀ ਹੈ, ਮੈਂ ਥੋੜ੍ਹਾ ਓਕੂਪੇਸ਼ਨ ਦਾ ਜਿਹੜਾ ਐਲਗੋਰੀਦਮ ਉਹ ਸਮਝਣਾ ਚਾਹੁੰਦਾ।
1: ਗੌਤਮ ਜੀ ਪਹਿਲਾਂ ਜਿਹੜਾ ਸੀਗਾ ਜੀ ਉਹਦੇ ਵਿੱਚ ਇੱਕ ਪਰਟੀਕੁਲਰ ਲਿਸਟ ਸੀਗੀ, ਡਿਪਾਰਟਮੈਂਟ ਕੀ ਕਹਿੰਦਾ ਸੀਗਾ ਵੀ ਤੁਸੀਂ 482 ਦਾ ਕਿਸੇ ਮਰਜ਼ੀ ਆਕੂਪੇਸ਼ਨ ਚ ਲਾ ਲਓ, ਬਟ ਜਦੋਂ 186 ਲਈ ਜਾਣਾ ਤਾਂ ਤੁਹਾਡਾ ਆਕੂਪੇਸ਼ਨ 186 ਦੀ ਲਿਸਟ ਤੇ ਹੋਣਾ ਚਾਹੀਦਾ। ਬਟ ਹੁਣ ਡਿਪਾਰਟਮੈਂਟ ਨੇ ਸਾਲ ਡੇਢ ਸਾਲ ਤੋਂ ਇਹ ਰਿਕੁਆਇਰਮੈਂਟ ਚੱਕਤੀ, ਜੇ ਤੁਸੀਂ 482 ਤੇ ਹੈਗੇ ਹੋ ਠੀਕ ਹੈ, ਤੁਸੀਂ ਇੰਪਲੋਇਰ ਨਾਲ 2 ਸਾਲ ਕੰਮ ਕਰ ਲਿਆ, ਜੇ ਇੰਪਲੋਇਰ ਵਿਲਿੰਗ ਆ 186 ਤੇ ਸਪੋਂਸਰ ਕਰਨ ਲਈ ਤਾਂ ਆਕੂਪੇਸ਼ਨ ਦੀ ਇਹੋ ਜਿਹੀ ਕੋਈ ਰਿਕੁਆਇਰਮੈਂਟ ਨਹੀਂ, ਉਹ ਹੋਊਗਾ ਹੀ
0: ਹੋਊਗਾ,
1: ਤਾਂ 186 ਲਈ ਕੋਈ ਆਕੂਪੇਸ਼ਨ ਦੀ ਉਹ ਆਕੂਪੇਸ਼ਨ ਲਿਸਟ ਨਹੀਂ ਹੈਗੀ ਸਪੈਸੀਫਿਕ।
0: ਰਾਈਟ ਰਾਈਟ, ਬਟ ਵਟ ਅਬਾਊਟ ਦੀ ਅਦਰ ਕੇਸ, ਜਿਵੇਂ ਸਟੂਡੈਂਟ ਕਈ ਵਾਰ ਪੜ੍ਹਾਈ ਕਰਦੇ ਨੇ, ਅੱਗੇ ਵੀ 2009-10 ਦੇ ਵਿੱਚ ਵੀ ਇੱਦਾਂ ਦਾ ਹੀ ਰੌਲਾ ਪੈ ਗਿਆ ਸੀਗਾ ਕਿ ਪੜ੍ਹਾਈ ਕਰ ਰਹੇ ਹੁੰਦੇ ਨੇ 1-2 ਸਾਲ ਦੀ ਐਸੇ ਦਰਮਿਆਨ ਸਰਕਾਰਾਂ ਬਦਲ ਜਾਂਦੀਆਂ ਜਾਂ ਨਹੀਂ ਵੀ ਬਦਲਦੀਆਂ, ਸਰਕਾਰ ਦਾ ਮੂਡ ਬਦਲ ਜਾਂਦਾ ਹੈ ਅਤੇ ਓਕੂਪੇਸ਼ਨ ਨੂੰ ਇਸ ਸਕਿੱਲ ਲਿਸਟ ਦੇ ਵਿੱਚੋਂ ਹਟਾ ਦਿੰਦੇ ਨੇ। ਹੁਣ 482 'ਤੇ ਤਾਂ ਹੈਗਾ ਕੋਈ ਐਪਲੀਕੈਂਟ ਮੰਨ ਲੈਂਦੇ ਹਾਂ ਕਿਸੇ ਇੱਕ ਪਰਟੀਕੁਲਰ ਓਕੂਪੇਸ਼ਨ 'ਚ, ਪਰ ਉਹ ਸਰਕਾਰ ਦਾ ਮੂਡ ਬਦਲ ਗਿਆ ਕਿ ਉਹ 482 ਦੇ ਵਿੱਚੋਂ ਓਕੂਪੇਸ਼ਨ ਹਟਾ। ਹੁਣ ਜਿਹੜਾ ਆਲਰੇਡੀ ਕਰ ਰਿਹਾ, ਕੀ ਉਹ 186 ਤੱਕ ਪਹੁੰਚੇਗਾ, ਕਿ ਉਹਨੂੰ PR ਦੇ ਲਈ ਐਲੀਜੀਬਲ ਹੈਗਾ, ਜਾਂ ਉਹਦੀ ਵੀ ਨਾਲ ਦੀ ਨਾਲ ਉਹਨੂੰ ਆਪਣੀ ਓਕੂਪੇਸ਼ਨ ਸਵਿੱਚ ਕਰਨੀ ਪੈਣੀ ਹੈ?
1: ਗੌਤਮ ਜੀ ਨਵੇਂ ਰੂਲ ਇਹੋ ਜਿਹਾ ਕੋਈ ਆ ਗਿਆ ਤਾਂ ਉਹ ਫਿਰ ਉਹਦੇ ਅਕੋਰਡਿੰਗ ਹੋਊਗਾ, ਬਟ ਫਿਲਹਾਲ ਜਿਹੜਾ ਹੈਗਾ ਜੇ ਕੋਈ ਵੀ 482 ਵੀਜ਼ਾ ਤੇ ਹੈਗਾ ਤੇ ਇੰਪਲੋਇਰ ਵਿਲਿੰਗ ਆ 186 ਲਈ ਸਪੌਂਸਰ ਕਰਨ ਲਈ ਤਾਂ ਕੋਈ ਇਸ਼ੂ ਨਹੀਂ ਹੈਗਾ, ਆਕੂਪੇਸ਼ਨ ਦਾ ਕੋਈ ਇਸ਼ੂ ਨਹੀਂ।
0: ਰਾਈਟ ਰਾਈਟ, ਬੇਸਿਕ ਕੁਆਲੀਫਿਕੇਸ਼ਨ ਕਿਵੇਂ ਚਾਹੀਦੀ ਹੈਗੀ, ਮੈਂ ਇਹ ਪੁੱਛਣਾ ਚਾਹੁੰਦਾ ਇਸ ਕਰਕੇ ਕਿਉਂਕਿ ਫਰਜ਼ ਕਰੋ ਕਿ ਕੋਈ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੈਠੇ ਹੈਗੇ ਨੇ, ਇੱਥੇ ਇੱਧਰ ਆਉਂਦੇ ਨੇ ਚਾਹੇ ਟੂਰਿਸਟ ਵੀਜ਼ਾ 'ਤੇ ਚਾਹੇ ਸਟੂਡੈਂਟ ਵੀਜ਼ਾ ਦੇ ਉੱਤੇ, ਉਹਨਾਂ ਦੇ ਕੋਲ ਆਸਟ੍ਰੇਲੀਆ ਦਾ ਤਜਰਬਾ ਨਹੀਂ ਹੈਗਾ, ਉਹ ਆਪਣੀ ਕੰਟਰੀ ਦੇ ਵਿੱਚ ਤਜਰਬਾ ਲੈ ਕੇ ਆਏ ਹੈਗੇ ਨੇ 2-4-5 ਸਾਲ ਦਾ, ਪਹਿਲੀ ਗੱਲ ਤਾਂ ਇਹ ਕਿ ਉਹ ਪਰਟੀਕੁਲਰ ਆਕੂਪੇਸ਼ਨ 'ਚ ਲਿਸਟ 'ਚ ਹੈਗੀ ਹੈ, ਤਾਂ ਕਿ ਓਵਰਸੀਜ਼ ਦੇ ਤਜਰਬੇ ਦੇ ਨਾਲ ਉਹ 482 ਅਪਲਾਈ ਕਰ ਸਕਦੇ ਨੇ, ਅਤੇ ਜੇ ਕਰ ਸਕਦੇ ਨੇ ਤਾਂ ਦੂਜੀਆਂ ਕੁਆਲੀਫਿਕੇਸ਼ਨਸ ਕੀ ਹੈਗੀਆਂ ਨੇ ਜਿਹੜੀਆਂ ਉਹਨਾਂ ਦੀਆਂ ਰਿਕੁਆਇਰਡ ਹੋਣੀਆਂ ਚਾਹੀਦੀਆਂ ਨੇ। ਉਹਦੇ 'ਚ ਮੈਂ ਇੰਗਲਿਸ਼ ਦੀ ਵੀ ਗੱਲ ਕਰ ਰਿਹਾ, ਉਹ 'ਚ ਮੈਂ ਟੈਰੀਟਰੀ ਐਜੂਕੇਸ਼ਨ ਦੀ ਵੀ ਗੱਲ ਕਰ ਰਿਹਾ, ਸਾਰੀਆਂ ਹੀ ਉਹ ਜਿਹੜੀਆਂ ਬੇਸਿਕ ਰਿਕੁਆਇਰਮੈਂਟਸ ਨੇ।
1: ਗੌਤਮ ਜੀ ਹਰ ਇੱਕ ਆਕੂਪੇਸ਼ਨ ਲਈ ਡਿਫਰੈਂਟ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਆਪਾਂ ਹੈ ਨਾ, ਜਿਹੜੀ ਕੁਆਲੀਫਿਕੇਸ਼ਨ ਆ ਉਹ ਡਿਫਰ ਕਰੂਗੀ ਆਕੂਪੇਸ਼ਨ ਟੂ ਆਕੂਪੇਸ਼ਨ।
0: ਓਕੇ ਓਕੇ
1: ਠੀਕ ਹੈ, ਜੇ ਆਪਾਂ ਕਹਿ ਦਈਏ ਵੀ
0: ਪਲੱਸ ਟੂ ਮੈਡੀਕਲ ਤੋਂ ਬਾਅਦ ਡਾਕਟਰੀ ਦੇ ਲਈ ਕਰ ਦੋ ਅਪਲਾਈ,
1: ਹੈ ਨਾ, ਆਬਵੀਅਸਲੀ ਹੈ ਨਾ, ਤਾਂ ਕੁਆਲੀਫਿਕੇਸ਼ਨ ਚ ਦੇਖੋ ਜੇ ਆਪਾਂ ਸਿਵਲ ਇੰਜੀਨੀਅਰ ਦੀ ਗੱਲ ਕਰੀਏ, ਆਪਾਂ ਕਹਿ ਦਈਏ ਵੀ ਬੰਦੇ ਨੇ BA ਕੀਤੀ, ਹੁਣ ਉਹਨੂੰ ਸਿਵਲ ਇੰਜੀਨੀਅਰ ਕਿਵੇਂ ਉਹ ਹੋ ਜਾਊਗਾ? ਪੋਸੀਬਲ ਨਹੀਂ, ਤਾਂ ਆਕੂਪੇਸ਼ਨ ਟੂ ਆਕੂਪੇਸ਼ਨ ਰਿਕੁਆਇਰਮੈਂਟਸ ਵੇਰੀ ਕਰਦੀ ਹੈ ਜੀ, ਹੈ ਨਾ, ਠੀਕ ਹੈ, ਇੰਜੀਨੀਅਰਿੰਗ ਦੇ ਵਿੱਚ ਮਸਟ ਬੀ ਇਨ ਇੰਜੀਨੀਅਰਿੰਗ ਹੋਣਾ ਚਾਹੀਦਾ ਗਾ, ਮੈਡੀਕਲ ਦੇ ਵਿੱਚ ਰਿਲੇਟਡ ਹੋਣੀ ਚਾਹੀਦੀ, ਬਟ ਬਹੁਤ ਸਾਰੇ ਆਕੂਪੇਸ਼ਨ ਇਹੋ ਜਿਹੇ ਵੀ ਆ ਵੀ ਜਿੱਥੇ ਕਿਸੇ ਨੇ BA ਕੀਤੀ ਆ ਬਟ ਉਹਦੇ ਕੋਲ 3-4 ਸਾਲ ਦਾ ਐਕਸਪੀਰੀਅੰਸ ਹੈਗਾ ਤਾਂ ਵੀ ਚੱਲ ਜਾਂਦਾ ਗਾ, ਹੈ ਨਾ, ਆਕੂਪੇਸ਼ਨ ਟੂ ਆਕੂਪੇਸ਼ਨ ਵੇਰੀ ਕਰਦੀ ਹੈ ਰਿਕੁਆਇਰਮੈਂਟ,
0: ਹੈ
1: ਨਾ। ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ ਮਾਰਕੀਟਿੰਗ ਸਪੈਸ਼ਲਿਸਟ ਦੀ ਗੱਲ ਕਰ ਲੈਂਦੇ ਹਾਂ ਜੀ,
0: ਠੀਕ ਹੈ,
1: ਜਿਹੜੀ ਬੇਸਿਕ 482 ਦੀ ਰਿਕੁਆਇਰਮੈਂਟ ਆ ਉਹ ਹੈਗੀ ਹੈ ਜੀ, ਰੈਲੀਵੈਂਟ ਕੁਆਲੀਫਿਕੇਸ਼ਨ ਹੋਵੇ, ਠੀਕ ਹੈ, ਲੈਟਸ ਸੇ ਬੈਚਲਰ ਇਨ ਮਾਰਕੀਟਿੰਗ ਹੈਗੀ ਆ, ਪਲੱਸ 1 ਸਾਲ ਦਾ ਫੁੱਲ ਟਾਈਮ ਐਕਸਪੀਰੀਅੰਸ ਹੋਵੇ, ਉਹ ਕਿਤੋਂ ਵੀ ਹੋ ਸਕਦਾ, ਐਕਸਪੀਰੀਅੰਸ ਕੁਆਲੀਫਿਕੇਸ਼ਨ ਕਿਤੋਂ ਵੀ ਆ, ਐਕਸਪੀਰੀਅੰਸ ਕਿਤੋਂ ਵੀ ਹੋ ਸਕਦਾ, ਜ਼ਰੂਰੀ ਨਹੀਂ ਵੀ ਆਸਟ੍ਰੇਲੀਅਨ ਐਕਸਪੀਰੀਅੰਸ ਹੋਵੇ, ਆਸਟ੍ਰੇਲੀਅਨ ਕੁਆਲੀਫਿਕੇਸ਼ਨ, ਕੈਨ ਬੀ ਫਰੋਮ ਇੰਡੀਆ, ਕੈਨ ਬੀ ਫਰੋਮ ਪਾਕਿਸਤਾਨ, ਕੋਈ ਇਸ਼ੂ ਨਹੀਂ ਗਾ।
0: ਓਕੇ,
1: ਲੈਟਸ ਸੇ ਹੁਣ ਜਦੋਂ ਆਪਾਂ ਇਹਦੇ ਚ ਗੱਲ ਕਰ ਰਹੇ ਹਾਂ ਮਾਰਕੀਟਿੰਗ ਸਪੈਸ਼ਲਿਸਟ, ਐਪਲੀਕੈਂਟ ਕੋਲ ਉਹਨੇ ਬੀਏ ਕੀਤੀ ਹੈ ਜੀ ਜਾਂ ਬੀਕੌਮ ਕੀਤੀ ਹੈ, ਬਟ ਉਹਦੇ ਕੋਲ 4 ਸਾਲ ਦਾ ਐਕਸਪੀਰੀਅੰਸ ਹੈਗਾ ਗਾ,
0: ਰਾਈਟ,
1: ਤਾਂ ਵੀ ਚੱਲ ਜਾਊਗਾ।
0: ਓ ਨਾਈਸ, ਓਕੇ,
1: ਠੀਕ ਹੈ, ਕਿਉਂਕਿ ਇੱਥੇ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ ਹੈਗੀ, ਬਟ ਜਿਹੜਾ ਕੁਆਲੀਫਿਕੇਸ਼ਨ ਉਹਦੇ ਕੋਲ 4 ਸਾਲ ਦਾ ਐਕਸਪੀਰੀਅੰਸ ਹੈਗਾ ਗਾ, ਤਾਂ ਜਿਹੜਾ ਉਹ 3 ਸਾਲ ਦਾ ਪਹਿਲਾ ਐਕਸਪੀਰੀਅੰਸ ਹੋਊਗਾ ਉਹ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨੂੰ ਖਤਮ ਕਰ ਲਊਗਾ, ਰੈਲੀਵੈਂਟ ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਨੂੰ ਖਤਮ ਕਰ
0: ਲਊਗਾ। ਰਾਈਟ,
1: ਠੀਕ ਹੈ, ਬੈਚਲਰ ਤਾਂ ਚਾਹੀਦੀ ਚਾਹੀਦੀ, ਮੈਂ ਆਪਾਂ ਸਿਰਫ ਇਸ ਆਕੂਪੇਸ਼ਨ ਦੀ ਗੱਲ ਕਰ ਰਹੇ ਮਾਰਕੀਟਿੰਗ ਸਪੈਸ਼ਲਿਸਟ ਦੀ, ਇਹਦੇ ਚ ਕੁਆਲੀਫਿਕੇਸ਼ਨ ਤਾਂ ਉਹ ਕਹਿੰਦੇ ਬੈਚਲਰ ਲੈਵਲ ਦੀ ਹੋਵੇ।

0: ਮੈਡੀਕਲ ਫੀਲਡ ਦੇ ਵਿੱਚ ਅਸੀਂ ਆ ਜਾਂਦੇ ਹਾਂ, ਉੱਥੇ ਜਿਵੇਂ ਆਪਾਂ ਰਜਿਸਟਰਡ ਨਰਸ ਦੀ ਗੱਲ ਕਰ ਲਈਏ ਤਾਂ ਉਹ ਨਾਲ ਉਹਦੀ ਲਾਇਸੈਂਸਿੰਗ ਦੀ ਰਿਕੁਆਇਰਮੈਂਟ ਆ ਜਾਂਦੀ, ਮਸਟ ਬੀ ਰਜਿਸਟਰਡ ਵਿਦ ਆਫਰਾ, ਆਫਰਾ ਨਾਲ ਰਜਿਸਟ੍ਰੇਸ਼ਨ। ਹੁਣ ਆਫਰਾ ਦੀ ਆਪਦੀ ਰਿਕੁਆਇਰਮੈਂਟ ਕੀ ਆ, ਉਹ ਇੱਕ ਸੈਪਰੇਟ ਹੈ ਨਾ ਜੀ,
1: ਠੀਕ ਹੈ
0: ਸਟੋਰੀ, ਉਹ 482 ਦਾ ਨਹੀਂ ਹੈਗਾ। ਉਹਦੇ ਵਿੱਚ ਕੀ ਆ, 482 ਦੀ ਰਿਕੁਆਇਰਮੈਂਟ ਤਾਂ ਇਹ ਹੋਊਗੀ ਵੀ ਨਰਸ ਦੀ ਗੱਲ ਕਰੀਏ, ਬੈਚਲਰ ਇਨ ਨਰਸਿੰਗ ਹੋਵੇ ਪਲੱਸ 1 ਸਾਲ ਦਾ ਐਕਸਪੀਰੀਅੰਸ ਹੋਵੇ, ਕਿਤੋਂ ਮਰਜ਼ੀ ਹੋ ਸਕਦਾ, ਬਟ ਨਾਲ ਉਹਨਾਂ ਦੀ ਰਿਕੁਆਇਰਮੈਂਟ ਆ ਰਜਿਸਟ੍ਰੇਸ਼ਨ ਹੋਵੇ, ਮਸਟ ਬੀ ਰਜਿਸਟਰਡ ਇਨ ਆਸਟ੍ਰੇਲੀਆ।
1: ਓਕੇ,
0: ਆਸਟ੍ਰੇਲੀਆ ਚ ਐਜ਼ ਆ ਰਜਿਸਟਰਡ ਨਰਸ ਆ ਤਾਂ ਉਹ ਆਫਰਾ ਦੇ ਨਾਲ, ਹੁਣ ਆਫਰਾ ਦੀ ਆਪਦੀ ਰਿਕੁਆਇਰਮੈਂਟ ਅਲੱਗ ਆ ਜੀ ਇੰਗਲਿਸ਼ ਦੀ। 482 ਲਈ ਤਾਂ 5 ਬੈਂਡ ਦੀ ਰਿਕੁਆਇਰਮੈਂਟ, ਬਟ ਆਫਰਾ ਦੀ ਜਿਹੜੀ ਰਿਕੁਆਇਰਮੈਂਟ ਉਹ ਇੱਕ ਡਿਫਰੈਂਟ ਉਹਦੇ ਆ ਜੀ, ਐਪਲੀਕੈਂਟ ਨੂੰ ਆਫਰਾ ਨਾਲ ਵੀ ਰਜਿਸਟਰਡ ਹੋਣਾ ਪੈਣਾ ਤੇ ਉਹਦੀ ਰਿਕੁਆਇਰਮੈਂਟ ਮੀਟ ਕਰਨੀ ਆਪਣੀ ਇੰਗਲਿਸ਼ ਦੀ।
1: ਓਕੇ, ਮੇਕ ਸੈਂਸ, ਠੀਕ ਹੋ ਗਿਆ।
0: ਆਕੂਪੇਸ਼ਨ ਟੂ ਆਕੂਪੇਸ਼ਨ ਵੇਰੀ ਕਰੂਗਾ ਜੀ ਇਹ ਚੀਜ਼,
1: ਰਾਈਟ,
0: ਬਟ ਜਿਹੜੀ 482 ਲਈ ਬੇਸਿਕ ਇੰਗਲਿਸ਼ ਦੀ ਰਿਕੁਆਇਰਮੈਂਟ ਉਹ 5 ਬੈਂਡ।
1: ਰਾਈਟ, ਠੀਕ ਹੈ। 482 ਦੇ ਲਈ ਬੇਸਿਕ ਰਿਕੁਆਇਰਮੈਂਟ ਨੂੰ ਅਸੈਸਮੈਂਟ ਕਰਵਾਉਣੀ ਪੈਂਦੀ ਹੈ, ਅਤੇ ਨਾਲ ਹੀ ਮੈਂ ਦੂਜਾ ਸਵਾਲ ਇਹ ਵੀ ਪੁੱਛ ਲੈਂਦਾ ਕਿ ਜਦੋਂ 482 ਹੋ ਗਿਆ ਤੇ ਫਿਰ 186 ਤੇ ਜਾਣ ਤੋਂ ਬਾਅਦ ਫਿਰ ਦੁਬਾਰਾ ਫਿਰ ਇੱਕ ਅਸੈਸਮੈਂਟ ਰਹਿਣੀ ਪੈਂਦੀ ਹੈ, ਸਕਿੱਲ ਅਸੈਸਮੈਂਟ ਦੀ ਗੱਲ ਮੈਂ ਕਰ ਰਿਹਾ।
0: ਗੌਤਮ ਜੀ, 482 ਦੇ ਵਿੱਚ ਕੁਛ ਆਕੂਪੇਸ਼ਨ ਲਈ ਮੈਂਡੇਟਰੀ ਰਿਕੁਆਇਰਮੈਂਟ ਹੈਗੀ ਸਕਿੱਲ ਅਸੈਸਮੈਂਟ ਦੀ। ਆਪਾਂ ਜੇ ਜਨਰਲ ਇੱਕ ਆਈਡੀਆ ਦਾ ਮਤਲਬ, ਜਿੰਨੇ ਵੀ ਟ੍ਰੇਡ ਆਕੂਪੇਸ਼ਨ ਆ ਉਹਦੇ ਵਿੱਚ ਮੋਸਟਲੀ ਹੈਗੀ ਆ,
1: ਠੀਕ ਹੋ
0: ਗਿਆ, ਮੈਂਡੇਟਰੀ, ਬਟ ਉਹਦੇ ਤੇ ਐਗਜ਼ੈਂਪਸ਼ਨਸ ਵੀ ਹੈਗੀਆਂ। ਜੇ ਐਪਲੀਕੈਂਟ ਕੋਲ ਆਸਟ੍ਰੇਲੀਅਨ ਸਟੱਡੀ ਹੈਗੀ ਆ ਤਾਂ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ।
1: ਵਾਹ, ਓਕੇ,
0: ਬਾਕੀ ਆਕੂਪੇਸ਼ਨ ਲਈ ਨਹੀਂ ਹੈਗੀ। ਮਾਰਕੀਟਿੰਗ ਦੀ ਆਪਾਂ ਗੱਲ ਕਰੀਏ ਨਹੀਂ ਹੈਗੀ, ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ 482 ਚ, ਮੈਂਡੇਟਰੀ ਨਹੀਂ ਹੈਗਾ, ਬਟ ਕੁਛ ਆਕੂਪੇਸ਼ਨ ਲਈ ਹੈਗਾ, ਬਟ ਐਗਜ਼ੈਂਪਸ਼ਨ ਆਰ ਦੇਅਰ ਟੂ।
1: ਰਾਈਟ ਰਾਈਟ,
0: ਤੇ ਉਹ ਅਗੇਨ ਜਿਹੜੀ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਹੈਗੀ ਆ ਟ੍ਰੇਡ ਆਕੂਪੇਸ਼ਨ ਦੇ ਵਿੱਚ ਮੋਸਟਲੀ, ਇਹ ਵੀ ਕੰਟਰੀ ਸਪੈਸਿਫਿਕ ਆ।
1: ਰਾਈਟ, ਠੀਕ ਹੈ ਨਾ।
0: ਜਿਵੇਂ ਇੰਡੀਆ ਲਈ ਹੈਗੀ ਆ ਜੀ, ਜੇ ਆਪਾਂ ਉਹੀ ਗੱਲ ਕਰ ਦਈਏ ਵੀ ਐਪਲੀਕੈਂਟ ਇਜ਼ ਫਰੋਮ ਫਰਾਂਸ, ਉੱਥੇ ਰਿਕੁਆਇਰਮੈਂਟ ਨਹੀਂ ਹੈਗੀ, ਚਾਹੇ ਸਟੱਡੀ ਆਸਟ੍ਰੇਲੀਅਨ ਸਟੱਡੀ ਨਹੀਂ ਹੈਗੀ, ਐਗਜ਼ੈਂਪਸ਼ਨ ਦੀ ਲੋੜ ਹੀ ਨਹੀਂ। ਉਹਦੇ ਲਈ ਇੱਕ ਸਪੈਸ਼ਲ ਡਿਪਾਰਟਮੈਂਟ ਦਾ ਲਾਅ ਹੈਗਾ, ਇੱਕ ਲਿਸਟ ਹੈਗੀ, ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਐਪਲੀਕੈਂਟ ਨੂੰ ਸਕਿੱਲ ਅਸੈਸਮੈਂਟ ਦੇਣੀ ਪਊਗੀ 482 ਲਈ ਜਾਂ ਨਹੀਂ। ਜੇ ਠੀਕ ਹੈ ਨਾ, ਜੇ ਮੈਂਡੇਟਰੀ ਹੈਗੀ ਐਪਲੀਕੈਂਟ ਲਈ ਤਾਂ ਉਹਦੇ ਲਈ ਐਗਜ਼ੈਂਪਸ਼ਨ ਹੈਗੀ, ਆਸਟ੍ਰੇਲੀਅਨ ਕੁਆਲੀਫਿਕੇਸ਼ਨ ਹੈਗੀ, ਆਸਟ੍ਰੇਲੀਆ ਤੋਂ ਸਟੱਡੀ ਹੈਗੀ ਆ ਤਾਂ ਨਹੀਂ, ਲੋੜ ਨਹੀਂ ਹੈਗੀ। ਜੇ ਤੁਸੀਂ ਹੁਣ 186 ਦੀ ਗੱਲ ਕੀਤੀ ਆ, 482 ਟੂ 186 ਤੇ ਜਾਣਾ ਤਾਂ TRT ਸਟ੍ਰੀਮ ਚ ਜਾਊਗਾ, ਉੱਥੇ ਸਕਿੱਲ ਅਸੈਸਮੈਂਟ ਦੀ ਰਿਕੁਆਇਰਮੈਂਟ ਨਹੀਂ ਹੈਗੀ ਜੀ।
1: ਓਕੇ ਓਕੇ,
0: ਬੈਂਡ ਰਿਕੁਆਇਰਮੈਂਟ ਇਨਕਰੀਜ਼ ਹੋ ਜੂਗੀ ਜੀ 186 ਲਈ, 6 ਬੈਂਡ ਕੰਪੀਟੈਂਟ ਇੰਗਲਿਸ਼ ਚਾਹੀਦੀ।
1: ਠੀਕ ਹੋ ਗਿਆ। ਅੱਛਾ, ਇਹਦੇ 'ਚ ਜਿਹੜਾ ਸਪੋਂਸਰ ਹੈ ਉਹਦੇ 'ਤੇ ਬਹੁਤ ਕੁਛ ਡਿਪੈਂਡ ਕਰਦਾ, ਉਹਦੇ ਹੱਥ 'ਚ ਲਗਾਮ ਹੈਗੀ ਹੈ ਸਾਰੀ। 482 ਦੇ ਲਈ ਕੋਈ ਸਪੋਂਸਰ ਮੰਨ ਜਾਂਦਾ, ਪਰ ਅੱਗੇ ਕਹਿੰਦਾ ਕਿ ਨਹੀਂ ਭਰਾਵਾ, ਪੱਕੇ ਹੋਣ ਦੇ ਲਈ ਨਹੀਂ ਮੈਂ ਤੇਰਾ ਬਾਂਹ ਫੜਨੀ 186 ਦੇ ਵਿੱਚ ਨਹੀਂ ਕਰਨਾ ਹੈਗਾ। ਜਾਂ ਕਈ ਵਾਰ ਇਹ ਤਾਂ ਚਲੋ ਵਧੀਆ ਗੱਲ ਹੈ ਇਸ ਕੰਡੀਸ਼ਨ ਦੇ ਵਿੱਚ, ਤਾਂ ਜੇ ਕਿਸੇ ਨੇ ਦੱਸ ਕੇ ਕੀਤਾ ਤਾਂ ਠੀਕ ਹੈ। ਕਈ ਵਾਰ ਵੈਸੇ ਹੀ ਖਾਸ ਤੌਰ 'ਤੇ ਆਪਣੇ ਭਾਈਚਾਰੇ 'ਚ ਇਹੋ ਜਿਹੇ ਹੈਗੇ ਨੇ ਕਿ ਜਿੰਨਾ ਚਿਰ 482 ਸੀ ਉਨੇ ਚਿਰ ਤਾਂ ਠੀਕ ਹੈ, ਕੰਮ ਕਾਰ ਕਰਵਾਈ ਗਏ, ਉਸ ਤੋਂ ਬਾਅਦ ਜਿਵੇਂ ਹੀ 186 ਦੀ ਵਾਰੀ ਆਉਂਦੀ ਹੈ ਤਾਂ ਫਿਰ ਉਹ ਕਹਿੰਦੇ ਵੀ ਹੁਣ ਤੂੰ ਕੋਈ ਹੋਰ ਦੇਖ ਲਾ। ਹੁਣ ਇਹੋ ਜਿਹੇ ਕੇਸ ਦੇ ਵਿੱਚ ਐਪਲੀਕੈਂਟ ਕੀ ਸਟਿਲ ਐਲੀਜੀਬਲ ਹੈ? ਜੇ ਹੈਗਾ ਤਾਂ ਫਿਰ ਕੀ ਉਹ ਆਪਣਾ, ਵੈਸੇ ਤਾਂ ਤੁਸੀਂ ਮੈਨੂੰ ਦੱਸਿਆ ਸੀਗਾ ਕਿ 186 ਦੇ ਲਈ ਡਿਫਰੈਂਟ ਹੋ ਸਕਦਾ, ਪਰ ਇਹ ਜੇ ਸ਼ੁਰੂਆਤ ਦੇ ਵਿੱਚ ਹੀ ਐਪਲੀਕੈਂਟ ਨੂੰ ਪਤਾ ਹੈ ਕਿ ਆਹ ਮੇਰੇ ਨਾਲ ਕੱਲ੍ਹ ਨੂੰ ਹੋ ਜਾਣੀ ਹੈ, ਤਾਂ ਫਿਰ ਕੀ ਉਹ ਆਪਣੇ ਇੰਪਲੋਇਰ ਦੇ ਨਾਲ ਸਟਿਲ ਜਾਵੇ ਵੀ 482 ਤਾਂ ਚੱਲ ਮੈਂ ਕਢਾਵਾਂ ਇੱਕ ਵਾਰ?
0: ਗੌਤਮ ਜੀ, ਇਹ ਦੇਖੋ ਪਤਾ ਕੀ ਹੈ ਜੀ, ਜਿੱਥੇ ਡੌਜੀ ਥਿੰਗਸ ਹੁੰਦੀਆਂ ਉੱਥੇ ਚੀਜ਼ਾਂ ਹੁੰਦੀਆਂ ਬੇਸਿਕਲੀ। ਤਾਂ ਪਹਿਲੀ ਗੱਲ ਤਾਂ ਕਿਸੇ ਨੇ ਇੰਪਲੋਇਰ ਨੇ ਸਾਨੂੰ 482 ਲਈ ਸਪੋਂਸਰ ਕਰਤਾ, ਓਕੇ, ਬਟ ਉਹਨੇ ਕਦੇ ਪ੍ਰੋਮਿਸ ਤਾਂ ਨਹੀਂ ਕੀਤਾ ਵੀ 186 ਦਊਂਗਾ ਇਹਦਾ,
1: ਨਹੀਂ ਕੀਤਾ,
0: ਠੀਕ ਹੈ। ਦੇਰ ਇਜ਼ ਨੋ ਕੰਪਲਸ਼ਨ, ਤੁਸੀਂ ਇੰਪਲੋਇਰ ਨੂੰ ਫੋਰਸ ਨਹੀਂ ਕਰ ਸਕਦੇ ਵੀ 186 ਉਹਨੂੰ ਦਵੇ ਦੇਵੇ,
1: ਓਕੇ,
0: ਪਹਿਲੀ ਗੱਲ ਹੈ ਨਾ ਜੀ। ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕੋਈ ਇੰਪਲੋਈ ਆਇਆ 482 ਲਿੱਤਾ ਉਹਨੇ ਜੀ, 2 ਸਾਲ ਸਕਿੱਲਸ ਨਹੀਂ ਵਧੀਆ ਲੱਗੀਆਂ ਮੈਨੂੰ 482 ਤੱਕ, ਮੈਨੂੰ ਲੱਗਿਆ ਵੀ ਠੀਕ ਹੈ, ਓਕੇ, ਉਸ ਤੋਂ ਬਾਅਦ ਮੈਨੂੰ ਲੱਗੇ ਵੀ ਨਹੀਂ ਥਿੰਗਸ ਆਰ ਨਾਟ ਵਰਕਿੰਗ ਮੈਂ ਨਹੀਂ ਸਪੋਂਸਰ ਕਰਨਾ ਸਾਨੂੰ ਹੈਨਾ ਬਟ ਜੇ ਇਹੋ ਜਿਹਾ ਕੋਈ ਕੇਸ ਹੈਗਾ ਵੀ ਇੰਪਲੋਇਰ ਨਹੀਂ ਸਪੋਂਸਰ ਕਰ ਰਿਹਾ 186 ਲਈ ਤਾਂ ਐਪਲੀਕੈਂਟ ਆਪਦਾ ਇੰਡੀਪੈਂਡੈਂਟ ਪਾਥਵੇ ਲੱਭ ਸਕਦਾ ਜੀ ਉਹ ਕੋਈ ਹੋਰ ਇੰਪਲੋਇਰ ਲੱਭ ਸਕਦਾ ਉਹਦੇ ਥਰੂ ਜਾ ਸਕਦਾ ਜਾਂ ਡਾਇਰੈਕਟ ਜਿਹਦੇ ਕੋਲ 3 ਸਾਲ ਦਾ ਐਕਸਪੀਰੀਅੰਸ ਆ ਸਕਿੱਲ ਅਸੈਸਮੈਂਟ

0: ਹੈਗੀ ਆ ਤਾਂ 186 ਲਈ ਇੰਪਲੋਇਰ ਮਿਲ ਸਕਦਾ ਉਹਨੂੰ।
1: ਓਕੇ
0: ਅਦਰਵਾਈਜ਼ ਉਹ 189, 190, 491 ਵੀਜ਼ਾ ਲੈ ਜਾਂ 494 ਵੀਜ਼ਾ ਲਈ ਟਰਾਈ ਕਰ ਸਕਦਾ।
1: ਓਕੇ
0: ਠੀਕ ਹੈ,
1: ਆਲਰਾਈਟ,
0: ਪਾਥਵੇਜ਼ ਆਰ ਦੇਅਰ, ਪਾਥਵੇ ਤਾਂ ਰਹਿੰਦੇ ਹੀ ਰਹਿੰਦੇ ਹੋਣਗੇ ਹੋਣਗੇ। ਬਟ ਹਾਂ, ਜਿਹੜਾ ਤੁਸੀਂ ਕੁਸ਼ਚਨ ਆ ਵੀ ਇੰਪਲੋਇਰ ਨੇ ਪਹਿਲਾਂ ਪ੍ਰੋਮਿਸ ਕਰਤਾ ਬਾਅਦ ਚ ਕਹਿਤਾ ਵੀ ਮੈਂ ਨਹੀਂ ਕਰਨਾ, ਹੈ ਨਾ, ਕੁਆਇਟ ਪੋਸੀਬਲ ਜੀ। ਜਿੰਨੀਆਂ ਵੀ ਵੱਡੀਆਂ ਕੰਪਨੀ ਦਾ TCS ਦੇਖ ਲਓ ਜਾਂ ਆਪਟਸ ਦੇਖ ਲਓ, ਓਰੈਕਲ ਦੇਖ ਲਓ, ਇੱਥੇ ਆਸਟ੍ਰੇਲੀਆ ਦੇ ਵਿੱਚ ਆ, ਇਹ ਬਾਹਰੋਂ ਬੁਲਾਉਂਦੇ ਆ ਜੀ, ਹੈ ਨਾ, 482 ਵੀਜ਼ਾਸ ਤੇ ਬੁਲਾਉਂਦੇ ਆ ਇੱਥੇ, ਤੇ ਕਦੇ ਵੀ ਨਹੀਂ ਸਪੋਂਸਰ ਕਰਦੇ 186 ਲਈ।
1: ਰਾਈਟ ਰਾਈਟ,
0: ਸਿਰਫ ਕੋਵਿਡ ਦੇ ਟਾਈਮ ਤੇ ਮੈਂ ਦੇਖਿਆ ਜੀ ਵੀ TCS ਨੇ ਆਪਦੇ ਇੰਪਲੋਈਜ਼ ਨੂੰ ਸਪੋਂਸਰ ਕੀਤਾ 186 ਲਈ, ਅਦਰਵਾਈਜ਼ ਕਦੇ ਬਹੁਤ ਜੇ ਉਹਨਾਂ ਦੀ ਮਜਬੂਰੀ ਆ ਜਾਂ ਬਹੁਤ ਜ਼ਿਆਦਾ ਹੈ ਨਾ ਕੋਈ ਇਹੋ ਜਿਹਾ ਐਕਸੈਪਸ਼ਨਲ ਟੈਲੈਂਟ ਆ ਵੀ ਜਿਹੜਾ ਕਹਿ ਰਹੇ ਮੈਂ ਛੱਡ ਕੇ ਜਾ ਰਿਹਾ, ਜਿਹਨਾਂ ਨੂੰ ਬਹੁਤ ਜ਼ਿਆਦਾ ਲੋੜ ਪੈ ਗਈ ਤਾਂ ਉਹ ਕਰਦੇ ਆ, ਅਦਰਵਾਈਜ਼ ਕਰਦੇ ਹੀ ਨਹੀਂ।
1: ਰਾਈਟ ਰਾਈਟ, ਠੀਕ ਹੋ ਗਿਆ। ਇਹ ਡਿਪੈਂਡ ਕਰਦਾ ਹੈਗਾ ਕਾਫੀ ਹੱਦ ਤੱਕ ਕਿ ਇੰਪਲੋਇਰ ਤੁਹਾਡਾ ਕਿਹੋ ਜਿਹਾ ਹੈਗਾ, ਕਿਹੜਾ ਹੈਗਾ। ਇੱਕ ਆਖਰੀ ਸਵਾਲ ਜ਼ਰੂਰ ਪ੍ਰੇਮ ਜੀ, ਇਹ ਕਾਫੀ ਇੰਪੋਰਟੈਂਟ ਕੁਸ਼ਚਨ ਹੈਗਾ, ਹੁਣ ਜਿਹੜੇ ਸਟੂਡੈਂਟ ਵੀਜ਼ਾ 'ਤੇ ਨੇ ਅਲੱਗ ਅਲੱਗ ਵੀਜ਼ਾ ਕੈਟੇਗਰੀ 'ਚ ਨੇ, 482 ਐਂਡ ਦੈਨ 186 ਡਾਇਰੈਕਟ ਐਂਟਰੀ, ਇਹ ਵੈਸੇ ਤਾਂ ਸਾਰੇ ਸਕਿੱਲਡ ਕੈਟੇਗਰੀ 'ਚ ਆ ਜਾਂਦੇ ਨੇ, ਪਰ ਸਕਿੱਲਡ ਕੈਟੇਗਰੀ 'ਚ 491 ਵੀ ਹੈ, 189 ਵੀ ਹੈ, 190 ਵੀ ਹੈ, ਬੈਟਰ ਕਿਹੜਾ ਹੈਗਾ ਇਹਨਾਂ ਦੇ ਵਿੱਚੋਂ, 491, 190 ਵਗੈਰਾ ਵੀਜ਼ਾਸ ਜਾਂ ਫਿਰ 482 ਦੇ ਥਰੂ ਜਾਇਆ ਜਾਵੇ?
0: ਗੌਤਮ ਜੀ, ਬਹੁਤ ਕੰਪੀਟੀਸ਼ਨ ਵੱਧ ਗਿਆ ਜੀ, ਜਿਹੜੀ ਹੁਣ ਡਿਪਾਰਟਮੈਂਟ ਵੱਲੋਂ ਅਨਾਊਂਸਮੈਂਟ ਆਈ ਹੈ ਜਾਂ ਗਵਰਨਮੈਂਟ ਆਫ ਆਸਟ੍ਰੇਲੀਆ ਵੱਲੋਂ ਅਨਾਊਂਸਮੈਂਟ ਆਈ, ਉਹ ਕਹਿੰਦੇ ਅਸੀਂ ਆਨਸ਼ੋਰ ਨੂੰ ਜ਼ਿਆਦਾ ਪ੍ਰੈਫਰੈਂਸ ਦੇਵਾਂਗੇ।
1: ਓਕੇ,
0: ਹੈ ਨਾ, ਜੇ ਤੁਸੀਂ ਆਫਸ਼ੋਰ ਹੋ, 189, 190, 491 ਦੀ ਵੇਟ ਕਰ ਰਹੇ ਹੋ, ਨਹੀਂ ਆ ਰਿਹਾ, ਹੈ ਨਾ, ਤੇ ਤੁਹਾਨੂੰ ਕੋਈ ਇੰਪਲੋਇਰ ਮਿਲ ਰਿਹਾ, ਬੈਟਰ ਆ ਤੁਸੀਂ 482 ਤੇ ਆ ਜਾਓ। ਇੱਕ ਤਾਂ ਜਮੀ ਤੁਸੀਂ ਆਸਟ੍ਰੇਲੀਆ 'ਚ ਆ ਗਏ, ਤੁਹਾਡੀ ਪ੍ਰਾਇਓਰਟੀਜ਼, ਹੈ ਨਾ, ਤੁਸੀਂ ਪ੍ਰਾਇਓਰਟੀ ਲਿਸਟ ਤੇ ਆ ਜਾਓਗੇ।
1: ਰਾਈਟ,
0: ਡਿਪਾਰਟਮੈਂਟ ਕਹਿ ਰਿਹਾ ਵੀ ਅਸੀਂ ਆਨਸ਼ੋਰ ਨੂੰ ਜ਼ਿਆਦਾ ਪ੍ਰੈਫਰੈਂਸ ਦੇਵਾਂਗੇ।
1: ਰਾਈਟ,
0: ਤੁਸੀਂ ਜਿਹੜੀ ਵੀ ਸਟੇਟ 'ਚ ਜਾਂਦੇ ਹੋ, ਜੇ ਉਹ ਸਟੇਟ ਦੀ ਰਿਕੁਆਇਰਮੈਂਟ ਮੀਟ ਕਰਦੇ ਹੋ, ਤੁਸੀਂ 190 ਜਾਂ 491 ਮਿਲ ਸਕਦਾ। ਜੇ ਤੁਹਾਡਾ ਆਕੂਪੇਸ਼ਨ 189 ਲਈ ਵੀ ਓਪਨ ਆ ਤਾਂ ਉਹਦੇ ਲਈ ਵੀ ਟਰਾਈ ਕੀਤਾ ਜਾ ਸਕਦਾ।
1: ਮੇਕ ਸੈਂਸ, ਠੀਕ ਹੈ।
0: 482 ਕੈਨ ਬੀ ਅ ਗੁੱਡ ਆਪਸ਼ਨ।
1: ਓਕੇ,
0: ਹੈ ਨਾ ਜੀ।
1: ਓਕੇ, ਠੀਕ ਹੈ, ਥੈਂਕ ਯੂ ਸੋ ਮੱਚ ਪ੍ਰੇਮ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਸਾਰੀ ਜਾਣਕਾਰੀ ਦੇ ਲਈ ਅਤੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ। IME ਐਡਵਾਈਜ਼ਰ ਆਸਟ੍ਰੇਲੀਆ ਦੇ ਵਿੱਚ, ਸਿਡਨੀ 'ਚ ਖਾਸ ਤੌਰ ਦੇ ਉੱਤੇ ਫਿਲਿਪ ਸਟਰੀਟ ਪੈਰਾਮੈਟਾ 'ਚ ਮੌਜੂਦ ਹੈਗੇ, ਗਰਾਊਂਡ ਫਲੋਰ 'ਤੇ ਹੀ, ਅਤੇ ਜੇ ਸਿਟੀ ਜਾਣਾ ਤਾਂ ਮਾਰਕੀਟ ਸਟਰੀਟ 46 ਮਾਰਕੀਟ ਸਟਰੀਟ ਉੱਥੇ ਜਾ ਸਕਦੇ ਹੋ, ਉੱਥੇ 10ਵੀਂ ਮੰਜ਼ਿਲ ਦੇ ਉੱਤੇ ਪ੍ਰੇਮ ਗੋਇਲ ਜੀ ਔਰ ਇਹਨਾਂ ਦੀ ਟੀਮ ਤੁਹਾਨੂੰ ਮਿਲ ਜਾਏਗੀ। ਨਹੀਂ ਤਾਂ ਇਹਨਾਂ ਦੀ ਵੈਬਸਾਈਟ ਪਤਾ ਜਿਹੜਾ IME Advisors .com ਐਡਵਾਈਜ਼ਰ ਦੇ ਪਿੱਛੇ ਐਸ ਲਗਾ ਕੇ ਉੱਥੋਂ ਜਾ ਕੇ ਤੁਸੀਂ ਸੰਪਰਕ ਕਰ ਸਕਦੇ, ਨਹੀਂ ਤਾਂ ਫੋਨ ਨੰਬਰ 02-906-3168-618। ਸੋ 90-631 ਅਤੇ 618 ਇਹ ਨੰਬਰ ਯਾਦ ਰੱਖ ਕੇ ਇੱਥੇ ਘੰਟੀ ਮਾਰ ਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ। ਥੈਂਕ ਯੂ ਸੋ ਮੱਚ ਪ੍ਰੇਮ ਜੀ, ਬਹੁਤ ਸ਼ੁਕਰੀਆ।
0: ਥੈਂਕ ਯੂ।
1: ਸੋ ਇਹ ਸੀਗੇ ਜੀ ਪ੍ਰੇਮ ਗੋਇਲ ਜੀ ਸਾਡੇ ਨਾਲ IME ਐਡਵਾਈਜ਼ਰ ਤੋਂ। ਫਿਲਹਾਲ ਗੱਲਬਾਤ ਜਿਹੜੀ ਹੈ ਇਮੀਟੋਕ ਪ੍ਰੋਗਰਾਮ 'ਚ ਚੱਲ ਰਹੀ ਸੀਗੀ, ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ, ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ, ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ ਹੋ।
1: ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਨਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਅਦਾ ਕਰਦਾ
1: ਯਾਰ ਭਾਜੀ ਮਿਊਜ਼ਿਕ ਨਾਲ, ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ, ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ,
1: ਜਿਹੜਾ ਜਿੱਦਾਂ ਕਹਿੰਦੇ ਨਾ ਹਾਂ ਸਹੀ ਗੱਲ ਆ, ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਇਹ ਕਿਸ਼ਤੀ ਵਿੱਚ ਹੀ ਰੱਖਣੇ, ਤੁਹਾਨੂੰ ਡੁੱਬਣ ਨਹੀਂ ਦੇਣਾ, ਭਾਈ ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਇਮੈਂਟ ਵੀ ਕਰੋ।
0: ਆਹੀ ਬਾਤ ਆ,
1: ਇਹ ਹੈ ਕੀ ਆਪਣਾ ਅੱਜ
0: ਸੋ ਪ੍ਰੋਗਰਾਮ
1: ਕੀ ਕੁਤਕ ਧਾਰੀਏ ਤਾਂ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ
0: ਨੇ। ਕੁਤਕ ਧਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ, ਹਾਂ
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਕਹਿੰਦਾ ਨਾ ਪੀਜੇ ਦਾ ਮਤਲਬ ਬਈ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ, ਮੈਂ ਕਿਹਾ ਯਾਰ ਹੱਦ ਹੋ ਗਈ ਭਾਜੀ, ਇਹ ਕਿਹੋ ਜਿਹਾ ਲਾਵਾ
0: ਦਾ ਆਰਜੇ ਤੋਂ ਪੀਜੇ ਬਣਾਇਆ ਸੀ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ, ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ, ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ,
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਆ ਹਾਏ ਹਾਏ, ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ। ਦਿਲ ਮੇਰਾ
1: ਅੱਛਾ,
0: ਰਾਜੀਵ ਭਾਟੀਆ।

0: ਅੱਛਾ ਭਾਈ, ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ, ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਮਤਲਬ ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ,
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ, ਕਿਉਂਕਿ ਸਾਡਾ ਗਵਾਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਰਾਜੀਵ ਹਰੀਓਮ ਭਾਟੀਆ।
0: ਲੋ ਜੀ, ਅਕਸ਼ੇ ਕੁਮਾਰ ਦਾ ਇਲਾਜ ਪੂਰਾ ਹੈ, ਰਾਜੀਵ ਹਰੀਓਮ ਭਾਟੀਆ।
1: ਜਿਹੜਾ ਲੱਗਦਾ ਉਹ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ, ਠੀਕ ਹੈ। ਨਹੀਂ ਨਹੀਂ, ਮੈਂ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਵੀ ਜਾ ਕੇ ਨਾ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ, ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਭਾਜੀ ਨੂੰ ਮਸ਼ਹੂਰ
1: ਅੱਜ ਖਿਲਾੜੀਓ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ?
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ? ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ ਅਕਸ਼ੇ ਕੁਮਾਰ ਦੀ?
0: ਭਾਜੀ, ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ,
1: ਸੁਨੀਲ ਸ਼ੈਟੀ ਦੀ ਐਕਟਿੰਗ।
0: ਤੇ ਮੋਹਰਾ ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ, ਲੰਡਨ
1: ਹੈ, ਨਮਸਤੇ ਲੰਡਨ, ਉਹ ਤਾਂ ਬਹੁਤ ਸੋਹਣੀ।
0: ਹਾਂ, ਨਮਸਤੇ ਲੰਡਨ, ਜਦੋਂ ਵਿੱਚ ਮੇਰੇ ਖਿਆਲ
1: ਵਧੀਆ ਫਿਲਮ ਸੀ,
0: ਵਿੱਚ ਇੰਗਲਿਸ਼ ਵੀ ਬੋਲਦੇ ਸੀ ਕੁਝ ਨਾ, ਉਹਦੇ ਵਿੱਚ ਡਾਇਲੌਗ ਬੜਾ ਹਿੱਟ ਹੋਇਆ ਸੀ ਉਹਨਾਂ ਦਾ। ਹਾਂ,
1: ਉਦੋਂ ਉਹ ਵਧੀਆ ਸੀ,
0: ਉਹਦੇ ਗਾਣੇ ਵੀ ਬੜੇ।
1: ਪਰ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਉਦੋਂ ਅਕਸ਼ੇ ਕੁਮਾਰ ਦੀਆਂ ਉਹ ਖਿਲਾੜੀ ਸੀਰੀਜ਼ ਹੀ ਵਧੀਆ ਲੱਗਦੀ।
0: ਖਿਲਾੜੀ, ਹਾਂ, ਪਰ ਉਹ
1: ਖਿਲਾੜੀ ਸਭ ਤੋਂ ਬੜਾ ਖਿਲਾੜੀ, ਖਿਲਾੜੀਓਂ ਕਾ ਖਿਲਾੜੀ, ਖਿਲਾੜੀ ਨੰਬਰ 1, ਮੈਂ ਖਿਲਾੜੀ ਤੂੰ
0: ਅਨਾੜੀ। ਓਹ ਭਾਜੀ, ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ, ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ।
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆਹ ਲੇਟ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ, ਉਹ 2.0 ਸੀ। ਹੇਰਾ ਫੇਰੀ ਤੇ ਕਿਹੜੀਆਂ ਕਿਹੜੀਆਂ, ਰੋਡੀ ਰਾਠੌਰ,
0: ਰੋਡੀ
1: ਭੂਲ ਭੁਲੱਈਆ, ਮੁਝਸੇ ਸ਼ਾਦੀ ਕਰੋਗੀ, ਕਿੰਨਾ ਘੈਂਟ,
0: ਸਹੀ ਗੱਲ, ਸਹੀ ਗੱਲ।
1: ਕਾਦਰ ਖਾਨ ਨੂੰ ਕਹਿੰਦੇ,
0: ਇੱਕ ਤਾਂ ਉਹ ਵੀ ਆਈ ਸੀ ਨਾ ਭਾਜੀ, ਜਿਹ ਚ
1: ਗਰਮ ਮਸਾਲਾ,
0: ਗਰਮ ਮਸਾਲਾ, ਉਹ ਦੋਵੇਂ ਜਣੇ ਦੇ ਜੋਨ ਇਬਰਾਹਿਮ ਦੇ
1: ਗਰਮ ਮਸਾਲਾ। ਫਿਰ ਹੁਣ ਵੀ ਵਧੀਆ ਆਈਆਂ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲਾਂ, ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ।
0: ਸਹੀ ਗੱਲ, ਸਹੀ।
1: ਪਰ ਫਿਰ ਉਹ, ਫਿਰ ਜੋਲੀ LLB, ਕਿਹੜੀ ਸੀ, ਟੋਇਲੇਟ ਇੱਕ ਪ੍ਰੇਮ ਕਥਾ, ਉਹ
0: ਵੀ ਭਾਜੀ, ਉਹ ਵੀ ਅਕਸ਼ੇ ਕੁਮਾਰ ਦੀ, ਜਿਹ ਚ ਓ ਮਾਈ ਗੋਡ,
1: ਓ ਮਾਈ ਗੋਡ,
0: ਉਹਦੇ ਵਿੱਚ ਵੀ ਬੜਾ ਵਧੀਆ ਲੱਗੀ ਸੀ।
1: ਮੈਂ ਦਿੱਲੀ ਰਹਿੰਦਾ ਹੁੰਦਾ ਸੀਗਾ, ਤੇ ਮੇਰੇ ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਦੀ
0: ਇਹਨਾਂ ਦੀ ਫੈਮਿਲੀ ਫਿਲਮ ਬਣਾਈ,
1: ਚਾਂਦਨੀ ਚੌਂਕ ਤੇ ਚਾਈਨਾ, ਚਾਂਦਨੀ ਚੌਂਕ ਤੇ ਚਾਈਨਾ ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ ਚ ਕੁੱਕ ਦਿਖਾਇਆ ਹੋਇਆ ਨਾ। ਇਹ ਦਿੱਲੀ ਤੋਂ ਫਿਰ ਬਾਅਦ ਚ ਇਹ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਤੇ ਕੰਮ ਕਰਨ ਥਾਈਲੈਂਡ ਚਲੇ ਗਈ ਸੀ।
0: ਅੱਛਾ,
1: ਥਾਈਲੈਂਡ ਚ ਲੈ ਕੇ ਇਹਨਾਂ ਨੇ ਮਾਰਸ਼ਲ, ਕਿਉਂਕਿ ਉੱਥੇ ਬੈਸਟ ਮਾਰਸ਼ਲ ਆਰਟਿਸਟ ਉਹਨਾਂ ਤੋਂ ਟ੍ਰੇਨਿੰਗ ਲਈ, ਪਲੱਸ ਉੱਥੇ ਕੁੱਕ ਬਣੇ।
0: ਉਹ ਅੱਛਾ, ਉੱਥੇ ਕੁੱਕ,
1: ਉਹ ਸਟੋਰੀ ਚਾਂਦਨੀ ਚੌਂਕ ਤੋਂ ਚਾਈਨਾ ਚ ਦਿਖਾਈ ਹੋਈ ਹੈਗੀ।
0: ਉਹ ਮਤਲਬ ਰੀਅਲ ਸਟੋਰੀ ਹੈ,
1: ਉਹ ਰੀਅਲ, ਹਲਕੀ ਜੀ
0: ਥੋੜੀ, ਮਤਲਬ ਜੋ ਵੀ ਉਹਨਾਂ ਨੇ ਥੋੜੀ ਆਪਣੀ
1: ਨਹੀਂ, ਐਗਜ਼ੈਕਟਲੀ ਉਹਨੇ ਬਲੈਕ ਬੈਲਟ ਲਈ ਹੋਈ ਹੈ ਬੰਦੇ ਨੇ ਟਾਈਕਵਾਂਡੋ ਚ
0: ਮੇਰੇ ਖਿਆਲ ਨਾਲ। ਅੱਛਾ, ਉਹ ਤੇ ਸੱਚ ਅਜੇ ਦੇਵਗਾੜੀ ਨੇ ਜੋ ਜਿਹੜਾ ਬਾਈਕਾਂ ਤੇ ਉਹਦਾ ਦਾ ਹੀ।
1: ਹਾਂ
0: ਹਾਂ, ਇਹ ਦੋਵੇਂ ਜਣ
1: ਮਿਕਸ ਮਾਰਸ਼ਲ ਆਰਟ ਸਿੱਖ ਕੇ ਆਏ ਸੀਗੇ ਜਦੋਂ ਆਏ ਸੀ ਇੰਡਸਟਰੀ ਚ। ਇਹਨਾਂ ਦੇ ਵੀ, ਇਹਨਾਂ ਦੇ ਮਿਕਸ ਮਾਰਸ਼ਲ ਆਰਟ ਨਹੀਂ ਸੀ, ਇਹਨਾਂ ਦੇ ਟਾਈਕਵਾਂਡੋ ਬੇਸਿਕਲੀ ਜ਼ਿਆਦਾ ਸੀਗੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹਨਾਂ ਦੇ ਨਾਲ ਲੜਾਈਆਂ ਲੜੀਆਂ ਵਾਲੇ ਹੁੰਦੇ ਹਨ ਯਾਰ। ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ, ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਹਨ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਏਦਾਂ ਸਾਡੀ ਸਪੋਰਟ ਕਰਦੇ ਪਏ ਹੋ, ਏਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ, ਉਹ ਇਸ ਕਰਕੇ ਹੁੰਦੇ ਨੇ ਕਿ ਜੇ ਸੱਟ ਫਾਈਟ ਵੱਲ ਲੱਗ ਗਈ
0: ਤਾਂ ਦੂਜੇ ਨੂੰ ਲੱਗੇ,
1: ਤੇ ਹਾਂ ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ
1: ਚੱਲਦੀ ਰੱਖਣੀ
0: ਹੈ,
1: ਕੰਟੀਨਿਊਟੀ ਰੱਖਣੀ ਹੁੰਦੀ ਹੈ।
0: ਹਾਂ, ਸਹੀ ਗੱਲ,
1: ਸੋ ਕਰਕੇ ਐਨੀਵੇਜ਼ ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਘ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ, ਹੋਰ ਕਿਹੜੀ ਕੋਈ ਦੱਸੋ ਕੋਈ?
0: ਹਾਂ, ਇਹ ਹੋ ਗਿਆ
1: ਤੇ ਰੋਡੀ ਰਾਠੌਰ,
0: ਰੋਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ। ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੋਲੀ LLB ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
0: ਅੱਜ ਮੈਂ ਜੋਲੀ LLB ਉਹ ਵਾਲੀ ਨਹੀਂ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ,
1: ਜਿਹੜੀ ਨਵੀਂ ਰੀਸੈਂਟ ਆਈ?
0: ਹਾਂ ਹਾਂ,
1: ਪ੍ਰੋਗਰਾਮ ਆਪਣਾ ਖਬਰ ਬੜੀ ਬੇਕਾਰੀ ਹੈ। ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
0: ਕਿਹਦੇ ਵਿੱਚ
1: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ ਹਵਾ ਹੈ?
0: ਇਹ ਸਾਡੀ ਨਿਊਜ਼ ਆ,
1: ਇਹ ਨਿਊਜ਼
0: ਆ ਭਾਜੀ। ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਹੈ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ
1: ਹੋਰ
0: ਮੈਨੂੰ ਯਾਦ ਆਇਆ, ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
1: ਅੰਮ੍ਰਿਤਸਰ ਦਾ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ ਇਹ।
0: ਅੱਛਾ ਜੀ,
1: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ, ਜਿਹੜਾ
0: ਇਹ ਚ ਵੀ ਮਿਨਿਸਟਰ ਹੁੰਦਾ
1: ਦੂਜੀ ਕੈਟੇਗਰੀ ਹੈਗੀ ਹੈ ਟੀਅਰ 2, ਜਿਨ੍ਹਾਂ ਦੀ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ।
0: ਠੀਕ ਹੈ, 10 ਲੱਖ।
1: ਤੀਜੀ ਕੈਟੇਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
0: ਥੱਲੇ। ਠੀਕ ਹੈ, 3 ਤੋਂ 10 ਤੇ 10 ਤੋਂ ਉੱਤੇ,
1: 10 ਤੋਂ ਉੱਤੇ।
0: ਠੀਕ ਹੈ,
1: ਸੋ ਇਸ ਕੈਟੇਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਆਏ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਹਾਂ, ਕਿਹਨਾਂ ਦੀ ਹਵਾ ਸਾਫ਼ ਹੈ, ਕਿਹਨਾਂ ਦੀ ਖਰਾਬ ਹੈ।
0: ਪੰਜਾਬ ਵਾਸੀਓ।
1: ਅੱਛਾ, ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਨ੍ਹਾਂ ਦੀ ਸਾਫ਼ ਹਵਾ ਹੈ, ਪਰ ਮੈਨੂੰ ਇਹ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ।
0: ਅੱਛਾ,
1: ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ।
0: ਓ ਅੱਛਾ,
1: ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ਼ ਹਵਾ ਚ, ਜਿਹੜੇ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ।
0: ਅੱਛਾ ਜੀ,
1: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2 PM10, ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5 ਇੰਦੌਰ, ਦੂਜੇ ਤੇ ਜਬਲਪੁਰ, ਤੀਜੇ ਤੇ ਭੋਪਾਲ, ਚੌਥੇ ਤੇ ਫਿਰ ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਦੇ ਉੱਤੇ ਜਿਹੜੇ ਸ਼ਹਿਰ ਆ ਉਹ ਚੋਂ ਇੱਕ ਪੰਜਾਬ ਦਾ। ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ 2 ਸ਼ਹਿਰ ਨੇ
0: ਜਿਹੜੇ ਮਿਲੀਅਨ ਪਲੱਸ,
1: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਹੈ।
0: ਅੱਛਾ, ਠੀਕ ਹੈ, 34ਵੇਂ ਨੰਬਰ
1: ਤੇ। ਲੁਧਿਆਣਾ 42ਵੇਂ ਨੰਬਰ ਤੇ ਹੈ।
0: ਓ ਅੱਛਾ, ਠੀਕ ਹੈ ਠੀਕ ਹੈ।
1: ਸੋ ਇਹ ਰੈਂਕ ਹੈਗਾ ਇਹਨਾਂ ਦਾ।
0: ਤੇ ਭਾਈ ਯਾਰ, ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ, ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ
1: ਨਹੀਂ। ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ, ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ। ਮੈਨੂੰ ਲੱਗਦਾ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ
0: ਯਾਰ, ਉਹ ਕਿੰਨੀ ਗ੍ਰੀਨ
1: ਉੱਥੇ। ਪਰ ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਰਪੁਰਮ ਤਾਂ ਹੈਗਾ ਹੀ ਹੈ,
0: ਪਰ
1: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ, ਇਹ ਵੱਡੇ ਸ਼ਹਿਰ ਨੇ।
0: ਕਿਉਂਕਿ
1: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
0: ਅੱਛਾ ਅੱਛਾ, ਹਾਂ।
1: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰੁੜਕੇਲਾ।
0: ਰੁੜਕੇਲਾ
1: ਚ IIT ਹੈ ਨਾ?
0: ਅੱਛਾ, ਰੁੜਕੀ IIT ਰੁੜਕੀ
1: ਨਹੀਂ, ਰੁੜਕੇਲਾ।
0: ਅੱਛਾ, ਰੁੜਕੇਲਾ ਵੀ ਹੈ।
1: ਰੁੜਕੇਲਾ ਵੱਡਾ ਸ਼ਹਿਰ ਹੈ।
0: ਅੱਛਾ, ਠੀਕ ਹੈ,
1: ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਹੋ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ। ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
0: ਇਹ
1: ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼। ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ, ਅਤੇ ਦੇਹਰਾਦੂਨ ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
0: ਲੋਕੀ ਇੰਨੇ ਜਾਂਦੇ ਆ ਦੇਹਰਾਦੂਨ,
1: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ, ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ। ਜੰਮੂ 23ਵੇਂ ਨੰਬਰ ਤੇ,
0: ਭਾਈ ਪੈਸੇ ਦਿੱਤੇ ਆ ਭਾਸ਼ੀ ਦੱਸੋ, ਕਿਉਂਕਿ ਉਧਰਲੇ ਬੰਦੇ ਪੈਸੇ ਨੀ ਖਰਚ ਕੇ ਦਿੰਦੇ
1: ਨੈਚੁਰਲ ਸ਼ਹਿਰ ਨੇ ਜੰਮੂ ਭਾਜੀ, ਜੰਮੂ। ਅੱਛਾ, ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ,
0: ਚਲੋ,
1: ਜਿਹੜੇ 3 ਤੋਂ 10 ਲੱਖ ਹੈ। ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ, ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ
0: ਨੇ।
1: ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ਼ ਹਵਾ ਹੈਗੀ ਹੈ। ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
0: ਭਾਈ। ਦਿੱਲੀ ਕਿਲੋ ਨੰਬਰ ਤੇ,
1: ਦਿੱਲੀ ਹੈ ਹੀ ਨੀ,
0: ਦਿੱਲੀ ਹੈ ਹੀ ਨੀ ਹੈ।
1: ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ।
0: ਚਲੋ ਚਲੋ ਠੀਕ ਹੈ।
1: ਤੇ ਦਿੱਲੀ ਵੈਸੇ ਤੁਸੀਂ ਗੱਲ ਠਹੀ ਸੀ ਕਹੀ ਹੈ ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ 30ਵੇਂ ਨੰਬਰ ਤੇ ਹੈ ਦਿੱਲੀ।
0: ਅੱਛਾ 30ਵੇਂ ਨੰਬਰ ਇਹਨੂੰ ਤਾਂ ਲਾਸਟ ਤੇ ਹੋਣਾ ਚਾਹੀਦਾ ਕਿਤੇ ਉਧਰ।
1: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ। ਅੰਮ੍ਰਿਤਸਰ 34ਵੇਂ ਤੇ ਹੈ।
0: ਅਸੀਂ ਤੇ ਵੈਸੇ ਨਹੀਂ ਹਵਾ ਖਰਾਬ ਕਰਦੇ ਆਪਣੀ ਦੱਸ
1: ਹਾਲੇ ਕਰਤੀ ਦੱਸ ਹੈ
0: ਭਾਜੀ ਇੱਦਾਂ ਨਹੀਂ ਹੈ।
1: ਅੱਛਾ ਇੱਕ ਹੋਰ ਗੱਲ ਖਾਸ ਗੱਲ
0: ਹਾਂਜੀ
1: ਮੈਂ ਮੇਰਾ ਧਿਆਨ ਸੀਗਾ 300,000 ਤੋਂ ਥੱਲੇ ਵਾਲੇ ਸ਼ਹਿਰ ਕਿਉਂਕਿ ਉਹਨਾਂ 'ਚ ਤਾਂ ਫਿਰ ਆਪਣੇ ਛੋਟੇ ਸ਼ਹਿਰ ਹੀ ਆਉਂਦੇ ਹੈਗੇ ਨੇ ਵੀ ਉਹ 'ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ।
0: ਠੀਕ ਹੈ
1: ਉਹ 'ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ ਆਈ ਡੋਂਟ ਨੋ ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
0: ਕਲਿੰਗਾ ਨਗਰ ਉਹ ਮਲਿੰਗਾ ਦੇ ਲੱਗ ਜਾਣਾ
1: ਇਹਦੇ 'ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ ਜਿਹੜੇ ਮੈਂ ਟੌਪ 10 ਤੁਹਾਨੂੰ ਦੱਸ ਵੀ ਦਿੱਤੇ ਸੋ ਮੈਂ ਇਹਦੇ ਟੌਪ 10 ਨਹੀਂ ਦੱਸਣੇ ਹੈਗੇ ਪਰ ਜਿਹੜੇ 300,000 ਤੋਂ ਘੱਟ ਆਬਾਦੀ ਜਾਂ 300,000 ਦੀ ਆਬਾਦੀ ਵਾਲੇ ਸ਼ਹਿਰ ਨੇ ਉਹਨਾਂ 'ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆਹ ਥੂ 19ਵੇਂ ਨੰਬਰ ਤੇ ਗੋਬਿੰਦਗੜ੍ਹ। ਕਮਾਲ ਦੀ ਗੱਲ ਹੈ ਯਾਰ ਗੋਬਿੰਦਗੜ੍ਹ
0: ਆਪਾਂ ਗੋਬਿੰਦਗੜ੍ਹ ਹੋਣੇ
1: ਵੱਧ ਪੋਲਿਊਸ਼ਨ ਇੱਥੇ ਹੁੰਦਾ ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ ਤੇ ਸ਼ਾਮ ਨੂੰ ਨੀ ਤੁਸੀਂ ਦੁਪਹਿਰੀ 2 ਵਜੇ ਵਾਪਸ ਆ
0: ਜਾਓ
1: ਕਾਲਾ ਹੋਊਗਾ ਤੁਹਾਡਾ ਰੁਮਾਲ। ਕਮਾਲ ਦੀ ਗੱਲ ਹੈ ਇਹਦੇ 'ਚ। ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24 ਨੰਬਰ ਹਿਮਾਚਲ ਵਾਲਾ ਹੈ ਕਮਾਲ ਇਹ ਕਰਤੀ। ਅੱਛਾ ਪੰਜਾਬ ਦੇ ਇਹਦੇ 'ਚ 2 ਸ਼ਹਿਰ ਨੇ 2 ਜਾਂ 3 ਨੇ 3 ਨੇ 4 ਨੇ ਨੰਬਰ ਤੇ ਪਠਾਨਕੋਟ।
0: ਅੱਛਾ
1: ਤੇ ਫੇਰ ਉਹ 39ਵੇਂ ਨੰਬਰ ਤੇ ਡੇਰਾ ਬਸੀ।
0: ਓ ਅੱਛਾ
1: ਆਪਣੇ ਚੰਡੀਗੜ੍ਹ ਦੇ
0: ਡੇਰਾ ਬਸੀ
1: ਜਿੱਥੇ ਹੇਵਰਡ 5000 ਬਣਦੀ ਹੈ।
0: ਅੱਛਾ ਉੱਥੇ
1: ਸਾਰੀਆਂ ਬੀਅਰਾਂ ਤਾਂ ਉੱਥੇ ਬਣਦੀਆਂ।
0: ਅੱਛਾ ਜੀ ਲੈ ਇੱਕ ਹੋਰ ਇੱਕ ਖਬਰ ਵਿੱਚ ਦੂਜੀ ਖਬਰ ਹੀ ਆਪਾਂ 2 ਖਬਰਾਂ ਇਕੱਠੀਆਂ ਦੱਸਦੀ ਆ।
1: ਮਤਲਬ ਕਮਾਲ ਦੀ ਗੱਲ ਹੈ ਇਹ ਇੰਡਸਟਰੀਅਲ ਸਿਟੀਜ਼ ਹੈਗੀਆਂ ਨੇ ਜਿਹੜੀਆਂ ਇਹਦੇ 'ਚ ਸਾਫ਼ ਹਵਾ ਵਾਲੀਆਂ ਨੇ। ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨਹੀਂ ਵਜਿਆ ਹੈਗਾ।
0: ਸਹੀ ਗੱਲ ਹੈ ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੜੀ ਬੇਕਾਰ ਆ ਇਹ।
1: ਅੱਛਾ ਇਹ ਖਬਰ ਬੇਕਾਰ ਹੈ ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ ਸਕਦਾ।
0: ਕਿਹੜਾ ਸੀ
1: ਭਾਜੀ? ਆਡੀਓ ਕੁਆਲਿਟੀ ਦੇਖਿਓ ਕਿੱਡੀ ਖਤਰਨਾਕ ਹੈ ਇਹਦੀ।

0: देखो मैं गाने पूरे चला दंदा पर सैमी साहब नाराज होणगे भी पूरे पूरे गाने कदे नहीं चलांदे हैगे फिर।
1: अच्छा
0: पर चक्कर यह है कि गाने वाला शो है ही नहीं ना, ये तां खबरां वाला शो है।
1: हां जी
0: सो सुनाइए फिर अज दीआं खबरां,
1: आपां ताजा तरीन खबरां।
0: भाई तुहानू मैं दो एंटरप्रेन्योर आइडिया, तुसीं बिजनेसमैन बनण नूं फिरदे हो ना,
1: हां
0: तुहानू मैं दो आइडिया देणे आ जिहदे नाल तुसीं लखपति करोड़पति होणा, और वाकई इह प्रैक्टिकल ने, ओह नहीं हैगा भी हवा जे गल कर रहे हैं मैं
1: ले।
0: ते वाकई तुहानू मैं दो आइडियाज देन लग्या, नाले अज दीआं खबरां हो गईआं, नाले एंटरप्रेन्योर बनण दे लई दो आइडियाज।
1: आ ते बहुत ही घैंट खबर होएगी।
0: सो आइडिया यह हैगा भाजी के पहली खबर तो हैगी है कोलंबिया तो, यू नो आई लाइक वेनजुएला, हाउ मच आई लाइक वेनजुएला। वेनजुएला दे नाले गुआंढ दे विच पैंदी है कंट्री कोलंबिया,
1: ठीक है,
0: साउथ अमेरिका दे विच। तुहानू पता वैसे दुनिया दा नक्शा बदल रहा।
1: अच्छा जी दस्या नहीं किसे ने मैनू।
0: तुसी सुनियो फिर साडा प्रोग्राम कल जिहड़ा होके हटिया।
1: अच्छा
0: ओह च तुहानू दस्या सारिआं नूं वी असी दुनिया दा नक्शा बदल रहा।
1: मतलब कौन बदलदा पिआ, आपां बदलदे पिआ जां ऑटोमैटिक ही मतलब धरती इधर
0: पहलां जिन्हां ने बणाया सी उहदा तां पुछिआ नहीं तुसी, किहने बणाया
1: बंटवारा जो गोरा आया लाइन मार के चला गया,
0: पुराना शो
1: ऐसा ही लाइन लाइन मार के चल
0: गया। चाइना रेड कलिफ मिस्टर रेड कलिफ आए थे अंबरसर लाहौर बॉम्बे देता साडी कोल तां सिर्फ कराची भी एडा डेवलप नहीं सीगा, लाहौर सीगा, लाहौर भी लै गए, फिर उन्होंने लाहौर दे इधर दिता ते फिरोजपुर इधर कर लिया।
1: अच्छा इदां होया
0: पॉडकास्ट पै गया। पर यह खबर जिहड़ी हैगी गल्फ टुडे नाम दा न्यूज़पेपर उन्होंने लगाई है।
1: ओके
0: ते ओह कहिंदे कोलंबिया दे विच,
1: हां जी
0: कोलंबिया दा आर्मेनिया करके एक शहर है, उत्थे दी 67 साल एक जनानी है जिहड़ी हुण दो दो प्रॉपर्टियां लई बैठी है, लखपति करोड़पति होई बैठी है। डू यू वांट टू नो द एंटरप्रेन्योर आइडिया, उन्हें एंटरप्रेन्योर ओह बन गई, उन्हें एक बिजनेस स्टार्ट किया। डू यू वांट टू नो दैट बिजनेस,
1: यस
0: ओह करदी है चुगलियां। मजाक नहीं कर रहे भाजी,
1: ये ना बंदा नहीं कर सकता, सिर्फ लेडी कर सकती है क्योंकि
0: नहीं एक्चुअली ठीक है। ਇਹਦਾ ਨਾਮ ਹੈ ਮਿਰੀਅਮ, ਵੈਸੇ ਉੱਥੇ ਪੂਰੇ ਕੋਲੰਬੀਆ ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ।
1: ਅੱਛਾ
0: ਤੇ ਉਹਨੇ ਕੰਮ ਕਿੱਦਾਂ, ਕੰਮ ਕੀ ਸ਼ੁਰੂ ਕੀਤਾ ਸੀ ਉਹਨੇ ਨਾ, ਉਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹਨਾ,
1: ਠੀਕ ਹੈ,
0: ਤੇ ਏਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ। ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ, ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ, ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ, ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ।
1: ਅੱਛਾ ਠੀਕ ਹੈ,
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ। ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਹਾਂ, ਚੁਗਲੀ ਕਹਿ ਲੈਂਦੇ ਹਾਂ, ਗੱਪ ਨਹੀਂ ਚੁਗਲੀ ਕਹਿ ਲੈਂਦੇ ਹਾਂ। ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ ਚ ਚਿਸਮੋਸਾ, चटपटी खबर सुननी हो भी दस दें। तुहानू पता शर्मा जी की कुड़ी, हां हां की होया, ओह तुहानू पता नहीं वर्मा जी का मुंडा, बस मैं नहीं दस सकती। नजारे लै गए। हुण मिरीअम ने यह काम एडे के लैवल से शुरू करता, छोटिया मोटिया खबर 5000 कोलंबियन पैसो, पैसो उ करंसी
1: पैसा ना सुना।
0: हाँ हाँ सर एवं एंटरप्रेन्योर कि बन गई, छोटी मोटी खबर लैनी है 5000 पैसो, तो बड़ी खबर लैनी है 10,000 पैसो, तो तुम ये पैसो न जे डॉलर च कन्वर्ट करोगे तो कुछ नहीं बनना है, पर तुम 10,000 पैसो न कन्वर्ट करोगे इंडियन रूपीज 250-300 ਰੁਪਈਆ ਬਣਦਾ
1: ਪਰ ਉੱਥੇ 10
0: ਇੱਕ ਚੁਗਲੀ ਦਾ ਉਹ 300 ਰੁਪਈਆ ਲੈ ਲੈਂਦੀ ਹੈ
1: ਓ ਹੋ ਹੋ ਅੱਛਾ ਇਹ ਹੁਣ ਉਹਨੇ ਆਪਣਾ ਉਹ ਬਣਾ ਲਿਆ ਬਿਜ਼ਨਸ ਕਰ ਲਿਆ
0: ਹੁਣ ਮਿਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮਿਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 7 ਲੱਖ ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ ਉਹ ਕਿਹਨੇ ਦਿੱਤੇ ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ ਮਤਲਬ ਵੱਡਾ ਸੀਗਾ ਐਂਟਰਪ੍ਰੈਨਰ ਤੇ ਉਹਦੀ ਘਰਵਾਲੀ ਨੇ ਮਿਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ
1: ਠੀਕ ਹੈ
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨਸ਼ਿਪ ਸਟੇਕ ਤੇ ਹੈ ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 7 ਲੱਖ ਪੈਸੋ ਲਊਂਗੀ
1: ਅੰਬਾਨੀ
0: ਤੁਹਾਡੇ ਕੋਲ ਬੈਠੀ ਉਹ ਕਹਿੰਦੀ ਮੈਨੂੰ ਪੂਰੀ ਗੱਲ ਦੱਸ ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮਿਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ
1: ਅੱਛਾ
0: ਸੋ ਹੁਣ ਪੇਡ ਖਬਰਾਂ ਚੱਲ ਰਹੀਆਂ ਨੇ ਫੇਸਬੁੱਕ ਸੁਣਿਆ ਫੇਸਬੁੱਕ ਮਿਰੀਅਮ ਬੁੱਕ ਹੈ
1: ਯਾਰ ਇਹ ਵੈਸੇ ਦੱਸਾਂ ਕੀ ਹੈ ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ ਉਹਨੂੰ ਲੱਗਾ ਵੀ ਉਹ ਦੱਸਾਂ ਕੀ ਹੈ ਤਾਂਹੀਓ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ
0: ਆਈਡੀਆ ਹੋਣਾ ਚਾਹੀਦਾ
1: ਬਸ ਚੁੱਪ ਚੁਪੀਤੇ ਕਰੋ ਕਿਸੇ ਨੂੰ ਪਤਾ ਨਾ
0: ਨਹੀਂ ਨਹੀਂ ਇਹਨੇ ਕੋਲ ਆਈਡੀ ਭਾਜੀ ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ ਰਿਚੈਸਟ ਪਰਸਨ ਦੀ ਘਰ ਵਾਲੀ ਚਲੀ ਗਈ ਤਲਾਕ ਕਰਵਾਤਾ ਉਹਨੇ ਫਲਾਣਾ ਧਮਕਾ ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ ਤੁਸੀਂ ਉਹਦੇ ਘਰ ਦੇ ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ ਉੱਥੇ ਜਾਓਗੇ ਉੱਥੇ ਗੋਸਿਪ ਬੋਰਡ ਲੱਗਿਆ ਹੋਇਆ ਤੁਸੀਂ ਚੂਜ਼ ਕਰਨਾ ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ ਮੈਨੂੰ ਨੰਬਰ 10 ਵਾਲੀ ਦੱਸ ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਮੈਨੂੰ ਆਹ ਬੰਦੇ ਦਾ ਗੋਸਿਪ ਦੱਸ
1: ਅੱਛਾ ਬੰਦਿਆਂ ਦੀ ਫੋਟੋ ਵੀ ਲਾਤੀ ਹੈ
0: ਬੰਦਿਆਂ ਦੀ ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾ ਮੋਦੀ ਦੇ ਬਾਰੇ ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ ਹੈ ਨਾ ਤਾਂ ਇੱਦਾਂ ਕਰਕੇ ਜਾਂ ਮੈਂ ਪੌਲਿਨ ਹੈਨਸਨ ਦੀ ਟੰਗ ਲਵਾਂ
1: ਜਿੱਦਾਂ ਉਹ ਤੇ ਮੈਨੂੰ ਮੋਦੀ ਦਾ ਕਿਹਾ ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ
1: ਮਤਲਬ ਕਿਸੇ ਨੂੰ ਜਾਂ ਲੈਟਸ ਐਗਜ਼ਾਮਪਲ ਅੱਛਾ
0: ਮੋਦੀ ਜੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ ਜੇ ਬਾਤ ਸੀ ਸਰ ਤੇ ਕੈਸੀ ਲੱਗੀ
1: ਯਾਰ ਪਰ ਮੈਨੂੰ ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ ਇਹ ਇਹਦੇ ਲਈ ਜਿਗੜਾ ਵੀ ਚਾਹੀਦਾ
0: ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ ਇਹ ਤਾਂ ਵੀ ਘੈਂਟ
1: ਅੱਛਾ ਲੈ ਚੱਕੋ ਫਿਰ
0: ਉਹ ਤੁਸੀਂ ਕਰ ਸਕਦੇ
1: ਅੱਛਾ
0: ਅਕਸ਼ੇ ਕੁਮਾਰ ਦਾ ਇੱਕ ਹੋਰ ਗਾਣਾ

0: ਅੱਜ ਕਿੱਥੇ ਬੋਲੀ ਬਾਲੀ ਲੜਕੀ ਆ ਅੱਜ ਤੇ ਕਹਿੰਦੀ ਆ ਇੱਧਰ ਜਾਓ ਇੱਧਰ ਜਾਓ
1: ਤੇ ਜਿਹੜੇ ਤੇ ਗਾਣਾ ਸੀਗਾ ਮਮਤਾ ਕੁਲਕਰਨੀ ਉਹ ਕਿਹੜਾ ਭੋਲੀ ਭਾਲੀ ਸੀ
0: ਅੱਛਾ ਭਾਜੀ ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ
1: ਹਾਂਜੀ
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ 1 to 10 number ਜਿਹੜੇ ਸੌਂਗ ਆਉਂਦੇ ਹੁੰਦੇ ਸੀ
1: ਮੈਨੂੰ
0: ਅੱਜ ਉਹ ਜਿਹੀ ਫੀਲਿੰਗ ਬੋਲਾ ਵੀ ਭਾਈ ਤੁਸੀਂ ਉਹ ਲਾਈ ਆ ਕਦੀ ਏਦਾਂ
1: ਬਹੁਤ ਅੱਛੇ ਪਕੜੇ
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ
1: ਖਬਰ ਜਿਹੜੀ ਹੁਣ ਮੈਂ ਤੁਹਾਨੂੰ ਸੁਣਾਉਂਗਾ ਦੂਜਾ ਆਈਡੀਆ ਜਿਹੜਾ ਲੈਣਾ ਸੀਗਾ ਕਿ ਅਮੀਰ ਬਣਨਾ
0: ਯਾਰ ਭਾਜੀ ਕੌਣ ਨੀ ਚਾਹੁੰਦਾ
1: ਸੁਪਰ ਰਿਚ ਬਣਨਾ ਕਿ ਅਲਟਰਾ ਰਿਚ ਬਣਨਾ
0: ਨਹੀਂ ਨਹੀਂ ਨਹੀਂ ਭਾਈ ਇੰਨਾ ਜ਼ਿਆਦਾ
1: ਰਿਚ ਬਣਨਾ
0: ਅਗਲੀ
1: ਖਬਰ ਦਾ ਫਿਰ ਆਈਡੀਆ
0: ਆਈਡੀਆ
1: ਨੰਬਰ ਟੂ ਇਹ ਖਬਰ ਜਿਹੜੀ ਆ ਰਹੀ ਹੈਗੀ ਇਹ ਚਾਈਨਾ ਤੋਂ ਆ ਰਹੀ ਹੈ ਸਿੱਧੀ ਕਿੱਥੋਂ ਆ ਰਹੀ ਹੈ
0: ਚਾਈਨਾ
1: ਚਾਈਨਾ ਤੋਂ ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ ਚਾਈਨਾ ਦਾ ਇਹ ਐਂਟਰਪ੍ਰੀਨਰ ਔਰ ਮਹੀਨੇ ਦੇ ਤੁਸੀਂ ਇਹ ਮੈਨੂੰ ਹੁਣ ਚਾਈਨੀਜ਼ ਕਰੰਸੀ ਨੂੰ ਕਿਵੇਂ ਕਨਵਰਟ ਕਰੀਏ
0: ਹੋਰੇ ਕਰ ਲੈਨੇ ਆ ਆ ਅੱਛਾ ਕਿੰਨੇ ਕਿੰਨੇ ਹੁੰਦੇ ਆ
1: ਤੁਸੀਂ ਇੰਡੀਅਨ ਰੁਪੀਸ ਲਗਭਗ ਇਹ ਮੰਨ ਕੇ ਚੱਲੋ ਕਿ 10-12 lakh ਰੁਪਇਆ ਕਮਾ ਰਹੇ
0: ਮਹੀਨੇ ਦਾ
1: ਮਹੀਨੇ ਦਾ
0: ਉਹ ਤੁਹਾਡਾ ਹੋਵੇ
1: ਮੈਂ ਕਿਹਾ ਕਾਫੀ ਹੈ
0: ਗੁੱਡ ਹੈ ਗੁੱਡ ਨਹੀਂ 10-12 lakh ਤਾਂ ਵੈਸੇ ਤੇ ਹੁਣ ਇੰਨਾ ਕੁ ਵੀ ਠੀਕ ਹੀ ਹੈ
1: ਯਾਰ ਭਾਈ $6,000 ਤਾਂ ਬਣ ਹੀ ਗਿਆ ਮੈਨੂੰ ਲੱਗਦਾ ਤੁਹਾਡੇ ਵਰਗੇ ਲੋਕ ਨੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਖਰਾਬ ਕਰ ਰਹੇ ਆ ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ
0: ਕੈਲਕੂਲੇਟਰ ਚ ਵੀ ਹੋ ਜਾਂਦਾ
1: ਤੇ ਹੋਰ ਸਰ
0: ਉਹ ਯਾਰ ਦੱਸਿਓ ਭਾਜੀ
1: ਕਮਾਲ ਦੀ ਗੱਲ ਹੈ ਭਾਜੀ
0: ਨਹੀਂ ਨਹੀਂ ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ ਕੈਲਕੂਲੇਟਰ ਉਹ ਤੇ ਆਪਾਂ ਗੂਗਲ ਤੇ ਸਰਚ ਕਰਦੇ ਆ ਨਾ ਵੀ ਇੰਨੇ ਤੋਂ ਇੰਨੇ ਲੱਗਦਾ
1: ਉਹ ਯਾਰ ਭਾਜੀ $15,000 ਬਣਦਾ ਬਿਜ਼ਨਸ ਆਈਡੀਆ ਕੀ ਹੈਗਾ ਚਾਈਨਾ ਦਾ ਇਹ ਬੰਦੇ ਨੇ ਬਿਜ਼ਨਸ ਜਿਹੜਾ ਸ਼ੁਰੂ ਕੀਤਾ ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ
0: ਘੰਟੇ
1: ਦੀ ਸਰਵਿਸ ਦੇ 4200 rupees ਲੱਗ 4200 yen ਸਮਥਿੰਗ ਕੁਛ ਚਾਰਜ ਕਰਦਾ
0: ਸਿਰਫ ਖੁਰਕਦਾ ਹੀ ਹੈ
1: ਸ਼ੁਰੂ ਕਰਤਾ ਉਸ ਤੋਂ ਬਾਅਦ ਉਹਨੇ ਇੱਕ ਆਪਣਾ ਜਿਵੇਂ ਪੂਰਾ ਉਹ ਸੈਲੂਨ ਖੋਲਿਆ ਹੋਇਆ
0: ਹਨਾ
1: ਉਹਦੇ ਚ ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ ਮੈਡੀਟੇਸ਼ਨ ਹੈ ਕਿ ਇੱਕ ਪਤਾ ਕੀ ਹੈ ਹੈਪੀਨੈਸ ਹੈ ਇਦਾਂ ਸਮਥਿੰਗ
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਪੈਕੇਜ ਨੇ
1: ਤੁਸੀਂ ਕਿਹੜਾ ਪੈਕੇਜ ਲੈਣਾ ਹਨਾ ਹਾਫ ਆਵਰ ਲਈ ਲੈਣਾ ਹੈ ਇੱਕ ਘੰਟੇ ਲਈ ਲੈਣਾ ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਹੈ ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਹੈ ਵੀ ਹਨਾ ਇੱਦਾਂ ਤੁਸੀਂ ਬੈਠੋ ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ ਤੇ ਬਸ ਉਹਨੇ ਐ ਹਲਕਾ ਹਲਕਾ ਜਿਹਾ ਕਰੀ ਜਾਣਾ ਤੁਹਾਨੂੰ ਨੀਂਦ ਹੀ ਆ ਜਾਣੀ
0: ਦੇਖੋ ਨਾ ਔਰ ਦੇਖੋ ਜੇ ਹੁਣ ਮੈਂ ਤੈਨੂੰ ਕਹਾਂ ਕਿ ਭਾਜੀ ਯਾਰ ਪੇਠੀ ਖੁਰਕਣੀ ਆ ਅਸੀਂ ਇੰਨੇ ਪੈਸੇ ਕਮਾਵਾਂਗੇ ਆਹੀ ਸੋਚ ਨੀ ਸਕਦੇ ਯਾਰ ਪੇਠ ਖੁਰਕੇ ਕੌਣ ਆਊਗਾ ਸਾਡੇ ਕੋਲ
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ ਭਾਬੀ ਜੀ ਕੀ ਕਹਿਣਗੇ ਨਿਤ ਜੀ ਭਾਜੀ ਕੀ ਕਰਦੇ ਨੇ
0: ਆਪਣੇ ਲਈ ਕਿਸੇ ਹੋਰ ਦੀ ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਆਇਆ ਹੈਗਾ ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ ਉਹਨੂੰ ਯਾਰ ਤੇ
1: ਨਜ਼ਾਰੇ
0: ਫਿਰ ਉਹਨੇ ਕਿਹਾ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ ਹਾਂ ਯਾਰ ਗੁੱਡ ਆਈਡੀਆ
1: ਤੇਰੀਆਂ ਅੱਖਾਂ ਚ ਤਾਂ ਜਾਦੂ ਹੱਥਾਂ ਚ ਤਾਂ ਜਾਦੂ ਹੈ
0: ਹਾਂ ਵੀ ਤੂੰ ਕਰ ਸਕਦਾ ਵਾ ਸਾਡੇ ਇੱਦਾਂ ਨਹੀਂ ਹੁੰਦੀ ਹੌਲੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਉਹ ਗਿਆ ਵਾ ਉਹਨੇ ਅੱਗੇ ਪੰਜਾਂ ਚਾਰਾਂ ਨੂੰ ਦੱਸਿਆ ਵੀ ਯਾਰ ਉੱਥੇ ਤੇ ਜਾ ਉੱਥੇ ਤੇ ਬੜੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ
1: ਚਲੋ ਐਨੀਵੇਜ਼ ਆਪਾਂ ਅੱਜ ਦਾ ਪ੍ਰੋਗਰਾਮ ਫੇਰ ਇਹਦੇ ਚ ਇੱਕ ਹੋਰ ਖਬਰ ਦੇ ਦਿੰਦੇ ਆ ਤੁਹਾਨੂੰ
0: ਅੱਛਾ ਠੀਕ ਹੈ ਕੋਈ ਨਹੀਂ
1: ਉਹ ਹੈਗੀ ਆਪਣੀ ਮੈਂ ਪਹਿਲਾਂ ਖਤਮ ਕਰਨ ਲੱਗਿਆ ਸੀ ਫਿਰ ਮੈਨੂੰ ਯਾਦ ਆਈ ਕਿ ਮੈਲਬਰਨ ਤੋਂ ਵੀ ਖਬਰ ਹੈ ਇੱਕ ਯਾਰਾ ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ
0: ਅੱਛਾ ਜੀ
1: ਮੈਲਬਰਨ ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ ਪਹਿਲਾਂ ਮੈਨੂੰ ਇਹ ਨਹੀਂ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ
0: ਅੱਛਾ ਪਹਿਲਾਂ ਰੱਖਿਆ ਸੀ ਹੁਣ ਚੇਂਜ ਕਰ
1: ਕ੍ਰੇਮੋਨ ਕ੍ਰੇਮੋਨ ਉੱਥੇ ਸਬਬ ਹੈਗਾ
0: ਕ੍ਰੇਮੋਨ ਅੱਛਾ ਠੀਕ ਹੈ
1: ਤੇ ਉਹਦੇ ਚ ਇੱਕ ਸਟਰੀਟ ਹੈ ਉਹਦਾ ਨਾਮ ਹੈ ਐਡੋਲਫ ਸਟਰੀਟ
0: ਐਡੋਲਫ
1: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ ਹੈ ਕਿਆ ਇਹ ਬਦਲੋ ਨਾ
0: ਅੱਛਾ
1: ਫਿਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ
0: ਅੱਛਾ
1: ਸੋ ਹੁਣ ਕੌਂਸਲ ਨੇ ਕੰਸਲਟੇਸ਼ਨਸ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ
0: ਐਡੋਲਫ ਤੋਂ ਕੁਝ ਹੋਰ ਚੇਂਜ ਕਰ
1: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ
0: ਚਲੋ ਉਹ ਕਹਿ ਦੋ ਮੌਂਟੀ ਮੌਂਟੀ ਸਟਰੀਟ ਰੱਖ ਦਿਓ ਫਿਰ
1: ਹਾਂ ਮੌਂਟੀ ਮੌਂਟੀ ਗੁੱਡ ਆਈਡੀਆ
0: ਮਤਲਬ ਆਪਣਾ ਇਹ ਹੈ ਵੀ ਉਹਨਾਂ ਜਿਹੜੇ ਗਲੀ ਚ ਸਾਰੇ ਰਹਿੰਦੇ ਹੋਣਗੇ ਉਹਨਾਂ ਨੇ ਐਪਲੀਕੇਸ਼ਨ ਪਾਈ ਹੋਏਗੀ ਫਿਰ ਇਹਦਾ ਮਤਲਬ ਬੰਦੀ ਸੁਣੀ ਜਾਂਦੀ ਹੈ
1: ਹਾਂਜੀ
0: ਇਹਦਾ ਮਤਲਬ ਚਲੋ ਇਹ ਵੀ ਸੁਣ ਤੇ ਲੈਂਦੇ ਆ
1: ਹਾਂ ਤੁਸੀਂ ਆਪਣਾ ਨਾਮ ਪਵਾ ਦਿਓ ਕਹਿ ਦੋ ਵੀ ਇੱਥੇ ਜਿਹੜੀ ਗਲੀ ਚ ਮੈਂ ਰਹਿਣਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ
0: ਹਾਂ
1: ਬੇਸਿਕਲੀ ਵਿਕਟੋਰੀਆ ਚ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ
0: ਪਸੰਦ
1: ਦਾ ਗਾਣਾ ਚਲਾਵਾਂਗੇ ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ ਤੁਹਾਡੀ
0: ਚੱਕ ਲੂ ਫਿਰ
1: ਆ ਵੀ ਗਾਣਾ ਅਕਸ਼ੇ ਕੁਮਾਰ ਦਾ ਹੀ ਹੈ
0: ਲੱਗਦਾ
1: ਯਾਦ ਹੈ

0: ਇੱਕ ਖਬਰ ਦੇ ਦੀਏ ਤੇ ਨਾਲ ਦੀ ਨਾਲ ਦੱਸ ਦੀਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
1: ਬਿਲਕੁਲ।
0: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੁੜੇ ਆ ਕੇ ਕਰਦੇ ਹੈਗੇ ਨੇ ਹਨਾ, ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ। ਹੁਣ ਬ੍ਰਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬ੍ਰਸ਼ ਹੁੰਦੇ ਸੀ ਨਾਰਮਲ ਹਨਾ, ਸਾਡੇ ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦੰਦ ਨਹੀਂ ਹੁੰਦੇ
1: ਸੀ, ਦੰਦ ਲਾ ਫਿਰ ਨਹੀਂ ਦੰਦ ਫਿਰ ਉਂਗਲ ਹੀ ਪਹਿੜ ਲਓ ਬਸ,
0: ਉਂਗਲ ਤਾਂ
1: ਨਹੀਂ, ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ
0: ਆ, ਕਿਸੇ ਦੇ ਘਰ ਜਾਂਦੇ
1: ਉੱਥੇ ਤੇ ਬ੍ਰਸ਼ ਨਹੀਂ ਹੈਗਾ,
0: ਪੇਸਟ ਹੈਗਾ ਤੇ
1: ਸਵੇਰੇ ਉਂਗਲ
0: ਕਰਕੇ ਪੇਸਟ ਵੀ ਆਪਾਂ ਆਏ ਮਣ ਮਣ ਮਣ ਕਰਦੇ ਸੀ, ਹੁਣ ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ ਹੁੰਦਾ,
1: ਥੋੜੀ ਲਾਣੀ ਹੁੰਦੀ ਆ।
0: ਤੇ ਅੱਛਾ ਉਦੋਂ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬ੍ਰਸ਼ ਹੈ, ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨਹੀਂ ਲੱਗੀ ਹੋਈ,
1: ਅੱਛਾ ਨਿੰਮ ਦਾ ਸਿਰਫ
0: ਹੈਂਡਲ ਹੈ ਨਿੰਮ ਦਾ, ਉਹ ਵਿਕ ਰਹੀ ਇੱਥੇ ਆਸਟ੍ਰੇਲੀਆ ਚ, ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਆ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ
1: ਨਿੰਮ,
0: ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ, ਮੈਟਲ ਹੁੰਦਾ।
1: ਸਹੀ ਗੱਲ,
0: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫਿਰ ਅੱਜ ਕੱਲ ਬ੍ਰਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ ਹਨਾ, ਮੇਰੇ ਜਵਾਕ ਨੇ ਬ੍ਰਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਉਹ ਚ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬ੍ਰਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ
1: ਡਿਜ਼ਾਈਨ ਚ,
0: ਨਹੀਂ ਹੈ ਵੀ ਨੀ ਉਹ ਵੀ ਨੀ ਹੈ, ਉਹ ਡਿਜ਼ਾਈਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬ੍ਰਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ, ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫੇਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
1: ਅੱਛਾ ਜੀ।
0: ਇਹਨਾਂ ਨੇ ਨਵਾਂ ਟੂਥਬ੍ਰਸ਼ ਖਰੀਦਿਆ ਡਾਇਸਨ ਦਾ, ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ,
1: ਡਾਇਸਨ, ਹਾਂਜੀ ਹਾਂਜੀ ਠੀਕ ਹੈ।
0: ਉਹ ਡਾਇਸਨ ਦਾ ਟੂਥਬ੍ਰਸ਼ ਹੈਗਾ ਲਗਭਗ $500 ਦਾ, ਆਪਣਾ 600 ਯੂ ਆਸਟ੍ਰੇਲੀਅਨ ਡਾਲਰ ਹੋ ਗਏ, 600-650 ਦਾ ਹਨਾ। ਤੇ ਉਹ ਟੂਥਬ੍ਰਸ਼ ਕੀ ਹੈ ਕਿ ਉਹ ਟੂਥਬ੍ਰਸ਼ ਤੁਸੀਂ ਕਰੋਗੇ,
1: ਹਾਂਜੀ,
0: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ, ਹਾਲਾਂਕਿ ਉਹ ਚ ਥੋੜੀ ਜੀ ਝੱਗ ਵੀ ਹੋਏਗੀ ਪਰ ਉਹ ਵੀ ਤੁਸੀਂ ਦੇਖ ਸਕਦੇ ਹੋ।
1: ਨਹੀਂ ਉਹ ਤਾਂ ਬਰਸ਼ ਕਰਨ ਦੀ ਫਿਰ ਲੋੜ ਹੀ ਨਹੀਂ ਹੈ, ਸਿੱਧਾ ਮੂੰਹ ਚ ਪਾ ਲਓ, ਇਦਾਂ ਹੀ ਕਰਕੇ ਕਰ ਲਓ,
0: ਤੁਹਾਡੇ ਕੋਲ ਆ ਵੀ ਦਿਖਾਈ ਦਿੰਦੇ ਨੇ ਜਦੋਂ ਤੁਸੀਂ ENT ਡਾਕਟਰਾਂ ਦੇ ਜਾਂਦੇ
1: ਹੋ,
0: ਤਾਰ ਜੀ ਪਾ ਕੇ ਦਿਖਾ ਦਿੰਦੇ
1: ਨੇ, ਸਾਰਾ ਨਹੀਂ ਫਿਰ
0: ਡੈਂਟਿਸਟ ਦੇ ਜਾਂਦੇ ਹੋ, ਡੈਂਟਿਸਟ ਵੀ ਦਿਖਾ ਦਿੰਦੇ
1: ਨੇ, ਚਲੋ ਇੱਥੇ ਡੈਂਟਿਸਟ ਵੀ ਇੰਨੇ ਮਹਿੰਗੇ ਆ, ਚਲੋ ਬਰਸ਼ ਪਰ ਆਪਾਂ ਬਰਸ਼ ਕਿਹੜਾ ਸਸਤਾ
0: ਦੇਖ ਲਓ,
1: ਇਹਨਾਂ ਦਾ ਬਰਸ਼ ਵੀ 500-500 ਇੱਥੇ ਆ ਕੇ 600 ਤੋਂ ਹੋ ਗਿਆ, 600 ਵਿੱਚ ਤੇ
0: ਇਹ ਖਬਰ ਸੀਗੀ ਸਾਡੀ ਅੱਜ ਦੀ। ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ, ਕੀ ਕੁਛ ਹੋਣ ਜਾ ਰਿਹਾ ਹੈਗਾ।
1: ਬਿਲਕੁਲ।
0: ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ,
1: ਹਾਂਜੀ,
0: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
1: 24 ਅਕਤੂਬਰ ਨੂੰ ਹੋ ਰਿਹਾ,
0: ਹਾਂਜੀ,
1: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ, 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ, ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ, ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ, ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ,
0: ਬੱਚਿਆਂ ਨੂੰ ਦਿਖਾਓ,
1: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ, ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ, ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ, ਪੇਰੈਂਟਸ ਵੀ ਆਉਣ, ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ, ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ, ਫਿਰ ਮਹਾਰਾਣੀ ਭਾਜੀ, ਹਾਂ ਸੱਚ ਮੈਨੂੰ ਯਾਦ ਆਇਆ, ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ,
0: ਹਾਂਜੀ,
1: ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ, ਡਾਟਰ ਦਾ ਨਾਮ ਜਿੰਦ ਕੌਰ ਰੱਖਿਆ।
0: ਅਰੇ ਵਾਹ।
1: ਮੈਂ ਨਾ ਜਦੋਂ ਨਾਮ ਸੁਣਿਆ ਨਾ, ਮੈਂ ਕਿਹਾ ਜਿੰਦ ਕੌਰ, ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ, ਠੀਕ ਹੈ, ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ, ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ, ਸਟੋਰੀ ਤੋਂ,
0: ਬੱਚਿਆਂ ਨੂੰ ਦਿਖਾਉਣ ਵਾਲੀ, ਦੱਸਣ ਵਾਲੀ,
1: ਮੈਨੂੰ ਇੰਨਾ ਮਤਲਬ ਹੋਇਆ ਨਾ, ਮੈਂ ਕਿਹਾ ਅੱਛਾ, ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ, ਮੈਂ ਤੇ ਸਪੈਸ਼ਲ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤੇ ਸਪੈਸ਼ਲ ਆਵਾਂਗੇ, ਤੇ ਮੈਂ ਕਿਹਾ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ, ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ
0: ਹੈ, ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ, ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ, ਬਲਕਿ ਡਿਸਕਾਊਂਟ ਟਿਕਟ ਵੀ ਹੈਗੀ, ਅਸੀਂ ਕਿਹਾ ਕੁਝ ਕੁ ਦਿਨਾਂ ਲਈ ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ। ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ, ਅੱਛਾ ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫ਼ਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ, ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ, ਸਿਟੀ ਤੋਂ ਮੇਨਲੀ ਚਲ ਜਾਓ, ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ, ਜਿੱਧਰ ਮਰਜ਼ੀ ਚਲ ਜਾਓ,
1: ਫ੍ਰੀ
0: ਨੇ।
1: 11 ਸਪਤੰਬਰ ਤੋਂ,
0: 11 ਸਪਤੰਬਰ ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ, ਫਸਟ ਵੀਕ ਆਫ ਅਕਤੂਬਰ, ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਆ ਉੱਥੇ ਫੇਰੀ ਵਰਕਰਸ ਦੀ, ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨੀ ਕਰਾਂਗੇ ਕਿਸੇ ਵੀ ਗੈਸਟ ਤੋਂ। ਹੜਤਾਲ ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀਜ਼ ਇੰਜੋਏ ਕਰਨੀਆਂ ਨੇ।
1: ਨਹੀਂ ਪਰ ਫੇਰੀ ਲਈ ਤੇ ਭਾਜੀ ਮੇਰੇ ਖਿਆਲ ਦਾ ਓਪਲ ਕਾਰਡ ਯੂਜ਼ ਹੁੰਦਾ ਤੇ ਉਹ ਡੱਡਾ ਜਾ ਖੁੱਲਿਆ
0: ਨਹੀਂ ਓਪਲ ਨਹੀਂ ਕੁਝ ਕੋਈ ਵੀ ਇੱਥੇ ਤਾਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਹੈ। ਓਪਲ ਕਾਰਡ ਹੀ ਥੋੜੇ ਓਪਲ ਕਾਰਡ ਕੌਣ ਰੱਖਦਾ ਅੱਜ ਕੱਲ
1: ਨਹੀਂ
0: ਫੋਨ ਦੇ ਉੱਤੇ ਟੈਪ ਕਰ ਦੋ
1: ਮੇਰੇ ਕਹਿੰਦਾ ਉਹੀ ਫੋਨ ਦੇ ਉੱਤੇ ਵੀ ਤੇ ਪਰ ਉਹ ਜਿਹੜੇ ਡੰਡੇ ਫਿਰ ਆਪੇ ਖੁੱਲ ਜਾਣਗੇ
0: ਆਪਣੇ
1: ਉਹ ਆਪੇ ਮਤਲਬ ਕਰ ਦੇਣਗੇ। ਵੈਰੀ ਗੁੱਡ
0: ਜੀ ਹੈ ਸਰ ਡੰਡੇ ਵਾਲਾ ਨਹੀਂ ਰਿਹਾ ਤੁਸੀਂ ਮੈਨੂੰ ਲੱਗਦਾ ਫੇਰੀ ਚ ਨਹੀਂ ਗਏ
1: ਨਹੀਂ ਮੈਂ ਤੇ ਕਿੰਨੇ ਜਾਂਦੇ
0: ਗਿਆ ਗੇਟ ਲੱਗੇ ਹੋਏ ਨੇ ਉੱਥੇ
1: ਉਹ ਅੱਛਾ
0: ਵਾਰਫ ਦੇ ਉੱਤੇ
1: ਹਾਂ ਠੀਕ
0: ਹੈ ਤੇ ਚਲੋ ਉਹ ਫੇਰੀ ਫ੍ਰੀ ਹੈਗੀ ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿੱਚ 3 to 5 October ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ। ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ। ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ। ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ
1: ਜੀ,
0: ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ
1: ਜੀ ਜੀ,
0: ਉਹ ਤੋਂ ਪਹਿਲਾਂ ਕੋਲੇ 'ਤੇ ਚੱਲਦੀਆਂ
1: ਸੀ,
0: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ। ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ, ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ, ਉਹਦੇ 'ਚ ਟਰੈਵਲ ਕਰੋ। 1 ਘੰਟੇ ਦਾ ਟਰੈਵਲ ਹੈ, ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ, ਫਿਰ ਵਾਪਸ ਆਊਗੀ। ਕੋਲੇ ਦੀ ਹੈ ਇਸ ਕਰਕੇ ਹੌਲੀ ਹੈ, ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ।
1: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
0: ਟਰੈਕ ਤਾਂ ਉਹੀ ਨੇ,
1: ਅੱਛਾ ਉਹੀ ਟਰੈਕ ਹੈ,
0: ਟਰੈਕ ਉਹੀ ਨੇ, ਇੰਜਨ ਉਹੀ ਨੇ, ਟਰੈਕ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਹੀ ਰਹੇ ਨੇ, ਟਰੈਕ ਥੋੜੇ ਬਦਲਦੇ।
1: ਮੈਂ ਉਹੀ ਕਹਿ ਰਿਹਾ, ਮੈਂ
0: ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਆ, ਅੱਗੇ ਵੀ ਤੁਹਾਨੂੰ ਦੱਸਿਆ ਸੀ ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ।
1: ਓਕੇ ਅੱਛਾ ਅੱਛਾ ਅੱਛਾ,
0: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ, ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ ਸੀ, ਉਹ ਜਿਹੜੇ ਝੰਡੇ ਵੱਡੇ ਵੱਡੇ ਐ ਥੱਲੇ ਡਿੱਗਦੇ ਹੁੰਦੇ ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ ਨਹੀਂ 3 to 5 October ਦੇ ਵਿੱਚ। ਪਲੱਸ ਪੁਰਾਣੀਆਂ ਬੱਸਾਂ, ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ, ਤੇ ਉਹ ਜਿਨ੍ਹਾਂ 'ਚ ਐਂ ਖਿੱਚ ਕੇ ਹੌਰਨ ਵੱਜਦਾ ਹੁੰਦਾ ਸੀਗਾ, ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ। ਸੋ ਜਾਇਓ ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ, ਹਾਂ ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ, ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ ਕਲੋਕ ਟਾਵਰ,
1: ਹਾਂਜੀ
0: ਉਹਦੇ 'ਚ ਵੀ ਜਾਣ ਦਾ ਮੌਕਾ ਹੈਗਾ। 270 ਪੌੜੀਆਂ ਨੇ ਜੇ ਤੁਸੀਂ ਚੜ ਸਕਦੇ ਹੋ, ਪਰ ਉਹਦੀ ਟਿਕਟ ਹੋਏਗੀ ਸ਼ਾਇਦ
1: 3 to 5 October ਦੇ ਵਿੱਚ,
0: 3 to 5 October ਦੇ। ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ, ਕਿਤੇ ਕੋਨੇ 'ਚ ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਸੈਂਟਰਲ ਸਟੇਸ਼ਨ ਆਪਣੇ ਆਪ 'ਚ ਇੱਕ ਸ਼ਹਿਰ ਹੈ, ਮਤਲਬ ਸਾਡੇ ਉਧਰ ਪੰਜਾਬ 'ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਡਾ ਇੱਥੇ ਸੈਂਟਰਲ ਸਟੇਸ਼ਨ ਹੈ।
1: ਸਹੀ ਗੱਲ,
0: ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ, ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਕਿਤੇ ਸਪਾਈਡਰਮੈਨ ਹੈ, ਕਿਤੇ ਡਾਇਨਾਸੌਰ ਚੱਲ ਰਹੇ ਨੇ। ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ, ਤੁਸੀਂ ਜਾ ਸਕਦੇ ਹੋ 3 to 5 October, ਯਾਦ ਜ਼ਰੂਰ ਰੱਖਿਓ
1: 3 to 5 October।
0: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ। ਕਿਵੇਂ ਲੱਗੀ ਖਬਰ? ਬੜੀ
1: ਬੇਕਾਰ। ਹਾਂਜੀ, ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਹੱਸਦੇ ਰਹੋ ਤੇ ਵੱਜਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ। ਖਬਰ ਬੜੀ ਬੇਕਾਰ, ਉਹ ਮੇਰਾ ਗਾਣਾ ਫੇਵਰੇਟ
0: ਚੱਕ ਦੋ, ਫਿਰ ਚੱਕ ਦੋ ਘੜੇ ਤੋਂ ਦਿਓ ਜੀ ਇਜਾਜ਼ਤ। ਖਬਰ ਬੜੀ ਬੇਕਾਰ ਹੈ ਦੇ ਵਿੱਚ ਇੰਨਾ ਹੀ, ਸੁਣਦੇ ਰੋਡੀ। ਹਾਂਜੀ 1674।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਜੀ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
4: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਭਾਈ ਆਪਣੇ ਆਪ ਨੂੰ ਦੇ ਕੇ ਰੱਖੋ ਕਮਾਂਡ। ਆਉਣ ਵਾਲਾ ਤਾਂ ਪੌਣਾ ਘੰਟਾ ਆਪਾਂ ਹੱਸਣਾ ਅਤੇ ਇਹ ਸਮਾਂ ਹੱਸਣ ਦੇ ਲਈ ਅਤੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਹੱਸ ਲਈਏ ਅਤੇ ਬਾਕੀ ਸਾਰੀਆਂ ਚੀਜ਼ਾਂ ਫਿਰ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਲੱਗਦੀਆਂ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਅੱਜ ਸਾਡੇ ਨਾਲ ਹੋਊਗੀ ਅਸੀਸ ਕੌਰ। ਅਸੀਸ ਕੌਰ ਤੁਸੀਂ ਆਪਣਾ ਅਨਮਿਊਟ ਕਰ ਲਓ, ਪੁੱਤ ਆ ਜਾਓ ਫੋਨ ਦੇ ਲਾਗੇ ਅਤੇ ਆਪਾਂ ਕਰਦੇ ਹਾਂ ਸ਼ੁਰੂਆਤ। ਅਤੇ ਅਸੀਸ ਕੌਰ ਤੋਂ ਬਾਅਦ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਚਾਲ? ਹੈਲੋ,
1: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਦੋ ਭਾਈ।
0: ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੁਹਾਡਾ? ਹਾਂਜੀ, ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਉੱਠ ਪਏ ਹੋ ਕਿ ਸੁੱਤੇ ਹੋ? ਹਲੇ
1: ਉੱਠ ਗਈ।
0: ਉੱਠ ਗਈ? ਓ, ਮੈਨੂੰ ਲੱਗਦਾ ਹਲੇ ਸੋਮਨ ਨਹੀਂ ਹੋਈ, ਹਲੇ ਤੇ ਬ੍ਰਸ਼ ਵੀ ਨਹੀਂ ਕੀਤਾ ਲੱਗਦਾ।
1: ਨਹੀਂ, ਮੈਂ ਬ੍ਰਸ਼ ਨਹੀਂ ਕਰਦੀ।
0: ਅੱਛਾ, ਬ੍ਰਸ਼ ਕਰਦੀ ਨਹੀਂ ਆ? ਚਲੋ ਫਿਰ ਵੀ ਠੀਕ ਆ।
1: ਮੈਂ ਬ੍ਰੈਕਫਾਸਟ ਕਰਕੇ ਕਦੇ ਕੋਲੀ
0: ਕਰਦੀ। ਅੱਛਾ ਅੱਛਾ ਅੱਛਾ, ਆਹੋ ਨਹੀਂ ਕੀ ਕਰਨਾ ਬ੍ਰਸ਼ ਕਰਕੇ ਨਾ?
1: ਰਾਤ ਨੂੰ ਕਰਦੀ ਕੋਈ ਫਿਰ। ਹਾਂ, ਕਿਉਂਕਿ ਫਿਰ ਦੁਬਾਰਾ ਦੁਬਾਰਾ ਕਰਨੀ ਪੈਂਦੀ, ਇਹ ਚ ਮੀਲ ਬਾਅਦ ਤੰਗ, ਫਿਰ ਮੈਂ ਰਾਤ ਨੂੰ ਕਰਦੀ ਜੋ ਮੈਂ ਬ੍ਰਸ਼ ਕਰਦੀ।
0: ਆਹੋ ਨਹੀਂ, ਐਵੇਂ ਵਾਰ ਵਾਰ ਕਰਨਾ ਪੈਂਦਾ ਨਾ, ਐਵੇਂ ਦੰਦ ਵੀ ਐਵੇਂ ਕਿ ਬ੍ਰਸ਼ ਕਰਨਾ ਪੈਂਦਾ ਵਾ ਨਾ। ਦੰਦ ਹੀ ਨਾ ਕਢਾ ਦਈਏ?
1: ਫਿਰ ਮੈਂ ਖਾਊਂਗੀ ਕਿ ਨਹੀਂ?
0: ਆਹੋ, ਤੇ ਖਾ ਕੇ ਬ੍ਰਸ਼ ਜੂ ਕਰਨਾ ਪੈਂਦਾ।
1: ਹਾਂਜੀ, ਬਟ ਫਿਰ ਜੇ ਮੇਰੇ ਦੰਦ ਨਿਕਲ ਗਏ ਸਾਰੇ, ਫਿਰ ਮੈਂ ਖਾਊਂਗੀ ਕਿਵੇਂ, ਚੱਬੂਗੀ ਕਿਵੇਂ?
0: ਆਪਾਂ ਇੱਥੇ ਢਿੱਡ ਦੇ ਉੱਤੇ ਇੱਕ ਬਾਰੀ ਲਵਾ ਦਾਂਗੇ ਨਾ, ਉਹ ਬਾਰੀ ਖੋਲ ਕੇ ਤੇ ਵਿੱਚ ਰੱਖ ਦਿਆ ਕਰਾਂਗੇ ਆਪਾਂ ਰੋਟੀ।
1: ਕਰ ਨਹੀਂ ਸਕਦੇ?
0: ਕਿਉਂ, ਕਰ ਕਿਉਂ ਨਹੀਂ ਸਕਦੇ? ਕ੍ਰੀਏਟਿਵ ਜਿਹਾ, ਕ੍ਰੀਏਟਿਵ ਜਿਹਾ ਕਰ ਲੈਂਦੇ ਕੁਛ।
1: ਨਹੀਂ
0: ਨਹੀਂ
1: ਨਹੀਂ ਕਰ ਸਕਦੇ।
0: ਹੋ, ਅੱਛਾ, ਚਲੋ ਫਿਰ ਫਿਰ ਇੱਦਾਂ ਹੀ ਚੱਲ ਦਿੰਦੇ ਨੇ। ਹੋਰ ਸੁਣਾਓ ਫਿਰ, ਕੀ ਲਿਆਇਓ ਅੱਜ, ਕੀ ਸੁਣਾਓਗੇ ਸਾਨੂੰ?
1: ਬਾਜ਼ਾਰ।
0: ਹਾਂਜੀ,
1: ਬਾਜ਼ਾਰ।
0: ਓਕੇ,
1: ਥੋੜੀ ਚੀਜ਼ ਹੀ ਹੈ। ਉਹ ਕਿਹੜੀ ਚੀਜ਼ ਹੈ? ਜੀ ਤਾਂ ਜੀ ਚ ਮੈਂ ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਂਦੀ।
0: ਅੱਛਾ, ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਂਦੀ। ਉਹ ਤੇ ਸਕੂਲ ਵਾਲਾ ਬੈਗ ਹੀ ਆ?
1: ਨਹੀਂ। ਆ ਸੁਣੇ, ਲੰਚ ਬਾ।
0: ਅੱਛਾ, ਤੇ ਲੰਚ ਬਾਕਸ ਤੇ ਆਪ ਡੱਬਾ ਆ? ਤੇ
1: ਲੰਚ ਬਾਕਸ ਡੱਬਾ ਆ, ਪਰ ਲੰਚ ਬਾਕਸ ਚ ਛੋਟੇ ਡੱਬੇ ਪੈਂਦੇ ਆ।
0: ਲੰਚ ਬੈਗ ਕਹਿ ਲਈਏ ਫਿਰ ਆਪਾਂ।
1: ਲੰਚ ਬੈਗ?
0: ਹਾਂ
1: ਗੱਡੀ ਚ ਮੈਂ ਬੋਝ ਨਹੀਂ ਹੂੰ, ਮੈਂ ਤਾਂ ਬਾਹਰ ਨਿਕਲ ਸਕਦੀ।
0: ਹਾਂ ਠੀਕ ਆ, ਚਲੋ, ਥੈਂਕ ਯੂ, ਹੈਵ ਅ ਨਾਈਸ ਡੇ।
1: ਵੈਸੇ ਮੈਂ ਇੰਨਾ ਵੀ ਨਹੀਂ ਕਿਹਾ ਸੀ ਵੀ ਇੰਨਾ ਲੈ ਲਓ। ਬੰਦੇ ਨੂੰ ਲੈ ਕੇ ਮੈਂ ਆਪਦੀ ਕਾਲ ਕਰ ਲਿਆ ਕਰੋ, ਸਾਨੂੰ ਮੈਸੇਜ ਕਰਦੇ ਕਰੋ, ਫਿਰ ਅਸੀਂ ਕਾਲ ਲਾ ਲਿਆ ਕਰ।
0: ਠੀਕ ਹੈ, ਠੀਕ,
1: ਮੰਮਾ ਨੂੰ ਪਤਾ ਲੱਗ ਜਾ ਕਰੋ।
0: ਚਲੋ ਠੀਕ ਹੈ, ਮੈਂ ਤੇ ਕਹਿੰਦਾ ਵੀ ਤੁਸੀਂ ਆਲਵੇਜ਼ ਰੈਡੀ ਰਿਹਾ ਕਰੋ। ਥੈਂਕ ਯੂ ਜੀ, ਥੈਂਕ ਯੂ, ਤੇ ਬਾਕੀ ਅੱਗੇ ਵੀ ਬੇਨਤੀ ਆ ਵੀ ਆਲਵੇਜ਼ ਰੈਡੀ ਰਿਹਾ ਕਰੋ, ਜਿੱਥੇ ਕਿਸੇ ਨੂੰ ਆਵਾਜ਼ ਪੈਂਦੀ ਆ ਉੱਥੇ ਕਿ ਜੇ ਭਾਈ ਤੁਸੀਂ ਆ ਜਾ ਕਰੋ। ਧੰਨਵਾਦ ਤੁਹਾਡਾ, ਥੈਂਕ ਯੂ। ਨੈਕਸਟ ਸਾਡੇ ਨਾਲ ਹੈ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਤਵਨੀਤ, ਤੁਸੀਂ ਸੋਰੀ ਤੇਗ, ਤੁਸੀਂ ਰੈਡੀ ਰਹੋ। ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
2: ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਮੰਨਤ, ਫਤਿਹ, ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ।
1: ਸਤਿ
0: ਸ਼੍ਰੀ ਅਕਾਲ ਮੰਨਤ ਜੀ, ਕੀ ਹਾਲ ਆ?
1: ਮੈਂ ਠੀਕ ਆ, ਤੁਸੀਂ ਠੀਕ ਹੋ?
0: ਅਸੀਂ ਵੀ ਵਧੀਆ। ਤੁਸੀਂ ਠੀਕ ਤੇ ਆਪਾਂ ਵੀ ਠੀਕ
1: ਅਸੀਂ ਨਾ ਕੱਲ ਦੀ ਸਵਿਮਿੰਗ ਕਲਾਸ ਕੈਂਸਲ ਕਰਕੇ ਅਸੀਂ ਬੋਲ ਭਾਵੇਂ ਨਾ ਬੋਲ ਦੇਖਣ ਗਏ ਮੈਨੂੰ ਤਾਂ ਇੰਨੀ ਪਸੰਦ ਆਈ ਕਿ ਸਾਰੀਆਂ ਪੰਜਾਬੀ ਫਿਲਮਾਂ ਜਿਹੜੀਆਂ ਅਸੀਂ ਸਿਨਮ ਚ ਦੇਖਿਆ ਉਹ ਮੇਰੀ ਨੰਬਰ 1 ਫੇਵਰੇਟ ਆ ਹੁਣ ਕੀ
0: ਬਾਤ ਮੇਰੀ ਵੀ ਨੰਬਰ 1 ਫੇਵਰੇਟ ਹੋ ਗਈ ਮਨਤ ਨਾਲੇ ਤੁਸੀਂ ਸਵਿਮਿੰਗ ਕੈਂਸਲ ਕਰਕੇ ਵੇਖ ਕੇ ਆਏ ਹੋ ਸਵਿਮ ਕਰਕੇ ਗਏ
1: ਡਿਸਕਾਊਂਟ ਵਗੈਰਾ ਮਿਲਣੇ ਹੁੰਦੇ ਆ
3: ਬਾਰਾਂ ਤੇਰਾਂ ਦੀ ਟਿਕਟ
0: ਹੁਣ ਤੇ ਮੇਰੇ ਖਿਆਲ ਨਹੀਂ ਮਿਲਦੇ ਹੁਣ ਬੰਦ ਹੋ ਗਿਆ ਚਲੋ ਕੀ ਸੁਣਾਓਗੇ ਫਿਰ
1: ਅੱਜ ਸੁਣਾਓਗੇ ਇੱਕ ਚੁਟਕਲਾ
0: ਹਾਂਜੀ
1: ਡਾਕਟਰ ਇਸ ਮੋਟਾਪਾ ਦੇ ਲਈ ਕੋਈ ਹੱਲ ਹੈਗਾ ਪੱਪੂ ਡਾਕਟਰ ਸਾਹਿਬ ਤੇ ਫਿਰ ਉਹ ਕੀ ਆ ਡਾਕਟਰ ਤੂੰ ਇੱਕ ਰੋਟੀ ਖਾਣੀ ਆ ਤੂੰ ਰੋਜ਼ ਇੱਕ ਰੋਟੀ ਖਾਣੀ ਆ ਪੱਪੂ ਡਾਕਟਰ ਸਾਹਿਬ ਇਹ ਇੱਕ ਰੋਟੀ ਖਾਣ ਤੋਂ ਪਹਿਲਾਂ ਖਾਣਾ ਖਾਣ ਤੋਂ ਪਹਿਲਾਂ ਖਾਣੀ ਆ ਖਾਣਾ ਖਾਣ ਤੋਂ ਬਾਅਦ ਚ ਖਾਣੀ
3: ਆਪਾਂ ਜੋ ਖਾਣਾ ਉਹ ਤਾਂ ਖਾਣਾ ਹੀ ਖਾਣਾ ਹੈ
0: ਇਹ ਇਹ ਅੱਧਾ ਪੀਜ਼ਾ ਖਾਣ ਤੋਂ ਬਾਅਦ ਖਾਣੀ ਆ ਥੈਂਕ ਯੂ ਮੰਨਤ
1: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਓ
0: ਹਾਂਜੀ ਫਤਿਹ ਨਾਲ ਵੀ ਕਰਾ ਦੋ
1: ਰੇਡੀਓ ਹਾਂਜੀ ਸੀ
3: ਬਣ ਗਈ ਗੱਲ ਫਿਰ
0: ਬੱਲੇ
1: ਹਾਂਜੀ
0: ਫਿਰ ਤੇ ਫਤਿਹ ਨੇ ਗੱਲ ਹੀ ਬਣਾ ਦਿੱਤੀ
1: ਤੁਹਾਨੂੰ
0: ਕੀ ਵਧੀਆ ਲੱਗਾ
1: ਮੈਨੂੰ ਵਧੀਆ ਲੱਗਿਆ ਜਦੋਂ ਸਿੱਧੂ ਗਿੱਲ ਨੇ ਉਹਨਾਂ ਨੂੰ ਕੁੱਟਦਾ ਈ
3: ਭਰਾਵਾ ਜੌੜਾ ਮੋੜ ਦੇਖਣ ਜਾ ਫਿਲਮ ਦੇਖੀ ਜਾਣਾ ਤਾਂ
0: ਹਾਂ ਕੁੱਟ ਕੁੱਟ ਵਾਲਾ ਵਧੀਆ ਲੱਗਾ
1: ਹਾਂਜੀ
0: ਉਹ ਬੱਲੇ
3: ਜਦ ਅੰਡਰਟੇਕਰ ਬਣ ਜਾਂਦਾ ਹੋ ਹਨਾ
0: ਕੀ ਸੁਣਾਓਗੇ ਫਿਰ
1: ਅੱਜ ਮੈਂ ਸੁਣਾਉਂਗਾ ਇੱਕ ਬਰਜਰਤ ਜਿਹੜੀ ਮੰਮਾ ਨੇ ਆ ਬਣਾਈ ਆ
0: ਜਿਹੜੀ ਕੋਈ ਨਹੀਂ ਪੁੱਛ ਸਕਦਾ
3: ਮੰਮਾ ਪੁੱਛ ਸਕਦੇ ਉਹਨਾਂ ਨੇ ਬਣਾਈ
1: ਕੋਈ ਕਲੂ ਨਹੀਂ ਮਿਲਣਾ ਪਰ ਜਦੀ ਇਕੱਲੇ ਹੁੰਦੇ ਤਾਂ ਕਲੂ ਮਿਲ ਜਾਣਾ ਸੀ ਪਰ ਮਾਮਾ ਜੀ ਨੇ ਆ ਕੇ ਵੱਡੀ ਗੁੱਸੇ ਕਰ ਲਈ ਹੁਣ ਕਲੂ ਨਹੀਂ ਮਿਲਣਾ ਤੁਹਾਨੂੰ
0: ਅੱਛਾ ਇਹਨਾਂ ਨੇ ਕਲੂ ਖਾ ਲਿਆ ਮੇਰਾ
1: ਯਾ
0: ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਔਰੇਂਜ ਨਹੀਂ
3: ਰੇਡੀਓ ਹਾਂਜੀ ਵਾਲਾ ਲੋਗੋ ਲੱਗਦਾ
1: ਮੈਨੂੰ ਖਾਣ ਵਾਲੀ ਚੀਜ਼ ਆ ਇਹੀ ਕਲੂ ਮਿਲਣਾ
0: ਅੱਛਾ ਖਾਣ ਵਾਲੀ ਚੀਜ਼ ਹੈ ਵੀ
3: ਫਿਰ ਤਾਂ ਬਣ ਜਾਣੀ ਗੱਲ
1: ਹਾਂਜੀ
0: ਤੇ ਖਾਣ ਵਾਲੀ ਚੀਜ਼ ਔਰੇਂਜ ਹੋਰ ਕਿਹੜੀ ਆ ਜਿਹੜੀ ਸਵੇਰੇ ਸਵੇਰੇ ਤੁਸੀਂ ਲੈ ਕੇ ਜਾਂਦੇ ਹੋ ਨਾਲ ਟਿਫਨ ਚ ਲੈ ਕੇ ਜਾਂਦੇ ਹੋ
1: ਨਹੀਂ ਹੋਰ ਨਹੀਂ ਕਲੂ ਮਿਲਦਾ ਨਹੀਂ ਨਹੀਂ
0: ਹਾਂ
3: ਮੈਂਡਰਿਨ ਤਾਂ ਨਹੀਂ
0: ਮੈਂਡਰਿਨ ਹੋ ਸਕਦੀ ਫਿਰ
1: ਨਹੀਂ
0: ਨਹੀਂ
1: ਅੱਛਾ ਨਹੀਂ
0: ਓਕੇ ਹਰੇ ਇਹ ਫਿਰ ਹੋ ਸਕਦਾ ਔਰੇਂਜ ਰੰਗ ਦਾ ਸੇਬ
3: ਔਰੇਂਜ
0: ਰੰਗ ਦਾ ਕਰ ਲਾਂਗੇ ਨਾ ਪਹਿਲਾਂ ਮੰਨੇ ਤੇ ਸਹੀ ਯਾਰ ਤੂੰ ਮੰਨ ਤੇ ਸਹੀ ਅਸੀਂ ਰੰਗ ਕਰ ਲਾਂਗੇ
3: 300-400 ਕਰ ਰਹੇ ਹੁਣ ਸਬਜ਼ੀਆਂ
1: ਦੱਸਾਂ
0: ਹਾਂਜੀ
1: ਅੰਤਰ ਅੰਸਰ ਹੈਗਾ ਬਾਲੂ ਸ਼ਾਹੀ ਮੰਮਾ ਬਣਾਉਂਦੇ ਆ
0: ਓਹ
3: ਪਰ ਤੇ ਕਿਹਾ ਫਰੂਟ ਆ
1: ਖਾਣ
0: ਵਾਲੀ ਚੀਜ਼ ਕਿਹਾ
3: ਮੈਂ ਯਾਰ ਕਮਾਲ ਹੋ ਗਈ ਇਹ ਤਾਂ ਫਿਰ ਟਾਲੀ ਕੋਲੋਂ ਨੀ ਮੁੜਨਾ ਆਪਣੇ ਟਾਲੀ ਚ ਰਹਿ ਗਈ ਟਾਲੀ ਕੋਲੋਂ ਨਹੀਂ
0: ਓਕੇ ਬਾਏ ਬਾਏ ਬਾਲੂ ਸ਼ਾਹੀ ਥੈਂਕ ਯੂ ਸੁਖਵਿੰਦਰ ਜੀ ਥੈਂਕ ਯੂ ਗੁਰਜੀਤ ਜੀ ਥੈਂਕ ਯੂ ਜਤਿੰਦਰਪਾਲ ਜੀ ਅੱਜ ਤੁਸੀਂ ਨਹੀਂ ਯਾਰ ਫਾਈਨ ਤੋਂ ਉਹਨੇ ਰਹਿ ਗਏ ਤੁਸੀਂ ਅੱਜ ਨਹੀਂ ਲਾਗੇ ਬੰਨੇ ਨਹੀਂ ਪਹੁੰਚ ਸਕੇ ਬਾਜ਼ਾਰ ਤਾਂ ਹੈ ਹੁਣ ਮੇਡ ਸੀ ਨਾ ਬਾਜ਼ਾਰ
3: ਹਾਂ ਮੰਮਾ ਨੇ ਆਪ ਬਣਾਈ ਸੀ
0: ਇਹ ਕੋਈ ਨੈੱਟ ਤੋਂ ਥੋੜ੍ਹੀ ਲੱਭਣੀ ਕੋਈ ਅਤੇ ਨੈਕਸਟ ਸਾਡੇ ਨਾਲ ਆ ਤੇਗ ਅਤੇ ਉਸ ਤੋਂ ਬਾਅਦ ਫਿਰ ਯੁਵਰਾਜ ਸਤਿ ਸ਼੍ਰੀ ਅਕਾਲ ਤੇਗ ਤੁਸੀਂ ਆਉਣੇ ਰਹੋ ਕੀ ਹਾਲ ਹੈ
1: ਸਾਡਾ
0: ਠੀਕ ਹੈ ਤੁਹਾਡਾ ਕੀ ਹਾਲ ਆ ਓਕੇ ਅੱਜ ਤੇ ਪਹਿਲਾਂ ਵਾਰੀ ਲੈ ਲਈ ਵੈਰੀ ਨਾਈਸ ਅੱਜ ਜਾ ਰਹੇ ਹੋ ਸਕੂਲ ਕਿ ਕਿੰਡਰ ਸਿੰਘਾਂ ਨੂੰ ਹੱਥ ਪਾਈ ਜਾ ਸਿੰਘਾਂ ਨੂੰ ਹੱਥ ਪਾਈ ਜਾ ਸਿੰਘ ਕੀ ਹੁੰਦੇ ਭਲਾ ਅੱਛਾ
3: ਗੈਸ ਕਰੀਏ ਫਿਰ
0: ਤੇ ਸਿੰਘ ਕੀ ਹੁੰਦੇ ਭਲਾ
1: ਅੱਛਾ
0: ਸਿੰਘ ਵੀ ਗੈਸ ਕਰ ਲਈਏ ਉਹ ਬੜੀ ਸਮਾਰਟ ਹੈ ਕੁੜੀ ਨਾ
3: ਹੌਰਨ ਹੁੰਦੇ ਉਹਨੇ ਕਹਿਣਾ ਹੌਰਨ ਤਾਂ ਪੀ ਪੀਣ ਵਾਲੇ ਹੁੰਦੇ
0: ਡੋਗ ਤੇ ਨੀ ਹੋ ਸਕਦਾ ਹੈ ਨਾ ਇਹ ਸਿੰਘਾਂ ਵਾਲਾ ਡੋਗ ਹੋ ਜੂ ਨਹੀਂ
3: ਸਿੰਘ ਵਾਲਾ ਘੋੜਾ ਫਿਰ
0: ਯੂਨੀਕੋਰਨ ਨੇ ਯੂਨੀਕੋਰਨ ਯੂਨੀਕੋਰਨ ਨਹੀਂ
3: ਜਾਨਵਰ ਨਹੀਂ
0: ਆ ਜਾਨਵਰ ਨਹੀਂ ਆ ਤੇ ਫਿਰ ਇਹ ਹੋਰ ਕੀ ਹੋ ਸਕਦਾ ਇਹ ਸਾਈਕਲ ਹੋ ਸਕਦਾ ਹੋ ਸਕਦਾ
3: ਮੋਟਰਸਾਈਕਲ ਹੋ ਸਕਦਾ
0: ਮੋਟਰਸਾਈਕਲ ਵੀ ਹੋ ਸਕਦਾ ਕੱਲਾ ਸਾਈਕਲ
3: ਓਕੇ
0: ਤੇ ਬੁੱਝ ਲਿਆ ਫਿਰ ਆਪਾਂ ਬੁੱਝ ਲਿਆ ਫਿਰ ਆਪਾਂ ਓ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ
3: ਬਣ ਗਿਆ ਪ੍ਰਾਈਜ਼ ਆਪਣਾ ਅੱਜ
1: ਹੋਰ ਥੈਂਕ ਯੂ ਨਾਲੇ ਥੀਦੀ ਨਾਲ ਗੱਲ ਕਰੋ
0: ਹਾਂਜੀ ਲਿਆਓ ਥੀਦੀ ਨਾਲ ਗੱਲ ਕਰਾ ਦੋ
1: ਸਤਿ ਸ਼੍ਰੀ ਅਕਾਲ ਅੰਕਲ ਜੀ
0: ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਆ
1: ਮੈਂ ਵਧੀਆ ਸਦਾ ਕੀ ਹਾਲ ਚਾਲ ਆ
0: ਸਾਡਾ ਵੀ ਠੀਕ ਹੈ ਫਿਰ ਤੁਸੀਂ ਆਪ ਹੀ ਤਿਆਰੀ ਕਰਾਉਂਦੇ ਹੋ ਫਿਰ ਭੈਣ ਨੂੰ
1: ਮੈਨੂੰ ਬਾਲ ਬੋਨੇ ਆਉਂਦੇ ਨੇ ਪਰ ਮੰਮਾ ਹਜੇ ਮੈਨੂੰ ਕਹਿੰਦੀ ਆ ਮੈਂ ਨਹੀਂ ਬਾਲ ਸਦੀ ਆ ਸਕੂਲ ਨੂੰ ਆਪ ਹੀ
3: ਵਾਲ ਤਾਂ ਵਾਹ ਸਕਦੀ ਮਿੱਡੀਆਂ ਨੀ ਕਰਨੀਆਂ ਆਉਂਦੀਆਂ ਹੋਣੀਆਂ ਨਾ ਵਾਲ ਤਾਂ ਬਣੇ ਆਉਂਦੇ ਇਹਨੂੰ
1: ਹਾਂਜੀ ਹਾਂਜੀ ਮੰਮਾ ਕਹਿੰਦੇ ਮੈਂ ਜਦੋਂ ਮੈਂ ਬਾਲ ਬੋਲਦੀ ਹੁੰਦੀ ਆ ਆਪਣੇ ਉਹ ਕਹਿੰਦੀ ਆ ਜ਼ਿਆਦਾ ਮੈਸੀ ਹੁੰਦੇ ਨੇ
0: ਅੱਛਾ ਮੰਮਾ ਕਹਿੰਦੇ ਆ ਵੀ ਜ਼ਿਆਦਾ ਮੈਸੀ ਹੋ ਜਾਂਦੇ ਹਾਂ
1: ਹਾਂਜੀ
0: ਓ ਤੇ ਪਰ ਹੁਣੇ ਹੁਣੇ ਤੁਸੀਂ ਵਾਹ ਲਿਆ ਕਰੋ ਮੁੜ ਕੇ ਐਂਬਰ ਨੇ ਤੁਹਾਨੂੰ ਵਾਹੁਣ ਵੀ ਨਹੀਂ ਦਿਆ ਕਰਨੇ ਫਿਰ ਉਹਨੂੰ ਵੀ ਪਤਾ ਲੱਗ ਜਾਣਾ ਹਾਲੇ ਤੇ ਸਿਰਫ ਮੰਮਾ ਨੂੰ ਪਤਾ ਵਾ ਹੈ ਜਦੋਂ ਤੁਸੀਂ ਪਾਰਕ ਜਾਂਦੇ ਹੋ ਨਾ ਉਦੋਂ ਤੁਸੀਂ ਵਾਅਦਾ ਕਰੋ
1: ਨਾਲੇ ਪ੍ਰੈਕਟਿਸ ਹੋ ਜੂਗੀ ਮਮਾ ਖਲੀ ਕਹਿੰਦੀ ਹੁੰਦੀ ਆ ਮੈਂ ਬਾਲ ਆਪ ਬਸ ਆਉਂਦੀ ਆ ਜਦੋਂ ਮੈਂ ਸ਼ਾਵਰ ਵਿੱਚ ਹੁੰਦੀ ਆ।
0: ਹਾਂ ਓਕੇ ਓਕੇ ਓਕੇ ਓਕੇ, ਫਿਰ ਕਿੰਨੇ ਕੰਮ ਕਰ ਲੈਂਦੀ ਆ ਕੁੜੀ ਨਾਲ, ਤੇ ਕੀ ਲਿਆਇਓ ਫਿਰ ਅੱਜ?
1: ਅੱਜ ਮੈਂ ਸੁਣਾਉਂਗੀ ਇੱਕ ਬਜਾਇਤ।
0: ਓਕੇ।
1: ਕੰਨ ਲਈ ਖਰੀਦਿਆ ਪਰ ਖਾਂਦੇ ਨਹੀਂ।
0: ਅੱਛਾ, ਖਾਣ ਲਈ ਖਰੀਦਿਆ ਪਰ ਖਾਂਦੇ ਨਹੀਂ।
1: ਪਰ ਖਾਂਦੇ ਨਹੀਂ।
0: ਖਰੀਦ ਕੇ ਲਿਆਈਦਾ?
1: ਹਾਂਜੀ।
0: ਅੱਛਾ, ਖਾਣ ਲਈ ਖਰੀਦ ਕੇ ਲਿਆਈਦਾ ਵਾ।
1: ਤੁਸੀਂ ਬਾਏ ਖਾਂਦੇ ਹੁੰਦੇ ਹੋ, ਪਰ ਜੇ ਤੁਸੀਂ ਸ਼ੌਪਕੀਪਰ ਹੋ ਤਾਂ ਤੁਸੀਂ ਖਰੀਦਦੇ ਹੋ।
0: ਅੱਛਾ ਅੱਛਾ, ਸ਼ੌਪਕੀਪਰ ਹੈ ਤਾਂ ਖਰੀਦਦੇ ਹੋ।
1: ਹਾਂਜੀ,
0: ਖਾਣ ਲਈ। ਓਕੇ, ਇਹ ਟੇਕ ਅਵੇ ਬਾਕਸ ਤੇ ਨਹੀਂ ਕਿਤੇ?
1: ਨਹੀਂ।
0: ਇਹ ਵੁਡਨ ਸਪੂਨ ਲੱਗਦਾ ਮੈਨੂੰ।
1: ਨਹੀਂ
0: ਨਹੀਂ ਆ। ਓਏ, ਹੋਰ ਕੀ ਖਾਣ ਲਈ ਖਰੀਦਦੇ ਫਿਰ ਆਪਾਂ? ਟਿਸ਼ੂ ਟਿਸ਼ੂ ਲਫਾਫਾ? ਸਿੰਗਲ ਯੂਜ ਸਿੰਗਲ ਯੂਜ।
3: ਕੋਈ ਨਿਆਣਾ ਆਊਗਾ ਨਾ, ਕਢਾਇਆ ਨਾ ਪਕਾਈ ਮਾਰੋ ਬਾਜ਼ਾਰ ਤੋਂ ਪੁੱਜੋ।
0: ਤੇ ਇੱਧਰ ਇੱਕ ਅੰਕਲ ਆਏ ਆ, ਕਹਿੰਦੇ ਪਲੇਟ ਹੁੰਦੀ ਆ।
1: ਹਾਂਜੀ।
0: ਅੱਛਾ, ਪਲੇਟ ਹੀ ਹੁੰਦੀ ਆ?
3: ਕਰੋ
0: ਕੰਸੀਡਰ।
1: ਥੈਂਕ
0: ਯੂ, ਤੁਹਾਡਾ ਦਿਨ ਵਧੀਆ ਵਧੀਆ ਰਵੇ। ਤੇ ਨੈਕਸਟ ਸਾਡੇ ਨਾਲ ਯੁਵਰਾਜ, ਤੇ ਉਸ ਤੋਂ ਬਾਅਦ ਫਿਰ ਸ਼੍ਰੇਆ ਤੇ ਮਾਨੂ ਬਿੱਲੀ। ਸਤਿ ਸ੍ਰੀ ਅਕਾਲ ਯੁਵਰਾਜ, ਤੁਸੀਂ ਆਉਂਦੇ ਰਹੋ।
4: ਸਤਿ
0: ਸ੍ਰੀ ਅਕਾਲ
4: ਅੰਕਲ ਜੀ ਤੇ ਅੰਕਲ ਜੀ।
0: ਸਤਿ ਸ੍ਰੀ ਅਕਾਲ ਯੁਵਰਾਜ ਜੀ ਤੇ ਯੁਵੀ ਜੀ।
3: ਕੀ ਹਾਲ ਆ ਤੁਹਾਡਾ?
4: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਵੀ ਠੀਕ ਆ, ਤੁਸੀਂ ਸੁਣਾਓ, ਹੋ ਗਏ ਤਿਆਰ?
4: ਹਾਂਜੀ, ਮੈਂ ਤਾਂ ਸਕੂਲ ਵੀ ਪਹੁੰਚ ਗਿਆ।
0: ਸਕੂਲ ਵੀ ਪਹੁੰਚ ਗਏ?
4: ਹਾਂਜੀ, ਤੇ ਅੱਜ ਮੈਂ ਮੇਰੀ ਸੌਕਰ ਟ੍ਰੇਨਿੰਗ ਆ, ਤੇ ਮੇਰੀ ਕ੍ਰਿਕਟ ਟ੍ਰੇਨਿੰਗ ਆ, ਤੇ ਨੈਕਸਟ ਵੀਕ ਤੋਂ ਮੇਰੇ ਪਾਪਾ ਕਹਿੰਦੇ ਕਿਉਂਕਿ ਮੈਂ ਕਲੱਬ ਜੁਆਇਨ ਕਰ ਰਿਹਾ ਸੌਕਰ ਕਲੱਬ, ਇਸ ਲਈ ਮੇਰੇ ਪਾਪਾ ਨੇ ਕਿਹਾ ਵੀ ਮੈਨੂੰ ਜਿਹੜੀ ਮੈਂ ਹੁਣ ਟ੍ਰੇਨਿੰਗ ਜਾਂਦਾ ਉਹ ਛੱਡਣੀ ਪਊਗੀ, ਕਿਉਂਕਿ ਜਿਹੜਾ ਕਲੱਬ ਆ ਉਹ ਬਹੁਤ ਟ੍ਰੇਨਿੰਗਾਂ ਲੈਂਦਾ, ਇਸ ਲਈ ਮੈਨੂੰ ਇਹ ਵੀ ਨਹੀਂ ਛੱਡਣੀ ਪਊਗੀ।
0: ਅੱਛਾ, ਫਿਰ
3: ਦੂਜਾ ਕਲੱਬ ਜ਼ਿਆਦਾ ਵਧੀਆ ਵਾ, ਜ਼ਿਆਦਾ ਮਿਹਨਤ ਕਰਾਉਂਦੇ ਉਹ?
4: ਹਾਂਜੀ, ਕਿਉਂਕਿ ਉਹ ਮੈਨੂੰ ਕਲੱਬ ਵਧੀਆ ਲੱਗਦਾ ਕਿਉਂਕਿ ਉਹ ਮੈਚਸ ਵੀ ਖਲਵਾਉਂਦੇ ਆ।
3: ਫਿਰ ਤਾਂ ਸੈਟਰਡੇ ਸੰਡੇ ਪੂਰਾ ਹੀ ਬੁੱਕ ਕਰਤਾ ਤੁਸੀਂ ਸਾਰੇ ਸੀਜ਼ਨ ਦਾ ਹੀ?
4: ਹਾਂਜੀ, ਤੇ ਜਦੋਂ ਵਿੰਟਰ ਸੀਜ਼ਨ ਹੋਊਗਾ ਮੈਂ ਮੇਰੇ ਵਾਪਸ ਮੈਂ ਅਕੈਡਮੀ ਚ ਜੁਆਇਨ ਕਰ।
0: ਗੁੱਡ ਗੁੱਡ ਨਾਈਸ ਆ, ਫਿਰ ਤੇ ਚਲੋ ਗੁੱਡ ਹੋ ਗਿਆ ਫਿਰ। ਕਲੱਬ ਪੁੱਤ ਸਾਰੇ ਇੱਥੇ ਇੱਕੋ ਜਿਹੇ ਆ, ਜਿੱਥੇ ਮਰਜ਼ੀ ਚੱਲ ਜਾਓ।
4: ਹਾਂਜੀ, ਨਹੀਂ ਪਰ ਫਿਰ ਮੈਂ ਅਕੈਡਮੀ ਚ ਜਾਊਂਗਾ, ਉਹ ਅੰਬਸ ਟ੍ਰੇਨਿੰਗ ਦਿੰਦੇ ਆ।
0: ਅੱਛਾ ਅੱਛਾ,
3: ਉਹ ਫਿਰ ਮੈਚ ਮੂਚ ਘੱਟ ਖਿਡਾਉਂਦੇ ਹੋਣੇ ਆ।
0: ਠੀਕ ਆ,
3: ਵਿਜ਼ਨ ਅਕੈਡਮੀ ਜਾ।
0: ਕੀ ਸੁਣਾਓਗੇ ਫਿਰ ਅੱਜ?
4: ਇੱਕ ਚੁਟਕਲਾ।
0: ਹਾਂਜੀ,
4: ਇੱਕ ਵਾਰੀ ਪਤੀ ਗੁੱਸੇ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ 5000 ਕਿੱਥੇ ਖਰਚ ਕਰਤੇ, ਮੈਂ ਤੈਨੂੰ ਦਿੱਤੇ ਸੀ। ਤੇ ਫਿਰ ਪਤਨੀ ਕਹਿੰਦੀ ਵੀ ਮੈਂ ਇੱਥੇ ਹੀ ਦੱਸ ਦਿੰਦੀ ਹਾਂ। ਫਿਰ ਪਤੀ ਕਹਿੰਦਾ ਵੀ ਨਹੀਂ, ਮੈਨੂੰ ਡੀਟੇਲ ਚ ਦੱਸੀ। ਤੇ ਫਿਰ ਪਤਨੀ ਕਹਿੰਦੀ ਹਾਂ ਹਾਂ ਮੈਂ ਡੀਟੇਲ ਚ ਹੀ ਦੱਸਦੀ ਹਾਂ, 2000 ਮੈਂ ਇੱਧਰ ਖਰਚ ਕਰਤੇ, 2000 ਮੈਂ ਉੱਧਰ ਖਰਚ ਕਰਤੇ, ਤੇ 1000 ਮੈਂ ਇੱਧਰ ਉੱਧਰ ਖਰਚ ਕਰਤੇ।
0: ਅੱਛਾ, ਹੋ ਸਕਦਾ ਉਹਨੇ ਨਾਲ ਇਸ਼ਾਰੇ ਕੀਤੇ ਹੋਣ, ਇੱਧਰ ਤੇ ਇਸ਼ਾਰਾ ਕੀਤਾ ਹੋਵੇ, ਉੱਧਰ ਤੇ ਇਸ਼ਾਰਾ ਕੀਤਾ ਹੋਵੇ, ਏਦਾਂ ਨਹੀਂ ਕੀਤਾ ਉਹਨੇ?
4: ਹਾਂਜੀ, ਏਦਾਂ ਹੀ ਕੀਤਾ
0: ਹੈ ਨਾ, ਇੱਧਰ ਇੱਧਰ ਇੱਧਰ ਜਦੋਂ ਉਹਨੇ ਇੱਧਰ ਕਿਹਾ ਤੇ ਕਿੱਧਰ ਇਸ਼ਾਰਾ ਕੀਤਾ ਸੀ?
4: ਉਹਦੇ ਲੈਫਟ ਸਾਈਡ ਨੂੰ।
0: ਹਾਂ, ਤੇ ਉੱਧਰ ਕੀ ਪਿਆ ਸੀ?
4: ਪਤਾ ਨਹੀਂ।
0: ਅੱਛਾ, ਤੇ ਰਾਈਟ ਸਾਈਡ ਕੀ ਪਿਆ ਸੀ? सूट हाँ हाँ ठीक है हाँ राइट वाला ठीक है हाँ ते लेफ्ट वाला भी चेता करो
3: परफ्यूम
0: होना उधर हाँ
4: जूली
0: चूड़ियाँ हाँ हाँ उधर भी हो सकता हाँ ते होना इधर उधर भी लाभी जाना फिर
3: इधर उधर परफ्यूम हो जाना
0: हाँ
4: इधर उधर परफ्यूम या मेकअप
3: हाँ
0: हाँ मेकअप हो सकता जानदा ते मुंडा सारा कुछ ही है ठीक ठाक वधिया पुत्तु तुसी सुनाओ
5: मैं भी ठीक हां
0: गुड ये बड़िया चीजा जानदा है कुन्नी कुजे हैं
5: हां जी
0: सारा कुछ ही पता है
5: पति पत्नी हाथ च हाथ पा के शॉप्स दी बार बार तुर रहे सीगे ते पति दा एक दोस्त आके पति नूं कहंदा वी वाह इन्ने साल हो गए व्याह नूं फिर भी इन्ना प्यार है थोड़े दोनों च पति कहंदा लै किथे जे मैं दा हाथ छड़ दां किसे भी दुकान च बढ़ जांदी
0: है अज ते फिर तुहाडे घरों फिर खर्चे वाले ही आए चुटकले फिर क्यों आया पुत जे मम्मा ने सूट लै लिया इदा ना करो
3: परफ्यूम वगैरह तो लै सकदे आ
0: ਇਦਾਂ ਨਾ ਨਾ ਕਰ ਹੁਣ ਤੁਸੀਂ ਥੈਂਕ ਯੂ
5: ਥੈਂਕ ਯੂ ਹੈਵ ਅ ਨਾਈਸ ਡੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ
6: ਸਤਿ ਸ਼੍ਰੀ ਅਕਾਲ ਦੋ ਅੰਕਲ ਜੀ
0: ਸਤਿ ਸ਼੍ਰੀ ਅਕਾਲ
3: ਕੱਲੀ ਸ਼੍ਰੇਆ ਜੀ
6: ਕੀ ਹਾਲ ਹੋ
3: ਸਾਡਾ ਠੀਕ ਆ
0: ਠੀਕ ਆ ਤੁਹਾਡਾ ਕੀ ਹਾਲ
6: ਹੋ
0: गुड गुड गुड ਤੇ ਤੁਸੀਂ ਸਾਨੂੰ ਤੇ ਚਾਹ ਬਣਾ ਕੇ ਨਹੀਂ ਦਿੱਤੀ
6: ਭੁੱਲ ਗਏ
0: ਓਹੋ ਹੋ ਹੋ ਭੁੱਲ ਗਏ ਕਿ ਆਉਂਦੀ ਨਹੀਂ ਆ ਭੁੱਲ ਗਏ ਕਿ ਆਉਂਦੀ ਨਹੀਂ ਆ ਤੁਹਾਨੂੰ
6: ਆਉਂਦੀ ਨਹੀਂ
0: ਹੈ ਵੈਸੇ ਓਏ ਹੋਏ ਕਦੋਂ ਕਾਜੂਗੀ ਕਿੰਨੇ ਸਾਲਾਂ ਨੂੰ ਆਜੂਗੀ 8 ਓਕੇ ਤੇ 8 ਤੇ ਤੁਸੀਂ ਹੋ ਗਏ ਹੋ ਅਸੀਸ ਤੇ ਕਹਿੰਦੀ ਆ ਮੈਨੂੰ ਚਾਹ ਆ ਗਈ ਆ ਆ ਗਈ ਭਲਾ ਓਹਨੂੰ ਪਤਾ ਨੀ ਹੈ
6: ਨਾ
0: ਜਾ ਕੇ ਵੇਖਣਾ ਪੈਣਾ ਹਾਂ ਕੀ ਸੁਣਾਓਗੇ ਫਿਰ ਬਾਹਰੋਂ ਆਏ ਵੱਧ ਕੇ ਤੇ ਘਰ ਆਏ ਚੱਲ ਕੇ ਏਦਾਂ
3: ਦੁਬਾਰਾ ਦੁਬਾਰਾ
6: ਬਾਹਰੋਂ ਆਏ ਵੱਧ ਕੇ ਘਰ ਆਏ ਚੱਲ ਕੇ
0: ਅੱਛਾ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ ਇਹ ਕੋਈ ਮੈਨੂੰ ਲੱਗਦਾ ਬਾਹਰੋਂ ਘਾਹ ਕੱਟ ਕੇ ਆਇਆ ਵਾ ਘਰ ਗਾਰਡਨਰ ਜਿਹਾ ਲੱਗਦਾ ਕੋਈ ਹੈ
3: ਪੱਠੇ ਪੁੱਠੇ ਵੀ ਹੋ ਸਕਦੇ
0: ਲੋਨ ਮੂਵਰ ਕੋਈ
3: ਬੱਲੇ ਬੱਲੇ ਪੱਠੇ ਲੈਣ ਚੱਲੇ
0: ਹੈਂ
6: ਹਾਊਸ ਯੂਜ਼ ਕਰਦੇ
0: ਅੱਛਾ ਹਾਊਸ ਯੂਜ਼ ਕਰਦੇ ਆ ਤੇ ਪਹਿਲਾਂ ਤੁਸੀਂ ਇਹ ਦੱਸੋ ਵੀ ਜੋ ਤੁਸੀਂ ਕਹਿ ਰਹੇ ਹੋ ਉਹ ਠੀਕ ਆ ਇਹੀ ਜੋ ਬੁੱਝਿਆ ਵਾ ਉਹ ਠੀਕ ਆ ਪਹਿਲਾਂ ਉਹ ਦੱਸੋ ਬਾਹਰੋਂ ਆਏ ਵੱਢ ਕੇ ਤੇ ਅੱਗੇ
6: ਘਰ ਆਏ ਚੱਲ ਕੇ
0: ਘਰ ਆਏ ਚੱਲ ਕੇ ਓਕੇ
3: ਔਖੀ ਜੀ ਲੱਗਦੀ ਯਾਰ ਇਹ ਕੋਈ ਚੀਜ਼।
0: ਹਾਂ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ। ਹੈ ਇਹ ਕੋਈ ਕੁੱਤੇ ਲਾ ਕੁੱਤਾ ਤੇ ਨਹੀਂ, ਹਲਕਾ ਕੁੱਤਾ ਤੇ ਨਹੀਂ ਹੈ। ਮਤਲਬ ਮਿਸਤਰੀ ਜਿਹਾ ਵੀ ਹੋ ਸਕਦਾ ਬਾਹਰੋਂ ਫਾਏ ਵੱਢ ਕੇ ਆ ਗਿਆ ਘਰ ਚ,
3: ਏਦਾਂ ਥੋੜੀ ਹੁੰਦਾ।
0: ਚਲੋ ਫਿਰ ਹਾਰ ਗਏ ਅਸੀਂ ਤੇ
3: ਸਾਨੂੰ
0: ਸਾਨੂੰ ਤੇ ਕੁੱਲ ਮਿਲਾ ਕੇ ਇੰਨਾ ਕੀ ਪਤਾ।
3: ਝਾੜੂ
0: ਝਾੜੂ ਓ ਹੋ ਅੱਛਾ ਬਾਹਰੋਂ ਆਏ ਵੱਢ ਕੇ,
1: ਝਾੜੂ
0: ਹੁੰਦਾ ਵਾ ਓ ਹੋ
3: ਔਖਾ ਸੀ।
0: ਥੈਂਕ ਯੂ ਹਾਂਜੀ ਹਾਂਜੀ ਪਲੀਜ਼ ਕਰਵਾ ਦੋ। ਸਤਿ ਸ਼੍ਰੀ ਅਕਾਲ ਮਾਨੂ ਬਿੱਲੀ, ਉਹ ਠੀਕ ਹੋ ਮਾਨੂ ਬਿੱਲੀ? ਵੁਫ ਵੁਫ
3: ਮਿਆਉਂ ਮਿਆਉਂ ਕਰਨਾ ਸੀ,
0: ਮਿਆਉਂ ਮਿਆਉਂ ਕਰਨਾ। ਓ ਹੋ ਇਕਦਮ ਮੌਸਮ ਚ ਤਬਦੀਲੀ ਆਈ ਨਾ,
3: ਸਪੈਲਿੰਗ ਚੇਂਜ ਕਰਤੇ।
0: ਨਹੀਂ ਨਹੀਂ ਮੌਸਮ ਚ ਤਬਦੀਲੀ ਆਈ ਤੇ ਉਸ ਕਰਕੇ ਆਵਾਜ਼ ਭੁੱਲ ਗਈ, ਮਾਨੂ ਬਿੱਲੀ ਵੁਫ ਵੁਫ ਕਰਨ ਲੱਗ ਪਈ।
3: ਹਾਂ ਬਸ ਸਾਈਨਸ ਹੋਇਆ ਹੈ।
0: ਹਾਂ
1: ਮਿਆਉਂ ਮਿਆਉਂ
0: ਮਿਆਉਂ ਮਿਆਉਂ ਕਰਨਾ ਹੀ। ਓ ਹੋ ਯਾਰ ਮਾਨੂ ਬਿੱਲੀ ਨੂੰ ਡਿਮੈਂਸ਼ੀਆ ਹੋ ਗਿਆ,
3: ਸਿਆਣੀ ਉਮਰ ਤੇ ਹੋ ਗਈ ਹੋਣਾ।
0: ਮਾਨੂ ਬਿੱਲੀ ਵੁਫ ਵੁਫ ਕਰ, ਪਰ ਉਹ ਮਾਨੂ ਬਿੱਲੀ ਨੂੰ ਪਤਾ ਕਿਉਂ ਤਾਂ ਵੀ ਸੀਸ ਭੁਲੇਖਾ ਪਿਆ ਵਾ, ਕਿਉਂਕਿ ਮਾਨੂ ਬਿੱਲੀ ਤੇ ਉਹਦੇ ਉਹਦੇ ਸਾਈਜ਼ ਦੇ ਕੁੱਤੇ ਆਉਣ ਲੱਗ ਪਏ ਨਾ। ਹਾਂ ਮਾਨੂ ਬਿੱਲੀ
3: ਪਿਆਰੇ ਪਿਆਰੇ ਜੱਤਲ ਜੀ।
0: ਹਾਂ ਮਾਨੂ ਬਿੱਲੀ ਦਾ ਸਾਈਜ਼ ਵੱਡਾ ਹੋ ਗਿਆ ਤੇ ਡੌਗੀਆਂ ਦਾ ਸਾਈਜ਼ ਨਿੱਕਾ ਹੋ ਗਿਆ, ਉਹ ਜਿਹੜੇ ਹੈ ਨਾ। ਹਾਂ ਯੈਸ ਉਹ ਜਿਹੜੇ ਪਰਸ ਵਿੱਚ ਰੱਖਦੇ ਆ ਨਾ। ਕੁੱਤਾ ਜਿਹੜਾ ਤੂੰ ਗਾਣਾ ਵੀ ਨਹੀਂ ਹੈ ਕਿ ਜਿੰਨੀ ਤੂੰ ਕੁੱਤਾ ਤੂੰ ਪਰਸ ਚ ਰੱਖਦੀ ਤੇ ਪੈਸਾ ਤੇਰੇ ਕੋਲ ਹੈ ਨਹੀਂ।
3: ਕੁਛ ਹੋਰ ਹੋਣਾ ਗਾਣਾ, ਇਹ ਵੀ ਮਿਉਂ ਮਿਉਂ ਜਿਵੇਂ ਫੁੱਫ ਫੁੱਫ ਨਿਕਲ ਗਿਆ, ਕੋਈ ਏਦਾਂ ਦੀ ਗੱਲ ਹੋਣੀ।
0: ਅਸੀਸ ਕੀ ਸੁਣਾਉਂਗਾ?
1: ਮੇਰਾ ਸੂਟ ਵੇਖਿਆ?
0: ਓ ਕੀ ਸੂਟ ਕਿ ਜੂਟ?
1: ਜੂਟ
0: ਜੂਟ ਲੈ ਲਿਆ।
3: ਅੱਛਾ
0: ਹਾਂ ਸੱਚ, ਇੱਕ ਮਿੰਟ ਮੈਂ ਵੇਖਾਂ, ਫੇਰ ਮੈਨੂੰ ਭੇਜਿਆ ਸੀ ਕੱਲ ਤੇ ਉਹ ਤੇ ਬੜਾ ਘੈਂਟ ਹੈ ਯਾਰ, ਬੜਾ ਸੋਹਣਾ ਵਾ ਇਹਦੇ।
1: ਹਾਂਜੀ
0: ਇਹ ਮੇਰੇ ਲਈ ਵੀ ਲੈ ਆਓਗੇ ਇੱਕ?
1: ਹਾਂਜੀ
0: ਓਕੇ ਪਲੀਜ਼। ਆਹ ਤੇ ਬਹੁਤ ਨਾਈਸ ਹੈ ਤੇ ਪਿੱਛੋਂ ਵੀ ਖੁੱਲ ਜਾਂਦਾ ਤੇ
1: ਇਹਦੀਆਂ,
0: ਨਹੀਂ ਵੰਨ ਹੀ ਬੜਾ, ਵੰਨ ਹੀ ਬੜਾ। ਤੁਸੀਂ ਲੈਣਾ ਅੰਕਲ?
3: ਹਾਂ
0: ਤੁਸੀਂ ਵੀ ਲੈਣਾ?
3: ਇਸੇ ਭਾਅ ਚ ਦੋ ਤੋਲਦੇ।
0: ਇਹ ਪਤਾ ਪਿੱਛੋਂ ਵੀ ਖੁੱਲ ਜਾਂਦਾ ਤੇ ਬਾਰੀਆਂ ਵੀ ਖੁੱਲ ਜਾਂਦੀਆਂ ਤੇ ਬੋਨਟ ਵੀ ਖੁੱਲ ਜਾਂਦਾ।
3: ਕੀ ਬਾਤ ਹੈ,
0: ਇਹ ਤੇ ਬੜਾ ਘੈਂਟ ਹੈ ਯਾਰ,
3: ਸਮਾਨ ਹੀ ਬਹੁਤ ਆ ਜਾ ਕਰਨਾ।
0: ਵੈਰੀ ਨਾਈਸ, ਏਡੀ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਕਿੱਥੋਂ ਲੈ ਲੈਂਦੇ ਹੋ ਯਾਰ?
3: ਹੁਣ ਦੇਖਿਓ ਇਹਨਾਂ ਦਾ ਘਰ ਕਿੰਨਾ ਕਲੀਨ ਰਹਿਣ ਲੱਗ ਜਾਣਾ, ਇਹਨੇ ਸਾਰੇ ਖਡੌਣੇ ਖਡੂਣੇ ਜੂਟ ਤੇ ਪਾ ਕੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿਆ ਕਰਨੇ।
1: ਹਾਂਜੀ
0: ਇਦਾਂ ਹੀ ਕਰਦਾ ਵਾ,
3: ਕਲੀਨ ਅਪ ਲਈ ਬਹੁਤ ਵਧੀਆ ਹੁੰਦਾ ਹੈ।
0: ਵਾਹ ਓਕੇ ਗੁੱਡ। ਨਹੀਂ ਆਹ ਵਾਲਾ ਜੂਟ ਨਾ, ਇਹ ਤੇਲ ਕਿੰਨਾ ਕੁ ਖਾਂਦਾ ਭਲਾ?
3: ਪੀਂਦਾ ਪੀਂਦਾ
0: ਇਹ ਇਹ ਬਿਜਲੀ ਨਾਲ ਚੱਲਦਾ ਕਿ ਤੇਲ ਤੇ? ਤੇਲ ਤੇ ਚੱਲਦਾ ਵਾ। ਹਾਂ
3: ਫਿਰ ਤੇ ਬੈਟਰੀ ਤਾਂ ਨਹੀਂ ਦੁਬਾਰਾ ਚਾਰਜ ਕਰਨੀ ਪੈਂਦੀ?
1: ਸੈਮੀ ਹਾਈਬ੍ਰਿਡ ਵਾਲਾ ਕਾਰ ਹੈਗਾ
0: ਪਾਪਾ ਕੋਲ ਵੀ ਆ ਨਾ।
3: ਅੱਛਾ
0: ਗੁੱਡ,
1: ਮੇਰੇ
0: ਕੋਲ ਵੀ ਹੈਗਾ ਤੇ ਫਿਰ ਅਸੀਂ ਅਗਲੇ ਹਫਤੇ ਅਸੀਂ ਵੀ ਕਵਾਂਗੇ ਵੀ ਮੇਰੇ ਕੋਲ ਹੈਗਾ। ਹਾਂਜੀ ਓਕੇ, ਇਹਦੇ ਤੇ ਅਲੋਏ ਵੀਲ ਵੀ ਪਏ ਆ ਤੇ ਓਏ ਹੋਏ ਬੜਾ ਘੈਂਟ ਹੈ ਯਾਰ ਇਹ ਤੇ।
3: ਕਿਹਦੇ ਗਾਣੇ ਲਾਇਆ ਕਰਨੇ ਵਿੱਚ ਇਹਦੇ?
0: ਕਿਹੜਾ ਗਾਣਾ ਲਾਉਂਦੇ ਵਿੱਚ?
3: ਕਾਪ ਹੀ ਗਾਉਣਾ ਪੈਂਦਾ
0: ਓਕੇ ਬੋਲੀ। ਹਾਂਜੀ
6: ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕੇ
0: ਲੰਮੀ ਗਾਂ ਕਰਕੇ ਥੈਂਕ ਯੂ ਥੈਂਕ ਯੂ ਅਸੀਸ ਸਿੰਘ ਅਸੀਸ ਤੇ ਕਮਾਲ ਹੀ ਕਰ ਦਿੰਦਾ ਤੇ ਪੂਰੀਆਂ ਗੱਲਾਂ ਬਾਤਾਂ ਓਕੇ ਰਿਪੋਰਟ ਕਰ ਦਿੰਦਾ
3: ਹੁਣ ਵੱਡਾ ਵੀ ਹੋ ਗਿਆ ਨਾ ਝੂਠ ਹੁਣ ਆਪਦੀ ਲੈ ਲਈ ਤੇ ਹੁਣ
0: ਹੋਰ ਲੈ ਹੁਣ ਤੇ ਆਪਣਾ
3: ਥੋੜਾ ਜ਼ਿੰਮੇਵਾਰੀ ਨਾਲ
0: ਆਪਣਾ ਟ੍ਰੇਡ ਲੈ ਲਿਆ ਹੁਣ ਤੇ ਮਤਲਬ ਆਪਣਾ ਠੇਕਾ ਫੜ ਲਿਆ ਕਰਨਾ ਨੇ ਸਤਿ ਸ਼੍ਰੀ ਅਕਾਲ ਤਵਨੀਤ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਅਨਾਹਤ ਸਿਸਟਰਸ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
6: ਅੱਜ
0: ਫਿਰ ਸਕੀਮ ਹੀ ਲਾਈ ਆ
3: ਲੰਬੀ ਬਾਂਹ ਕਰਕੇ
0: ਸਕੀਮ ਲਾਈ ਕੁੜੀ ਨੇ
6: ਤਾਇਆ ਜੀ ਤੁਹਾਡਾ ਕੀ ਹਾਲ ਹੈ ਬੁਖਾਰ ਬੁਖੂਰ ਉਤਰ ਗਿਆ ਹੁਣ
3: ਹਾਂਜੀ ਉਤਰ ਗਿਆ ਪਿਛਲੇ ਹਫਤੇ ਮੇਰੀ ਗੈਰ ਹਾਜ਼ਰੀ ਸੀਗੀ ਨਾਓ ਆਮ ਫੀਲਿੰਗ ਬੈਟਰ
6: ਫਿਰ ਤੁਸੀਂ ਇੱਦਾਂ ਕਰਿਓ ਰਾਤ ਨੂੰ ਦੇਸੀ ਕੋ ਨਕਸ਼ ਪਾਇਆ ਕਰੋ ਤੇ ਤੁੰਨੀ ਚ ਤੇ ਫਿਰ ਆਪੇ ਔਰੇਂਜ ਜੂਸ ਲੈ ਕੇ ਫਰੈਸ਼ ਬਣਾਓ ਤੇ ਉਹਦੇ ਵਿੱਚ ਆਮਲਾ ਪਾਊਡਰ ਪਾਓ
0: ਉਹ ਪੀਣਾ ਚੂਹੇ ਕੱਢ ਕੇ ਧੁਨੀ ਚਲਾਉਣੇ
3: ਕਾਟਨ ਕੈਂਡੀ
6: ਦੇਸੀ ਦੇਸੀ ਘਿਓ ਨੱਕ ਚ ਪਾਣਾ ਤੇ ਧੁਨੀ ਚ ਤੇ ਫਿਰ
0: ਫੇਰ ਵਰਤ ਸਕਦੇ ਆ ਤੜਕੇ ਤੁੜਕੇ ਲਈ ਕਿਤੇ
6: ਨਹੀਂ ਗੰਦਾ ਹੋਊਗਾ ਫੇਰ ਪੀਤੇ ਦਾ ਅੰਕਲ ਨੂੰ ਫੇਰ ਬੁਖਾਰ ਹੋ ਜੂਗਾ ਫਿਰ ਮੇਰੇ ਕੋਲ ਹੋਰ ਕੋਈ ਤਰੀਕੇ ਵੀ ਨੀ ਹੈਗੇ ਆਪ ਪ੍ਰੀਤਿੰਦਰ ਅੰਕਲ ਡਾਕਟਰ ਨੇ ਡਾਕਟਰ ਸਾਰਾ ਕੁਛ ਆਪੇ ਕਰ ਸਕਦੇ ਤੇ ਮੈਨੂੰ ਪੁੱਛ ਰਹੇ
3: ਹਾਂਜੀ ਇਹ ਵੀ ਆ
0: ਅੱਜ ਕੱਲ ਨੋਨੀਆਂ ਜੀ ਫਿਰ ਇੱਕੋ ਦਿਨ ਆਉਂਦੇ ਨਾ ਬਾਕੀ ਦਿਨ ਜਿੱਥੇ ਲੋੜ ਪੈਂਦੀ ਉੱਥੇ ਫਿਰ ਤਵਨੀਤ ਦੱਸ ਸਕਦੀ ਆ ਵੈਰੀ ਗੁੱਡ ਪੁੱਤ ਤੁਸੀਂ ਅੱਜ ਯਾਦ ਰੱਖਿਆ ਤੇ ਤੁਸੀਂ ਦੱਸ ਰਹੇ ਹੋ
6: ਤੇ ਤੁਸੀਂ ਰਾਤ ਨੂੰ ਪੈਰਾਂ ਚ ਦੇਸੀ ਘਿਓ ਵੀ ਲਾਣਾ ਤੇ ਪੈਰ ਜੇ ਤੁਸੀਂ ਨੱਟੇ ਨੀ ਤੇ ਫਿਰ ਤੁਸੀਂ ਪੈਰ ਡੁੱਬ ਸਕਦੇ ਦੇਸੀ ਘਿਓ ਪਾ ਕੇ ਤੇ ਵਾਰਮ ਪਾਣੀ ਪਾ ਕੇ ਡੁੱਬ ਸਕਦੇ ਫਿਰ ਤੁਹਾਨੂੰ ਨੀਂਦ ਸੋਹਣੀ ਆਊਗੀ
0: ਹਾਂ ਜਦੋਂ ਡੁੱਬੀ ਗਏ ਤੇ ਨੀਂਦ ਸੋਹਣੀ ਹੋਣੀ
6: ਪਹਿਲਾਂ ਪਾਣੀ ਪਾਣਾ ਵਾਰਮ ਫਿਰ ਦੇਸੀ ਘਿਓ ਫਿਰ ਤੋਲਿਆ ਲੈਣਾ ਪੈਰ ਡਿਪ ਕਰੋ ਫਿਰ ਪੈਰ ਬਾਹਰ ਕੱਢਣਾ ਫਿਰ ਤੋਲਿਆ ਨਾਲ ਸਾਫ਼ ਕਰੋ ਆਪਣਾ ਪੈਰ ਫਿਰ ਪਾਣੀ ਨੂੰ ਡੋਲੋ ਰੂਮ ਚ ਜਾਓ ਦੇਸੀ ਕੋ ਲਾਓ ਫਿਰ ਸੋ ਜਾਓ
0: ਵੈਰੀ ਨਾਈਸ ਫਲੋ
3: ਚਾਰਟ ਬਣਾ
0: ਤਵਨੀਤ ਵੈਰੀ ਗੁੱਡ ਪੁੱਤ ਤੁਸੀਂ ਤੇ ਬਹੁਤ ਸੋਹਣਾ ਐਕਸਪਲੇਨ ਕਰਦੇ ਹੋ ਮਰਚੋ ਤੁਸੀਂ ਤੇ ਬੜੇ ਸਿਆਣੇ ਹੋ ਗਏ ਹੋ
6: ਹਾਂਜੀ
3: ਛੋਟੀਆਂ ਮੋਟੀਆਂ ਬਿਮਾਰੀਆਂ ਤਾਂ ਆਪਾਂ ਐਦਾਂ ਠੀਕ ਕਰ ਲਿਆ
0: ਕੱਲੇ ਨਹੀਂ ਕੁੜੀਏ ਤੈਨੂੰ ਤਾਂ ਸਾਰੀ ਟੇਕ ਕੇਅਰ ਕਰਨੀ ਆ ਗਈ ਹੈ ਫਿਰ ਤਵਨੀਤ ਦੱਸ ਦਿਆ ਕਰੂਗੀ ਫਾਰਮੂਲੇ ਆਪਾਂ ਤਵਨੀਤ ਦਾ ਇੱਕ ਪ੍ਰੋਗਰਾਮ ਰੱਖ ਲੈਣਾ ਆਪਾਂ ਤੇ ਓਹਦੇ ਵਿਚ ਦੇਸੀ ਨੁਸਖੇ ਸਾਰੇ ਦੱਸਿਆ ਕਰੂਗੀ ਆ ਕੇ
3: ਠੀਕ ਆ ਘਰ ਦਾ ਵੈਦ
0: ਹੈ ਤਵਨੀਰ
6: ਤੁਸੀਂ ਬਣੀ ਤੁਸੀਂ ਬਣੀ ਵੀਰੇ ਨੂੰ ਭੇਜਦੇ ਹੋ
0: ਕਿੱਥੇ
3: ਉਹਨੂੰ ਪਿਕ ਕਰਨਾ
6: ਤੁਹਾਡੇ ਨਾਲ ਪ੍ਰੋਗਰਾਮ ਕਰਨ ਲਈ ਐ ਮੈਂ ਮੇਰੇ ਨਾਲ ਪ੍ਰੋਗਰਾਮ ਲਈ
0: ਓਕੇ ਓਕੇ ਹਾਂ ਚਲੋ ਠੀਕ ਹੈ
3: ਉਹ ਜ਼ਿਆਦਾ ਵਧੀਆ ਰਹੂਗਾ
0: ਠੀਕ ਹੈ ਠੀਕ ਹੈ
6: ਤੇ ਤੁਸੀਂ ਸੰਦੀਪ ਵੀਰਾ ਦੇ ਫੋਨ ਨੰਬਰ ਨਹੀਂ ਦਿੱਤਾ ਹਰੇ ਤੱਕ
0: ਅੱਛਾ ਓਕੇ
3: ਮੈਮਰੀ ਆ ਸਾਰਾ ਕੁਝ ਫੀਡ ਆ ਉਧਰ ਹਾਂ ਜੀ
6: ਉਹਨੂੰ ਦੇਣਾ ਫੋਨ ਨੰਬਰ ਉਹਨਾਂ ਨੂੰ ਸ਼ਿਕਾਇਤ ਕਰਨੀ
3: ਕਿਹੜਾ ਹੀ ਵੇਲਾ ਹੋ ਗਿਆ
0: ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰੂੰਗਾ ਨਾ ਉਹਨਾਂ ਨੂੰ ਉਦਾਂ ਪਤਾ ਨਹੀਂ ਲੱਗਣਾ
3: ਗੱਲ ਕਰੂੰਗਾ ਇਹ ਗੱਲ ਥੋੜੀ ਬਣਦੀ ਕੋਈ
6: ਕਦੇ ਸਮਟਾਈਮਸ ਕੋਈ ਡੇਸ ਮਿਸ ਹੋ ਗਏ ਤੇ ਉਹਨਾਂ ਨੇ ਪਾਈ ਵੀ ਨਹੀਂ ਲਾਫ ਥੈਰੇਪੀ
0: ਤਵਨੀਤ ਨੂੰ ਆਪਾਂ ਆਈ ਟੀ ਸਪੈਸ਼ਲਿਸਟ ਬਣਾ ਦੇਣਾ ਤੇ ਫਿਰ ਆਪੇ ਪਾ ਲਿਆ ਕਰੂਗੀ
3: ਇਹ ਵੀ ਠੀਕ ਰਹੂਗਾ
6: ਕੱਲ ਰਾਤੀ ਮੰਮਾ ਸਾਰੇ ਪੈਰਾਂ ਚ ਮਾਲਿਸ਼ ਕਰਦੇ ਸੀ ਤੇ ਫਿਰ ਮੰਮਾ ਮੇਰੇ ਜੋ ਪੈਰ ਚ ਮਾਲਿਸ਼ ਕਰਦੇ ਸੀ ਮੰਮਾ ਨੇ ਤਿੰਨ ਪਟਾਕੇ ਕੱਢੇ
0: ਓ ਅੱਛਾ ਤਿੰਨ ਪਟਾਕੇ ਕੱਢਤੇ ਬੱਲੇ ਬੱਲੇ ਬੱਲੇ
6: ਹਾਂਜੀ
0: ਗੁੱਡ
3: ਪੰਜ ਉਂਗਲਾਂ ਚੋਂ ਤੇ
0: ਪਹਿਲਾਂ ਹੀ ਕੱਢਦੇ ਉਹ ਸਗੋਂ ਦੀਵਾਲੀ ਤੇ ਕੱਢਦੇ ਹੋ ਨਾ
6: ਹੈ
0: ਦੀਵਾਲੀ ਤੇ ਕੱਢ ਦਿੰਦੇ ਪਟਾਕੇ
3: ਓਏ ਉਹ ਹੋਰ ਹੁੰਦੇ
6: ਨਹੀਂ ਪੈਰਾਂ ਤੋਂ ਜੋ ਮੈਂ ਵੱਡੇ ਹੁੰਦੇ ਉਦੋਂ ਮੈਂ ਯੰਗ ਹੁੰਦੇ ਜੋ ਮੈਂ ਛੋਟੇ ਹੁੰਦੇ ਉਦੋਂ ਮੈਂ ਬੁੱਢੇ ਹੁੰਦੇ
0: ਮੋਮਬੱਤੀ
6: ਸਾਰੇ ਦਿਨ ਚਲਦੀ ਰਹਿੰਦੀ
3: ਘਰ ਚ ਚਾਨਣ ਰਹਿੰਦਾ ਨਾਲੇ ਖੁਸ਼ਬੂਆਂ ਆਉਂਦੀਆਂ
6: ਤੇ ਫੇਰ ਜੋ ਮੈਂ ਬੰਦ ਕਰਦੇ ਬਾਬਾ ਕਹਿੰਦਾ ਇਹ ਕਿਤੇ ਬੰਦ ਕੀਤੀ
0: ਮੋਮਬੱਤੀ
3: ਤੁਸੀਂ ਤਾਂ ਨਹੀਂ ਸੀ ਬੁਝਾਈ ਕਿਤੇ
0: ਸੁਣਾਓ
6: ਤਾਈ ਸਾਡੀ ਨੇ ਫੈਸ਼ਨ ਕਰ ਲਿਆ ਤਾਈ ਸਾਡੀ ਨੇ ਫੈਸ਼ਨ ਕਰ ਲਿਆ ਕਾਲੀ ਆ ਨਿਕਲਾ ਕੇ
0: ਮੋੜ ਮਾੜ ਕੇ ਲੈ ਆਂਦੀ ਟਿਕਾਣੇ ਥੈਂਕ ਯੂ ਤੇ ਵੀਰ ਜੀ ਤੇ ਮੈਨੂੰ ਲੱਗਦਾ ਫੇਰ ਬਿਜ਼ੀ ਅੱਜ ਹੈਨਾ ਹੈ ਅਸ਼ਲੀਨ ਵੀਰ ਜੀ ਬਿਜ਼ੀ ਆ
6: ਬਾਸਕਿਟਬਾਲ
0: ਗੁੱਡ ਤੇ ਕੀ ਸੁਣਾਓਗੇ ਫਿਰ
6: ਇੱਕ ਬੱਲੀ
0: ਓਕੇ
6: ਅੱਜ ਬੁੱਧਵਾਰ

0: ben güvendim de ben doktor böyle böyle. Eri hanci şama şama. Eri hanci böyle böyle. Eri hanci şama şama.
1: Virci böyle böyle. Trafik report.
0: Princess. Ama highway. ਟ੍ਰੈਫਿਕ
1: ਹੋਇਆ ਉੱਥੇ ਟ੍ਰੈਫਿਕ ਆ
0: ਐਕਸੀਡੈਂਟ
1: ਅੱਛਾ ਉੱਥੇ ਐਕਸੀਡੈਂਟ ਹੋਇਆ ਉੱਥੇ ਚੂਹਾ ਲੈ ਗਿਆ ਸੀ ਨਾ ਗੱਡੀ
0: ਹਾਂਜੀ
1: ਚੂਹੇ ਦਾ ਜੂਟ ਪਲਟ ਗਿਆ ਉੱਥੇ
0: ਹਾਂਜੀ
1: ਹਾਂ ਚੂਹੇ ਦੀ ਪੂਛ ਨਾ ਗੱਡੀ ਥੱਲੇ ਆ ਗਈ
0: ਚੂਹੇ ਨੇ ਤੂੰ ਕਲੀ
1: ਹਾਂ ਥੈਂਕ ਯੂ ਵੀਰ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਅਨਾਹਤ ਸਤਿ ਸ੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਪੁੱਤੋਂ ਆਵਾਜ਼ ਤੁਹਾਡੀ ਖਰਾਬ ਹੋਣ ਡਈ ਹੈ ਥੋੜੀ ਥੋੜੀ ਠੀਕ ਆ ਅਨਾਹ ਚਲ ਗਈ
2: ਹਾਂਜੀ ਸਕੂਲ ਚਲ ਗਈ
1: ਓਕੇ ਓਕੇ ਓਕੇ ਲੇਟ ਹੋ ਗਏ ਹਾਂ
2: ਹਾਂਜੀ ਹੁਣੇ ਹੀ ਗਈ ਬਸ
1: ਅੱਛਾ ਅੱਛਾ ਅੱਛਾ ਤੇ ਕੀ ਸੁਣਾਓਗੇ ਤੁਸੀਂ
2: ਅੱਜ ਇੱਕ ਬੁਝਾਰਤ
1: ਓਕੇ
2: ਬਾਹਰੋਂ ਆਇਆ ਬਾਬਾ ਲਸ਼ਕਰੀ ਜਾਂਦਾ ਜਾਂਦਾ ਕਰ ਗਿਆ ਮਸ਼ਕਰੀ
1: ਓਕੇ
3: ਬਾਹਰੋਂ ਆਇਆ ਬਾਬਾ
1: ਲਸ਼ਕਰੀ ਜਾਂਦਾ ਜਾਂਦਾ ਮਸ਼ਕਰੀ ਕਰ ਗਿਆ ਇਹ ਕਿਹੜਾ ਹੋ ਸਕਦਾ
2: ਬੰਦਿਆਂ
1: ਦੇ ਮੂੰਹ ਤੇ ਹੋ ਜਾਂਦਾ ਜਦੋਂ ਉਹਨਾਂ ਦੇ ਮੂੰਹ ਤੇ ਅੱਛਾ ਬੰਦਿਆਂ ਦੇ ਮੂੰਹ ਤੇ ਕੀ ਹੁੰਦਾ ਬੰਦੇ ਦੇ ਮੂੰਹ ਤੇ ਕੀ ਹੁੰਦਾ ਧਾਗਾ ਧੁਗਾ ਬੰਦਿਆਂ ਦੇ ਮੂੰਹ ਤੇ ਕੀ ਹੁੰਦਾ
3: ਮੋਮਬੱਤੀ ਤਾਂ ਹੈ ਨੀ
1: ਮੋਮਬੱਤੀ ਤੇ ਹੈ ਨੀ ਪੱਕੀ ਗੱਲ ਹੈ ਅਗਰਬੱਤੀ ਵੀ ਨਹੀਂ ਆ ਇਹ ਕੀ ਹੋ ਸਕਦਾ ਚਲ ਹਾਰ ਗਏ
2: ਜੇ ਮੇਰੇ ਹੋਇਆ ਤਾਂ ਸਾਰੇ ਹੱਸਣਗੇ
1: ਅੱਛਾ ਜੇ ਤੁਹਾਡੇ ਹੋਏ ਤਾਂ ਸਾਰੇ ਹੱਸਣਗੇ
2: ਹਾਂਜੀ
1: ਓਕੇ ਮੈਂ ਸੁਣਿਆ ਸੁਣਿਆ ਤਾਂ ਹੈਗਾ ਵਾ ਪਰ ਚੇਤਾ ਭੁੱਲ ਗਿਆ ਮੈਨੂੰ ਹੈਲਪ ਲੈ ਲਈਏ
3: ਕੋਈ ਮੋਬਾਈਲ ਫੋਨ ਕੋਈ ਰੇਡੀਓ
1: ਹੈ ਚਲੋ ਹਾਰ ਗਏ ਆਪਾਂ
2: ਉੜਦਾ
1: ਹੈ
2: ਉੜਦਾ
1: ਕੀ
2: ਉੜਦਾ ਉਹ
1: ਉੜਦਾ
2: ਹਾਂ
1: ਓਕੇ
3: ਲਾਲ ਦੁਪੱਟਾ ਮਲ ਮਲਕਾ
1: ਆਹ ਚਲ ਹਾਰ ਗਏ ਆਪਾਂ ਮੁੰਡ ਹੈ
2: ਮੁੰਡ
1: ਫੇਰ ਦੱਸਿਓ ਪੂੰਡ ਓਕੇ ਓਕੇ ਓਕੇ
3: ਕਰ ਗਿਆ ਮਸ਼ਕਰੀ
1: ਪੂੰਡ ਤੁਸੀਂ ਬੰਦਿਆਂ ਚ ਸਾਨੂੰ
3: ਅਸੀਂ ਪ੍ਰਿੰਟ ਵੀ ਤੇ
1: ਬੰਦਿਆਂ ਚ ਉਲਝਾ ਲਿਆ ਨਾ ਇਹਨਾਂ ਸਾਨੂੰ ਓਕੇ
3: ਹਿੰਟ ਦਿੱਤਾ ਪਰ ਕਨਫਿਊਜ਼ ਕਰਨ ਲਈ
1: ਹਾਂ ਨੈਕਸਟ ਟਾਈਮ ਮੈਂ ਕੇਅਰਫੁਲ ਰਹਾਂ
2: ਫਿਰ ਉਹ ਸੁੱਜ ਜਾਂਦਾ
1: ਹਾਂ ਹਾਂ ਫਿਰ ਉਹ ਸੁੱਜ ਜਾਂਦਾ ਹਾਂ ਥੈਂਕ ਯੂ
2: ਥੈਂਕ ਯੂ
1: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਸੁਖਨ ਸਤਿ ਸ੍ਰੀ ਅਕਾਲ ਸੁਖਨ ਕੀ ਹਾਲ ਆ
0: ਸਤਿ ਸ੍ਰੀ ਅਕਾਲ ਅੰਕਲ ਜੀ
1: ਸਤਿ ਸ੍ਰੀ ਅਕਾਲ ਕੀ ਹਾਲ ਨੇ ਜੀ
0: ਠੀਕ ਹਾਲ ਅੰਕਲ ਜੀ
1: ਓ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਓਕੇ ਯਾਰ ਤੁਸੀਂ ਮੈਨੂੰ ਕੋਈ ਕੰਮ ਕਿਹਾ ਸੀ ਤੇ ਮੈਨੂੰ ਪਰ ਚੇਤਾ ਨਹੀਂ ਰਿਹਾ ਕੀ ਕੰਮ ਕਿਹਾ ਸੀ ਭਲਾ ਕੱਲ ਤੁਸੀਂ ਨਹੀਂ ਇਹਨਾਂ ਦੇ ਨਾਲ ਫੋਟੋ ਖਿੱਚੀ ਸੀ ਨਾ ਤੇ ਉਹ ਮੈਂ ਭੇਜਣੀ ਸੀ ਤੇ ਮੈਨੂੰ ਚੇਤਾ ਭੁੱਲ ਗਿਆ
3: ਲੱਭਣੀ ਪੈਣੀ ਹੁਣ
1: ਮੈਂ ਲੱਗ ਰਿਹਾ ਸੀ ਵੀ ਕੁਛ ਮੈਂ ਭੁੱਲ ਗਿਆ ਫਿਰ ਮੈਂ ਸੋਚਿਆ ਵੀ ਫਿਰ ਮੈਂ ਸੁਖਨ ਨੂੰ ਪੁੱਛੂਗਾ
3: ਜੇ ਨਹੀਂ ਲੱਭੀ ਮਿਸ ਕਾਲ ਮਾਰ ਕੇ
1: ਮੂਵੀ ਜਦੋਂ ਵੇਖਣ ਗਏ ਸੀ ਨਾ ਉੱਥੇ ਖਿੱਚੀ
3: ਫੋਟੋ ਖਿੱਚ ਭਾਵੇਂ ਨਾ ਖਿੱਚ ਜਿਹੜੀ ਆਈ ਆ ਨਹੀਂ ਅੱਛਾ ਬੋਲ ਭਾਵੇਂ ਨਾ
1: ਹਾਂ ਇਹ ਵੀ ਆਊਗੀ ਹਾਂ ਜਦੋਂ ਸੁਖਨ ਵੱਡਾ ਹੋਇਆ ਨਾ ਫਿਰ ਆਪਾਂ ਫਿਲਮ ਬਣਾਵਾਂਗੇ ਫੋਟੋ ਖਿੱਚ ਭਾਵੇਂ ਨਾ ਖਿੱਚ
3: ਬੋਲ ਕਬੋਲ
1: ਹੈ ਸੁਖਨ ਤੁਸੀਂ ਹੀਰੋ ਬਣਨਾ ਤੁਸੀਂ ਨਹੀਂ ਬਣਨਾ ਓਹੋ ਕੀ ਬਣਨਾ ਤੁਸੀਂ ਵੱਡੇ ਹੋ ਕੇ
0: ਬੱਚਾ
3: ਸਾਰਿਆਂ ਨਾਲੋਂ ਵਧੀਆ ਆਨਸਰ ਆ ਜਿੰਨੇ ਵੱਡੇ ਆ ਨਾ ਸਾਰੇ ਬਚਪਨ ਚ ਜਿਉਣਾ ਚਾਹੀਦਾ
1: ਘੇਟ ਹੈ ਬੰਦਾ
3: ਬੰਦਾ ਬੁੱਢਾ ਨਹੀਂ ਹੁੰਦਾ ਬੰਦੇ ਦਾ ਬਚਪਨਾ ਮਰ ਜਾਂਦਾ
1: ਓ ਹੋ ਹੋ ਹੋ ਕੀ ਸੁਣਾਓਗੇ ਫਿਰ ਤੁਸੀਂ ਓਕੇ
0: ਨਿੱਕੀ ਜੀ ਕੁੜੀ ਨਿੱਕੀ ਜੀ ਕੁੜੀ ਨਿੱਕੀ ਜੀ ਕੁੜੀ
1: ਅੱਛਾ ਉਹਦੇ ਢਿੱਡ ਚ ਲਕੀਰ ਓਕੇ ਨਿੱਕੀ ਜੀ ਕੁੜੀ ਦੇ ਢਿੱਡ ਚ ਧੁਨੀ ਉਹ ਢਿੱਡ ਚ ਧੁਨੀ ਹੋਣੀ ਆ
3: ਢਿੱਡ ਤੇ ਖਾਜ ਵੀ ਹੋ ਸਕਦੀ
1: ਨਿੱਕੀ ਜੀ ਮੁੰਨੀ ਉਹਦੇ ਢਿੱਡ ਚ ਧੁਨੀ
3: ਖਾਜ ਵੀ ਹੋ ਸਕਦੀ
1: ਹੈਂ ਨਹੀਂ
0: ਨਹੀਂ ਜਿਹਦੇ ਨਾਲ ਆਟਾ ਬਣਾਈਦਾ ਵਾ
1: ਓ ਅੱਛਾ ਠੀਕ ਠੀਕ ਠੀਕ ਠੀਕ ਠੀਕ ਆ ਅੱਛਾ ਉਹ ਆ ਫਿਰ ਉਹ ਨਿੱਕੀ ਜੀ ਕੁੜੀ ਆ ਕਣਕ
0: ਹਾਂਜੀ
1: ਕਣਕ ਬੜੀਆਂ ਪਿਆਰੀਆਂ ਦੀਦੀਆਂ
3: ਸਵੇਰੇ ਸਵੇਰੇ ਅੱਧਾ ਮੂਡ ਖਰਾਬ ਕਰੀ ਫਿਰਦਾ
1: ਸਵੇਰੇ ਸਵੇਰੇ ਪਚੇੜਾ ਓਏ
3: ਵਿਹਲੇ ਬਹਿ ਕੇ ਖਾਈਏ ਕਹਿੰਦਾ ਕੀ ਬਸ ਆਹੀ ਨੇ
1: ਸਾਹਿਬ ਕੀ ਸੁਣਾਓਗੇ
0: ਬੁਝਾ ਰਹੇ ਥੇ
1: ਓਕੇ
0: ਉਹ ਕੀ ਹੈ ਉਹ ਖਾਣ ਨੂੰ ਖਰੀਦਦੇ ਆ ਬਟ ਖਾਂਦੇ ਨਹੀਂ ਆ
1: ਅੱਛਾ ਖਾਣ ਨੂੰ ਖਰੀਦ ਆ ਤੇ ਹੁਣੇ ਜਿਹੜਾ ਇੱਕ ਜਣਾ ਪਾ ਕੇ ਗਿਆ ਸੀ ਉਹ ਹੀ ਲੱਗਦੀ ਮੈਨੂੰ ਤੇ ਪਲੇਟ ਹੀ ਲੱਗਦੀ ਫਿਰ ਸਾਡੇ ਨਾਲ ਨੇ ਲਾਲ ਜੀ ਸਤਿ ਸ੍ਰੀ ਅਕਾਲ ਲਾਲ ਜੀ ਕੀ ਹਾਲ ਨੇ ਬਾਬਾ ਲਸ਼ਕਰੀ
4: ਕੁਛ ਵੀ ਬਣਾ ਲੋ
3: ਨਾਲੇ ਸ਼ੋ ਦਾ ਨਾਂ ਹੀ ਲਾਫਟਰ ਥੈਰੇਪੀ ਹੈ ਜੀ ਜੱਸੋਵਾਲ ਕਹਿ ਦਿੰਦੇ ਫਿਰ ਦੇਖ ਪੰਜ ਚਾਰ ਇਹਨਾਂ ਨੇ ਨਾਲ ਹੀ ਛੱਡਣੀਆਂ ਸੀ ਜਾਂ ਸੈਮੀ ਕਹਿ ਦਿੰਦੇ ਹਨਾ ਕੀ ਵਰਡ ਤੇ ਚੱਲਦੇ ਵੀ ਮੈਂ ਦੇਖਿਆ
4: ਜੱਸੋਵਾਲ ਭਾਈ ਤੋਂ ਯਾਦ ਆਇਆ
3: ਦੇਖਿਆ
4: ਕਹਿੰਦੇ ਯਾਰ ਮੈਂ ਇੱਕ ਤਾਂ ਵਿਆਹ ਕਰਕੇ ਮਰ ਤੰਗ ਮੈਂ ਕੀ ਹੈ ਭਾਈ ਕਹਿੰਦਾ ਜਦੋਂ ਸਾਨੂੰ ਪਤਾ ਚੱਲਦਾ ਵੀ ਘਰ ਵਾਲੀ ਕਿਹੜੀ ਗੱਲ ਤੋਂ ਨਾਰਾਜ਼ ਹੈ ਹਨਾ ਇਹ ਦੂਜੀ ਗੱਲ ਤੋਂ ਨਾਰਾਜ਼ ਹੁੰਦੀ ਉਸ
3: ਗ੍ਰਸਤੀ ਜੀਨਾ ਸੀ ਕਾ ਨਾਮ
4: ਦੂਜੀ ਗੱਲ ਤੋਂ ਨਾਰਾਜ਼ ਹੁੰਦੀ
1: ਦੂਜੀ ਤੋਂ ਨਹੀਂ ਇਸ ਗੱਲ ਤੋਂ ਵੀ ਤੁਹਾਨੂੰ ਪਹਿਲੀ ਬੁੱਝੀ ਕਿਉਂ ਨਹੀਂ ਗਈ ਤੁਹਾਡੇ
3: ਉਹ ਵੀ ਟਾਈਮ ਤੇ
1: ਹਾਂਜੀ ਹਾਂਜੀ ਅਸੀਂ ਤੇ ਬੋਲ ਰਹੇ ਭਾਈ ਉਹ ਤੁਸੀਂ ਸਾਡਾ ਹੱਥ ਹੁੱਥ ਵੱਜ ਗਿਆ ਕਿਤੇ ਮਿਊਟ ਤੇ ਭਲਿਓ ਹੈਲੋ
3: ਪਿੱਛੜਾ ਚਪੂੜਾ ਵਾਲੀ ਗੱਲ ਨਾ ਨਿਕਲ ਜੇ ਇਹਨਾਂ ਦੇ ਮੂੰਹੋਂ ਵੀ
1: ਹਾਂ ਮੈਨੂੰ ਲੱਗਦਾ ਆਪੇ ਹੀ ਆਪਣਾ ਕਿਤੇ ਹੱਥ ਹੁੱਥ ਮਾਰ ਬੈਠੇ ਆ ਕਿਤੇ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਹਰਪਨ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ ਹਾਂਜੀ ਕੀ ਆਵਾਜ਼ ਨਹੀਂ ਹੁੰਦੀ ਹੈਲੋ
3: ਪੁੱਠੀ ਜੀ ਗੱਲ ਕਰੋ, ਫੋਨ ਤੇ ਲਾਲ ਡਿੱਗ ਪਈ ਹੋਣੀ, ਫਿਰ ਦੇਖਿਓ ਬੋਲਣਗੇ
1: ਨਹੀਂ ਕੋਈ ਮਸਲਾ ਪਿਆ ਵਾ ਲੱਗਦਾ ਇਹਨਾਂ ਦਾ। ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ, ਨਰਿੰਦਰ ਚੌਲ ਜੀ, ਕਹਾਣੀ ਪਸੰਦ ਕਰਨ ਦੇ ਲਈ ਮਿਹਰਬਾਨੀ ਤੁਹਾਡੀ, ਹਰਚੰਦ ਸਿੰਘ ਢਿੱਲੋਂ ਜੀ, ਅਤੇ ਇੱਕ ਲਾਸਟ ਚਾਂਸ ਆਪਾਂ ਮਾਰ ਲੈਂਦੇ। ਹਾਂਜੀ ਲਾਲ ਜੀ, ਹਾਂਜੀ ਕੀ ਗੱਲ ਹੋ ਗਈ?
3: ਤੁਸੀਂ ਤਾਂ ਪਹਿਲੀ ਵਾਰ ਚ ਬੁੱਝ ਲੈਂਦੇ ਹੋ ਲੋਕਾਂ ਦੇ ਸੁਣਾਉਣ ਲੱਗੇ ਚੁਟਕਲੇ।
1: ਹਾਂਜੀ
4: ਆਪਣੇ ਸੈਮੀ ਸਾਹਿਬ ਜੀ ਨਾ, ਸੈਮੀ ਸਾਹਿਬ ਪਹਿਲਾਂ ਪਹਿਲਾਂ ਮੈਨੂੰ ਨਾ ਆਪਣੇ ਪੈਰਾਂ ਤੇ ਖੜੇ ਹੋਣ ਦਾ ਬੜਾ ਜਨੂਨ ਸੀ। ਕਹਿੰਦੇ ਜਦੋਂ ਮੇਰਾ ਵਿਆਹ ਹੋ ਗਿਆ ਕਿਚਨ ਦੇ ਸਾਰੇ ਦਿਨ ਆਪਣੇ ਪੈਰਾਂ 'ਤੇ ਖੜਾ ਰਹਿੰਦਾ ਮੈਂ। ਮੈਨੂੰ ਲੇਟਣ ਦਾ ਜਨੂਨ ਹੁੰਦਾ ਵੀ ਮੈਂ ਲੇਟ ਕੇ ਵੀ ਜਿਹੜੇ ਨਾ ਕਹਿੰਦਾ ਆਪਣਾ ਨਾ ਆਪਣਾ ਕਿੰਨਾ ਮੋਟਰਸਾਈਕਲ ਤੇ ਨਾ ਚੜੇਲੇ ਦੇ ਪਿੱਛੇ ਪੈ ਜਾਂਦੀ ਤੇ ਵਾਪਸ ਆ ਜਾਂਦੇ ਰਸਤੇ ਨਾ ਪੈਟਰੋਲ ਭਰਾ ਲੈਂਦੇ ਪੰਪ ਤੇ ਪੈਟਰੋਲ ਪੰਪ ਤੇਲ ਭਰਾ ਲੈਂਦੇ ਤੇ ਤੇਲ ਭਰਾ ਕੇ ਬਹਿ ਜਾਂਦੇ
3: ਦੋ ਛੱਡੀਆਂ
1: ਉਹਨੇ ਕਹਿਣਾ, ਉਹਨੇ ਉਹਨੇ ਕਹਿਣਾ 30 ਨਹੀਂ ਹੈਗੇ ਫਲੈਬ ਹੈ ਮੇਰਾ ਯੂਜ਼ ਕਰ।
3: ਮੈਂ ਨਹੀਂ ਵਿਕਰਮ ਬਤਾ ਲੱਗੂ ਕਿਤੇ ਭੱਜ ਨਾ ਗਈ ਹੋਵੇ ਮੈਂ ਤੋ ਚਲੀ।
1: ਥੈਂਕ ਯੂ ਲਾਲ ਜੀ,
4: ਥੈਂਕ
1: ਯੂ, ਥੈਂਕ ਯੂ। ਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰੇ ਅੱਜ ਯੰਗਰ ਬ੍ਰਦਰ ਹਰਦੀਪ ਸਿੰਘ ਗਿੱਲ ਜਿਨ ਦਾ ਬਰਥਡੇ ਆ, ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਮੈਨੂੰ ਰੇਡੀਓ। ਹਾਂਜੀ ਤੇ ਹਰਦੀਪ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤੀ ਬਖਸ਼ੇ ਤੇ ਹੈਪੀ ਬਰਥਡੇ, ਖੂਬ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ, ਜਵਾਨੀਆਂ ਤੰਦਰੁਸਤੀਆਂ ਮਾਣੋ। ਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ 1674 AM।
5: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
10: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
11: ਜੋ ਹੁਕਮ ਮੇਰੀ ਸਰਕਾਰ।
10: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?

0: ਓਨਲੀ ਵਿਦ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਇੱਕ ਬੇਰੁਜ਼ਗਾਰ ਮੁੰਡਾ ਹਰ ਰੋਜ਼ ਨੌਕਰੀ ਲੱਭਣ ਜਾਇਆ ਕਰੇ ਪਿੱਛੋਂ ਮਾਂ ਫਿਕਰ ਕਰਦੀ ਰਹੇ ਪਤਾ ਨਹੀਂ ਕਿਉਂ ਨੌਕਰੀ ਦਾ ਕੋਈ ਹੱਲ ਨਹੀਂ ਹੋ ਰਿਹਾ ਜਿੱਦਾਂ ਦੀ ਉਹ ਚਾਹੁੰਦਾ ਉੱਦਾਂ ਦੀ ਨੌਕਰੀ ਨਹੀਂ ਮਿਲਦੀ ਜਿੱਦਾਂ ਦੀਆਂ ਮਿਲਦੀਆਂ ਨੇ ਉੱਦਾਂ ਦੀ ਉਹ ਕਰਨੀ ਨਹੀਂ ਚਾਹੁੰਦਾ ਬਸ ਇਸ ਚੱਕਰ ਦੇ ਵਿੱਚ ਹਰ ਰੋਜ਼ ਖਾਲੀ ਹੱਥ ਵਾਪਸ ਪਰਤ ਆਉਂਦਾ ਸਿਰ ਦੇ ਉੱਤੇ ਪਿਓ ਦੀ ਸ਼ਾਮ ਹੀ ਨਹੀਂ ਆ ਘਰ ਦੇ ਸਾਰੇ ਖਰਚੇ ਉਹਨੂੰ ਦੇ ਦੇ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨੂੰ ਦੇ ਦੀਆਂ ਨੇ ਇਸੇ ਵਜ੍ਹਾ ਦੇ ਕਰਕੇ ਹੁਣ ਉਹ ਵਧੇਰੇ ਪ੍ਰੈਸ਼ਰ ਲੈਣਾ ਸ਼ੁਰੂ ਕਰ ਗਿਆ ਉਹਦੇ ਚਿਹਰੇ ਤੋਂ ਥਕਾਵਟ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਉਹਦੇ ਚਿਹਰੇ ਤੇ ਉਹ ਮਜਬੂਰੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਮਾਂ ਨੂੰ ਵੀ ਫਿਕਰ ਹੈ ਪਰ ਮਾਂ ਸ਼ਾਇਦ ਉਹ ਚੀਜ਼ਾਂ ਚਿਹਰੇ ਤੇ ਨਹੀਂ ਆਉਣ ਦਿੰਦੀ ਹੁਣ ਜਦੋਂ ਘਰ ਪਰਤਦਾ ਤੇ ਮਾਂ ਸਮਝ ਜਾਂਦੀ ਹੈ ਕਿ ਉਹਨੂੰ ਨੌਕਰੀ ਨਹੀਂ ਮਿਲੀ ਪਰ ਇਹ ਚੀਜ਼ ਉਹਨੂੰ ਨੌਜਵਾਨ ਨੂੰ ਬਹੁਤੀ ਪਸੰਦ ਨਹੀਂ ਨੌਜਵਾਨ ਨੂੰ ਇਹ ਵੀ ਪਸੰਦ ਨਹੀਂ ਕਿ ਜਦੋਂ ਨਹਾਉਣ ਚਲਿਆ ਜਾਂਦਾ ਤੇ ਮਾਂ ਚੋਰੀ ਚੋਰੀ ਉਹਦੀਆਂ ਜੇਬਾਂ ਬੋਲਦੀ ਹੈ ਮੇਰੇ ਬੋਝੇ ਚੋਂ ਕੀ ਲੱਭਦੀ ਫਿਰਦੀ ਹੈ ਮਾਂ ਪੁੱਛਿਆ ਤੇ ਕਦੇ ਨਹੀਂ ਉਹਨੇ ਪਰ ਮਨ ਹੀ ਮਨ ਉਹਨੇ ਆਪਣੇ ਆਪ ਦੇ ਲਈ ਇੱਕ ਜਵਾਬ ਘੜਿਆ ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਮਾਂ ਉਹਦੀ ਜੇਬ ਦੇ ਵਿੱਚੋਂ ਪੈਸੇ ਲੱਭਦੀ ਹੈ ਉਹਨੂੰ ਇੱਦਾਂ ਲੱਗਦਾ ਕਿ ਉਹਦਾ ਪੁੱਤ ਉਹਦੇ ਕੋਲੋਂ ਕੁਛ ਲੁਕਾ ਰਿਹਾ ਇਹ ਚੀਜ਼ ਉਹਨੂੰ ਹੋਰ ਦੁੱਖ ਦਿੰਦੀ ਹੈ ਹੌਲੀ ਹੌਲੀ ਹੁਣ ਉਹਨੇ ਹਰ ਰੋਜ਼ ਵੇਖਣਾ ਸ਼ੁਰੂ ਕਰ ਦਿੱਤਾ ਜਿੱਦਾਂ ਹੀ ਉਹ ਕੱਪੜੇ ਲਾ ਕੇ ਟੰਗਦਾ ਆਨੇ ਬਾਨੇ ਮਾਂ ਉਹਦੀਆਂ ਜੇਬਾਂ ਜ਼ਰੂਰ ਖੋਲ੍ਹਦੀ ਹੈ ਕਦੀ ਉਹ ਸੋਚਦਾ ਸ਼ਾਇਦ ਮਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ ਇਸ ਕਰਕੇ ਜੇਬਾਂ ਖੋਲ੍ਹਦੀ ਹੈ ਕਦੀ ਉਹਨੂੰ ਲੱਗਦਾ ਕਿ ਮਾਂ ਨੂੰ ਮੇਰੇ ਉੱਤੇ ਯਕੀਨ ਨਹੀਂ ਹੈ ਇਹ ਸਿੱਧਾ ਮੇਰੇ ਕੋਲੋਂ ਕਿਉਂ ਨਹੀਂ ਮੰਗ ਲੈਂਦੀ ਪਰ ਕਹਿ ਨਹੀਂ ਸਕਦਾ ਮਾਂ ਘਰ ਦੇ ਵਿੱਚ ਇਕੱਲੀ ਹੈ ਉਹ ਚਾਹੁੰਦਾ ਨਹੀਂ ਆ ਕਿ ਮਾਂ ਦੇ ਨਾਲ ਇਸ ਰਵੱਈਏ 'ਚ ਗੱਲ ਕਰੇ ਅੰਦਰੋਂ ਅੰਦਰੀ ਇਸ ਵਿਸ਼ੇ ਦੇ ਉੱਤੇ ਰਿੱਝਦਾ ਪਰ ਉਹਨੂੰ ਕੀ ਪਤਾ ਮਾਂ ਜੇਬਾਂ ਇਸ ਕਰਕੇ ਚੈੱਕ ਕਰਦੀ ਹੈ ਕਿ ਕਿਸੇ ਦਿਨ ਜੇਬ ਦੇ ਵਿੱਚ ਸਲਫਾਸ ਹੀ ਨਾ ਪਾ ਲਿਆ ਪਏ ਕਿਸੇ ਦਿਨ ਅੱਕਿਆ ਤਰੱਕਿਆ ਕੋਈ ਗਲਤ ਸਟੈਪ ਨਾ ਲੈ ਲਵੇ ਸ਼ਾਇਦ ਇਸ ਵਜ੍ਹਾ ਦੇ ਕਰਕੇ ਮਾਂ ਹਰ ਰੋਜ਼ ਉਹਦੀਆਂ ਜੇਬਾਂ ਚੈੱਕ ਕਰਦੀ ਹੈ ਥੋੜ੍ਹੇ ਦਿਨ ਹੋਰ ਬੀਤੇ ਥੋੜ੍ਹਾ ਸਮਾਂ ਅੱਗੇ ਲੰਘਿਆ ਉਹਨੇ ਆਪਣੀ ਨੌਕਰੀ ਦੀ ਭਾਲ ਜਾਰੀ ਰੱਖੀ ਪਰ ਹਾਲੇ ਵੀ ਉਹਦੇ ਕੁਛ ਹੱਥ ਨਹੀਂ ਲੱਗਾ ਹੌਲੀ ਹੌਲੀ ਉਹ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਮਜਬੂਰ ਨਜ਼ਰ ਆ ਰਿਹਾ ਜਿਹੜੀ ਚੀਜ਼ ਦਾ ਮਾਂ ਨੂੰ ਡਰ ਸੀ ਅੱਜ ਉਹੀ ਹੋਇਆ ਹੁਣ ਉਹਨੇ ਵੀ ਸ਼ਾਇਦ ਮਨ ਬਣਾ ਲਿਆ ਉਹ ਇਸ ਦੁਨੀਆਂ ਦੇ ਵਿੱਚ ਕਿਸੇ ਕੰਮ ਦਾ ਨਹੀਂ ਉਹ ਆਪਣੀ ਮਾਂ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ ਆ ਸਕਦਾ ਕੋਈ ਨੌਕਰੀ ਕਰਨ ਜੋਗਾ ਨਹੀਂ ਉਹ ਜਿੱਥੇ ਵੀ ਉਹ ਜਾਂਦਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਮਾਰ ਕੇ ਮਨਾ ਕਰ ਦਿੱਤਾ ਜਾਂਦਾ

ਲਿਆਵੇ ਉਹ ਰਿਸ਼ਵਤ, ਕਿੱਥੋਂ ਲਿਆਵੇ ਉਹ ਸਿਫਾਰਸ਼ਾਂ। ਹੁਣ ਲਗਭਗ ਉਹਨੂੰ ਇਹ ਯਕੀਨ ਹੋ ਗਿਆ ਸੀ ਕਿ ਮੈਨੂੰ ਨੌਕਰੀ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਤੇ ਮੈਂ ਇਸ ਜੱਗ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ, ਮੈਂ ਉਲਟਾ ਬੋਝ ਹਾਂ ਆਪਣੀ ਮਾਂ ਦੇ ਸਿਰ ਦੇ ਉੱਤੇ, ਜਿਹੜੀ ਪਤਾ ਨਹੀਂ ਕਿੱਦਾਂ ਕਿੱਦਾਂ ਥੋੜਾ ਬਹੁਤਾ ਕਮਾਉਂਦੀ ਆ, ਕੱਪੜੇ ਵਾਲੀ ਮਸ਼ੀਨ ਚਲਾਉਂਦੀ, ਦੀਆਂ ਅੱਖਾਂ ਰਹਿ ਗਈਆਂ ਨੇ। ਮੈਂ ਉਹਦੇ ਉੱਤੇ ਹੋਰ ਭਾਰ ਨਹੀਂ ਬਣਨਾ ਚਾਹੁੰਦਾ। ਅੱਜ ਜਦੋਂ ਨਹਾਉਣ ਦੇ ਲਈ ਗਿਆ ਤੇ ਮਾਂ ਦਾ ਸੀਨਾ ਬਾਹਰ ਆ ਗਿਆ, ਜਿਹੜੀ ਚੀਜ਼ ਦਾ ਡਰ ਸੀ ਅੱਜ ਉਹਨੇ ਉਹੀ ਲੱਭਿਆ ਉਹਦੀ ਜੇਬ ਦੇ ਵਿੱਚੋਂ। ਸਮਝ ਨਹੀਂ ਆਉਂਦੀ ਕੀ ਕਰੇ, ਸ਼ਾਇਦ ਉਹਨੇ ਘਰ ਤੋਂ ਬਾਹਰ ਹੀ ਆ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕਿਆ, ਘਰ ਤੱਕ ਪਹੁੰਚਿਆ ਉਹ ਖਰੀਦੀ ਸਲਫਾਸ ਹਲੇ ਜੇਬ ਦੇ ਵਿੱਚ ਹੀ ਪਈ ਹੈ, ਮਾਂ ਦੇ ਹੱਥ ਲੱਗ ਗਈ ਹੈ। ਸਮਝ ਨਹੀਂ ਆਉਂਦੀ ਹੁਣ ਕਰਾਂ ਕੀ, ਇੰਤਜ਼ਾਰ ਕਰ ਰਹੀ ਹੈ ਕਿ ਕਿਹੜਾ ਵੇਲਾ ਹੋਵੇ ਪੁੱਤ ਬਾਹਰ ਨਿਕਲੇ ਉਹਦੇ ਨਾਲ ਗੱਲ ਕਰਾਂ, ਪਤਾ ਨਹੀਂ ਸ਼ਾਇਦ ਅੰਦਰ ਹੀ ਨਾ ਕੁਛ ਲੈ ਕੇ ਵੜ ਗਿਆ ਹੋਵੇ, ਕਾਲੀ ਕਾਲੀ ਦੇ ਵਿੱਚ ਦਰਵਾਜ਼ਾ ਖੜਕਾਇਆ, ਪੁੱਤ ਆਪਣੀ ਨਾਰਾਜ਼ਗੀ ਦੇ ਵਿੱਚ ਬਾਹਰ ਨਿਕਲਿਆ। ਅੱਜ ਉਹਦੇ ਅੰਦਰੋਂ ਵੀ ਗੁਬਾਰ ਬਾਹਰ ਆਇਆ, ਮਾਂ ਫਰੋਲ ਲਈਆਂ ਮੇਰੀਆਂ ਜੇਬਾਂ, ਇਹ ਤੇ ਯਾਦ ਹੀ ਨਹੀਂ ਕਿ ਮੈਂ ਜੇਬਾਂ ਦੇ ਵਿੱਚ ਕੀ ਪਾ ਕੇ ਲਿਆ। ਜੇ ਤੈਨੂੰ ਲੱਗਦਾ ਮੈਂ ਨਿਕੰਮਾ, ਮੈਂ ਕੁਛ ਕਮਾ ਕੇ ਨਹੀਂ ਲਿਆ ਸਕਦਾ, ਜਾਂ ਤੈਨੂੰ ਲੱਗਦਾ ਕਿ ਮੈਂ ਤੇਰੇ ਤੋਂ ਬੜੀਆਂ ਗੱਲਾਂ ਲੁਕਾ ਕੇ ਰੱਖੀਆਂ ਨੇ, ਜਾਂ ਤੈਨੂੰ ਇਹ ਲੱਗਦਾ ਕਿ ਮੈਂ ਕਮਾਈ ਕਰ ਆਉਂਦਾ ਪਰ ਤੇਰੇ ਹੱਥ 'ਤੇ ਨਹੀਂ ਧਰਦਾ, ਤੇ ਮਾਂ ਤੂੰ ਮੈਨੂੰ ਮੂੰਹ 'ਤੇ ਕਹਿ ਸਕਦੀ ਸੀ, ਇੱਦਾਂ ਕਿਉਂ ਮੇਰੇ ਕੱਪੜੇ ਫਰੋਲਦੀ ਰਹਿੰਦੀ ਹੈ, ਕਿਉਂ ਮੇਰੇ ਬੋਝੇ ਫੋਲਦੀ ਹੈ। ਮੈਨੂੰ ਵੀ ਪਤਾ ਲੱਗ ਜਾਂਦਾ ਤੇ ਹੱਥ 'ਚ ਫੜੀ ਦਵਾਈ ਪੁੱਤ ਨੂੰ ਵਿਖਾਉਂਦਿਆਂ ਕਹਿਣ ਲੱਗੀ, ਇਸੇ ਕਰਕੇ ਮੇਰਾ ਪੁੱਤ ਮੈਨੂੰ ਡਰ ਸੀ, ਮੈਨੂੰ ਡਰ ਸੀ ਕਿ ਮੇਰਾ ਪੁੱਤ ਇੰਨਾ ਪ੍ਰੈਸ਼ਰ ਨਾ ਲੈ ਜੇ ਨੌਕਰੀ ਦਾ, ਘਰ ਦੇ ਖਰਚਿਆਂ ਦਾ, ਇਸ ਵਜ੍ਹਾ ਦੇ ਕਰਕੇ ਮੈਂ ਤੇਰੀਆਂ ਜੇਬਾਂ ਫਰੋਲਦੀ ਰਹੀ। ਸਭ ਤੋਂ ਵੱਡੀ ਪੂੰਜੀ ਤੇ ਤੂੰ ਹੈ ਮੇਰੀ, ਨੌਕਰੀ ਦਾ ਕੀ ਆਵੇ, ਦੇਰ ਸਵੇਰ ਮਿਲ ਜਾਣੀ ਆ, ਨਾ ਵੀ ਮਿਲੂਗੀ, ਰੋਟੀ ਤੇ ਚੱਲ ਹੀ ਰਹੀ ਹੈ, ਕਦੀ ਰੋਟੀ ਖਾਧੇ ਬਿਨਾਂ ਨਾ ਮੈਂ ਆਪ ਸੁੱਤੀ ਨਾ ਤੈਨੂੰ ਸੌਣ ਦਿੱਤਾ। ਦੋਵੇਂ ਰੱਜ ਕੇ ਰੋਏ ਨੇ ਅੱਜ, ਜਿੱਦਾਂ ਚਿਰਾਂ ਦਾ ਗੁਬਾਰ ਅੰਦਰ ਭਰਿਆ ਸੀ ਅੱਜ ਅਥਰੂਆਂ ਦੇ ਰਾਹੀਂ ਕੱਢ ਦਿੱਤਾ। ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਸਾਰੀਆਂ ਫਿਕਰਾਂ ਭੁੱਲ ਗਈਆਂ, ਸਾਰੇ ਸਟ੍ਰੈਸ, ਸਾਰੇ ਡਿਪਰੈਸ਼ਨ, ਸਾਰੀ ਚਿੰਤਾ ਦੂਰ ਹੋ ਗਈ, ਹੁਣ ਉਹਨੂੰ ਕੋਈ ਫਿਕਰ ਨਹੀਂ ਰਿਹਾ। ਮਾਂ ਦੀ ਗੋਦੀ ਹੈ ਨਾ, ਸਾਰਾ ਕੁਛ ਭੁਲਾ ਦਿੰਦੀ। ਤੈਨੂੰ ਪਤਾ ਵੇ ਜਦੋਂ ਤੂੰ ਸੌਂ ਜਾਣਾ ਮੈਂ ਤਾਂ ਤੇਰੀ ਪੱਗ ਵੀ ਤੇਰੇ ਸਿਰਹਾਣਿਓਂ ਚੁੱਕ ਲੈਂਦੀ। ਉਹ ਕਿਉਂ ਮਾਂ, ਮੈਨੂੰ ਤੇਰਾ ਪਿਓ ਨਹੀਂ ਭੁੱਲਦਾ, ਕਰਜ਼ਿਆਂ ਦੇ ਝੰਬੇ ਨੇ, ਇਸ ਪੱਗ ਦੇ ਨਾਲ ਹੀ ਤਾਂ ਆਪਣੇ ਆਪ ਨੂੰ ਬਾਹਰ ਰੁੱਖ ਤੇ ਟੰਗ ਲਿਆ ਸੀ। ਤੈਨੂੰ ਕੀ ਪਤਾ ਕੀ ਮੇਰੇ ਮਨ ਦੇ ਵਿੱਚ ਆਉਂਦਾ, ਪਰ ਮੈਂ ਤਾਂ ਕਦੀ ਇੱਦਾਂ ਨਹੀਂ ਸੋਚਿਆ। ਮੈਂ ਤਾਂ ਡਟ ਕੇ ਸਾਹਮਣਾ ਕਰ ਰਹੀ ਹਾਂ ਹਾਲਾਤਾਂ ਦਾ, ਮੈਂ ਲੜ ਰਹੀ ਹਾਂ ਸਮੇਂ ਦੇ ਨਾਲ, ਮੈਂ ਤੋਰ ਰਹੀ ਹਾਂ ਨਾ ਆਪਣਾ ਘਰ। ਮੇਰਾ ਬੀਬਾ ਪੁੱਤ ਤੂੰ ਵੀ ਤੇ ਮੇਰੀ ਔਲਾਦ ਹੈ,
ਜੇ ਮੈਂ ਤੋਰ ਸਕਦੀ ਹਾਂ, ਤੂੰ ਤੇ ਜਵਾਨ ਜਹਾਨ ਹੈ, ਤੇਰੇ ਹੱਡ ਪੈਰ ਕੰਮ ਕਰਦੇ ਨੇ, ਤੂੰ ਮੇਰੇ ਨਾਲੋਂ ਜ਼ਿਆਦਾ ਵਧੀਆ ਕੰਮ ਕਰ ਸਕਦਾ। ਕੋਈ ਨਿੱਕਾ ਕੰਮ ਕਰ ਲੈ, ਕੀ ਫਰਕ ਪੈਂਦਾ। ਕਈ ਚੀਜ਼ਾਂ ਸਮੇਂ ਦੇ ਨਾਲ ਹੀ ਮਿਲਦੀਆਂ ਨੇ, ਕਈ ਚੀਜ਼ਾਂ ਦੇ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ। ਬਸ ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ, ਪੁੱਤ ਨੂੰ ਕਦੋਂ ਅੱਜ ਸਕੂਨ ਦੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਾ। ਮਾਂ ਦੇ ਸਿਰ ਦੇ ਵਿੱਚ ਫਿਰਦੇ ਹੱਥ ਨੇ ਸਾਰੀਆਂ ਫਿਕਰਾਂ ਕਿੱਦਾਂ ਦੂਰ ਕਰ ਦਿੱਤੀਆਂ, ਘਰ ਬੈਠੇ ਕਿੱਦਾਂ ਸਾਰੇ ਮਸਲੇ ਹੱਲ ਕਰ ਦਿੱਤੇ। ਸਵੇਰੇ ਉੱਠ ਕੇ ਯਕੀਨ ਹੀ ਨਹੀਂ ਆਇਆ। ਇਹ ਹੁੰਦੀ ਹੈ ਮਾਂ ਦੀ ਮਮਤਾ, ਇਹ ਹੁੰਦਾ ਮਾਂ ਦਾ ਜਿਗਰਾ, ਇਹ ਹੁੰਦਾ ਮਾਂ ਦਾ ਵਿਸ਼ਵਾਸ, ਇਹ ਹੁੰਦਾ ਮਾਂ ਦਾ ਫਿਕਰ। ਕਿੰਨੇ ਭਾਰ ਚੁੱਕੀ ਫਿਰਦੀ ਆਪਣੇ ਸਿਰ ਦੇ ਉੱਤੇ, ਪਰ ਫਿਰ ਵੀ ਮਜਾ ਲਿਆ ਕਦੇ ਸੀ ਕੀਤੀ ਹੋਵੇ। ਚੰਗੇ ਮਾੜੇ ਹਾਲਾਤਾਂ ਦੇ ਨਾਲ ਡਟ ਕੇ ਲੜਨਾ ਇਹ ਕੋਈ ਮਾਂ ਕੋ ਸਿੱਖੇ। ਕਿਸੇ ਘਰ ਨੂੰ ਸੁਚੱਜੇ ਢੰਗ ਦੇ ਨਾਲ ਕਿੱਦਾਂ ਚਲਾਉਣਾ, ਥੋੜੇ ਦੇ ਵਿੱਚ ਵੀ ਕਿੱਦਾਂ ਗੁਜ਼ਾਰਾ ਕਰ ਲੈਣਾ ਇਹ ਕੋਈ ਮਾਂ ਤੋਂ ਸਿੱਖੇ। ਇਹ ਕਹਾਣੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ, ਅਤੇ ਇਸ ਕਹਾਣੀ ਨੂੰ ਲਿਖਿਆ ਸੀ ਜੱਸੀ ਨੇ। ਪੂਰਾ ਨਾਂ ਤਾਂ ਨਹੀਂ ਹੈ, ਮੈਂ ਮਾਫ਼ੀ ਚਾਹੁੰਦਾ, ਪਰ ਜੋ ਵੀ ਲਿਖਿਆ ਬਹੁਤ ਸੋਹਣਾ ਲਿਖਿਆ। ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਇਹ ਜੋ ਭੱਜ ਨੱਠ ਚੱਲ ਰਹੀ ਆ, ਅੱਜ ਕੱਲ੍ਹ ਦੀ ਜ਼ਿੰਦਗੀ ਜੋ ਸਾਨੂੰ ਇਮਤਿਹਾਨ ਪਾਉਂਦੀ ਆ, ਜਾਂ ਫਿਰ ਅਜੋਕੇ ਸਮੇਂ ਦੀਆਂ ਚਮਕਾਂ ਦਮਕਾਂ ਨੇ, ਇਹਨਾਂ ਲੋੜਾਂ ਨੇ ਜਿੱਦਾਂ ਸਾਡੇ ਦਿਮਾਗ ਦੇ ਉੱਤੇ ਅਸਰ ਕੀਤਾ, ਸਾਨੂੰ ਲੋੜ ਆ ਇੱਕ ਦੂਸਰੇ ਦੇ ਨਾਲ ਖੜਨ ਦੀ, ਲੋੜ ਆ ਪਰਿਵਾਰ ਦੇ ਜੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦੀ। ਇਹ ਸਮੱਸਿਆ ਸਿਰਫ ਕਿਸੇ ਇੱਕ ਦੇਸ਼ ਦੀ, ਇੱਕ ਖਿੱਤੇ ਦੀ ਨਹੀਂ ਹੋ ਸਕਦੀ। ਇਹ ਸਮੱਸਿਆ ਤਾਂ ਉੱਥੇ ਵੀ ਹੈ ਜਿੱਥੇ ਲੋਕਾਂ ਦੀ ਰੋਟੀ ਬੜੀ ਸੋਹਣੀ ਚੱਲਦੀ ਆ, ਰਜਵੀਂ ਚੱਲਦੀ ਹੈ, ਉੱਥੇ ਵੀ ਆਪਾਂ ਮਨ ਹਲਕਾ ਕਰ ਲੈਂਦੇ ਹਾਂ। ਵੇਖਿਆ ਜਾਵੇ ਤਾਂ ਇਹ ਸਮੱਸਿਆ ਸਾਡੇ ਕੋਲ ਖੁਸਰੇ ਆਸਰਿਆਂ ਦੀ ਹੈ। ਜਦੋਂ ਸਾਡੇ ਕੋਲ ਸਾਡੇ ਪਰਿਵਾਰ ਦੇ ਜੀ ਹੋਣ ਅਤੇ ਉਹਨਾਂ ਕੋਲ ਸਾਡੇ ਲਈ ਸਮਾਂ ਹੋਵੇ ਸਾਡੇ ਨਾਲ ਬਹਿਣ ਦਾ, ਗੱਲਾਂ ਕਰਨ ਦਾ, ਅਤੇ ਫਿਰ ਇੱਦਾਂ ਦੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਵੀ ਆਪੇ ਦੂਰ ਹੋ ਜਾਂਦੀਆਂ। ਕੋਈ ਇੱਦਾਂ ਦੀ ਦਿੱਕਤ ਤਾਂ ਹੈ ਹੀ ਨਹੀਂ ਜਿਹੜੀ ਦੂਰ ਨਾ ਕੀਤੀ ਜਾ ਸਕਦੀ ਹੋਵੇ, ਸਿਰਫ ਅਸੀਂ ਆਪਣਿਆਂ ਤੋਂ ਦੂਰ ਨਾ ਹੋਈਏ। ਕਦੀ ਕੋਈ ਇੱਕ ਜੀ ਦੂਸਰੇ ਦਾ ਆਸਰਾ ਬਣਦਾ ਅਤੇ ਅਗਲੀ ਵਾਰੀ ਉਹ ਪੈਰਾਂ ਸਿਰ ਹੋ ਕੇ ਤੁਹਾਡਾ ਆਸਰਾ ਬਣ ਜਾਂਦਾ। ਬਸ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦਾ ਹੌਂਸਲਾ ਬਣੇ ਰਹੀਏ। ਇਹ ਸਿਰਫ ਹੌਂਸਲਾ ਹੀ ਆ ਜਿਹੜਾ ਸਾਨੂੰ ਤੋਰੀ ਰੱਖਦਾ, ਇਹ ਸਿਰਫ ਹੌਂਸਲਾ ਹੀ ਆ ਜਿਹੜਾ ਅੱਜ ਸਾਨੂੰ ਖੁਸ਼ ਕਰਦਾ, ਕੱਲ੍ਹ ਦੀ ਇੱਕ ਨਵੀਂ ਉਮੀਦ ਦਿੰਦਾ, ਆਪਣੇ ਸਾਰੇ ਪਰਿਵਾਰ ਦੇ ਜੀਆਂ ਨੂੰ ਬਣਦੀ ਸਰਦੀ ਰਿਸਪੈਕਟ ਦੇਈਏ, ਉਹਨਾਂ ਕੋਲੋਂ ਬਣਦੀ ਸਰਦੀ ਰਿਸਪੈਕਟ ਲਈਏ। ਇਹਨਾਂ ਛੋਟੇ ਛੋਟੇ ਪਰਿਵਾਰਾਂ ਦੇ ਵਿੱਚ ਪਰਦੇਸੀ ਬੈਠੇ ਇੱਕ ਦੂਸਰੇ ਦਾ ਆਸਰਾ ਬਣੀਏ, ਅਤੇ ਲਾਈਫ ਇਹ ਜ਼ਿੰਦਗੀ ਹੋਰ ਜ਼ਿਆਦਾ ਆਸਾਨੀ ਦੇ ਨਾਲ ਬੀਤੂਗੀ, ਸਾਡੇ ਵੀ ਮਨਾਂ ਦੇ ਉੱਤੇ ਇਹ ਸਟ੍ਰੈੱਸ ਬਹੁਤੇ ਹਾਵੀ ਨਹੀਂ ਹੋਣਗੇ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਅੱਜ ਪ੍ਰੋਗਰਾਮ ਨਿਊਜ਼ ਰੂਮ ਦੇ ਵਿੱਚ 9 ਸਤੰਬਰ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ। ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਤੇ ਫਿਰ ਭਾਰਤ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹਾਂ।

ਨੇਪਾਲ ਦੇ ਨਾਲ ਜੁੜੀ ਹੋਈ ਜਿੱਥੇ ਨੇਪਾਲ ਦੇ ਵਿੱਚ ਪਿਛਲੇ ਦਿਨੀ ਜਿਹੜੇ ਆਏ ਭਿਆਨਕ ਹੜ੍ਹ ਸੀ ਉਹਨਾਂ ਨੇ ਤਾਂ ਕਿੱਡੀ ਤਬਾਹੀ ਮਚਾਈ ਹੈ ਉਹ ਤਾਂ ਸਾਰੇ ਹੀ ਜਾਣਦੇ ਹਾਂ। ਪਰ ਇਸ ਦਰਮਿਆਨ ਨੇਪਾਲ ਹੁਣ ਇਸ ਵਕਤ ਹਰ ਇੱਕ ਉਸ ਕੁਦਰਤੀ ਆਫਤ ਤੋਂ ਡਰ ਰਿਹਾ ਜਿਹੜੀ ਇਨਸਾਨੀ ਜਾਨ ਦੇ ਲਈ ਖਤਰਨਾਕ ਹੋ ਸਕਦੀ ਹੈ। ਨੇਪਾਲ ਦੇ ਵਿੱਚ ਮੰਗਲਵਾਰ ਰਾਤ ਭੂਚਾਲ ਦੇ ਝਟਕੇ ਵੀ ਮਹਿਸੂਸ ਕੀਤੇ ਗਏ ਨੇ। ਕੌਮੀ ਭੂਚਾਲ ਵਿਗਿਆਨ ਕੇਂਦਰ ਯਾਨੀ NCS ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸੋਸ਼ਲ ਮੀਡੀਆ ਪਲੇਟਫਾਰਮ X ਦੇ ਉੱਤੇ। ਦੱਸਿਆ ਗਿਆ ਹੈ ਕਿ ਨੇਪਾਲ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 9:45 ਦੇ ਆਸ ਪਾਸ ਰਿਕਟਰ ਪੈਮਾਨੇ ਦੇ ਉੱਤੇ 5 ਦੀ ਤੀਬਰਤਾ ਵਾਲਾ ਇਹ ਭੂਚਾਲ ਰਿਕਾਰਡ ਕੀਤਾ ਗਿਆ। ਭੂਚਾਲ ਜ਼ਮੀਨ ਤੋਂ 143 ਕਿਲੋਮੀਟਰ ਗਹਿਰਾਈ ਦੇ ਵਿੱਚ ਨਾਪਿਆ ਗਿਆ ਔਰ ਭੂਚਾਲ ਦੀ ਥਾਂ ਕਾਠਮਾਂਡੂ ਦੇ ਵਿੱਚ ਨੇਪਾਲ ਦਾ ਜਿਹੜਾ ਰਾਜਧਾਨੀ ਖੇਤਰ ਹੈ ਨੇਪਾਲ ਦੇ ਉੱਤਰ ਪੱਛਮ ਦੇ ਵਿੱਚ 196 ਕਿਲੋਮੀਟਰ ਦੂਰ ਇਸ ਨੂੰ ਰਿਕਾਰਡ ਕੀਤਾ ਗਿਆ। ਭੂਚਾਲ ਦੇ ਕੇਂਦਰ 143 ਮੀਟਰ ਗਹਿਰਾਈ 'ਚ ਹੋਣ ਦੇ ਚੱਲਦਿਆਂ ਇਸ ਦੇ ਝਟਕੇ ਦੂਰ ਦੂਰ ਤੱਕ ਮਹਿਸੂਸ ਕੀਤੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਦਰਮਿਆਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਸਥਾਨ ਕੋਕਰਝਾਰ ਆਸਾਮ ਦੇ ਵਿੱਚ ਦਰਜ ਕੀਤਾ ਗਿਆ। ਇੱਕ ਹੋਰ ਭੂਚਾਲ ਦਾ ਝਟਕਾ ਮਾਫ਼ ਕਰਨਾ ਭਾਰਤ ਦੇ ਵਾਲੇ ਪਾਸੇ ਵੀ ਦਰਜ ਕੀਤਾ ਗਿਆ ਜੋ ਕਿ ਮੇਘਾਲਿਆ ਦੇ ਧੁਰਾ ਤੋਂ 95 ਕਿਲੋਮੀਟਰ ਉੱਤਰ ਦੇ ਵੱਲ ਹੈ। ਪਰ ਭਾਰਤ ਦੇ ਵਿੱਚ ਉਸੇ ਸਮੇਂ ਆਏ ਇਸ ਭੂਚਾਲ ਦੀ ਤੀਬਰਤਾ 2.3 ਦੱਸੀ ਗਈ ਸੀ। ਹਾਲੀਆ ਦਿਨਾਂ ਦੇ ਵਿੱਚ ਨੇਪਾਲ ਦੇ ਅੰਦਰ ਆਈਆਂ ਭਿਆਨਕ ਹੜ੍ਹਾਂ ਦੇ ਚੱਲਦਿਆਂ 1300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਲੋਕ ਉੱਥੇ ਲਾਪਤਾ ਨੇ। ਨੇਪਾਲ 'ਚ ਰੈਸਕਿਊ ਆਪਰੇਸ਼ਨ ਹਾਲੇ ਵੀ ਚੱਲਦੇ। ਇੱਕ ਆਸਟ੍ਰੇਲੀਅਨ ਵਿਅਕਤੀ ਦੇ ਹੋਰ ਸੁਰੱਖਿਅਤ ਮਿਲਣ ਦੀ ਖ਼ਬਰ ਵੀ ਸਾਹਮਣੇ ਆਈ। ਹਾਲਾਂਕਿ 43 ਆਸਟ੍ਰੇਲੀਅਨ ਸ਼ੁਰੂਆਤੀ ਦੌਰ ਦੇ ਵਿੱਚ ਲਾਪਤਾ ਹੋਏ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ 6 ਆਸਟ੍ਰੇਲੀਅਨਸ ਦੀ ਹੀ ਖ਼ਬਰ ਹਾਸਲ ਹੋ ਸਕੀ ਹੈ। ਵੈਸੇ ਮੰਨਿਆ ਜਾ ਰਿਹਾ ਹੈ ਕਿ ਨੇਪਾਲ ਤਿੱਬਤ ਵਾਲੇ ਪਾਸੇ 5000 ਤੋਂ ਵਧੇਰੇ ਲੋਕ ਲਾਪਤਾ ਹੋਏ ਨੇ। ਆਸਟ੍ਰੇਲੀਆ ਦੇ 43 ਲੋਕਾਂ ਤੋਂ ਇਲਾਵਾ ਚੀਨ ਦੇ 43 ਲੋਕਾਂ ਦੀ ਮੌਤ ਹੋਈ ਵੀ ਦੱਸੀ ਗਈ ਹੈ, ਜਦਕਿ 519 ਲੋਕ ਚੀਨ ਵਾਲੇ ਪਾਸੇ ਵੀ ਲਾਪਤਾ ਨੇ ਤਿੱਬਤ ਵਾਲੇ ਪਾਸੇ, ਅਤੇ 261 ਵਿਦੇਸ਼ੀ ਨਾਗਰਿਕ ਉੱਧਰਲੇ ਪਾਸੇ ਦੱਸੇ ਗਏ ਨੇ। ਉੱਥੇ ਹੀ ਦੂਜੀ ਖ਼ਬਰ ਬ੍ਰਿਟੇਨ ਤੋਂ, ਬਰਤਾਨੀਆ ਤੋਂ, ਜਿੱਥੇ ਮੰਗਲਵਾਰ ਦੇ ਦਿਨ ਇੱਕ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਦੇ ਵਿੱਚ ਆਈ ਤਕਨੀਕੀ ਸਮੱਸਿਆ ਦੇ ਚੱਲਦਿਆਂ ਬਰਤਾਨੀਆ 'ਚ ਹਵਾਈ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਈ, ਜਿਸ ਤੋਂ ਬਾਅਦ 1000 ਤੋਂ ਵਧੇਰੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਦੇ ਵਿੱਚ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਆਉਣ ਵਾਲੀਆਂ ਉਡਾਨਾਂ ਵੀ ਸ਼ਾਮਲ ਸੀ। ਇਸ ਫੈਸਲੇ ਦੇ ਚੱਲਦਿਆਂ ਹੋਇਆਂ ਘੰਟਿਆਂ ਤੱਕ ਜਹਾਜ਼ਾਂ ਦੇ ਵਿੱਚ ਹੋਈ ਦੇਰੀ ਦੀ ਵਜ੍ਹਾ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਟਰਮੀਨਲ ਦੇ ਵਿੱਚ ਫਸੇ ਹੋਏ ਲੋਕਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ। ਫਲਾਈਟ ਰਡਾਰ 24 ਨਾਮ ਦੀ ਵੈਬਸਾਈਟ ਨੇ ਦੱਸਿਆ ਕਿ ਬਰਤਾਨੀਆ ਦੇ ਵਿੱਚ ਇਹ ਜਿਹੜੀਆਂ ਉਡਾਨਾਂ ਸੀ ਯੂਰਪ ਦੇ ਅਲੱਗ ਅਲੱਗ ਅਤੇ ਏਸ਼ੀਆ ਦੇ ਦੇਸ਼ਾਂ ਦੇ ਵੱਲ, ਅਮਰੀਕੀ ਦੇਸ਼ਾਂ ਦੇ ਵੱਲ ਜਾਣ ਵਾਲੀਆਂ, ਉਹ ਹੀਥਰੋ ਅਤੇ ਬਾਲਟੀਮੋਰ ਜਾਣ ਵਾਲੀਆਂ ਜਿਹੜੀਆਂ ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਨਾਂ ਸੀ ਉਹ ਵੀ ਸਾਰੀਆਂ ਪ੍ਰਭਾਵਿਤ ਹੋਈਆਂ ਨੇ। 100 ਤੋਂ ਵਧੇਰੇ ਉਡਾਨਾਂ ਨੂੰ ਜਾਂ ਤਾਂ ਮੌਕੇ 'ਤੇ ਹੀ ਰੱਦ ਕਰਨਾ ਪਿਆ ਜਾਂ ਮੁੜ ਤੋਂ ਰੀਰੂਟ ਕਰਨਾ ਪਿਆ। ਉੱਥੇ ਬਰਤਾਨੀਆ ਤੋਂ ਹੀ ਅਗਲੀ ਖ਼ਬਰ ਹੈ, ਜਿੱਥੇ ਵੇਲਸ ਦੇ ਵਿੱਚ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨ ਦਾ ਝੰਡਾ ਲਹਿਰਾਏ ਜਾਣ ਤੋਂ ਬਾਅਦ ਇੱਕ ਵਿਵਾਦ ਖੜ੍ਹਾ ਹੋ ਗਿਆ। ਬਰਤਾਨੀਆ ਦੀ ਐਕਸਟ੍ਰੀਮਿਸਟ ਪਾਰਟੀ ਰਾਈਟ ਵਿੰਗਰ ਪਾਰਟੀ ਰਿਫੋਰਮ UK ਦੀ ਤਰਫ ਤੋਂ ਇਸ ਦਾ ਵਿਰੋਧ ਕੀਤਾ ਗਿਆ। ਰਿਫੋਰਮ UK ਦੇ ਸੀਨੀਅਰ ਨੇਤਾ ਰੋਬਰਟ ਜੈਨਰਿਕ ਨੇ ਸੋਸ਼ਲ ਮੀਡੀਆ ਦੇ ਉੱਤੇ ਕਾਰਡਿਫ ਕੈਸਲ ਦੇ ਉੱਤੇ ਪਾਕਿਸਤਾਨੀ ਝੰਡਾ ਲਹਿਰਾਏ ਜਾਣ ਦੀ ਇੱਕ ਵੀਡੀਓ ਸਾਂਝੀ ਕੀਤੀ। ਦੱਸ ਦਈਏ ਕਿ ਬਰਤਾਨੀਆ 'ਚ ਮੌਜੂਦ ਇਹ ਪੁਰਾਣਾ ਕਿਲ੍ਹਾ ਹੈ, ਉਹਨਾਂ ਕਿਹਾ ਕਿ ਇਤਿਹਾਸਕ ਇਮਾਰਤਾਂ ਦੇ ਉੱਤੇ ਵਿਦੇਸ਼ੀ ਝੰਡੇ ਲਹਿਰਾਉਣੇ ਬੰਦ ਹੋਣੇ ਚਾਹੀਦੇ ਨੇ। ਉੱਥੇ ਕਾਰਡਿਫ ਕੌਂਸਲ ਦੇ ਨੇਤਾ ਕ੍ਰਿਸ ਬੀਵਰ ਨੇ ਕਿਹਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਉੱਤੇ ਝੰਡਾ ਲਹਿਰਾਉਣ ਦਾ ਮਕਸਦ ਕਾਰਡਿਫ 'ਚ ਰਹਿਣ ਵਾਲੇ ਪਾਕਿਸਤਾਨੀ ਭਾਈਚਾਰੇ ਨੂੰ ਯੋਗਦਾਨ ਦੇਣਾ ਸੀ ਜਾਂ ਉਹਨਾਂ ਦੇ ਯੋਗਦਾਨ ਨੂੰ ਇੱਜ਼ਤ ਦੇਣਾ ਸੀ। ਕ੍ਰਿਸ ਬੀਵਰ ਨੇ ਵੀ ਕਿਹਾ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਭਾਰਤ ਦਾ ਵੀ ਝੰਡਾ ਲਹਿਰਾਇਆ ਗਿਆ ਸੀ। ਵੀਵਰ ਨੇ ਕਿਹਾ ਕਿ ਸਾਰਾ ਹੰਗਾਮਾ ਗਲਤ ਜਾਣਕਾਰੀਆਂ ਕਾਰਨ ਪੈਦਾ ਹੋਇਆ, ਇਸ ਨੂੰ ਰੋਕਣ ਦਾ ਹੁਣ ਸਮਾਂ ਆ ਗਿਆ ਹੈ। ਉੱਥੇ ਹੀ ਅਮਰੀਕੀ ਸੈਂਟਰਲ ਕਮਾਂਡ ਯਾਨੀ ਸੈਟਕੌਮ ਨੇ ਕਿਹਾ ਕਿ ਪਿਛਲੇ 2 ਦਿਨਾਂ ਦੇ ਵਿੱਚ ਇੱਕ ਅਮਰੀਕੀ ਜਿਹੜਾ ਜੰਗੀ ਜਹਾਜ਼ ਹੈ, ਸਮੁੰਦਰੀ ਜਹਾਜ਼, ਉਸ ਨੂੰ 2 ਵਾਰ ਨਿਸ਼ਾਨਾ ਬਣਾਏ ਜਾਣ ਦੇ ਜਵਾਬ 'ਚ ਅਮਰੀਕੀ ਫੌਜ ਨੇ ਇਰਾਨ ਦੇ 5 ਤੇਲ ਟੈਂਕਰਾਂ ਦੇ ਉੱਤੇ ਹਮਲਾ ਕੀਤਾ। ਸੈਟਕੌਮ ਦੇ ਮੁਤਾਬਕ ਇਸ ਦੇ ਵਿੱਚੋਂ 4 ਇਰਾਨੀ ਤੇਲ ਟੈਂਕਰਾਂ ਦਾ ਸੰਬੰਧ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਸ ਕੋਰ ਦੇ ਨਾਲ ਸੀ ਜੋ ਕਿ ਓਮਾਨ ਦੀ ਖਾੜੀ ਦੇ ਵਿੱਚ ਖੜ੍ਹੇ ਸੀ। ਇਸ ਤੋਂ ਇਲਾਵਾ ਇੱਕ ਟੈਂਕਰ ਨੂੰ ਖਾਰਗ ਟਾਪੂ ਦੇ ਕੋਲ ਨਿਸ਼ਾਨਾ ਬਣਾਇਆ ਗਿਆ। ਖਾਰਗ ਇਰਾਨ ਦੇ ਤਟੀ ਇਲਾਕਿਆਂ ਤੋਂ
दूर एक प्रमुख तेल का निर्यात केंद्र भी है। इस दे जवाब च ईरान ने जॉर्डन दे विच एक अमरीकी फौजी अड्डे दे उत्ते मिजाइलां दाग दित्तियां। हालांकि जॉर्डन ने बाद दे विच कहा कि उन्हां दे एयर डिफेंस सिस्टम ने ईरान दीआं दागियां 20 मिजाइलां चों 18 नूं तां हवा च फुंड छुट्टिया सी। दोनों देशों के दरमियान तनाव पिछले हफ्ते के दरमियान तो तेज होए ने। संघर्ष 28 फरवरी अमरीका ते इजराइल दे द्वारा सांझे तौर पर ईरान दे उत्ते किए गए हमलों तो 6 महीने बाद भी बनया हुआ है। दोवें देशों के दरमियान वध रहे तनाव के दरमियान एशियाई बाजारों का शुरुआती कारोबार तो बड़े सुस्त रफ्तार के नाल शुरू होया। तेल दीआं कीमतां भी वध गईआं। बेंचमार्क ब्रेंट क्रूड दी ऑयल दीआं कीमतां 1.5% वध के $99 41 सेंट प्रति बैरल हो गई। यह $99 41 सेंट अमरीकी करंसी च गल कर रहे हैं। उत्थे अमरीका दे विच भी कारोबार दे अंदर तेल दे वधन दा असर दिखाई दिता। इस दरमियान ईरान ने कुवैत ते बहरीन दीआं बंदरगाहां ते मौजूद अमरीकी जहाजां दे खिलाफ हमले करन दी चेतावनी दिती है। IRGC दी नेवी कमांड ने कुवैत ते बहरीन दीआं बंदरगाहां दे कोल मौजूद होना सारे तेल टैंकरां दे क्रूज़ नूं चेतावनी दिती है जिन्हां दा संबंध अमरीका दे नाल है, जिन्हां ते अमरीकी झंडे लहराए जा रहे ने। इस तों पहलां भी ईरान ने इस किस्म दे नाल इन्हां टिकाणियां दे उत्ते हमले किते सी, पर बाद दे विच ईरान दी तरफ तों जिहड़ी IRGC है उन्हां दी करीबी खबर एजेंसी ने एक खबर सांझी कीती है कि ईरान ने जॉर्डन दे विच अमरीकी फौजी टिकाणियां नूं आपणे मिजाइलों के नाल निशाना बनाया। रेवोल्यूशनरी गार्ड कोर ने कहा कि अमरीका के हमले का जवाब उन्होंने जॉर्डन के F-35 F-16 ते F-15 लड़ाकू जहाज़ों के रख रखाव रखन वाले हैंगर तैयारी के नाल जुड़े टिकाने ते जहाज़ों के लिए बनाए गए शैल्टर ते पार्किंग खेतर नूं निशाना बना के किया है। इस तों पहलां ईरान ने जॉर्डन दे विच इक अमरीकी फौजी अड्डे दे उत्ते मिजाइलां दागियां सी। हालांकि जॉर्डन ने बाद दे विच कहा कि उन्हां दे एयर डिफेंस सिस्टम ने ईरान दीआं दागियां 20 दे विचों 18 मिजाइलां जिहड़ियां ने मार सुट्टियां ने, पर फिर भी ईरान दी तरफ तों नुकसान काफ़ी वड्डा कर दिता गया है। उत्थे पाकिस्तान ने कहा है कि मक्का रखिया समझौता तिना देशों यानी कि पाकिस्तान टर्की ते साउदी अरब दे विचों किसी दे उत्ते हुए हमले दी लई किसी भी समय तैयार किया जा सकता है। इसकी कोई अस्पष्टता नहीं होनी चाहिए, किसी के मन च कोई भुलेखा नहीं होना चाहिए। BBC फारसी की खबर के मुताबिक पाकिस्तान के रक्षा मंत्री ने चेतावनी दी है कि साउदी अरब दे विच जिहड़ा हुती लड़ाकिया ने हमला किया उस तो बाद ही यह समझौता लागू होया है, उस तो पहला होया है और उस दे करके यह समझौता एक्टिव किया जा सकता है। पाकिस्तान के रक्षा मंत्री ख्वाजा आसिफ की यह टिप्पणी यमन दे विच ईरान की हमायत दे नाल रह रहे हूती बागियों के गुट की तरफ तो साउदी अरब के खिलाफ मिजाइल ते ड्रोन हमले जड़े शुरू किए गए ने उस तो कुछ घंटिया के बाद टिप्पणी पाकिस्तान की सामने आई है। इन हमलों के शहरों ते आर्थिक ऊर्जा के टिकाणे निशाना बनाया गया। 73 लोग साउदी अरब च जख्मी होए दसे गए ने। पाकिस्तान के रक्षा मंत्री ने कहा कि किसी भी मैंबर देश के खिलाफ कोई भी हमला यमन का संघर्ष या साउदी अरब तक फैलन का जड़ा कोई इस किस्म के जेकर कोई संकेत दिखाई देंदे ने तो मक्का समझौते तुरंत एक्टिव कर दिता जाएगा। उत्थे भारत दीआं खबरां दी भी सांझ पांदे चलीए, जिथे भारत दे विच एक खबर तां पहला पंजाब दे नाल ही जुड़ी हुई है जिथे कांग्रेस दे नेता लोकसभा दे विच विरोधी धिर आगू राहुल गांधी ने पंजाब दी आम आदमी पार्टी दी सरकार दे उत्ते गंभीर दोष मढ़े ने। उन्होंने एक्स दे उत्ते एक पोस्ट लिखा कि पंजाब दी आम आदमी पार्टी दी सरकार एक खतरनाक पैटर्न दिखा रही है। सरकारी नाकामियां दे उत्ते सवाल करोंगे तो जवाबी धमकियां ते उस किस्म की कार्रवाई का तुहानू सामना करना पएगा। राहुल गांधी ने दोष मढ़िया कि एक व्यक्ति नू पंजाब दे वित्त मंत्री तो सवाल पूछने तो बाद इन्ना तंग किया गया कि उसने खुदकुशी कर ली। राहुल गांधी ने कहा कि मुख्यमंत्री तुरंत प्रभाव दे नाल वित्त मंत्री दा इस्तीफा लैन ते तय करन कि एक सुतंत्र ते निरपक्ष जांच हो सके जिसकी FIR दे विच वित्त मंत्री दा नाम होवे। इस तों पहलां कांग्रेस पार्टी ने दोष मढ़िया सी कि पंजाब दे विच गुलजार सिंह नाम दे व्यक्ति ने आम आदमी पार्टी की सरकार दे सामने ते मंत्री हरपाल सिंह चीमा दे सामने नशे दे बारे जदों सवाल पुछया तां उन्हां नूं डराया धमकाया गया।
ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ ਨੇ ਗੁਲਜ਼ਾਰ ਸਿੰਘ ਦੀ ਮੌਤ ਦੇ ਮਾਮਲੇ 'ਚ ਪੰਜਾਬ ਦੇ ਮੁੱਖ ਸਕੱਤਰ ਅਤੇ DGP ਨੂੰ ਨੋਟਿਸ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਹੈ। ਖ਼ਬਰ ਏਜੰਸੀ PTI ਨੂੰ ਦੱਸਿਆ ਗਿਆ ਕਿ ਪੰਜਾਬ ਦੇ ਮੁੱਖ ਸਕੱਤਰ ਅਤੇ DGP ਨੂੰ ਨੋਟਿਸ ਭੇਜ ਕੇ ਉਹਨਾਂ ਤੋਂ 15 ਦਿਨਾਂ 'ਚ ਇਸ ਮਾਮਲੇ ਦੇ ਨਾਲ ਜੁੜੀ ਹੋਈ ਰਿਪੋਰਟ ਦਰਜ ਕਰਵਾਉਣ ਦੇ ਬਾਰੇ ਕਿਹਾ ਗਿਆ ਹੈ। ਉੱਥੇ ਹੀ ਕਮਜ਼ੋਰ ਜਾਂ ਜਰਜਰ ਇਮਾਰਤਾਂ ਦੇ ਚੱਲਦਿਆਂ ਹੋਇਆਂ ਕਿੰਨੇ ਹੀ ਲੋਕ ਜਿਹੜੇ ਨੇ ਉਹ ਜਾਨ ਗਵਾ ਬੈਠਦੇ ਨੇ, ਇਸ ਦੀ ਇੱਕ ਉਦਾਹਰਣ ਪਿਛਲੇ ਦਿਨੀ ਦਿੱਲੀ ਦੇ ਵਿੱਚ ਦੇਖਣ ਨੂੰ ਮਿਲੀ, ਜਿੱਥੇ ਸਤਿਆਨਿਕੇਤਨ ਨਾਮ ਦੀ ਜਿਹੜੀ ਇਮਾਰਤ ਸੀ ਉਸ ਦੇ ਡਿੱਗਣ ਦੇ ਚੱਲਦਿਆਂ ਨੌਜਵਾਨ ਵਿਦਿਆਰਥੀਆਂ ਦੀ ਜਾਨ ਚਲੀ ਗਈ ਸੀ। ਇੱਥੇ ਹੁਣ ਪਤਾ ਚੱਲ ਰਿਹਾ ਹੈ ਕਿ ਦਿੱਲੀ ਦੇ ਵਿੱਚ ਜਾਂ ਦਿੱਲੀ ਦੇ ਬਾਹਰੀ ਇਲਾਕਿਆਂ ਦੇ ਵਿੱਚ ਲੱਖਾਂ ਦੇ ਗਿਣਤੀ ਦੇ ਵਿੱਚ ਵਿਦਿਆਰਥੀ ਇਹੋ ਜਿਹੀਆਂ ਇਮਾਰਤਾਂ ਦੇ ਵਿੱਚ ਰਹਿ ਰਹੇ ਨੇ ਜਿੱਥੇ PG ਮਾਫੀਆ ਚਲਾਇਆ ਜਾ ਰਿਹਾ। ਹਜ਼ਾਰਾਂ ਕਰੋੜ ਰੁਪਏ ਦੀ ਕਮਾਈ ਹੋ ਰਹੀ ਹੈ। ਸਾਲਾਨਾ ਅੰਕੜਾ ਦਾ 45,000 ਕਰੋੜ ਰੁਪਏ ਤੱਕ ਪਹੁੰਚ ਜਾਂਦਾ ਹੈ ਅਤੇ ਦਿੱਲੀ ਦਾ 13 ਲੱਖ ਕਰੋੜ ਰੁਪਏ ਦੀ ਇਕੋਨਮੀ ਦੇ ਵਿੱਚ ਇਹ ਬਹੁਤ ਵੱਡਾ ਇੱਕ ਹਿੱਸਾ ਮੰਨਿਆ ਜਾ ਸਕਦਾ। ਖ਼ਬਰ ਇਹ ਸਾਹਮਣੇ ਆਈ ਹੈ ਕਿ 7 ਤੋਂ 8 ਲੱਖ ਵਿਦਿਆਰਥੀ ਦਿੱਲੀ ਦੇ ਵਿੱਚ PG ਦੇ ਅੰਦਰ ਰਹਿੰਦੇ ਨੇ ਔਰ 45,000 ਕਰੋੜ ਰੁਪਈਆ ਖਰਚ ਕਰ ਦਿੰਦੇ ਨੇ। ਰੀਅਲ ਐਸਟੇਟ ਰਿਸਰਚ ਫਰਮ ਨਾਈਟ ਫਰੈਂਕ ਦੀ ਤਰਫ ਤੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ। ਉੱਥੇ ਭਾਰਤ ਦੇ ਨਾਲ ਜੁੜੀ ਅਗਲੀ ਖ਼ਬਰ ਦੀ ਸਾਂਝ ਮੈਡੀਕਲ ਟੂਰਿਜ਼ਮ ਦੇ ਨਾਲ ਜੁੜੀ ਹੋਈ, ਜਿੱਥੇ ਪਿਛਲੇ 3 ਸਾਲਾਂ ਦੇ ਵਿੱਚ ਮੈਡੀਕਲ ਟੂਰਿਜ਼ਮ ਖੇਤਰ ਦੇ ਅੰਦਰ ਭਾਰਤ ਦੇ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ ਔਰ ਇਸ ਦਰਮਿਆਨ ਕੇਂਦਰ ਸਰਕਾਰ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ। ਕਈ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਨੇ। ਅਧਿਕਾਰਕ ਖ਼ਬਰਾਂ ਦੇ ਮੁਤਾਬਕ ਮੈਡੀਕਲ ਟੂਰਿਜ਼ਮ ਕੈਟਾਗਰੀ ਦੇ ਵਿੱਚ 2023 ਦੇ ਵਿੱਚ ਭਾਰਤ ਦੇ ਅੰਦਰ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 6,59,000 ਦੇ ਆਸਪਾਸ ਸੀ। 2024 ਦੇ ਵਿੱਚ ਯਾਨੀ 21 ਸਾਲ ਦੇ ਅੰਦਰ ਇਹ ਘੱਟ ਕੇ 6,44,000 ਰਹਿ ਗਈ ਅਤੇ 2025 'ਚ ਹੋਰ ਵੀ ਘੱਟ ਕੇ 5,08,000 ਰਹਿ ਗਈ। ਹਾਲਾਂਕਿ ਕੇਂਦਰ ਸਰਕਾਰ ਵੱਖ ਵੱਖ ਪਹਿਲਕਦਮੀਆਂ ਦੇ ਰਾਹੀਂ ਮੈਡੀਕਲ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਕਰ ਰਹੀ ਹੈ, ਪਰ ਇਸ ਵਕਤ ਭਾਰਤ ਸਰਕਾਰ ਦੇ ਲਈ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਮੈਡੀਕਲ ਟੂਰਿਜ਼ਮ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਨਾ ਕੇਵਲ ਹਸਪਤਾਲ ਬਲਕਿ ਇੱਕ ਪੂਰਾ ਦਾ ਪੂਰਾ ਸੈਕਟਰ ਜਿਹੜਾ ਕਮਾਈ ਕਰਦਾ ਹੈ। ਵਿਦੇਸ਼ਾਂ ਤੋਂ ਲੋਕ ਮਹਿੰਗਾ ਇਲਾਜ ਹੋਣ ਦੇ ਚੱਲਦਿਆਂ ਭਾਰਤ ਦੇ ਵਿੱਚ ਜਾ ਕੇ ਇਲਾਜ ਕਰਵਾਉਣਾ ਪਸੰਦ ਕਰਦੇ ਨੇ। ਉੱਧਰ ਆਸਟ੍ਰੇਲੀਆ ਦੇ ਵਿੱਚ ਇੱਕ ਹਾਦਸੇ ਦੇ ਨਾਲ ਜੁੜੀ ਹੋਈ, ਜਿੱਥੇ ਭਾਈਚਾਰੇ ਦੀ ਤਰਫ ਤੋਂ ਇੱਕ ਸਿੰਗਲ ਵਹੀਕਲ ਕ੍ਰੈਸ਼ ਦੇ ਵਿੱਚ ਮੈਲਬਨ ਦੇ ਵਿੱਚ ਕੱਲ੍ਹ ਦੇ ਦਿਨ ਹੋਏ ਹਾਦਸੇ 'ਚ ਛੋਟੇ ਬੱਚਿਆਂ ਦੀ ਹੋਈ ਮੌਤ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਉਸਾਮਾ ਅਲ ਹਵਲੀ ਨਾਮ ਦਾ 21 ਸਾਲ ਦਾ ਅਤੇ ਸਾਰਾ ਅਲ ਹਵਲੀ ਨਾਮ ਦੀ 7 ਸਾਲ ਦੀ ਵਿਦਿਆਰਥਣ ਜਿਹੜੀ ਸੀ ਇਸ ਪਰਵਾਨ ਇਲਾਕੇ ਦੇ ਵਿੱਚ ਜਿਹੜਾ ਮੈਲਬਨ ਦੇ ਵਿੱਚ ਹੋਇਆ ਕੱਲ੍ਹ ਦੇ ਦਿਨ ਦੁਪਹਿਰ ਵੇਲੇ ਉਸ ਦੇ ਵਿੱਚ ਦਮ ਤੋੜ ਗਏ। ਇਸ ਤੋਂ ਬਾਅਦ ਭਾਈਚਾਰੇ ਦੀ ਤਰਫ ਤੋਂ ਵੱਡੀ ਗਿਣਤੀ ਦੇ ਵਿੱਚ ਇਸ ਕਹਿਰੇ ਵਾਹਨ ਹਾਦਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਅਤੇ ਮ੍ਰਿਤਕਾਂ ਦੇ ਨਾਲ ਜੁੜਿਆ ਹੋਇਆ ਇੱਕ ਸੋਗ ਵੀ ਪ੍ਰਗਟ ਕੀਤਾ ਗਿਆ। ਦੱਸ ਦਈਏ ਮੌਕੇ ਦੇ ਉੱਤੇ ਐਂਬੂਲੈਂਸ ਸੇਵਾਵਾਂ ਪਹੁੰਚ ਗਈਆਂ ਸੀ, 2 ਏਅਰ ਐਂਬੂਲੈਂਸ ਵੀ ਵਿਕਟੋਰੀਆ ਦੀਆਂ ਹੈਲੀਕਾਪਟਰ ਸੇਵਾਵਾਂ ਨੇ ਜਿਹੜੀਆਂ ਉਹ ਵੀ ਪਹੁੰਚੀਆਂ ਸੀ, 2 ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ MICA ਜਿਨ੍ਹਾਂ ਨੂੰ ਕਹਿ ਲਿਆ ਜਾਂਦਾ ਹੈ ਅਮਿਕਾ ਉਹ ਵੀ ਮੌਕੇ 'ਤੇ ਪਹੁੰਚ ਗਈਆਂ ਸੀ ਅਤੇ 7 ਐਡਵਾਂਸਡ ਲਾਈਫ ਸਪੋਰਟ ਪੈਰਾਮੈਡਿਕ ਕਰੂ ਜਿਹੜੇ ਸੀ ਜਿਨ੍ਹਾਂ ਨੂੰ ALS ਕਹਿ ਲਿਆ ਜਾਂਦਾ ਉਹ ਵੀ ਮੌਕੇ ਦੇ ਉੱਤੇ ਪਹੁੰਚ ਗਏ ਸੀ। ਇਸ ਦਰਮਿਆਨ 34 ਸਾਲ ਦੀ ਇੱਕ ਮਹਿਲਾ ਜਿਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਲਈ ਜ਼ਿੰਮੇਦਾਰ ਦੱਸੀ ਜਾ ਰਹੀ ਹੈ। ਫਿਲਹਾਲ ਕ੍ਰਾਈਮ ਟੋਪਰ ਦੀ ਤਰਫ ਤੋਂ 1800-333 ਅਤੇ 3 ਸਿਫਰ ਨੰਬਰ ਜਾਰੀ ਕਰਕੇ ਇਸ ਹਾਦਸੇ ਦੇ ਨਾਲ ਜੁੜੀ ਵਧੇਰੇ ਜਾਣਕਾਰੀ CCTV ਫੁਟੇਜ ਜਾਂ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝਾ ਕਰਨ ਦੀ ਗੱਲ ਕੀਤੀ ਗਈ ਹੈ। ਉੱਥੇ ਅੱਜ ਦੇ ਦਿਨ ਚੱਲ ਰਹੇ ਪ੍ਰਸ਼ਨ ਕਾਲ ਦੇ ਦਰਮਿਆਨ 2 ਲੇਬਰ ਪਾਰਟੀ ਦੇ MPs ਨੂੰ ਪਾਰਲੀਮੈਂਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਦੱਸ ਦਈਏ ਕਿ ਗੱਠਜੋੜ ਦੀ ਤਰਫ ਤੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੋਂ ਇਹ ਸਵਾਲ ਬਾਰ ਬਾਰ ਪੁੱਛੇ ਜਾ ਰਹੇ ਸੀ ਕਿ $6 million ਦੀ ਯਾਨੀ ਲਗਭਗ $60 ਲੱਖ ਦੀ ਗ੍ਰਾਂਟ ਆਖਿਰਕਾਰ ਮੈਰਿਕਵਿਲ ਦੇ ਉਸ ਗੋਲਫ ਕਲੱਬ ਨੂੰ ਪ੍ਰਧਾਨ ਮੰਤਰੀ ਜਾਂ ਲੇਬਰ ਪਾਰਟੀ ਨੇ ਕਿਉਂ ਦਿੱਤੀ ਜਿਸ ਦੇ ਪ੍ਰਧਾਨ ਮੰਤਰੀ ਮੈਂਬਰ ਸੀ। ਇਸ ਮਾਮਲੇ ਦੇ ਵਿੱਚ ਫਰੰਟ ਬੈਂਚਰ ਟੋਨੀ ਪੈਸਨ ਨੇ ਜਦੋਂ ਪ੍ਰਧਾਨ ਮੰਤਰੀ ਦਾ ਪੱਖ ਪੂਰਨਾ ਚਾਹਿਆ ਤਾਂ ਸਪੀਕਰ ਦੀ ਤਰਫ ਤੋਂ ਉਹਨਾਂ ਨੂੰ ਅੜਿੱਕਾ ਪਾਉਣ ਦੇ ਦੋਸ਼ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਪਹਿਲਾਂ ਜਿਵੇਂ ਹੀ ਪ੍ਰਧਾਨ ਮੰਤਰੀ ਬੋਲਣ ਲੱਗਦੇ ਲੇਬਰ ਪਾਰਟੀ ਦੇ ਇੱਕ ਹੋਰ MP ਐਸ਼ ਐਂਬੀਲੇਪੁਰ ਪਹਾੜ ਨੇ ਵੀ ਇਸੇ ਤਰੀਕੇ ਦੇ ਨਾਲ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਚੈਂਬਰ 'ਚੋਂ
ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੈਸੇ ਹੀ ਗੁੱਸੇ ਦੇ ਵਿੱਚ ਸੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਉੱਤੇ ਬਾਰ ਬਾਰ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦੇ ਨਾਲ ਕੁਝ ਨਹੀਂ ਹੋਣ ਲੱਗਿਆ। ਉਹਨਾਂ ਨੇ ਤਿੰਨ ਗ੍ਰਾਂਟਾਂ ਜਿਹੜੀਆਂ ਆਪਣੇ ਇਲੈਕਟ੍ਰੋਡ ਨੂੰ ਦਿੱਤੀਆਂ ਸੀ ਆਪਣੇ ਸੰਸਦੀ ਹਲਕੇ ਨੂੰ, ਉਹਨਾਂ 'ਚੋਂ ਇੱਕ ਗ੍ਰਾਂਟ ਇਸ ਗੋਲਫ ਕਲੱਬ ਦੇ ਲਈ ਵੀ ਗਈ ਹੋਏਗੀ, ਕਿਉਂਕਿ ਸੀਵੇਜ ਸਿਸਟਮ ਜਿਹੜਾ ਉਸ ਨੂੰ ਸਾਫ਼ ਰੱਖਣ ਦੇ ਲਈ ਇੱਕ ਗ੍ਰਾਂਟ ਦਿੱਤੀ ਗਈ ਸੀ ਜੋ ਕਿ ਇਸ ਗੋਲਫ ਕਲੱਬ ਦੇ ਨਾਲ ਹੀ ਜੁੜਦਾ। ਇਸ ਤੋਂ ਇਲਾਵਾ ਆਨਰੇਡੀ ਮੈਂਬਰਸ਼ਿਪ ਦੇ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ। 2012 ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਇਸ ਕਲੱਬ ਦੇ ਆਨਰੇਡੀ ਮੈਂਬਰ ਬਣ ਚੁੱਕੇ ਨੇ। ਨਾ ਤਾਂ ਉਹਨਾਂ ਦੇ ਕੋਲ ਇਸ ਨਾਲ ਦੀ ਜੁੜੀ ਕੋਈ ਚਿੱਠੀ ਹਾਸਲ ਹੋਈ, ਨਾ ਹੀ ਉਹਨਾਂ ਨੂੰ ਕਦੇ ਕੋਈ ਕਾਰਡ ਦਿੱਤਾ ਗਿਆ। ਐਂਥਨੀ ਐਲਬਨੀਜ਼ ਨੇ ਇਹ ਵੀ ਕਹਿ ਦਿੱਤਾ ਕਿ ਬਲਕਿ ਉਹ ਤਾਂ ਕਲੱਬ ਦੇ ਵਿੱਚ ਜਾ ਵੀ ਨਹੀਂ ਰਹੇ, ਇਸ ਕਰਕੇ ਬਵਾਲ ਕਿਹੜੀ ਗੱਲ ਦਾ ਮਚਾਇਆ ਜਾ ਰਿਹਾ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ, ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਬਾਨਬੀ ਜੋਇਸ ਜਿਹੜੇ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ, ਉਹਨਾਂ ਨੇ ਐਂਡਰਿਊ ਹੈਸਟੀ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਐਂਡਰਿਊ ਹੈਸਟੀ ਨੂੰ ਇੱਕ ਵੀ ਮਾੜਾ ਅੱਖਰ ਨਹੀਂ ਬੋਲਿਆ, ਮੇਰੇ ਤਾਂ ਕਾਹਦੇ ਲਈ ਬਰਸ ਰਹੇ ਨੇ। ਐਂਡਰਿਊ ਹੈਸਟੀ ਜਿਹੜੇ ਲਿਬਰਲ ਪਾਰਟੀ ਦੇ MP ਨੇ ਅਤੇ SAS ਦੇ ਵੈਟਰਨ ਵੀ ਰਹਿ ਚੁੱਕੇ ਨੇ, ਉਹਨਾਂ ਨੇ ਬਾਨਬੀ ਜੋਇਸ ਦੇ ਉੱਤੇ ਅਤੇ ਪੌਲਿਨ ਹੈਨਸਨ ਦੇ ਉੱਤੇ ਇਲਜ਼ਾਮ ਲਗਾਏ ਸੀ ਕਿ ਨਿਊਜ਼ 24 ਦੇ ਉੱਤੇ ਇੱਕ ਇੰਟਰਵਿਊ ਦੇ ਦਰਮਿਆਨ ਉਹਨਾਂ ਨੂੰ ਜਿਹੜਾ ਇੱਕ ਲਾਇੰਗ ਕੋਵਰਡ ਯਾਨੀ ਕਿ ਇੱਕ ਝੂਠਾ ਕਾਇਰ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਸੀ। ਇਸ ਮਾਮਲੇ ਦੇ ਨਾਲ ਜੁੜੀ ਐਂਡਰਿਊ ਹੈਸਟੀ ਨੇ ਉਸ ਵੀਡੀਓ ਦੇ ਨਾਲ ਜੁੜੀ ਹੋਈ ਟਰਾਂਸਕ੍ਰਿਪਟ ਜਿਹੜੀ ਹੈ ਪੋਸਟ ਵੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ, ਕਿਹਾ ਕਿ ਵਨ ਨੇਸ਼ਨ ਦੇ ਕਾਰਟੂਨ ਜਿਹੜੇ ਨੇ ਉਹ ਉਹਨਾਂ ਨੂੰ ਗੱਦਾਰ ਦੱਸ ਰਹੇ ਨੇ ਔਰ ਬਾਨਬੀ ਜੋਇਸ ਕਿਵੇਂ ਇਹ ਗੱਲ ਕਹਿ ਸਕਦੇ ਨੇ। ਚੇਤੇ ਕਰਵਾ ਦਈਏ ਕਿ ਬਾਨਬੀ ਜੋਇਸ ਕਿਸੇ ਵੇਲੇ ਲਿਬਰਲ ਦੇ ਸਾਥੀ ਹੁੰਦੇ ਸੀ, ਨੈਸ਼ਨਲ ਪਾਰਟੀ ਦੇ ਵੱਡੇ ਨੇਤਾ ਹੁੰਦੇ ਸੀ। ਬਾਨਬੀ ਜੋਇਸ ਨੇ ਆਪਣੀ ਮਾਮਲੇ ਦੀ ਸੁਣਵਾਈ ਦਿੰਦਿਆਂ ਹੋਇਆਂ ਆਪਣੇ ਹਿੱਸੇ ਦੀ ਗੱਲ ਕਰਦਿਆਂ ਹੋਇਆਂ ਕਿਹਾ ਕਿ ਮੈਂ ਕਦੇ ਵੀ ਜਿਹੜੇ ਐਂਡਰਿਊ ਹੈਸਟੀ ਨੇ ਉਹਨਾਂ ਨੂੰ ਕਾਇਰ ਨਹੀਂ ਕਿਹਾ। ਜਦਕਿ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਉਹ ਵੀਡੀਓ ਵੀ ਪੋਸਟ ਕੀਤੀ ਗਈ ਹੈ ਜਿੱਥੇ ਪੌਲਿਨ ਹੈਨਸਨ ਬਾਰ ਬਾਰ ਇੱਕ ਵਾਰ ਨਹੀਂ ਕਈ ਵਾਰ ਐਂਡਰਿਊ ਹੈਸਟੀ ਨੂੰ ਇੱਕ ਝੂਠਾ ਅਤੇ ਇੱਕ ਕਾਇਰ ਵਿਅਕਤੀ ਕਰਾਰ ਦੇ ਚੁੱਕੇ ਨੇ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵਿਆਜ ਦਰਾਂ ਵਧਣ ਦਾ ਖਤਰਾ ਬਣਿਆ ਹੋਇਆ। ਹੁਣ ਇੱਕ ਹੋਰ ਬੈਂਕ ਦੀ ਤਰਫ ਤੋਂ ਇਸ ਦੇ ਸੰਕੇਤ ਦੇ ਦਿੱਤੇ ਗਏ ਨੇ। ਜੇਕਰ ਵਿਆਜ ਦਰਾਂ 'ਚ ਵਾਧਾ ਹੁੰਦਾ ਹੈ ਤਾਂ ਆਪਣੇ 15 ਸਾਲਾਂ ਦੇ ਇਹ ਹਾਈਐਸਟ ਕੈਸ਼ ਰੇਟ ਦੇ ਉੱਤੇ ਵਿਆਜ ਦਰਾਂ ਹੋਣਗੀਆਂ, ਯਾਨੀ ਕਿ ਆਸਟ੍ਰੇਲੀਆ 'ਚ ਪਿਛਲੇ 1.5 ਦਹਾਕਿਆਂ ਦੇ ਦਰਮਿਆਨ ਸਭ ਤੋਂ ਵੱਧ ਵਿਆਜ ਦਰਾਂ ਕਰਜ਼ਦਾਤਾਵਾਂ ਤੋਂ ਵਸੂਲੀਆਂ ਜਾ ਰਹੀਆਂ ਹੋਣਗੀਆਂ। ਪਰ ਇਸ ਦਰਮਿਆਨ ਮੈਕੁਆਇਰੀ ਬੈਂਕ ਦੀ ਤਰਫ ਤੋਂ ਵੀ ਇਹ ਐਲਾਨ ਹੁਣ ਕੀਤਾ ਗਿਆ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਸਪਤੰਬਰ ਮਹੀਨੇ ਦੀ ਬੈਠਕ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਇਹ ਬੈਠਕ ਹੋਏਗੀ ਅਤੇ ਉਸ ਦੇ ਵਿੱਚ ਜਿਹੜੇ ਵਿਆਜ ਦਰਾਂ ਨੇ ਉਹਨਾਂ ਦੇ ਵਿੱਚ ਇਜ਼ਾਫਾ ਨਾ ਹੋਵੇ। ਮੈਕੁਆਇਰੀ ਬੈਂਕ ਦੀ ਤਰਫ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ 28 ਅਤੇ 29 ਸਪਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਹੋਣ ਵਾਲੀ ਬੈਠਕ ਦੇ ਵਿੱਚ ਵਿਆਜ ਦਰਾਂ ਦੇ ਅੰਦਰ ਇਜ਼ਾਫੇ ਦੀ ਖਬਰ ਵਾਕਿਆ ਹੀ ਸਾਹਮਣੇ ਆਏਗੀ। ਉੱਥੇ ਵਿਕਟੋਰੀਆ ਸੂਬੇ ਦੀਆਂ ਅੱਧੀਆਂ ਤੋਂ ਵੱਧ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਸਨੂੰ ਸੂਬਾਈ ਸਰਕਾਰ ਮੈਂਟੇਨ ਵੀ ਨਹੀਂ ਕਰ ਪਾ ਰਹੀ ਹੈ, ਇਹ ਕਹਿਣਾ ਹੈ ਆਡੀਟਰ ਜਨਰਲ ਦੀ ਰਿਪੋਰਟ ਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸੂਬੇ ਦੀਆਂ ਨਾ ਖਸਤਾ ਹਾਲਤ ਸੜਕਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਰੰਮਤ ਕਰਨ ਦੇ ਉੱਤੇ ਤਾਂ $3 ਬਿਲੀਅਨ ਸਾਲਾਨਾ ਖਰਚਾ ਆਏਗਾ ਅਤੇ ਕਈ ਸਾਲ ਇਹਨਾਂ ਦੀ ਮੁਰੰਮਤਾਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ ਤਾਂ ਵੀ ਜਾ ਕੇ ਇਹ ਮੈਂਟੇਨ ਨਹੀਂ ਹੋ ਸਕਣਗੀਆਂ। ਰਿਪੋਰਟ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਅੱਜ ਸਵੇਰੇ ਲਿਆਂਦੀ ਗਈ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੂਬੇ ਦੀ 23,000 ਕਿਲੋਮੀਟਰ ਦੀਆਂ ਸੜਕਾਂ ਦੇ ਵਿੱਚੋਂ 48% ਜਿਹੜਾ ਹੈ ਨੈਟਵਰਕ ਉਹ ਖਸਤਾ ਹਾਲਤ ਦੇ ਵਿੱਚ ਹੈ, ਚਰਮਰਾ ਚੁੱਕਿਆ। ਇਸ ਤੋਂ ਪਹਿਲਾਂ ਇਹਨਾਂ ਦੀ ਕੰਡੀਸ਼ਨ ਜਿਹੜੀ ਹੈ 2021 ਦੀ ਅਤੇ 2024 ਦੀ ਆਪਸ 'ਚ ਤੁਲਨਾਤਮਕ ਤੌਰ ਦੇ ਉੱਤੇ ਦੇਖੀ ਗਈ ਹੈ, ਉਸ ਦੇ ਵਿੱਚ ਵੀ ਭਾਰੀ ਗਿਰਾਵਟ ਆਈ ਹੈ, ਯਾਨੀ ਕਿ ਸੜਕਾਂ ਦੀ ਖਸਤਾ ਹਾਲਤ ਜਿਹੜੀ ਹੈ ਮੈਲਬਰਨ ਦੇ ਵਿੱਚ। ਮਾਫ ਕਰਨਾ, ਕੱਲੇ ਮੈਲਬਰਨ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਵਿਕਟੋਰੀਆ ਦੇ ਵਿੱਚ ਇਸ ਕਿਸਮ ਦੀ ਖਸਤਾ ਹਾਲਤ ਹੁੰਦੀ ਜਾ ਰਹੀ ਹੈ। ਉੱਥੇ ਹੀ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ ਫ੍ਰੀਕੁਐਂਸੀ ਅਤੇ ਮੋਬਾਈਲ ਐਪ ਤੋਂ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
1: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Hun thode modde naal modda mila ke thodi tarakki di raah nu hor vi saukha ate surakhit banaun da vaada karda hai Very B Toyota.
5: Jithe hai Toyota di best technology, best customer service ate best Google reviews. Tuhadi zarurat anusaar Pritpal Singh tuhanu help karange. Tuhadi apni Toyota choose karan le jo ne ik dahake ton Very B Toyota de naal.
4: Best deal lai call karo 0431-465-186 te 212-216 Old G Long Road, Hoppers Crossing. Very B Toyota. The smart choice.

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ, ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ ਹੋ।
1: ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਨਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਹੁੰਦਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਅਦਾ ਕਰਦਾ
1: ਯਾਰ। ਭਾਜੀ ਮਿਊਜ਼ਿਕ ਨਾਲ ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ। ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ, ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ,
1: ਜਿਹੜਾ ਜਿੱਦਾਂ ਕਹਿੰਦੇ ਨਾ ਹਾਂ ਸਹੀ ਗੱਲ ਆ। ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਇਹ ਕਿਸ਼ਤੀ ਵਿੱਚ ਹੀ ਰੱਖਣੇ, ਤੁਹਾਨੂੰ ਡੁੱਬਣ ਨਹੀਂ ਦੇਣਾ ਭਾਈ, ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਏਮੈਂਟ ਵੀ ਕਰੋ।
0: ਆਹੀ ਬਾਤ ਆ,
1: ਇਹ ਹੈ ਕੀ ਆਪਣਾ ਅੱਜ
0: ਪ੍ਰੋਗਰਾਮ
1: ਕੀ ਕੁਤਕ ਧਾਰੀ ਤੇ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ।
0: ਕੁਤਕ ਧਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ, ਹਾਂ
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਕਹਿੰਦਾ ਨਾ ਪੀਜੇ ਦਾ ਮਤਲਬ ਵੀ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ, ਮੈਂ ਕਿਹਾ ਯਾਰ ਹੱਦ ਹੋ ਗਈ ਭਾਜੀ, ਇਹ ਕਿਉਂ ਜਿਹਾ ਲਾਵਾ
0: ਆਰਜੇ ਤੋਂ ਪੀਜੇ ਬਣਾਇਆ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ, ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ, ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ,
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਆ ਹਾਏ ਹਾਏ, ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ। ਦਿਲ ਮੇਰਾ
1: ਅੱਛਾ,
0: ਰਾਜੀਵ ਭਾਟੀਆ

0: ਅੱਛਾ ਭਾਈ, ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ, ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਮਤਲਬ ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ,
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ, ਕਿਉਂਕਿ ਸਾਡਾ ਗੁਆਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਰਾਜੀਵ ਹਰੀ ਓਮ ਭਾਟੀਆ।
0: ਲੋ ਜੀ, ਅਕਸ਼ੇ ਕੁਮਾਰ ਦਾ ਨਾਮ ਪੂਰਾ ਹੈ ਰਾਜੀਵ ਹਰੀ ਓਮ ਭਾਟੀਆ।
1: ਜਿਹੜਾ ਲੱਗਦਾ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ, ਠੀਕ ਹੈ। ਨਹੀਂ ਨਹੀਂ, ਮੈਂ ਤੇ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਵੀ ਜਾ ਕੇ ਨਾ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਆ ਭਾਜੀ ਨੂੰ ਮਸ਼ਹੂਰ ਕਰਦੇ
1: ਆ ਅੱਜ। ਖਿਲਾੜੀਆਂ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ?
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ? ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ ਅਕਸ਼ੇ ਕੁਮਾਰ ਦੀ?
0: ਭਾਜੀ ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ,
1: ਮੋਹਰੇ
0: ਵਿੱਚ
1: ਮੇਰਾ ਫੇਵਰੇਟ ਸੀ ਤੁਹਾਡੀ,
0: ਮਤਲਬ ਉਸ ਟਾਈਮ ਜਦੋਂ ਮੈਨੂੰ,
1: ਮੈਂ ਹੁਣ ਦੇਖੀ ਉਹ ਪਿਛਲੇ ਮੇਰੇ ਖਿਆਲ ਦੇ ਨਾਲ 6-8 ਮਹੀਨੇ ਪਹਿਲਾਂ।
0: ਅੱਛਾ,
1: ਓਹ ਭਾਜੀ ਉਹ ਇੰਨੀ ਗੰਦੀ ਸੁਨੀਲ ਸ਼ੈਟੀ ਦੀ ਐਕਟਿੰਗ ਹੈ।
0: ਤੇ ਮੋਹਰਾ ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ ਲੰਡਨ,
1: ਖਿਲਾੜੀ ਨੰਬਰ 1, ਮੈਂ ਖਿਲਾੜੀ ਤੂੰ
0: ਭਾਜੀ। ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ, ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ,
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆ ਲੇਟ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ, ਉਹ 2.0 ਸੀ। ਰੋਡੀ ਰਾਠੌਰ, ਭੂਲ ਭੁਲੱਈਆ, ਮੁਝਸੇ ਸ਼ਾਦੀ ਕਰੋਗੀ, ਕਿੰਨਾ
0: ਮਾਮਾ
1: ਕਿਸੀ ਵੀ ਸੀਮਤ ਕੇ, ਉਹ ਸੀਗੀ, ਉਹ ਵੀ ਕਿਹੜੀ ਸੀਗੀ ਉਹ ਮਾਮਾ ਕਿਹਦੇ ਚ, ਕਾਦਰ ਖਾਨ ਨੂੰ ਕਹਿੰਦੇ
0: ਪਤਾ ਨਹੀਂ, ਏਦਾਂ ਹੀ ਆ। ਇੱਕ ਤੋਂ ਵੀ ਆਈ ਸੀ ਨਾ ਭਾਜੀ, ਜਿਹ ਚ
1: ਗਰਮ ਮਸਾਲਾ
0: ਉਹ ਦੋਵੇਂ ਜਿਹੜੇ ਹੁੰਦੇ ਜੋਨ ਇਬਰਾਹਿਮ ਤੇ
1: ਗਰਮ ਮਸਾਲਾ। ਫਿਰ ਹੁਣ ਵੀ ਵਧੀਆ ਆਈ ਹੈ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ।
0: ਸਹੀ ਗੱਲ, ਸਹੀ।
1: ਪਰ ਫਿਰ ਉਹ, ਫਿਰ ਜੋਲੀ LLB, ਮੇਰੇ ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਤੇ ਚਾਂਦਨੀ ਚੌਂਕ ਤੇ ਚਾਈਨਾ ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ ਚ ਕੁੱਕ ਦਿਖਾਇਆ ਹੋਇਆ ਨਾ। ਚਾਂਦਨੀ ਚੌਂਕ ਤੋਂ ਚਾਈਨਾ ਚ ਦਿਖਾਈ ਹੋਈ
0: ਹੈਗੀ,
1: ਬਲੈਕ ਬੈਲਟ ਲਈ ਹੋਈ ਹੈ ਬੰਦੇ
0: ਨੇ
1: ਮਿਕਸ ਮਾਰਸ਼ਲ ਆਰਟ ਸਿੱਖ ਕੇ ਆਏ ਸੀਗੇ ਜਦੋਂ ਆਏ ਸੀ ਇੰਡਸਟਰੀ ਚ। ਇਹਨਾਂ ਦੇ ਵੀ, ਇਹਨਾਂ ਦੇ ਮਿਕਸ ਮਾਰਸ਼ਲ ਆਰਟ ਨਹੀਂ ਸੀ, ਇਹਨਾਂ ਦੇ ਤਾਇਕਵਾਂਡੋ ਬੇਸਿਕਲੀ ਜ਼ਿਆਦਾ ਸੀਗੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹਨਾਂ ਦੇ ਨਾਲ ਲੜਾਈਆਂ ਲੜੂਈਆਂ ਵਾਲੇ ਹੁੰਦੇ ਆ ਨਾ ਯਾਰ, ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ, ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਨਾ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਏਦਾਂ ਸਾਡੀ ਸਪੋਰਟ ਕਰਦੇ ਪਏ ਹੋ, ਏਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ, ਉਹ ਇਸ ਕਰਕੇ ਹੁੰਦੇ ਨੇ ਕਿ ਜੇ ਸੱਟ ਪੈਟ ਵੱਲ ਲੱਗ ਗਈ
0: ਤਾਂ ਦੂਜੇ ਨੂੰ ਲੱਗੇ
1: ਤੇ ਹਾਂ, ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ ਚੱਲਦੀ ਰੱਖਣੀ
1: ਹੈ, ਕੰਟੀਨਿਊਟੀ ਰੱਖਣੀ ਹੁੰਦੀ ਹੈ,
0: ਸਹੀ ਗੱਲ।
1: ਸੋ ਕਰਕੇ ਐਨੀਵੇਜ਼, ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਘ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ, ਹੋਰ ਕਿਹੜੀ ਕੋਈ ਦੱਸੋ ਕੋਈ
0: ਫੇਮਸ? ਇਹ ਹੋ ਗਿਆ
1: ਤੇ ਰੋਡੀ ਰਾਠੌਰ,
0: ਰੋਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ। ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੌਲੀ ਐਲ ਐਲ ਬੀ ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
0: ਅੱਛਾ, ਮੈਂ ਜੌਲੀ ਐਲ ਐਲ ਬੀ ਉਹ ਵਾਲੀ ਨਹੀਂ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ
1: ਜਿਹੜੀ ਨਵੀਂ ਰੀਸੈਂਟ ਆਈ? ਪ੍ਰੋਗਰਾਮ ਆਪਣਾ ਖਬਰ ਬੜੀ ਬੇਕਾਰ ਹੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
0: ਕਿਹਦੇ ਵਿੱਚ?
1: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ ਹਵਾ ਹੈ?
0: ਇਹ ਸਾਡੀ ਨਿਊਜ਼ ਆ,
1: ਇਹ ਨਿਊਜ਼ ਆ
0: ਉਹ ਭਾਜੀ ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਹੈ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ ਹੁਣ ਮੈਨੂੰ ਯਾਦ ਆਇਆ, ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
1: ਅੰਮ੍ਰਿਤਸਰ ਦੇ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ।
0: ਅੱਛਾ ਜੀ,
1: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ, ਜਿਹੜਾ
0: ਇਹ ਚ ਵੀ ਮਿਨਿਸਟਰ ਹੁੰਦਾ
1: ਦੂਜੀ ਕੈਟੇਗਰੀ ਹੈਗੀ ਹੈ ਟੀਅਰ 2 ਜਿਨ੍ਹਾਂ ਦੇ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ,
0: 10 ਲੱਖ।
1: ਤੀਜੀ ਕੈਟੇਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
0: ਥੱਲੇ। ਹਾਂ ਠੀਕ ਹੈ, 3 ਤੋਂ 10 ਤੇ 10 ਤੋਂ ਉੱਤੇ
1: 10 ਤੋਂ ਉੱਤੇ
0: ਠੀਕ ਹੈ।
1: ਸੋ ਇਸ ਕੈਟੇਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਆਏ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਆ ਵੀ ਕਿਹਨਾਂ ਦੀ ਹਵਾ ਸਾਫ਼ ਹੈ, ਕਿਹਨਾਂ ਦੀ ਖਰਾਬ ਹੈ।
0: ਪੰਜਾਬ ਵਾਸੀਓ।
1: ਅੱਛਾ, ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਨ੍ਹਾਂ ਦੀ ਸਾਫ਼ ਹਵਾ ਹੈ, ਪਰ ਮੈਨੂੰ ਇਹ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ।
0: ਅੱਛਾ ਜੀ, ਹੈ ਨਾ,
1: ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ। ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ਼ ਹਵਾ ਚ, ਜਿਹੜੇ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ।
0: ਅੱਛਾ ਜੀ,
1: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2 PM10 ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5 ਇੰਦੌਰ, ਦੂਜੇ ਤੇ ਜਬਲਪੁਰ, ਤੀਜੇ ਤੇ ਭੋਪਾਲ, ਚੌਥੇ ਤੇ ਫੇਰ ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਦੇ ਉੱਤੇ ਜਿਹੜੇ ਸ਼ਹਿਰ ਆ ਉਹ ਚੋਂ ਇੱਕ ਪੰਜਾਬ ਦਾ। ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ 2 ਸ਼ਹਿਰ ਨੇ
0: ਜਿਹੜੇ ਮਿਲੀਅਨ ਪਲੱਸ,
1: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਆ।
0: ਅੱਛਾ, ਠੀਕ ਹੈ, 34ਵੇਂ ਨੰਬਰ
1: ਤੇ। ਲੁਧਿਆਣਾ 42ਵੇਂ ਨੰਬਰ ਤੇ ਆ।
0: ਓ ਅੱਛਾ, ਠੀਕ ਹੈ ਠੀਕ ਹੈ।
1: ਸੋ ਇਹ ਰੈਂਕ ਹੈਗਾ ਇਹਨਾਂ ਦਾ।
0: ਤੇ ਭਾਈ ਯਾਰ ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ, ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ
1: ਨਹੀਂ। ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ, ਇਹ ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ। ਮੈਨੂੰ ਲੱਗਦਾ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ ਦੇ
0: ਯਾਰ ਉਹ ਕਿੰਨੀ ਗ੍ਰੀਨ
1: ਉੱਥੇ, ਪਰ ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਮਪੁਰਮ ਤਾਂ ਹੈਗਾ ਹੀ ਹੈ,
0: ਪਰ
1: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ ਇਹ, ਵੱਡੇ ਸ਼ਹਿਰ ਨੇ,
0: ਕਿਉਂਕਿ
1: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
0: ਅੱਛਾ ਅੱਛਾ, ਹਾਂ,
1: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰੁੜਕੇਲਾ।
0: ਰੁੜਕੇਲਾ
1: ਚ IIT ਹੈ ਨਾ?
0: ਅੱਛਾ, ਰੁੜਕੀ, IIT ਰੁੜਕੀ
1: ਨਹੀਂ, ਰੁੜਕੇਲਾ।
0: ਅੱਛਾ, ਰੁੜਕੇਲਾ ਵੀ ਹੈ,
1: ਰੁੜਕੇਲਾ ਵੱਡਾ ਸ਼ਹਿਰ ਹੈ।
0: ਅੱਛਾ ਠੀਕ ਹੈ,
1: ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਉਹ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ, ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
0: ਇਹ ਸਾਰੇ ਅੱਗੇ,
1: ਇਹ ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼। ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ ਅਤੇ ਦੇਹਰਾਦੂਨ ਜਿਹੜਾ ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
0: ਲੋਕੀ ਇੰਨੇ ਜਾਂਦੇ ਦੇਹਰਾਦੂਨ,
1: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ, ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ। ਜੰਮੂ 23ਵੇਂ ਨੰਬਰ ਤੇ,
0: ਭਾਈ ਪੈਸੇ ਦਿੱਤੇ ਭਾਸ਼ੀ ਦੱਸੋ ਤੈਨੂੰ, ਕਿਉਂਕਿ ਉਧਰਲੇ ਬੰਦੇ ਪੈਸੇ ਨੀ ਖਰਚ ਕੇ
1: ਨੈਚੁਰਲ ਸ਼ਹਿਰ ਨੇ ਯਾਰ ਭਾਜੀ, ਜੰਮੂ ਭਾਜੀ ਜੰਮੂ। ਅੱਛਾ ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ ਜਿਹੜੇ 3 ਤੋਂ 10 ਲੱਖ ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ, ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ ਨੇ। ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ਼ ਹਵਾ ਹੈਗੀ ਆ, ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
0: ਭਾਈ। ਦਿੱਲੀ ਦਿੱਲੀ ਕਿਲਵੇਂ ਨੰਬਰ ਤੇ,
1: ਦਿੱਲੀ ਹੈ ਹੀ ਨਹੀਂ ਇਸ
0: ਲਿਸਟ ਹੈ ਹੀ ਹੈ।
1: ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ।
0: ਚਲੋ ਚਲੋ ਠੀਕ ਹੈ।
1: ਤੇ ਦਿੱਲੀ ਵੈਸੇ ਤੁਸੀਂ ਗੱਲ ਠੀਕ ਸੀ ਕਹੀ ਹੈ, ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ 30ਵੇਂ ਨੰਬਰ ਤੇ ਆ ਦਿੱਲੀ।
0: ਅੱਛਾ 30ਵੇਂ ਨੰਬਰ, ਇਹਨੂੰ ਤਾਂ ਲਾਸਟ ਤੇ ਹੋਣਾ ਚਾਹੀਦਾ ਕਿਤੇ ਉਧਰ।
1: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ। ਅੰਮ੍ਰਿਤਸਰ 34ਵੇਂ ਤੇ ਆ,
0: ਅਸੀਂ ਤੇ ਵੈਸੇ ਨਹੀਂ ਹਵਾ ਖਰਾਬ ਕਰਦੇ ਆਪਣੀ, ਦੱਸ
1: ਹਾਲੇ ਕਰਤੀ ਦੱਸ ਹੈ
0: ਭਾਜੀ, ਏਦਾਂ ਨਹੀਂ ਆ।
1: ਅੱਛਾ ਇੱਕ ਹੋਰ ਗੱਲ, ਖਾਸ ਗੱਲ,
0: ਹਾਂਜੀ
1: ਮੈਂ, ਮੇਰਾ ਧਿਆਨ ਸੀਗਾ 3 ਲੱਖ ਤੋਂ ਥੱਲੇ ਵਾਲੇ ਸ਼ਹਿਰ, ਕਿਉਂਕਿ ਉਹਨਾਂ ਦੇ ਤਾਂ ਫਿਰ ਆਪਣੇ ਛੋਟੇ ਸ਼ਹਿਰ ਆਉਂਦੇ ਹੈਗੇ ਨੇ, ਉਹ ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ।
0: ਠੀਕ ਹੈ,
1: ਉਹ ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ, ਆਈ ਡੋਂਟ ਨੋ, ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
0: ਕਲਿੰਗਾ ਨਗਰ, ਉਹ ਮਲਿੰਗਾ ਦੇ ਲੱਗੇ ਹੋਣਾ।
1: ਇਹਦੇ ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ, ਜਿਹੜੇ ਜੇ ਮੈਂ ਟੋਪ 10 ਤੁਹਾਨੂੰ ਦੱਸ ਵੀ ਦਿੱਤੇ, ਸੋ ਮੈਂ ਇਹਦੇ ਟੋਪ 10 ਨਹੀਂ ਦੱਸਣੇ ਹੈਗੇ, ਪਰ ਜਿਹੜੇ 3 ਲੱਖ ਤੋਂ ਘੱਟ ਆਬਾਦੀ ਜਾਂ 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੇ, ਉਹਨਾਂ ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆ ਥੂ। 19ਵੇਂ ਨੰਬਰ ਤੇ ਗੋਬਿੰਦਗੜ੍ਹ, ਕਮਾਲ ਦੀ ਗੱਲ ਹੈ ਯਾਰ, ਗੋਬਿੰਦਗੜ੍ਹ
0: ਆਪਾਂ ਗੋਬਿੰਦਗੜ੍ਹ
1: ਪੋਲਿਊਸ਼ਨ ਇੱਥੇ ਹੀ ਹੁੰਦਾ ਹੈ, ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ ਤੇ ਸ਼ਾਮ ਨੂੰ ਨੀ, ਤੁਸੀਂ ਦੁਪਹਿਰੀ 2 ਵਜੇ ਵਾਪਸ ਆ
0: ਜਾਓ,
1: ਕਾਲਾ ਹੋਊਗਾ ਤੁਹਾਡਾ ਰੁਮਾਲ। ਕਮਾਲ ਦੀ ਗੱਲ ਹੈ ਇਹਦੇ ਚ। ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24 ਨੰਬਰ ਹਿਮਾਚਲ ਵਾਲਾ ਹੈ, ਕਮਾਲ ਇਹ ਕਰਤੀ। ਅੱਛਾ ਪੰਜਾਬ ਦੇ ਇਹਦੇ ਚ 2 ਸ਼ਹਿਰ ਨੇ, 2 ਜਾਂ 3 ਨੇ 4 ਨੇ ਪਠਾਨਕੋਟ।
0: ਅੱਛਾ
1: ਤੇ ਫੇਰ ਉਹ ਚ 39ਵੇਂ ਨੰਬਰ ਤੇ ਡੇਰਾ ਬਸੀ,
0: ਓ ਅੱਛਾ
1: ਆਪਣੇ ਚੰਡੀਗੜ੍ਹ ਦੇ
0: ਡੇਰਾ ਬਸੀ
1: ਜਿੱਥੇ ਹੇਵਰਡਸ 5000 ਬਣਦੀ ਹੈ।
0: ਅੱਛਾ ਉੱਥੇ
1: ਸਾਰੀਆਂ ਬੀਅਰਾਂ ਤਾਂ ਉੱਥੇ ਬਣਦੀਆਂ।
0: ਅੱਛਾ ਜੀ, ਲੈ ਇੱਕ ਹੋਰ ਆ, ਇੱਕ ਖਬਰ ਵਿੱਚ ਦੂਜੀ ਖਬਰ ਹੀ, ਆਪਾਂ 2 ਖਬਰਾਂ ਇਕੱਠੀਆਂ ਦੱਸਦੀਆਂ।
1: ਮਤਲਬ ਕਮਾਲ ਦੀ ਗੱਲ ਹੈ, ਇਹ ਇੰਡਸਟਰੀਅਲ ਸਿਟੀਜ਼ ਹੈਗੀਆਂ ਨੇ ਜਿਹੜੀਆਂ ਇਹਦੇ ਚ ਸਾਫ਼ ਹਵਾ ਵਾਲੀਆਂ ਨੇ, ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨਹੀਂ ਬਚਿਆ ਹੈਗਾ।
0: ਸਹੀ ਗੱਲ ਹੈ, ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੜੀ ਬੇਕਾਰ ਆ।
1: ਅੱਛਾ ਇਹ ਖਬਰ ਬੇਕਾਰ ਹੈ, ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ ਸਕਦਾ।
0: ਕਿਹੜਾ ਸੀ?
1: ਭਾਜੀ ਆਡੀਓ ਕੁਆਲਿਟੀ ਦੇਖਿਓ ਕਿੱਡੀ ਖਤਰਨਾਕ ਹੈ ਇਹਦੀ।

0: ਪਰ ਦੇਖੋ ਮੈਂ ਗਾਣੇ ਪੂਰੇ ਚਲਾ ਦਿੰਦਾ ਪਰ ਸੈਮੀ ਸਾਹਿਬ ਨਾਰਾਜ਼ ਹੋਣਗੇ ਵੀ ਪੂਰੇ ਪੂਰੇ ਗਾਣੇ ਕਾਤੇ ਨੀ ਚਲਾਉਂਦੇ ਹੈਗੇ ਫਿਰ।
1: ਅੱਛਾ,
0: ਪਰ ਚੱਕਰ ਇਹ ਹੈ ਕਿ ਗਾਣੇ ਵਾਲਾ ਸ਼ੋਅ ਹੈ ਹੀ ਨੀ ਨਾ, ਇਹ ਤਾਂ ਖਬਰਾਂ ਵਾਲਾ ਸ਼ੋਅ ਹੈ।
1: ਹਾਂਜੀ,
0: ਸੋ ਸੁਣਾਈਏ ਫਿਰ ਅੱਜ ਦੀਆਂ ਖਬਰਾਂ,
1: ਤਾਜ਼ਾ ਤਰੀਨ ਖਬਰਾਂ।
0: ਭਾਜੀ ਤੁਹਾਨੂੰ ਮੈਂ ਦੋ ਐਂਟਰਪ੍ਰੀਨਰ ਆਈਡੀਆ, ਤੁਸੀਂ ਬਿਜ਼ਨਸਮੈਨ ਬਣਨ ਨੂੰ ਫਿਰਦੇ ਹੋ ਨਾ, ਤੁਹਾਨੂੰ ਮੈਂ ਦੋ ਆਈਡੀਆ ਦੇਣੇ ਆ ਜਿਹਦੇ ਨਾਲ ਤੁਸੀਂ ਲੱਖਪਤੀ ਕਰੋੜਪਤੀ ਹੋਏ ਨਾ, ਔਰ ਵਾਕਈ ਇਹ ਪ੍ਰੈਕਟੀਕਲ ਨੇ ਵਾ, ਜੋ ਉਹ ਨਹੀਂ ਹੈਗਾ ਵੀ ਹਵਾ 'ਚ ਗੱਲ ਕਰ ਰਹੇ ਹਾਂ ਮੈਂ।
1: ਲੈ,
0: ਤੇ ਵਾਕਈ ਤੁਹਾਨੂੰ ਮੈਂ ਦੋ ਆਈਡੀਆਜ਼ ਦੇਣ ਲੱਗਿਆ, ਨਾਲੇ ਅੱਜ ਦੀਆਂ ਖਬਰਾਂ ਹੋ ਗਈਆਂ, ਨਾਲੇ ਐਂਟਰਪ੍ਰੀਨਰ ਬਣਨ ਦੇ ਲਈ ਦੋ ਆਈਡੀਆਜ਼।
1: ਆਹ ਤੇ ਬਹੁਤ ਹੀ ਘੈਂਟ ਖਬਰ ਹੋਈ।
0: ਸੋ ਆਈਡੀਆ ਇਹ ਹੈਗਾ ਭਾਜੀ ਕਿ ਪਹਿਲੀ ਖਬਰ ਤਾਂ ਹੈਗੀ ਹੈ ਕੋਲੰਬੀਆ ਤੋਂ। ਯੂ ਨੋ ਆਈ ਲਾਈਕ ਵੈਨਜ਼ੂਏਲਾ, ਹਾਊ ਮਚ ਆਈ ਲਾਈਕ ਵੈਨਜ਼ੂਏਲਾ।
1: ਓ ਯੈਸ,
0: ਵੈਨਜ਼ੂਏਲਾ ਦੇ ਨਾਲ ਇਹ ਗੁਆਂਢ ਦੇ ਵਿੱਚ ਪੈਂਦੀ ਹੈ ਕੰਟਰੀ ਕੋਲੰਬੀਆ,
1: ਠੀਕ ਹੈ,
0: ਸਾਊਥ ਅਮਰੀਕਾ ਦੇ ਵਿੱਚ। ਤੁਹਾਨੂੰ ਪਤਾ ਵੈਸੇ ਦੁਨੀਆ ਦਾ ਨਕਸ਼ਾ ਬਦਲ ਰਿਹਾ?
1: ਅੱਛਾ ਜੀ, ਦੱਸਿਆ ਨੀ ਕਿਸੇ ਨੇ ਮੈਨੂੰ।
0: ਤੁਸੀਂ ਸੁਣਿਓ ਫਿਰ ਸਾਡਾ ਪ੍ਰੋਗਰਾਮ ਕੱਲ ਜਿਹੜਾ ਹੋ ਕੇ ਹਟਿਆ।
1: ਅੱਛਾ,
0: ਉਹ 'ਚ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਅਸੀਂ ਦੁਨੀਆ ਦਾ ਨਕਸ਼ਾ ਬਦਲ ਰਿਹਾ।
1: ਮਤਲਬ ਕੌਣ ਬਦਲਦਾ ਪਿਆ, ਆਪਾਂ ਬਦਲਦੇ ਪਏ ਜਾਂ ਆਟੋਮੈਟਿਕ ਹੀ? ਮਤਲਬ ਧਰਤੀ ਇਧਰ
0: ਪਹਿਲਾਂ ਜਿਨ੍ਹਾਂ ਨੇ ਬਣਾਇਆ ਸੀ ਉਹਦਾ ਤਾਂ ਪੁੱਛਿਆ ਨੀ ਤੁਸੀਂ, ਕਿਹਨੇ ਬਣਾਇਆ?
1: ਉਹ ਤਾਂ ਗੱਲਾਂ ਲੰਘ ਗਈਆਂ ਨਾ, ਜਿਹੜਾ ਹੁਣ ਫਿਊਚਰ ਹੋ ਰਿਹਾ।
0: ਦੋਏ ਦੱਸੀਆਂ ਵੀ ਪਹਿਲਾਂ ਕਿਹਨੇ ਬਣਾਇਆ ਸੀ ਤੇ ਹੁਣ ਕਿਉਂ ਬਦਲ ਰਿਹਾ।
1: ਉਹ ਅੱਛਾ, ਇਹ ਮੈਂ ਨਿਊਜ਼ ਪੜ੍ਹੀ ਸੀ ਜਦੋਂ, ਪਤਾ ਨਹੀਂ ਰੇਡੀਓ ਤੇ ਕਿਹਦਾ।
0: ਤੁਸੀਂ ਇਨਸਾਈਟ ਰਿਪੋਰਟ ਸੁਣਿਆ?
1: ਨਹੀਂ ਨਹੀਂ, ਪਤਾ ਨਹੀਂ, ਮੈਨੂੰ ਨਹੀਂ ਪਤਾ ਸੀ ਵੀ ਇੱਥੇ ਤੁਸੀਂ ਦੱਸੇ ਜਾਂ ਕਿੱਥੇ ਮੈਂ ਕੀਤਾ। ਉਹ ਜਦੋਂ ਇੰਡੀਆ ਦਾ ਜਦੋਂ ਆਪਣਾ ਬਟਵਾਰਾ ਆਇਆ ਸੀ
0: ਤੇ
1: ਜਦੋਂ ਗੋਰਾ ਆ ਕੇ ਇਦਾਂ ਹੀ ਲਾਈਨ ਲੂਈਨ ਮਾਰ ਕੇ ਚਲਾ ਗਿਆ,
0: ਉਹ ਆਪਣਾ ਉਹ ਪੁਰਾਣਾ ਸ਼ੋਅ ਸੀ,
1: ਕੋਈ ਹੈਗਾ ਸੀ ਨਾ ਵੀ ਇਦਾਂ ਹੀ ਲਾਈਨ ਲੂਈਨ ਮਾਰ ਕੇ ਚਲਾ ਗਿਆ
0: ਸੀਗੀ। ਉਹ ਮੈਕਮੋਹਨ ਤਾਂ ਚਾਈਨਾ ਵਾਲੀ ਸੀ, ਰੈਡ ਕਲਿਫ ਲਾ, ਮਿਸਟਰ ਰੈਡ ਕਲਿਫ ਆਏ ਸੀਗੇ ਤੇ ਉਹ ਕਹਿੰਦੇ ਕਿ ਆਹ ਚਾਈਨਾ ਹੈ। ਇਹ ਉਹ ਕਿਹੜੀ ਫਿਲਮ ਹੈ ਅੱਜ ਕੱਲ੍ਹ ਉਹ ਬੜੇ ਹਾਸੇ ਮਜ਼ਾਕ ਦੇ ਵਿੱਚ ਉਹਨੇ ਦਿਲਜੀਤ ਦੋਸਾਂਝ ਨੇ ਸਟੈਂਡ ਅਪ ਵੀ ਕੀਤਾ, ਉਹ ਮੈਂ ਵਾਪਸ ਆਊਂਗਾ।
1: ਅੱਛਾ,
0: ਉਹਨੇ ਰੈਡ ਕਲਿਫ ਦੀ ਉਹ ਮੈਂ ਪਹਿ ਵੀ ਕੀਤੀ ਹੈਗੀ ਆ,
1: ਉੱਥੇ ਵੀ ਉੱਥੇ ਦੇਖਿਆ ਸੀ ਮੈਂ।
0: ਬਈ ਰੈਡ ਕਲਿਫ ਨੂੰ ਕਹਿੰਦੇ ਬਈ ਕੰਟਰੀ ਵੰਡਣੀ ਆ, ਉਹ ਕਹਿੰਦੇ ਅੱਛਾ ਸਰ ਕਿੰਨੇ ਮਹੀਨਿਆਂ 'ਚ ਕਿੰਨੇ ਸਾਲ ਲੱਗਣਗੇ? ਸਾਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ 5 ਹਫ਼ਤਿਆਂ ਦੇ ਵਿੱਚ ਕਰਦਾ ਹੈਗਾ।
1: ਸਹੀ ਗੱਲ,
0: 5 ਹਫ਼ਤੇ ਬੈਠਦਾ ਦਿੱਲੀ, ਬਹਿੰਦਾ ਉਹ ਤਾਂ ਜਾਂਦਾ ਵੀ ਨਹੀਂ ਅੰਮ੍ਰਿਤਸਰ ਲਾਹੌਰ। ਕਹਿੰਦਾ ਇਹਨਾਂ ਨੂੰ ਇਹਨੂੰ ਇੱਧਰ ਕਰ ਦੋ, ਇਹਨੂੰ ਇੱਧਰ ਕਰ ਦੋ।
1: ਸਹੀ ਗੱਲ,
0: ਹੁਣ ਪਹਿਲਾਂ ਲਾਹੌਰ ਇੱਧਰ ਕਰਤਾ ਸੀ, ਫਿਰ ਬਾਅਦ 'ਚ ਕਹਿੰਦੇ ਜਿਨ੍ਹਾਂ ਨੇ ਸਟੈਂਡ ਲੈ ਲਿਆ, ਜਿਨ੍ਹਾਂ ਕਹਿੰਦਾ ਜੀ ਸਾਰੇ ਹੀ ਤੁਸੀਂ ਵੱਡੇ ਵੱਡੇ ਸ਼ਹਿਰ ਇੰਡੀਆ ਨੂੰ ਦੇਤੇ, ਦਿੱਲੀ ਦੇਤਾ ਹਨਾ ਤੇ ਬੰਬੇ ਦੇਤਾ, ਸਾਡੇ ਕੋਲ ਤਾਂ ਸਿਰਫ ਕਰਾਚੀ ਵੀ ਐਡਾ ਡੈਵਲਪ ਨਹੀਂ ਸੀਗਾ, ਲਾਹੌਰ ਸੀਗਾ, ਲਾਹੌਰ ਵੀ ਲੈ ਗਏ, ਫਿਰ ਉਹਨਾਂ ਨੇ ਲਾਹੌਰ ਦੇ ਇੱਧਰ ਦਿੱਤਾ ਤੇ ਫਿਰੋਜ਼ਪੁਰ ਇੱਧਰ ਕਰ ਲਿਆ।
1: ਅੱਛਾ, ਇੱਦਾਂ ਹੋਇਆ? ਇਹ ਤਾਂ ਜਦੋਂ ਆਪਾਂ ਮਿੱਟੀ 'ਚ ਨਹੀਂ ਖਿਡਾਉਂਦੇ ਬਣਾਉਣੇ ਹੁੰਦੇ, ਅੱਜ ਦਿੱਲੀ ਮਿੱਟੀ ਤੇਰੀ ਆ, ਢੇਰੀ ਤੇਰੀ ਆ ਮੇਰੀ,
0: ਉਹ ਕੰਮ ਹੋਇਆ। ਐਨੀਵੇਜ਼, ਸੋ ਆਪਾਂ ਨਕਸ਼ੇ ਵਾਲੀ ਗੱਲ ਨਹੀਂ ਹੈਗੀ, ਨਕਸ਼ੇ ਵਾਲੀ ਦੇ ਲਈ ਤੁਸੀਂ ਇਨਸਾਈਟ ਰਿਪੋਰਟ ਪ੍ਰੋਗਰਾਮ ਸੁਣ ਲਿਓ, ਸਾਡਾ ਕੱਲ੍ਹ ਦੇ ਦਿਨ ਹੋਇਆ ਸੀ, ਪੋਡਕਾਸਟ ਪੈ ਗਿਆ ਹੁਣ। ਪਰ ਇਹ ਖਬਰ ਜਿਹੜੀ ਹੈਗੀ ਹੈ ਗਲਫ ਟੂਡੇ ਨਾਮ ਦਾ ਨਿਊਜ਼ ਪੇਪਰ, ਉਹਨਾਂ ਨੇ ਲਗਾਈ ਹੈ।
1: ਓਕੇ,
0: ਤੇ ਉਹ ਕਹਿੰਦੇ ਕੋਲੰਬੀਆ ਦੇ ਵਿੱਚ,
1: ਹਾਂਜੀ,
0: ਕੋਲੰਬੀਆ ਦਾ ਆਰਮੇਨੀਆ ਕਰਕੇ ਇੱਕ ਸ਼ਹਿਰ ਹੈ, ਉੱਥੇ ਦੀ 67 ਸਾਲਾਂ ਇੱਕ ਜਨਾਨੀ ਹੈ ਜਿਹੜੀ ਹੁਣ ਦੋ ਦੋ ਪ੍ਰਾਪਰਟੀਆਂ ਲਈ ਬੈਠੀ ਹੈ, ਲੱਖਪਤੀ ਕਰੋੜਪਤੀ ਹੋਈ ਬੈਠੀ ਹੈ। ਡੂ ਵਾਂਟ ਟੂ ਨੋ ਦੀ ਐਂਟਰਪ੍ਰੀਨਰ ਆਈਡੀਆ? ਉਹਨੇ ਐਂਟਰਪ੍ਰੀਨਰ ਉਹ ਬਣ ਗਈ, ਉਹਨੇ ਇੱਕ ਬਿਜ਼ਨਸ ਸਟਾਰਟ ਕੀਤਾ। ਡੂ ਵਾਂਟ ਟੂ ਨੋ ਦੈਟ ਬਿਜ਼ਨਸ?
1: ਯੈਸ,
0: ਉਹ ਕਰਦੀ ਹੈ ਚੁਗਲੀਆਂ।
1: ਇਹ ਤਾਂ
0: ਨਹੀਂ, ਮਜ਼ਾਕ ਨਹੀਂ ਕਰ ਰਹੇ ਭਾਜੀ,
1: ਇਹ ਨਾ ਬੰਦਾ ਨਹੀਂ ਕਰ ਸਕਦਾ, ਇਹ ਸਿਰਫ ਲੇਡੀ ਕਰ ਸਕਦੀ ਹੈ, ਕਿਉਂਕਿ
0: ਨਹੀਂ ਉਹ ਐਕਚੁਅਲੀ ਠੀਕ ਹੈ। ਇਹਦਾ ਨਾਮ ਹੈ ਮਿਰੀਅਮ, ਵੈਸੇ ਉੱਥੇ ਪੂਰੇ ਕੋਲੰਬੀਆ 'ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ।
1: ਅੱਛਾ,
0: ਤੇ ਉਹਨੇ ਕੰਮ ਕਿੱਦਾਂ, ਕੰਮ ਕੀ ਸ਼ੁਰੂ ਕੀਤਾ ਸੀ ਉਹਨੇ ਨਾ, ਉੱਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹੈ ਨਾ,
1: ਠੀਕ ਹੈ,
0: ਤੇ ਏਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ। ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ, ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ 'ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ, ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ, ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ।
1: ਅੱਛਾ, ਠੀਕ ਹੈ,
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ। ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਹਾਂ, ਚੁਗਲੀ ਕਹਿ ਲੈਂਦੇ ਹਾਂ, ਗੱਪ ਨਹੀਂ ਚੁਗਲੀ ਕਹਿ ਲੈਂਦੇ ਹਾਂ, ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ 'ਚ ਚਿਸਮੋਸਾ। ਕਿਸੇ ਦੇ ਬਾਰੇ ਕੋਈ ਚਟਪਟੀ ਖਬਰ ਸੁਣਨੀ ਹੋਵੇ ਉਹ ਵੀ ਉਹ ਦੱਸ ਦਿੰਦੀ ਹੈ। ਤੁਹਾਨੂੰ ਪਤਾ ਸ਼ਰਮਾ ਜੀ ਦੀ ਕੁੜੀ? ਹਾਂ ਹਾਂ, ਕੀ ਹੋਇਆ? ਉਹ ਤੁਹਾਨੂੰ ਪਤਾ ਨੀ, ਵਰਮਾ ਜੀ ਦਾ ਮੁੰਡਾ, ਬਸ ਮੈਂ ਨਹੀਂ ਦੱਸ ਸਕਦੀ।
1: ਨਜ਼ਾਰੇ
0: ਲੈ ਗਏ। ਹੁਣ ਮਿਰੀਅਮ ਨੇ ਇਹ ਕੰਮ ਐਡੇ ਕੁ ਲੈਵਲ ਤੇ ਸ਼ੁਰੂ ਕਰਤਾ, ਛੋਟੀਆਂ ਮੋਟੀਆਂ ਖਬਰਾਂ, ਉਹ 5,000 ਕੋਲੰਬੀਅਨ ਪੈਸੋ, ਪੈਸੋ ਉੱਥੇ ਦੀ ਕਰੰਸੀ ਹੈ,
1: ਪੈਸਿਆਂ ਦਾ ਸੁਣਾਉਂਦੀ ਹੈ।
0: ਹਾਂ ਹਾਂ ਸਰ, ਐਵੇਂ ਐਂਟਰਪ੍ਰੀਨਰ ਕਿਵੇਂ ਬਣ ਗਈ? ਛੋਟੀ ਮੋਟੀ ਖਬਰ ਲੈਣੀ ਹੈ ਤਾਂ 5,000 ਪੈਸੋ, ਤੇ ਵੱਡੀ ਖਬਰ ਲੈਣੀ ਹੈ ਤਾਂ 10,000 ਪੈਸੋ, ਤੇ ਤੁਸੀਂ ਇਹ ਪੈਸੋ ਨੂੰ ਜੇ ਡਾਲਰ 'ਚ ਕਨਵਰਟ ਕਰੋਗੇ ਤਾਂ ਕੁਛ ਨਹੀਂ ਬਣਨਾ ਹੈਗਾ, ਪਰ ਤੁਸੀਂ 10,000 ਪੈਸੋ ਨੂੰ ਕਨਵਰਟ ਕਰੋਗੇ ਇੰਡੀਅਨ ਰੂਪੀ ਚ ਤਾਂ 250-300 ਰੁਪਇਆ ਬਣਦਾ।
1: ਪਰ ਉੱਥੇ 10
0: ਇੱਕ ਚੁਗਲੀ ਦਾ ਉਹ 300 ਰੁਪਇਆ ਲੈ ਲੈਂਦੀ ਹੈ।
1: ਓਹੋ ਅੱਛਾ, ਇਹ ਹੁਣ ਉਹਨੇ ਆਪਣਾ ਉਹ ਬਣਾ ਲਿਆ, ਬਿਜ਼ਨਸ ਕਰ ਲਿਆ।
0: ਹੁਣ ਮਿਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮਿਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 7 ਲੱਖ ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ। ਉਹ ਉਹ ਕਿਹਨੇ ਦਿੱਤੇ? ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ, ਮਤਲਬ ਵੱਡਾ ਸੀਗਾ ਐਂਟਰਪ੍ਰੈਨਰ, ਤੇ ਉਹਦੀ ਘਰਵਾਲੀ ਨੇ ਮਿਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ।
1: ਠੀਕ ਹੈ,
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ। ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ। ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ। ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨ ਸ਼ਿਪ ਸਟੇਕ ਤੇ ਹੈ। ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 7 ਲੱਖ ਪੈਸੋ ਲਊਂਗੀ।
1: ਅੱਛਾ,
0: ਉਹ ਜਨਾਨੀ ਤੋਂ, ਉਹ ਅੱਜ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਉਹਦੀ।
1: ਮਤਲਬ ਉਹ ਜਨਾਨੀ ਆਈ, ਉਹਨੇ ਉਹਨੂੰ ਲੇਡੀ ਨੂੰ
0: ਉਹਨੂੰ ਪੁੱਛਣਾ ਸੀਗਾ ਵੀ ਚੁਗਲੀ ਦੱਸ
1: ਕੋਈ ਵੈਸੇ ਕੁਝ
0: ਦੱਸਣ ਲੱਗ ਗਈ ਵੀ ਹੁਣ ਐਡੀ ਵੱਡੀ ਕੰਪਨੀ ਜਿਵੇਂ ਸ਼ਹਿਰ ਚ ਮਸ਼ਹੂਰ ਹੋ ਗਈ। ਮੈਂ ਤੁਹਾਨੂੰ ਦੱਸਾਂ, ਤੁਹਾਨੂੂੰ ਪਤਾ ਰਿਲਾਇੰਸ ਦਾ ਲਾ ਅੰਬਾਨੀ, ਉਧਰੋਂ ਨੀਤਾ ਅੰਬਾਨੀ ਤੁਹਾਡੇ ਕੋਲ ਬੈਠੀ, ਉਹ ਕਹਿੰਦੇ ਮੈਨੂੰ ਪੂਰੀ ਗੱਲ ਦੱਸ, ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ। ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ। ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ।
1: ਤੇ ਪਰ ਵੇਖੋ ਨਾ ਹੁਣ,
0: ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮਿਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ।
1: ਅੱਛਾ,
0: ਸੋ ਹੁਣ ਪੇਡ ਖਬਰਾਂ ਚੱਲ ਰਹੀਆਂ ਨੇ। ਫੇਸਬੁੱਕ ਸੁਣਿਆ? ਫੇਸਬੁੱਕ ਮਿਰੀਅਮ ਬੁੱਕ ਹੈ
1: ਯਾਰ। ਇਹ ਕਿੱਦਾਂ ਇਹ ਵੈਸੇ ਦੱਸਾਂ ਕੀ ਆ, ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ
0: ਹਨਾ।
1: ਉਹਨੂੰ ਲੱਗਾ ਵੀ ਉਹ ਦੱਸਾਂ ਕੀ ਆ, ਤਾਂਹੀਓ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ,
0: ਆਈਡੀਆ ਹੋਣਾ ਚਾਹੀਦਾ,
1: ਬਸ ਚੁੱਪ ਚਪੀਤੇ ਕਰੋ, ਕਿਸੇ ਨੂੰ ਪਤਾ ਨਾ।
0: ਨਹੀਂ ਨਹੀਂ, ਇਹਨੇ ਕੋਲ ਆਈਡੀ ਭਾਜੀ, ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ, ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ। ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ, ਰਿਚੈਸਟ ਪਰਸਨ ਦੀ ਘਰਵਾਲੀ ਚਲੀ ਗਈ, ਤਲਾਕ ਕਰਵਾਤਾ ਉਹਨੇ, ਫਲਾਣਾ ਧਮਕਾ, ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ। ਤੁਸੀਂ ਉਹਦੇ ਘਰ ਦੇ, ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ, ਉੱਥੇ ਜਾਓਗੇ, ਉੱਥੇ ਗੋਸਿਪ ਬੋਰਡ ਲੱਗਿਆ ਹੋਇਆ, ਤੁਸੀਂ ਚੂਜ਼ ਕਰਨਾ, ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ, ਮੈਨੂੰ ਨੰਬਰ 10 ਵਾਲੀ ਦੱਸ, ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ, ਮੈਨੂੰ ਆਹ ਬੰਦੇ ਦਾ ਗੋਸਿਪ ਦੱਸ।
1: ਅੱਛਾ, ਬੰਦਿਆਂ ਦੀ ਫੋਟੋਆਂ ਵੀ ਲਾਤੀਆਂ ਅੱਗੇ,
0: ਬੰਦਿਆਂ ਦੀ, ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾਂ ਮੋਦੀ ਦੇ ਬਾਰੇ, ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ, ਹਨਾ ਤਾਂ ਇੱਦਾਂ ਕਰਕੇ, ਜਾਂ ਮੈਂ ਪੌਲਿਨ ਹੈਨਸਨ ਦੀ ਟੰਗ ਲਵਾਂ,
1: ਜਿੱਦਾਂ ਉਹਦੇ ਮੈਨੂੰ ਮੋਦੀ ਦਾ ਕਿਹਾ, ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ,
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ,
1: ਮਤਲਬ ਕਿਸੇ ਨੂੰ ਜਾਂ ਲੈਟਸ ਐਗਜ਼ਾਮਪਲ। ਅੱਛਾ,
0: ਮੋਦੀ ਜੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ,
1: ਇਹ ਵੀ
0: ਜੇ ਬਾਤ ਸੀ ਸਰ। ਤੇ ਕੈਸੀ ਲੱਗੀ
1: ਯਾਰ? ਪਰ ਮੈਨੂੰ ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ, ਇਹ ਇਹਦੇ ਲਈ ਜਿਗੜਾ ਵੀ ਚਾਹੀਦਾ।
0: ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ
1: ਮੈਂ,
0: ਇਹ ਤਾਂ ਵੀ ਘੈਂਟ।
1: ਅੱਛਾ ਲੈ ਚੱਕੋ, ਫਿਰ
0: ਉਹ ਤੁਸੀਂ ਕਰ ਸਕਦੇ।
1: ਅੱਛਾ,
0: ਅਕਸ਼ੇ ਕੁਮਾਰ ਦਾ ਇੱਕ ਹੋਰ ਗਾਣਾ।

0: ਅੱਜ ਕਿੱਥੇ ਬੋਲੀ ਬਾਲੀ ਲੜਕੀ ਆ, ਅੱਜ ਤੇ ਕਹਿੰਦੀ ਆ ਇੱਧਰ ਜਾਓ ਇੱਧਰ ਜਾਓ।
1: ਤੇ ਜਿਹਦੇ ਤੇ ਇਹ ਗਾਣਾ ਸੀਗਾ ਮਮਤਾ ਕੁਲਕਰਨੀ, ਉਹ ਕਿਹੜਾ ਭੋਲੀ ਭਾਲੀ ਸੀ।
0: ਅੱਛਾ ਭਾਜੀ, ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ?
1: ਹਾਂਜੀ,
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ।
1: ਹਾਂ,
0: ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ, 1 ਤੋਂ 10 ਨੰਬਰ ਜਿਹੜੇ ਸੌਂਗ ਆਉਂਦੇ ਹੁੰਦੇ ਸੀ,
1: ਮੈਨੂੰ
0: ਅੱਜ ਉਹ ਜਿਹੀ ਫੀਲਿੰਗ ਲੱਭੀ ਵੀ ਭਾਈ ਉਹ ਲਾਈ ਆ ਕਦੀ ਏਦਾਂ,
1: ਬਹੁਤ ਅੱਛੇ ਪਕੜੇ,
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ, ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ।
1: ਅਮੀਰ ਬਣਨਾ
0: ਯਾਰ ਭਾਜੀ, ਕੌਣ ਨੀ ਚਾਹੁੰਦਾ?
1: ਸੁਪਰ ਰਿਚ ਬਣਨਾ ਕਿ ਅਲਟਰਾ ਰਿਚ ਬਣਨਾ?
0: ਨਹੀਂ ਨਹੀਂ ਨਹੀਂ ਭਾਈ, ਇੰਨਾ
1: ਜ਼ਿਆਦਾ
0: ਰਿਸ਼ ਤੇ ਮੈਂ ਵੈਸੇ ਪਾਰਟੀਆਂ ਤੇ ਬਣਦਾ ਰਿਹਾ, ਕਦੀ ਬੀਅਰ ਬਣ ਗਿਆ ਕਦੀ ਕਦੀ ਕੁਝ ਬਣ ਗਿਆ। ਤੇ ਹਾਂਜੀ,
1: ਰਿਸ਼ੀ ਬਣਨਾ ਹੈ?
0: ਹਾਂ ਰਿਸ਼ੀ ਬਣਨਾ ਹੈ।
1: ਅਗਲੀ ਖਬਰ ਦਾ ਫਿਰ ਆਈਡੀਆ,
0: ਆਈਡੀਆ ਨੰਬਰ 2।
1: ਇਹ ਖਬਰ ਜਿਹੜੀ ਆ ਰਹੀ ਹੈਗੀ ਹੈ, ਇਹ ਚਾਈਨਾ ਤੋਂ ਆ ਰਹੀ ਹੈ। ਸਿੱਧੀ ਕਿੱਥੋਂ ਆ ਰਹੀ ਹੈ?
0: ਚਾਈਨਾ,
1: ਚਾਈਨਾ ਤੋਂ। ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ।
0: ਓਹੋ ਹੋ,
1: ਚਾਈਨਾ ਦਾ ਇਹ ਐਂਟਰਪ੍ਰੀਨਰ।
0: ਹਾਂਜੀ,
1: ਔਰ ਮਹੀਨੇ ਦੇ ਤੁਸੀਂ ਇਹ ਮੈਨੂੰ ਹੁਣ ਚਾਈਨੀਜ਼ ਕਰੰਸੀ ਨੂੰ ਕਿਵੇਂ ਕਨਵਰਟ ਕਰੀਏ,
0: ਹੋਰੇ ਕਰ ਲੈਨੇ ਆ। ਆ ਅੱਛਾ, ਕਿੰਨੇ ਕਿੰਨੇ ਹੁੰਦੇ ਆ?
1: ਤੁਸੀਂ ਇੰਡੀਅਨ ਰੁਪੀਸ ਲਗਭਗ ਇਹ ਮੰਨ ਕੇ ਚੱਲੋ ਕਿ 10-12 ਲੱਖ ਰੁਪਇਆ ਕਮਾ ਰਹੇ
0: ਮਹੀਨੇ ਦਾ।
1: ਮਹੀਨੇ ਦਾ
0: ਉਹ ਤੁਹਾਡਾ ਹੋਵੇ,
1: ਮੈਂ ਕਿਹਾ ਕਾਫੀ ਹੈ।
0: ਗੁੱਡ ਹੈ, ਗੁੱਡ। 10-12 ਲੱਖ ਤਾਂ ਵੈਸੇ ਹੁਣ ਇੰਨਾ ਕੁ ਵੀ ਠੀਕ ਹੀ ਹੈ
1: ਯਾਰ। ਭਾਈ, $6,000 ਤਾਂ ਬਣ ਹੀ ਗਿਆ ਮੈਨੂੰ ਲੱਗਦਾ। ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ?
0: ਕੈਲਕੂਲੇਟਰ ਚ ਵੀ ਹੋ ਜਾਂਦਾ?
1: ਤੇ ਹੋਰ ਸਰ,
0: ਉਹ ਯਾਰ ਦੱਸਿਓ ਭਾਜੀ,
1: ਕਮਾਲ ਦੀ ਗੱਲ ਹੈ ਭਾਜੀ।
0: ਨਹੀਂ ਨਹੀਂ, ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ, ਕੈਲਕੂਲੇਟਰ? ਨਹੀਂ ਨਹੀਂ,
1: ਕਿੱਥੇ ਹੁੰਦਾ
0: ਕੈਲਕੂਲੇਟਰ? ਉਹ ਤੇ ਆਪਾਂ ਗੂਗਲ ਤੇ ਸਰਚ ਕਰਦੇ ਆ ਨਾ ਵੀ ਇੰਨੇ ਤੋਂ ਇੰਨੇ ਲੱਗਦਾ।
1: ਓ ਯਾਰ ਭਾਜੀ,
0: ਆ ਬਣ ਗਿਆ
1: $15,000 ਬਣਦਾ, ਸ਼ੁਰੂ ਕੀਤਾ। ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ।
0: ਬੈਕ ਜਿਹੜਾ BSEK ਵਾਲਾ ਬੈਕ, ਪ੍ਰੋਫੈਸ਼ਨਲ
1: ਪਿੱਠ ਖੁਰਚਣੀ ਆ ਉਹਨੇ।
0: ਓ ਅੱਛਾ, ਬੈਕ ਸਕ੍ਰੈਚਿੰਗ।
1: ਹਾਂ, ਤੁਸੀਂ ਜਾਓ ਪਿੱਠ ਖੁਰਚਾਓ ਤੇ ਪੈਸੇ ਦੇ ਕੇ ਆਓ ਉਹਨੂੰ।
0: ਤੁਸੀਂ
1: ਲੋਕਾਂ ਦੇ ਪਿੱਠ ਖੁਰਚਦਾ
0: ਉਹ, ਤੇਰੇ
1: ਉਹਦੇ ਪੈਸੇ ਲੈਣੇ।
0: ਯਾਰ ਭਾਜੀ, ਆ ਵੀ ਬਿਜ਼ਨਸ ਚੱਲਦੇ ਆ।
1: ਸੋ 1 ਘੰਟੇ ਦੀ ਸਰਵਿਸ ਦੇ 4200 ਰੁਪਏ ਲੱਗ, 4200 ਯੈਨ ਸਮਥਿੰਗ ਕੁਛ ਚਾਰਜ ਕਰਦਾ ਉਹ।
0: ਸਿਰਫ ਉਹ ਖੁਰਕਦਾ ਹੀ ਹੈ?
1: ਹਾਂ, ਸੈਲੂਨ ਖੋਲਿਆ ਹੋਇਆ
0: ਹਨਾ,
1: ਉਹਦੇ ਚ ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ, ਮੈਡੀਟੇਸ਼ਨ ਹੈ, ਕਿ ਇੱਕ ਪਤਾ ਕੀ ਹੈ, ਹੈਪੀਨੈਸ ਹੈ, ਇਦਾਂ ਸਮਥਿੰਗ।
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਜਾਣਦੇ ਹੋ?
1: ਤੁਸੀਂ ਕਿਹੜਾ ਪੈਕੇਜ ਲੈਣਾ ਹੈ ਨਾ, ਹਾਫ ਆਵਰ ਲਈ ਲੈਣਾ ਹੈ, 1 ਘੰਟੇ ਲਈ ਲੈਣਾ ਹੈ, ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਹੈ, ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਹੈ ਵੀ ਹਨਾ ਇੱਦਾਂ ਤੁਸੀਂ ਬੈਠੋ, ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ, ਤੇ ਬਸ ਉਹਨੇ ਐਂ ਹਲਕਾ ਹਲਕਾ ਜਿਹਾ ਕਰੀ ਜਾਣਾ, ਤੁਹਾਨੂੰ ਨੀਂਦ ਹੀ ਆ ਜਾਣੀ। ਪਿੱਠ ਖੁਰਚ ਖੁਰਚ ਕੇ ਬੰਦਾ ਦੱਸੋ ਲੱਖਪਤੀ ਬਣ ਗਿਆ ਚਾਈਨਾ ਚ, ਤੁਸੀਂ ਕਦੋਂ ਕੁਛ ਕਰੋਗੇ ਭਾਈ?
0: ਯਾਰ ਆ ਤੇ ਬਹੁਤ ਹੀ ਵਧੀਆ ਆਈਡੀਆ, ਚਲ ਚੁਗਲੀਆਂ ਵਾਲਾ ਤੇ ਚਲ ਠੀਕ ਹੈ, ਤੇ ਆ ਜਿਹੜਾ ਪਿੱਠ ਹੀ ਖੁਰਚੀ ਜਾਣੀ ਬਸ, ਬੰਦਾ ਆਈਡੀਆ ਕਿੱਥੋਂ ਆਉਂਦਾ? ਦੇਖੋ ਨਾ, ਔਰ ਦੇਖੋ ਜੇ ਹੁਣ ਮੈਂ ਤੁਹਾਨੂੰ ਕਵਾਂ ਭਾਜੀ ਯਾਰ ਪਿੱਠ ਹੀ ਖੁਰਕਣੀ ਆ, ਅਸੀਂ ਇੰਨੇ ਪੈਸੇ ਕਮਾਵਾਂਗੇ, ਆ ਵੀ ਸੋਚ ਨੀ ਸਕਦੇ?
1: ਸੋਚ ਨੀ ਸਕਦੇ
0: ਵੀ ਯਾਰ ਪਿੱਠ ਖੁਰਕ ਕੇ ਕੌਣ ਆਊਗਾ ਸਾਡੇ ਕੋਲ?
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ, ਭਾਬੀ ਜੀ ਕੀ ਕਹਿਣਗੇ, ਨੀਤ ਜੀ ਭਾਜੀ ਕੀ ਕਰਦੇ ਨੇ,
0: ਪਿੱਠ ਖੁਰਚਦੇ ਨੇ ਆਪਣੇ ਲਈ ਕਿਸੇ ਹੋਰ ਦੀ। ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਆਇਆ ਹੈਗਾ, ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ, ਉਹਨੂੰ ਕਹੀ ਯਾਰ ਇਹ ਤੇ ਨਜ਼ਾਰੇ
1: ਨੇ ਹਨਾ,
0: ਫਿਰ ਉਹਨੇ ਕਿਹਾ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ, ਹਾਂ ਯਾਰ ਗੁੱਡ ਆਈਡੀਆ,
1: ਤੇਰੀਆਂ ਅੱਖਾਂ ਚ ਤਾਂ ਜਾਦੂ, ਹੱਥਾਂ ਚ ਤਾਂ ਜਾਦੂ ਹੈ,
0: ਹਾਂ ਵੀ ਤੂੰ ਕਰ ਸਕਦਾ ਵਾ ਸਾਡੇ ਏਦਾਂ ਨੀ ਹੁੰਦੀ, ਹੌਲੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਉਹ ਗਿਆ ਵਾ ਉਹਨੇ ਅੱਗੇ ਪੰਜਾਂ ਜਣਿਆਂ ਨੂੰ ਦੱਸਿਆ ਵੀ ਯਾਰ ਉੱਥੇ ਤੇ ਜਾ, ਉੱਥੇ ਤੇ ਬੜੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ।
1: ਚਲੋ ਐਨੀਵੇਜ਼ ਆਪਾਂ ਅੱਜ ਦਾ ਪ੍ਰੋਗਰਾਮ ਫੇਰ ਇਹਦੇ ਚ ਇੱਕ ਹੋਰ ਖਬਰ ਦੇ ਦਿੰਦੇ ਆ ਤੁਹਾਨੂੰ।
0: ਅੱਛਾ ਠੀਕ ਹੈ, ਕੋਈ ਨੀ,
1: ਉਹ ਹੈਗੀ ਆਪਣੀ, ਮੈਂ ਪਹਿਲਾਂ ਖਤਮ ਕਰਨ ਲੱਗਿਆ ਸੀ ਫਿਰ ਮੈਨੂੰ ਯਾਦ ਆਈ ਕਿ ਮੈਲਬਨ ਤੋਂ ਵੀ ਖਬਰ ਹੈ, ਇੱਕ ਯਾਰਾ ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ।
0: ਅੱਛਾ ਜੀ,
1: ਮੈਲਬਨ ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ, ਪਹਿਲਾਂ ਮੈਨੂੰ ਇਹ ਨੀ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ।
0: ਅੱਛਾ ਪਹਿਲਾਂ ਰੱਖਿਆ ਸੀ, ਹੁਣ ਚੇਂਜ ਕਰ
1: ਦਿੱਤਾ, ਕ੍ਰੇਮੋਨ, ਕ੍ਰੇਮੋਨ ਉੱਥੇ ਸਬਬ ਹੈਗਾ,
0: ਕ੍ਰੇਮੋਨ। ਅੱਛਾ ਠੀਕ ਹੈ,
1: ਤੇ ਉਹਦੇ ਚ ਇੱਕ ਸਟਰੀਟ ਹੈ, ਉਹਦਾ ਨਾਮ ਹੈ ਐਡੋਲਫ ਸਟਰੀਟ।
0: ਐਡੋਲਫ,
1: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ, ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ ਹੈ। ਕਿਆ ਇਹਦਾ ਬਦਲੋ ਨਾ।
0: ਅੱਛਾ,
1: ਫਿਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ, ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ।
0: ਅੱਛਾ,
1: ਸੋ ਹੁਣ ਕੌਂਸਲ ਨੇ ਕੰਸਲਟੇਸ਼ਨ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ। ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ,
0: ਐਡੋਲਫ ਤੋਂ ਕੁਝ ਹੋਰ ਚੇਂਜ ਕਰ,
1: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ।
0: ਤੁਸੀਂ
1: ਆਪਣਾ ਨਾਮ ਪਵਾ ਦੋ, ਕਹਿ ਦੋ ਵੀ ਇੱਥੇ ਜਿਹੜੀ ਗਲੀ ਚ ਮੈਂ ਰਹਿਣਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ। ਬੇਸਿਕਲੀ ਵਿਕਟੋਰੀਆ ਚ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ, ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ,
0: ਪੰਜਾਬ ਦੀਆਂ ਸਟਰੀਟਾਂ ਕਈ ਨਾਮ ਤੇ ਹੈਗੀਆਂ ਨਾ ਥੋੜੀਆਂ, ਬਈ ਮੈਂ ਵੇਖਿਆ ਤੇ ਹੈਗਾ ਸੀ ਕਿਤੇ ਕਿ ਇਹਦਾ ਆਪਣੇ
1: ਪੰਜਾਬ ਦੇ ਨਾਮ ਤੇ ਹੈਗੀਆਂ ਨੇ ਸਟਰੀਟਾਂ, ਉਹ ਵੀ ਵਿਕਟੋਰੀਆ ਜੀ ਹੈਗੀਆਂ,
0: ਹਾਂ ਉਹ ਵੀ ਰੱਖੀ ਹੈ, ਕਿੰਨਾ ਵਧੀਆ ਯਾਰ, ਦੇਖੋ ਆਪਣੇ ਪੰਜਾਬ ਦੇ ਨਾਮ ਤੇ ਇੱਥੇ ਸਟਰੀਟਾਂ ਵਾ।
1: ਆਪਾਂ ਫਿਰ ਤੁਹਾਡੇ ਵਾਲਾ ਪਸੰਦ ਦਾ ਗਾਣਾ ਚਲਾਵਾਂਗੇ, ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ ਤੁਹਾਡੀ।
0: ਓਕੇ, ਚੱਕ ਲਓ ਫਿਰ, ਲੈ
1: ਆ ਵੀ ਗਾਣਾ ਚੱਕ ਮਾਰਦਾ ਹੀ ਹੈ
0: ਲੱਗਦਾ, ਦੇਖ
1: ਯਾਦ ਹੈ।

0: ਇੱਕ ਖਬਰ ਦੇ ਦੀਏ ਤੇ ਨਾਲ ਦੀ ਨਾਲ ਦੱਸ ਦੀਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
1: ਬਿਲਕੁਲ
0: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੁੜੇ ਆ ਕੇ ਕਰਦੇ ਹੈਗੇ ਨੇ ਹਨਾ, ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ। ਹੁਣ ਬ੍ਰਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬ੍ਰਸ਼ ਹੁੰਦੇ ਸੀ ਨਾਰਮਲ ਹਨਾ, ਸਾਡੇ ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦਾਤ ਨਹੀਂ ਹੁੰਦੀ
1: ਸੀ, ਦਾਤ ਲਾ ਫਿਰ ਨਹੀਂ ਦਾਤ ਫਿਰ ਉਂਗਲ ਹੀ ਫੇਰ ਲਓ ਬਸ,
0: ਉਂਗਲ ਤਾਂ
1: ਨਹੀਂ, ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ ਆ,
0: ਕਿਸੇ ਦੇ ਘਰ ਜਾਂਦੇ
1: ਉੱਥੇ ਤੇ ਬ੍ਰਸ਼ ਨਹੀਂ ਹੈਗਾ,
0: ਪੇਸਟ ਹੈਗਾ ਤੇ
1: ਸਵੇਰੇ ਉਂਗਲ
0: ਅੱਛਾ ਪੇਸਟ ਵੀ ਆਪਾਂ ਆਏ ਮਣ ਮਣ ਲਗਾ ਦੇ, ਹੁਣ ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ ਹੁੰਦਾ,
1: ਥੋੜੀ ਲਾਣੀ ਹੁੰਦੀ ਆ।
0: ਤੇ ਅੱਛਾ ਉਹਦੇ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬ੍ਰਸ਼ ਹੈ। ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨਹੀਂ ਲੱਗੀ ਹੋਈ।
1: ਅੱਛਾ ਨਿੰਮ ਦਾ ਸਿਰਫ
0: ਹੈਂਡਲ ਹੈ, ਨਿੰਮ ਦਾ ਉਹ ਵਿਕ ਰਹੀ ਹੈ ਇੱਥੇ ਆਸਟ੍ਰੇਲੀਆ ਚ।
1: ਅੱਛਾ
0: ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਆ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ। ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ, ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ
1: ਮੈਟਰ ਹੁੰਦਾ। ਸਹੀ ਗੱਲ,
0: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫਿਰ ਅੱਜ ਕੱਲ ਬ੍ਰਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ ਹਨਾ। ਮੇਰੇ ਜਵਾਕ ਨੇ ਬ੍ਰਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਆ, ਉਹ ਚ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬ੍ਰਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ
1: ਡਿਜ਼ਾਈਨ ਜੇ,
0: ਨਹੀਂ ਹੈ ਵੀ ਨੀ, ਉਹ ਵੀ ਨੀ ਹੈ, ਉਹ ਡਿਜ਼ਾਈਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬ੍ਰਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ, ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫੇਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ। ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
1: ਅੱਛਾ ਜੀ,
0: ਇਹਨਾਂ ਨੇ ਨਵਾਂ ਟੂਥ ਬ੍ਰਸ਼ ਖਰੀਦਿਆ ਡਾਇਸਨ ਦਾ, ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ, ਉਹ ਡਾਇਸਨ ਦਾ ਟੂਥ ਬ੍ਰਸ਼ ਹੈਗਾ ਲਗਭਗ $500 ਦਾ, ਆਪਣਾ 600 ਯੂ ਆਸਟ੍ਰੇਲੀਅਨ ਡਾਲਰ ਹੋ ਗਏ, 600-650 ਦਾ ਹਨਾ। ਤੇ ਉਹ ਟੂਥ ਬ੍ਰਸ਼ ਕੀ ਹੈ ਕਿ ਉਹ ਟੂਥ ਬ੍ਰਸ਼ ਤੁਸੀਂ ਕਰੋਗੇ
1: ਹਾਂਜੀ,
0: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ।
1: ਹਾਲਾਂਕਿ
0: ਉਹ ਚ ਥੋੜੀ ਜੀ ਝੱਗ ਵੀ ਹੋਏਗੀ ਪਰ ਉਹ ਵੀ ਤੁਸੀਂ ਦੇਖ ਸਕਦੇ ਹੋ।
1: ਨਹੀਂ ਉਹ ਤਾਂ ਬ੍ਰਸ਼ ਕਰਨ ਦੀ ਫਿਰ ਲੋੜ ਹੀ ਨਹੀਂ ਹੈ, ਏਦਾਂ ਹੀ ਸਿੱਧਾ ਮੂੰਹ ਚ ਪਾ ਲਓ, ਏਦਾਂ ਹੀ ਕਰਕੇ ਕਰ ਲਓ।
0: ਤੁਹਾਡੇ ਕੋਲ ਆ ਵੀ ਦਿਖਾਈ ਦਿੰਦੇ ਨੇ ਜਦੋਂ ਤੁਸੀਂ ਏਐਨਟੀ ਡਾਕਟਰਾਂ ਦੇ ਜਾਂਦੇ
1: ਹੋ, ਉਹ ਤਾਂ
0: ਤਾਰ ਜੀ ਪਾ ਕੇ ਦਿਖਾ ਦਿੰਦੇ
1: ਨੇ ਸਾਰਾ। ਹਾਂ ਨਹੀਂ ਫਿਰ
0: ਡੈਂਟਿਸਟ ਦੇ ਜਾਂਦੇ ਹੋ, ਡੈਂਟਿਸਟ ਵੀ ਦਿਖਾ ਦਿੰਦੇ ਨੇ।
1: ਚਲੋ ਇੱਥੇ ਤਾਂ ਡੈਂਟਿਸਟ ਵੀ ਇੰਨੇ ਮਹਿੰਗੇ ਆ, ਚਲੋ ਬ੍ਰਸ਼ ਹੀ ਪਰ ਆਪਾਂ ਬ੍ਰਸ਼ ਕਿਹੜਾ ਸਸਤਾ
0: ਦੇਖ ਲਓ,
1: ਇਹਨਾਂ ਦਾ ਬ੍ਰਸ਼ ਵੀ 500 ਇੱਥੇ ਆ ਕੇ ਤੇ 600 ਦਾ ਹੋ ਗਿਆ ਨਾ, 600 ਵਿੱਚ ਤੇ
0: ਮੇਰੇ ਖਿਆਲ ਨਾਲ ਇੰਨਾ। ਇਹ ਖਬਰ ਸੀਗੀ ਸਾਡੀ ਅੱਜ ਦੀ। ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ, ਕੀ ਕੁਛ ਹੋਣ ਜਾ ਰਿਹਾ ਹੈਗਾ। ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ,
1: ਹਾਂਜੀ
0: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
1: 24 ਅਕਤੂਬਰ ਨੂੰ ਹੋ ਰਿਹਾ,
0: ਹਾਂਜੀ,
1: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ, 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ, ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ। ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ, ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ,
0: ਬੱਚਿਆਂ ਨੂੰ ਦਿਖਾਓ,
1: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ, ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ, ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ, ਪੇਰੈਂਟਸ ਵੀ ਆਉਣ। ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ, ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ, ਫਿਰ ਮਹਾਰਾਣੀ ਭਾਜੀ। ਹਾਂ ਸੱਚ, ਮੈਨੂੰ ਯਾਦ ਆਇਆ, ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ, ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ, ਡਾਟਰ ਦਾ ਨਾਮ ਜਿੰਦ ਕੌਰ ਰੱਖਿਆ।
0: ਅਰੇ ਵਾਹ!
1: ਮੈਂ ਨਾ ਜਦੋਂ ਨਾਮ ਸੁਣਿਆ ਨਾ, ਮੈਂ ਕਿਹਾ ਜਿੰਦ ਕੌਰ, ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ, ਠੀਕ ਹੈ। ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ, ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ, ਸਟੋਰੀ ਤੋਂ, ਔਰ ਇੰਨਾ
0: ਵਾਕੇ ਬੱਚਿਆਂ ਨੂੰ ਦਿਖਾਉਣ ਵਾਲੀ, ਦੱਸਣ ਵਾਲੀ ਲੋੜ ਹੈਗੀ।
1: ਮੈਨੂੰ ਇੰਨਾ ਮਤਲਬ ਹੋਇਆ ਨਾ, ਮੈਂ ਕਿਹਾ ਅੱਛਾ, ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ। ਮੈਂ ਤਾਂ ਸਪੈਸ਼ਲ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤਾਂ ਸਪੈਸ਼ਲ ਆਵਾਂਗੇ, ਤੇ ਮੈਂ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ, ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ ਹੈ।
0: ਤੇ ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ, ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ, ਬਲਕਿ ਡਿਸਕਾਊਂਟ ਟਿਕਟ ਵੀ ਹੈਗੀਆਂ ਸੀ, ਕੁਛ ਕੁ ਦਿਨਾਂ ਲਈ ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ। ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ? ਅੱਛਾ, ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫ਼ਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ।
1: ਅੱਛਾ,
0: ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ, ਸਿਟੀ ਤੋਂ ਮੇਨਲੀ ਚਲ ਜਾਓ, ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ, ਜਿੱਧਰ ਮਰਜ਼ੀ ਚਲ ਜਾਓ,
1: ਫ੍ਰੀ
0: ਨੇ।
1: 11 ਸਪਤੰਬਰ ਤੋਂ
0: 11 ਸਪਤੰਬਰ ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ, ਫਸਟ ਵੀਕ ਆਫ ਅਕਤੂਬਰ, ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਆ ਉੱਥੇ ਫੇਰੀ ਵਰਕਰਸ ਦੀ, ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨਹੀਂ ਕਰਾਂਗੇ ਕਿਸੇ ਵੀ ਗੈਸਟ ਤੋਂ। ਹੜਤਾਲ ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀਜ਼ ਇੰਜੋਏ ਕਰਨੀਆਂ ਨੇ।
1: ਨਹੀਂ ਪਰ ਫੇਰੀ ਲਈ ਤੇ ਭਾਜੀ ਮੇਰੇ ਖਿਆਲ ਓਪਲ ਕਾਰਡ ਯੂਜ਼ ਹੁੰਦਾ ਤੇ ਉਹ ਡੱਡਾ ਜਾ ਖੁੱਲਿਆ
0: ਨਹੀਂ। ਓਪਲ ਨਹੀਂ ਕੁਝ ਕੋਈ ਵੀ ਇੱਥੇ ਤਾਂ ਹੁਣ ਟੈਕਨੋਲੋਜੀ ਬਹੁਤ ਐਡਵਾਂਸ ਹੈ। ਓਪਲ ਕਾਰਡ ਹੀ ਥੋੜੇ ਹੁਣ ਓਪਲ ਕਾਰਡ ਕੌਣ ਰੱਖਦਾ ਅੱਜ ਕੱਲ੍ਹ?
1: ਨਹੀਂ ਨਹੀਂ
0: ਫੋਨ ਦੇ ਉੱਤੇ ਟੈਪ ਕਰ ਦਿਓ
1: ਮੇਰੇ ਕਹਿੰਦਾ ਉਹੀ ਫੋਨ ਦੇ ਉੱਤੇ ਵੀ ਤੇ ਪਰ ਉਹ ਜਿਹੜੇ ਡੰਡੇ ਫਿਰ ਆਪੇ ਖੁੱਲ ਜਾਣਗੇ ਉਹ ਆਪੇ ਮਤਲਬ ਕਰ ਦੇਣਗੇ। ਵੈਰੀ ਗੁੱਡ
0: ਜੀ ਹੈ ਸਰ। ਡੰਡੇ ਵਾਲਾ ਨਹੀਂ ਰਿਹਾ ਤੁਸੀਂ ਮੈਨੂੰ ਲੱਗਦਾ ਫੇਰੀ ਚ ਨਹੀਂ ਗਏ?
1: ਨਹੀਂ ਮੈਂ ਤਾਂ ਨਹੀਂ ਕਿੰਨੇ ਜਾਂਦੇ
0: ਗਿਆ। ਬੂਮ ਗੇਟ ਲੱਗੇ ਹੋਏ ਨੇ ਉੱਥੇ।
1: ਓ ਅੱਛਾ
0: ਵਾਰਫ ਦੇ ਉੱਤੇ।
1: ਹਾਂ ਹਾਂ ਠੀਕ ਹੈ।
0: ਤੇ ਚਲੋ ਉਹ ਫੇਰੀ ਫ੍ਰੀ ਹੈਗੇ। ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿੱਚ 3-5 ਅਕਤੂਬਰ ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ। ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ। ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ। ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ। ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ
1: ਜੀ।
0: ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ
1: ਜੀ ਜੀ।
0: ਉਹ ਤੋਂ ਪਹਿਲਾਂ ਕੋਲੇ 'ਤੇ ਚੱਲਦੀਆਂ
1: ਸੀ।
0: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ। ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ। ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ। ਉਹਦੇ 'ਚ ਟਰੈਵਲ ਕਰੋ। 1 ਘੰਟੇ ਦਾ ਟਰੈਵਲ ਹੈ। ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ, ਫਿਰ ਵਾਪਸ ਆਊਗੀ। ਕੋਲੇ ਦੀ ਹੈ ਇਸ ਕਰਕੇ ਹੌਲੀ ਹੈ। ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ।
1: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
0: ਟਰੈਕ ਤਾਂ ਉਹੀ ਨੇ।
1: ਅੱਛਾ ਉਹੀ ਟਰੈਕ ਹੈ।
0: ਟਰੈਕ ਉਹੀ ਨੇ, ਇੰਜਨ ਉਹੀ ਨੇ। ਟਰੈਕ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਹੀ ਰਹੇ ਨੇ, ਟਰੈਕ ਥੋੜੇ ਬਦਲਦੇ।
1: ਮੈਂ ਉਹੀ ਕਹਿ ਰਿਹਾ ਮੈਂ
0: ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਆ। ਅੱਗੇ ਵੀ ਤੁਹਾਨੂੰ ਦੱਸਿਆ ਸੀ ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ।
1: ਓਕੇ ਅੱਛਾ ਅੱਛਾ ਅੱਛਾ।
0: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ, ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ, ਉਹ ਜਿਹੜੇ ਝੰਡੇ ਵੱਡੇ ਵੱਡੇ ਐ ਥੱਲੇ ਡਿੱਗਦੇ ਹੁੰਦੇ ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ ਨਹੀਂ 3-5 ਅਕਤੂਬਰ ਦੇ ਵਿੱਚ। ਪਲੱਸ ਪੁਰਾਣੀਆਂ ਬੱਸਾਂ, ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ, ਤੇ ਉਹ ਜਿਨ੍ਹਾਂ 'ਚ ਐਂ ਖਿੱਚ ਕੇ ਹੌਰਨ ਵੱਜਦਾ ਹੁੰਦਾ ਸੀਗਾ, ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ। ਸੋ ਜਾਇਓ ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ। ਹਾਂ ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ, ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ
1: ਕਲੋਕ ਟਾਵਰ ਹਾਂਜੀ,
0: ਉਹਦੇ 'ਚ ਵੀ ਜਾਣ ਦਾ ਮੌਕਾ ਹੈਗਾ। 270 ਪੌੜੀਆਂ ਨੇ ਜੇ ਤੁਸੀਂ ਚੜ ਸਕਦੇ ਹੋ, ਪਰ ਉਹਦੀ ਟਿਕਟ ਹੋਏਗੀ ਸ਼ਾਇਦ
1: 3-5 ਅਕਤੂਬਰ ਦੇ ਵਿੱਚ।
0: 3-5 ਅਕਤੂਬਰ ਦੇ ਵਿੱਚ ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ, ਕਿਤੇ ਕੋਨੇ 'ਚ ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ। ਸੈਂਟਰਲ ਸਟੇਸ਼ਨ ਆਪਣੇ ਆਪ 'ਚ ਇੱਕ ਸ਼ਹਿਰ ਹੈ ਮਤਲਬ ਸਾਡੇ ਉੱਧਰ ਪੰਜਾਬ 'ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਦਾਂ ਇੱਥੇ ਸੈਂਟਰਲ ਸਟੇਸ਼ਨ ਹੈ।
1: ਸਹੀ ਗੱਲ।
0: ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ, ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਕਿਤੇ ਸਪਾਈਡਰਮੈਨ ਹੈ, ਕਿਤੇ ਡਾਇਨਾਸੌਰ ਚੱਲ ਰਹੇ ਨੇ। ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ ਤੁਸੀਂ ਜਾ ਸਕਦੇ ਹੋ 3-5 ਅਕਤੂਬਰ। ਯਾਦ ਜ਼ਰੂਰ ਰੱਖਿਓ
1: 3-5 ਅਕਤੂਬਰ,
0: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ। ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ। ਕਿਵੇਂ ਲੱਗੀ ਖਬਰ? ਬੜੀ
1: ਬੇਕਾਰ। ਹਾਂਜੀ ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਾਰੇ ਹੱਸਦੇ ਰਹੋ ਤੇ ਵੱਜਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ। ਖਬਰ ਬੜੀ ਬੇਕਾਰ, ਉਹ ਮੇਰਾ ਗਾਣਾ ਫੇਵਰੇਟ
0: ਚੱਕ ਦੋ ਘੜੇ ਤੋਂ ਦਿਓ ਜੀ ਇਜਾਜ਼ਤ। ਖਬਰ ਬੜੀ ਬੇਕਾਰ ਹੈ ਦੇ ਵਿੱਚ ਇੰਨਾ ਹੀ। ਸੁਣਦੇ ਰੋਡੀ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਹਨ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600।

0: ਹੀ ਜ਼ਿਆਦਾ ਵਧੇਰੀ ਹੈ। ਮੰਤਰੀ ਚਲੇ ਗਿਆ ਤੇ ਮਨ ਦੇ ਵਿੱਚ ਸੋਚ ਰਿਹਾ ਕਿ ਇਸ ਤੋਂ ਵਧੇਰੇ ਕੀਮਤ ਹੁਣ ਮੈਨੂੰ ਬਾਜ਼ਾਰ ਤੋਂ ਤਾਂ ਮਿਲਣੀ ਨਹੀਂ, ਹੋਵੇ ਨਾ ਤੇ ਮੈਂ ਰਾਜੇ ਦੇ ਮਹਿਲਾਂ ਵੱਲ ਨੂੰ ਜਾਵਾਂ। ਜੇਕਰ ਮੰਤਰੀ ਨੇ ਇੰਨੀ ਕੀਮਤ ਲਾਈ ਆ ਤੇ ਰਾਜਾ ਤਾਂ ਹੋਰ ਵੀ ਵਧੇਰੇ ਕੀਮਤ ਲਾਊਗਾ। ਹਲੇ ਮਨ ਦੇ ਵਿੱਚ ਸੋਚ ਵਿਚਾਰ ਕਰ ਹੀ ਰਿਹਾ ਕਿ ਥੋੜ੍ਹੀ ਦੇਰ ਬਾਅਦ ਧੂੜ ਉੱਡਦੀ ਨਜ਼ਰ ਆਉਂਦੀ ਆ। ਰਾਜਾ ਵੀ ਉੱਧਰੇ ਰਾਹ ਤੋਂ ਲੰਘ ਰਿਹਾ, ਮੰਤਰੀ ਦੇ ਪਿੱਛੇ ਪਿੱਛੇ ਰਾਜੇ ਦਾ ਰੱਥ ਵੀ ਆ ਰਿਹਾ। ਅੱਗੇ ਹੋ ਕੇ ਰੋਕਿਆ, ਨਮਸਕਾਰ ਕੀਤੀ, ਰਾਜੇ ਨੂੰ ਫੁੱਲ ਵਿਖਾਇਆ ਤੇ ਕਿਹਾ, ਮਹਾਰਾਜ ਇਹ ਮੇਰੇ ਘਰ ਦੇ ਪਿਛਵਾੜੇ ਦੇ ਵਿੱਚ ਕਮਲ ਦਾ ਫੁੱਲ ਉੱਗਿਆ, ਵੇਖੋ ਕਿੰਨਾ ਸੋਹਣਾ ਹੈ, ਕੀ ਕੀਮਤ ਲਾਓਗੇ? ਮੈਂ ਤੁਹਾਨੂੰ ਦੇਣਾ ਚਾਹੁੰਦਾ। ਰਾਜੇ ਨੇ ਕਿਹਾ, ਮੰਗ ਕੀ ਮੰਗਦਾ, ਜੋ ਵੀ ਤੇਰੇ ਮਨ ਦੇ ਵਿੱਚ ਆ ਉਹ ਮੰਗ ਲੈ, ਉਸ ਤੋਂ ਵੀ ਕਿਤੇ ਵਧੇਰੇ ਤੈਨੂੰ ਮੈਂ ਦੇਣ ਦੇ ਲਈ ਤਿਆਰ ਹਾਂ। ਇਹ ਫੁੱਲ ਤੂੰ ਮੈਨੂੰ ਦੇ ਦੇ। ਸਮਝ ਨਹੀਂ ਆ ਰਹੀ ਮੈਂ ਕੀ ਮੰਗਾਂ। ਰਾਜੇ ਨੇ ਫੇਰ ਕਿਹਾ, ਜੋ ਵੀ ਤੂੰ ਮੰਗੇਗਾ ਮੈਂ ਵਾਅਦਾ ਕਰਦਾ ਉਹ ਤੋਂ 10 ਗੁਣਾ ਵਧੇਰੇ ਤੈਨੂੰ ਦਊਂਗਾ। ਮਨ ਦੇ ਵਿੱਚ ਹਿਸਾਬ ਕਿਤਾਬ ਕਰਕੇ ਵੇਖਦਾ, ਜੇ ਮੈਂ 1000 ਮੋਹਰਾਂ ਮੰਗ ਲਈਆਂ ਤੇ 10 ਗੁਣਾ ਹੋਰ ਵਧੇਰੇ ਮੇਰੇ ਤੇ ਵਾਰੇ ਨਹਿਰੇ ਹੋ ਜਾਣਗੇ। ਪਰ ਫਿਰ ਮਨ ਦੇ ਵਿੱਚ ਸੋਚਦਾ ਕਿ ਇਹੋ ਜਿਹਾ ਫੁੱਲ ਦੇ ਵਿੱਚ ਹੈ ਕੀ, ਇੰਨਾ ਮਹਿੰਗਾ ਇਹ ਲੋਕ ਲੈ ਕੇ ਰਹੇ ਨੇ। ਤੇ ਆਖਿਰਕਾਰ ਰਾਜੇ ਨੂੰ ਪੁੱਛ ਲਿਆ, ਰਾਜਨ ਮੈਂ ਵੀ ਜਾਣਦਾ ਇੰਨਾ ਮਹਿੰਗਾ ਫੁੱਲ ਇਹ ਹੈਗਾ ਤੇ ਨਹੀਂ, ਜੇ ਬੁਰਾ ਨਾ ਮਨਾਓ ਤੇ ਮੈਨੂੰ ਦੱਸ ਦਿਓ ਇੰਨਾ ਮਹਿੰਗਾ ਫੁੱਲ ਤੁਸੀਂ ਲੈ ਕੇ ਰਹੇ ਹੋ। ਰਾਜੇ ਦੇ ਸੰਗੀਆਂ ਨੇ ਦੱਸਿਆ, ਇਹ ਰਸਤਾ ਜਿਹੜੇ ਪਾਸੇ ਨੂੰ ਜਾ ਰਿਹਾ ਵਾ ਇੱਥੇ ਬੁੱਧ ਆ ਕੇ ਬੈਠੇ ਨੇ, ਥੋੜ੍ਹੇ ਦਿਨਾਂ ਤੋਂ ਬੁੱਧ ਇਸ ਜੰਗਲ ਦੇ ਵਿੱਚ ਬੈਠੇ ਨੇ। ਰਾਜਾ ਮੰਤਰੀ ਤੇ ਹੋਰ ਬਹੁਤ ਸਾਰੇ ਲੋਕ ਬੁੱਧ ਦੇ ਦਰਸ਼ਨਾਂ ਨੂੰ ਜਾ ਰਹੇ ਨੇ। ਰਾਜਾ ਬੁੱਧ ਦਾ ਬੜਾ ਤਕੜਾ ਉਪਾਸ਼ਕ ਸੀ। ਰਾਜਾ ਚਾਹੁੰਦਾ ਸੀ ਕਿ ਮੈਂ ਬੁੱਧ ਦੇ ਲਈ ਉਹ ਲੈ ਕੇ ਜਾਵਾਂ ਜੋ ਬਹੁਤ ਕੀਮਤੀ ਹੋਵੇ, ਪਰ ਸਮਝ ਨਹੀਂ ਆਉਂਦੀ ਕਿ ਪੈਸੇ ਧੇਲੇ ਦੀ ਬੁੱਧ ਨੂੰ ਕੋਈ ਲਾਲਚ ਨਹੀਂ। ਇਸ ਕਰਕੇ ਮਨ ਦੇ ਵਿੱਚ ਆਇਆ ਕਿ ਮੈਂ ਬੁੱਧ ਦੇ ਲਈ ਉਹ ਫੁੱਲ ਲੈ ਕੇ ਜਾਵਾਂ ਜਿਹੜਾ ਫੁੱਲ ਇਸ ਮੌਸਮ ਦੇ ਵਿੱਚ ਹੁੰਦਾ ਹੀ ਨਹੀਂ ਹੈ। ਇਹਦੇ ਤੋਂ ਵੱਡਾ ਹੋਰ ਕੀ ਗਿਫਟ ਹੋ ਸਕਦਾ, ਹੋਰ ਕੀ ਤੋਹਫਾ ਹੋ ਸਕਦਾ। ਰਾਜੇ ਨੇ ਉਸ ਗਰੀਬ ਆਦਮੀ ਨੂੰ ਕਿਹਾ, ਵੇਖ ਇਹ ਜਿਹੜਾ ਤੇਰੇ ਘਰ ਦੇ ਵਿੱਚ ਫੁੱਲ ਉੱਗਿਆ ਨਾ, ਇਹ ਉੱਗਿਆ ਹੀ ਇਸ ਕਰਕੇ ਆ ਕਿ ਬੁੱਧ ਦੀ ਆਮਦ ਹੋਈ ਹੈ, ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਇਹ ਫੁੱਲ ਕਿੱਥੇ ਲੱਭਦਾ। ਇਸੇ ਵਜ੍ਹਾ ਦੇ ਕਰਕੇ ਮੰਤਰੀ ਵੀ ਇਹ ਫੁੱਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਮੈਂ ਵੀ ਲੈ ਕੇ ਜਾਣਾ ਚਾਹੁੰਦਾ, ਬੁੱਧ ਦੇ ਚਰਨਾਂ ਦੇ ਵਿੱਚ ਭੇਟ ਕਰਾਂ। ਗਰੀਬ ਬੰਦੇ ਨੇ ਕਿਹਾ, ਮਹਾਰਾਜ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਫੁੱਲ ਫਿਰ ਮੇਰੇ ਕੋਲ ਹੀ ਰਹਿਣ ਦਿਓ, ਤੁਸੀਂ ਮੈਨੂੰ ਪੈਸੇ ਤਾਂ ਮੂੰਹ ਮੰਗੇ ਦੇ ਦਿਓਗੇ, ਪਰ ਮੈਂ ਇਹ ਜਾ ਕੇ ਵੇਖਣਾ ਚਾਹੁੰਦਾ ਕਿ ਜਿਹੜੇ ਬੰਦੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹੋ ਜਿਹਨੇ ਦੀ ਇਹ ਚੀਜ਼ ਹੈਗੀ ਵੀ ਨਹੀਂ ਆ, ਉਹ ਬੰਦਾ ਹੈ ਕੌਣ, ਕੌਣ ਆ ਉਹ ਇਨਸਾਨ, ਜੇ ਤੁਸੀਂ ਲੱਖਾਂ ਮੋਹਰਾਂ ਇਸ ਇੱਕ ਫੁੱਲ ਦੇ ਉੱਤੇ ਖਰਚ ਰਹੇ ਹੋ ਤਾਂ ਉਸ ਇਨਸਾਨ ਨੂੰ ਮਿਲਣਾ ਤਾਂ ਬਣਦਾ, ਅਤੇ ਫਿਰ ਕਿਉਂ ਨਾ ਇਹ ਫੁੱਲ ਮੈਂ ਆਪ ਹੀ ਉਹਨੂੰ ਭੇਟ ਚੜਾਵਾਂ। ਕਹਿੰਦੇ ਨੇ ਇਹ ਗਰੀਬ ਬੰਦਾ ਉੱਥੇ ਬੁੱਧ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਜਾ ਕੇ ਫੁੱਲ ਧਰਿਆ, ਬੁੱਧ ਬਹੁਤ ਖੁਸ਼ ਹੋਏ ਨੇ ਫੁੱਲ ਵੇਖ ਕੇ। ਹੋਰ ਜੋ ਵੀ ਕੀਮਤੀ ਸ਼ਾਇਆਂ ਜੋ ਰਾਜੇ ਨੇ ਲਿਆਂਦੀਆਂ, ਮੰਤਰੀ ਨੇ ਲਿਆਂਦੀਆਂ ਜਾਂ ਹੋਰ ਅਮੀਰ ਲੋਕ ਜੋ ਬੈਠੇ ਸੀ, ਉਹ ਸਾਰੀਆਂ ਸ਼ਾਇਆਂ ਹੁਣ ਇੱਕ ਪਾਸੇ ਪਈਆਂ ਨੇ ਅਤੇ ਉਹ ਫੁੱਲ ਗਰੀਬ ਬੰਦੇ ਦਾ ਬੁੱਧ ਦੇ ਹੱਥ ਦੇ ਵਿੱਚ, ਬੁੱਧ ਫੁੱਲ ਵੱਲ ਵੇਖ ਰਹੇ ਨੇ ਅਤੇ ਮੁਸਕਰਾ ਰਹੇ ਨੇ। ਇਹ ਇੱਕ ਇਸ਼ਾਰਾ ਮਾਤਰ ਹੈ ਕਿ ਉਹਨਾਂ ਨੂੰ ਫੁੱਲ ਸਭ ਤੋਂ ਵੱਧ ਪਸੰਦ ਆਇਆ, ਇੱਕ ਤੋਂ ਵੱਧ ਇੱਕ ਸਾਰੇ ਤੋਹਫੇ ਲੈ ਕੇ ਪਹੁੰਚੇ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਮੇਰਾ ਤੋਹਫਾ ਜ਼ਿਆਦਾ ਪਸੰਦ ਕੀਤਾ ਜਾਵੇਗਾ, ਬੁੱਧ ਖੁਸ਼ ਹੋਣਗੇ, ਪ੍ਰਸੰਨ ਹੋਣਗੇ, ਕੋਈ ਵਧੀਆ ਗੱਲ ਕੋਈ ਦੱਸਣਗੇ, ਕੋਈ ਸੀਸਾਂ ਦੇਣਗੇ, ਆਪਣੇ ਚਰਨਾਂ ਨਾਲ ਲਾਉਣਗੇ ਜਾਂ ਜੋ ਵੀ ਉਹਨਾਂ ਦੇ ਮਨ ਦੀ ਮਨਸਾ ਹੋਊਗੀ। ਪਰ ਇਹ ਕੀ, इस फुल ने सारा कुछ फिक्का पा दिता। तो गरीब आदमी छाती चौड़ी करके हुण सारयां दे विच बैठा कि मेरी शै कबूल हुई है। एक कहानी हले तो होर भी अगे जाती है, पर जे अज आपां इत्थों तक दा ही सबक लैणा होवे ते कहानी सानूं दसदी है कि एक फकीर बंदा, एक मंग के खाण वाला, एक गरीब बंदा। अमीर तो अमीर बंदे तो भी अमीर हो सकता, किसी राजे तो भी अमीर हो सकता। गल है सिर्फ तुहाडे एटीट्यूड दी, गल है सिर्फ तुहाडी समझ दी। जे तो बंदा लालच कर जे तो फिर दुनिया तां तो तां फिर तो किन्ने क पैसे बंदा मुल पा लूगा। पर जे तुसी गल नूं समझ जाओ, पैसे नूं एक पासे कर दिओ तो फिर अमीरी तुहाडे अंदरों निकल आउंदी है। जे चाहुंदा तो वध तो वध पैसे लैके वह फुल उत्थे ही दे देंदा, पर फिर मलकीयत इहदी ना रहिंदी। फिर वह वाली मुस्कुराहट बुद्ध दे चेहरे दे उत्ते ना वेख पाउंदा, तो वह वाली मुस्कुराहट अपने चेहरे दे उत्ते अपने अंदर वह खुशी ना महसूस कर पाउंदा जिहड़ी हुण इन्हां राजे महाराजां दे विच बैठिआं इहदे चेहरे दे उत्ते आ, इहदे अंदरों फुट रही है। कहिंदे ने अपने आप नूं कदी वी किसे गल्लों घट ना समझो। आप अक्सर सुन लैंदे आ ना कि कुदरत ने रब ने सारयां नूं एक सार बना के भेजिआ, ते कई लोग इहदे उत्ते टीका टिप्पणी कर दिंदे ने। एक सार किदां, ओह अमीर दे घर जम्मिआ, मैं गरीब दे घर जम्मिआ, ओह कुड़ी जम्मी आ, आह मुंडा जम्मिआ। पर कुछ एक नहीं, बेसिक चीज़ां जिहड़ियां ने उह सारयां दे विच इक्को ही ने, खून दा रंग इक्को ही है, सोझी सारयां दे विच इक्को जी पाई गई है रब दे वल्लों। हथ पैर नक्क मूँह सारे नैन नक्श सारा कुछ उहने पा के भेजा। गल सिर पिया इस अमीरी नूं समझण दी। अमीरी पैसयां दे नाल नहीं हुंदी, अमीरी तुहाडे अंदर हुंदी है, ते अपने आप दे विच्चों ओ अमीरी लभण दी लोड़ है। अपने आप नूं किसे तों वी कदी वी घट ना समझो। गल है सिर्फ पछाणन दी कि किहड़ी चीज़ दे विच तुसीं दूसरयां दे नालों बेहतर हो। जिदां इस व्यक्ति ने समझिया कि हुण मैं इस तरीके दे नाल बेहतर हो सकता वां राजयां दे नालों, मंत्रियां दे नालों। इस तरह के नाल सानू भी जिंदगी दे विच ये समझना चाहिए कि साडे अंदर किहड़ी वो काबिलियत आ जिहड़ी सानू दूसरियां दे नालों, जिहड़ी सानू भीड़ दे नालों अलग करदी है। गरीब तो गरीब बंदे दे विच भी अमीर दे नालों वधेरे कुछ इहो जिहा जरूर होएगा जिहड़ा तुसीं जेकर पछाण लो तो वह चीज़ अमीर दे विच भी नहीं पाई जाऊगी। पैसे दे नाल कदी भी अपने आप नूं ना तोलो। ये वेखो कि तुहाडी काबिलियत की है ते वह जग दे सामने किदां तुसीं लैके आउणी है। आस करते हैं अज की कहानी का विचला मैसेज का मनोरथ जरूर तुसी समझे होगे। तोरदे हैं प्रोग्राम अगे।
1: धन्यवाद कहानी सुनन लई। जे तुहाडे कोल भी है अजिही ही कोई मोटिवेशनल अते इंस्पायरिंग कहानी तां तुसी सानू मैसेज या ईमेल कर सकदे हो। जे कहानी वधिया लगी तां रेडियो हांजी दे यूट्यूब चैनल तों इस नूं जरूर शेयर करो अते होर भी कहानियां विचार खबरां अते इंटरव्यू सुनन लई सबस्क्राइब करो रेडियो हांजी दा यूट्यूब चैनल।
2: यार तू इत्थे इन्नी छेती आके पक्का वी हो गया, की जुगाड़ लाया है?
3: जुगाड़ नहीं, ए है 8 सालां तों वी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

correo Radio Fatty.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji.

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕਹਿ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ

0: ਹਰ ਸਿਮਰਨ ਕਰ ਭਤ ਪ੍ਰਗਟਾਏ, ਹਰ ਸਿਮਰਨ ਲਾਗ ਬੇਦੋ ਪਾਏ,
1: ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਜਾ ਤੇ,
0: ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,
1: ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪਣੇ ਅਨਕਾਰਾ,
0: ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ,
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕੈ ਮਨ ਵਿਸਰਾਮ, ਅੱਠ ਇੱਕ ਸਲੋਕ,
0: ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਜਾ ਮਾਤ ਪਿਤਾ ਸਤਮੀਤ ਨਾ ਭਾਈ, ਮਨ ਉਹਾ ਨਾਮ ਤੇਰਾ ਸੰਗ ਸਹਾਈ,
0: ਜਹ ਮਹਾ ਭੈਣ ਦੂਤ ਜਮਦਾ ਲੈ, ਤਹਿ ਕੇਵਲ ਨਾਮ ਸੰਗ ਤੇਰਾ ਚੱਲੈ,
1: ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨਮਾ ਹੈ ਉਧਾਰੀ,
0: ਅਨਕ ਪੁਨਹਿ ਚਰਨ ਕਰਤ ਨੀ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ,
1: ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਨੇਰੇ,
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ,
1: ਲਾ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ,
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ,
1: ਜੇ ਮਾਰਗ ਹੋ ਜਾਤ ਕੀਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ,
0: ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ,
1: ਸੂਤਤ ਨਾਹੀ ਕੋ ਲਖਬਾਹੀ, ਨਾਮ ਜਪੈ ਤੈ ਭਾਰ ਪਰਾਹੀ,
0: ਅਨਕ ਬਗੰਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ,
1: ਅਨਕ ਜੋਨ ਜਨ ਮੈਂ ਮਰ ਜਾਮ, ਨਾਮ ਜੋਤ ਪਾਵੈ ਬਿਸਰਾਮ,
0: ਹਉ ਮੈਲਾ ਮਲ ਕਬਹੁ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਹੋਵੈ,
1: ਐਸਾ ਨਾ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ,
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ, ਹਰ ਕਾ ਨਾਮ ਉਹਾ ਸੰਗ ਤੋਸਾ,
1: ਜੈ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ,
0: ਜਹਾਂ ਪੰਥ ਤੇਰਾ ਕੋ ਨਸ ਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ,
1: ਜਾਂ ਮਹਾ ਬੇਅੰਤ ਪ੍ਰਭ ਗਾਮ, ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ,
0: ਜਹਾਂ ਤਿਰਖਾ ਮਨ ਤੁਝਾ ਕਰਖੈ, ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ,
1: ਭਗਜਨਾ ਕੀ ਬਰਤਨ ਨਾਮ, ਸੰਜਨਾ ਕੈ ਮਨ ਵਿਸਰਾਮ,
0: ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ,
1: ਹਰ ਜਸ ਕਰ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਰ,
0: ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ,
1: ਮੰਤਰ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਧ ਵਿਵੇਕੈ,
0: ਹਰ ਕਾ ਨਾਮ ਜਨ ਕੋ ਮੁਕਤ ਜੋਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ,
1: ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨਭੰਗ,
0: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸ਼ੋਭਾ ਪਾਈ,
1: ਹਰ ਕਾ ਨਾਮ ਜਨ ਕੋ ਭੋਗ ਜੋ, ਹਰ ਨਾਮ ਜਪਤ ਕਛਨਾ ਹੈ ਬਿਜੋ,
0: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ,
1: ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਦਨ ਜਨ ਕੋ ਆਪ ਪ੍ਰਭ ਦੀਨਾ,
0: ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ,
1: ਓਤ ਪੋ ਜਨ ਹਰ ਸਰਾਤੇ, ਸੁਨ ਸਮਾਦ ਨਾਮ ਰਸਮਾਤੇ,
0: ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਤ ਪ੍ਰਗਟਨੀ ਛਪੈ,
1: ਕੀ ਭਗਤ ਮੁਤ ਪਉ ਕਰੈ, ਨਾਨਕ ਜਨ ਸੰਕੇਤੇ ਤਰੈ,
0: ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧਿਨ ਹਰ ਹਰ ਗੁਣ ਗਾਮ,
1: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ,
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ, ਸੰਤ ਪ੍ਰਤਾਪ ਦੁਰ ਸਭ ਨਸੈ,
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਦੇ ਆਈ ਹੈ,
0: ਨਾਮ ਤੁਲ ਕਾ ਛਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ,
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਜਨਾ ਕੈ ਮਨ ਵਿਸਰਾਮ, ਅੱਠ ਦੋ ਸਲੋਕ,
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਆਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ,
0: ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ,
1: ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋ ਮੈਂ ਬਹੁ ਰਤਨਾ,
0: ਸਰੀਰ ਕਟਾਏ ਹੋ ਮੈਂ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਂਤੀ,
1: ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ,
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ, ਮਹਾ ਉਦਾਸ ਤਪੀਸਰ ਥੀਵੈ,
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ,
0: ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ,
1: ਨਿਮਕ ਨਿਮਕ ਕਰ ਸੀਰ ਕਟਾਵੈ, ਤੋ ਵੀ ਹੋ ਮੈਂ ਮੈਲ ਨਾ ਜਾਵੈ,
0: ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ,
1: ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ,
0: ਸੋਚ ਕਰੈ ਦਿਨ ਸਾ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ,
1: ਦੇਹੀ ਕੋ ਬੋ ਸਾਧਨਾ ਕਰੇ, ਮਨ ਤੇ ਕਬੂ ਨੂੰ ਵਿਖਿਆ ਟਰੈ,
0: ਜਲ ਤੋ ਵੈ ਬਹੁ ਦੇਹ ਅਨੀਤ, ਸੁਧ ਕਹਾ ਹੋਏ ਕਾਚੀ ਭੀ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਮੂਚ,
0: ਬਹੁਤ ਸਿਆਣਤ ਜੰ ਕਾ ਭਾਉ ਵਿਆਪੈ, ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ,
1: ਏਕ ਅਨੇਕ ਗੰਨੀ ਬੂਝੈ, ਕੋਟ ਪਾਵ ਦਰਗੈ ਨੀ ਸਿਜੈ,
0: ਛੂਟ ਸਨਾਹੀ ਊਬ ਪਾਇਆਲ, ਮੋਹਿ ਵਿਆਪੈ ਮਾਇਆ ਜਾਲ,
1: ਅਵਰ ਕਰਤੂ ਸਗਲੀ ਜਮਡਾਨੈ, ਗੋਬਿੰਦ ਭਜਨ ਬਿਨ ਤਿੰਨੀ ਮਾਨੈ,
0: ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ,
1: ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ,
0: ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਰਗਾਵੈ,
1: ਜੇ ਕੋ ਆਪਣੀ ਸੁਭਾ ਲੋਰੇ, ਸਾਧ ਸਿੰਘ ਇਹੋ ਮੈਂ ਛੋਰੇ,
0: ਜੇ ਕੋ ਜਨ ਮਰਨ ਤੇ ਡਰੈ, ਸਾਜਨਾ ਕੀ ਸ਼ਰਨੀ ਪਰੈ,
1: ਜਿਸ ਦਿਨ ਕੋ ਪਵ ਦਸ ਪਿਆ, ਸਾ ਨਾਨਕ ਤਾ ਕੈ ਬਲ ਬਲ ਜਾ,
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕੈ ਮਿਟੈ ਬਿਮਾਨ,
1: ਆਪਸ ਕੋ ਜੋ ਜਾਣਾ ਨੀਚਾ, ਸੋ ਉਗਨੀਏ ਸਭ ਤੇ ਉੱਚਾ,
0: ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ,
1: ਮਨ ਆਪਣੇ ਤੇ ਬੁਰਾ ਮਟਾਨਾ, ਪੇਖੈ ਸਗਲ ਸਿਸ਼ਟ ਸਾਜਨਾ,
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ, ਨਾਨਕ ਪਾਪੋਂ ਨਿਹਲੇ ਪਾ,
1: ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ,
0: ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾ ਕੋ ਦੇ ਵੋ ਦਾਨ,
1: ਕਰਨ ਕਰਾਵਨ ਹਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ,
0: ਆਪਣੀ ਗਤ ਮਿਤ ਜਾਣ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ,
1: ਤੁਮਰੀ ਉਸਤ ਤੁਮਤੇ ਹੋਏ, ਨਾਨਕ ਅਵਰ ਨਾ ਜਾਣਸ ਕੋਏ,
0: ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ,
1: ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ,
0: ਸਗਲ ਉਦਮ ਮੈਂ ਉਦਮ ਭਾਲਾ, ਹਰ ਕਾ ਨਾਮ ਜਪੋ ਜੀ ਸਦਾ,
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਰਸਮ ਬਖਾਣੀ,
0: ਸਗਲ ਥਾਂ ਤੇ ਉਹ ਉੱਤਮ ਥਾਂ, ਨਾਨਕ ਜੇ ਘਟ ਵਸੈ ਹਰ ਨਾਮ,
1: ਸੁਖਮਨੀ ਸੁਖ अमृत पवनाम।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਅਤੇ ਤੁਸੀਂ ਵੀ ਭਾਈ ਆਪਣੇ ਆਪ ਨੂੰ ਦੇ ਕੇ ਰੱਖੋ ਕਮਾਂਡ। ਆਉਣ ਵਾਲਾ ਤਾਂ ਪੌਣਾ ਘੰਟਾ ਆਪਾਂ ਹੱਸਣਾ ਅਤੇ ਇਹ ਸਮਾਂ ਹੱਸਣ ਦੇ ਲਈ ਅਤੇ ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਹੱਸ ਲਈਏ ਅਤੇ ਬਾਕੀ ਸਾਰੀਆਂ ਚੀਜ਼ਾਂ ਫਿਰ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਲੱਗਦੀਆਂ ਅਤੇ ਆਓ ਫਿਰ ਆਪਾਂ ਰਲ ਮਿਲ ਕੇ ਹੱਸਦੇ ਹਾਂ। ਅਤੇ ਸਭ ਤੋਂ ਪਹਿਲਾਂ ਅੱਜ ਸਾਡੇ ਨਾਲ ਹੋਊਗੀ ਅਸੀਸ ਕੌਰ। ਅਸੀਸ ਕੌਰ ਤੁਸੀਂ ਆਪਣਾ ਅਨਮਿਊਟ ਕਰ ਲਓ ਪੁੱਤ, ਆ ਜਾਓ ਫੋਨ ਦੇ ਲਾਗੇ ਅਤੇ ਆਪਾਂ ਕਰਦੇ ਹਾਂ ਸ਼ੁਰੂਆਤ। ਅਤੇ ਅਸੀਸ ਕੌਰ ਤੋਂ ਬਾਅਦ ਸਾਡੇ ਨਾਲ ਹੋਣਗੇ ਮਨ ਅਤੇ ਫਤਿਹ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ, ਕੀ ਹਾਲ ਚਾਲ? ਹੈਲੋ,
1: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ, ਦੋ ਭਾਈ।
0: ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ
1: ਤੁਹਾਡਾ?
0: ਹਾਂਜੀ, ਮੈਂ ਠੀਕ ਹਾਂ, ਤੁਸੀਂ ਕਿਵੇਂ ਹੋ? ਉੱਠ ਪਏ ਹੋ ਕਿ ਸੁੱਤੇ ਹੋ?

0: ਨੂੰ ਕਰਦੀ ਜੋ ਮੈਂ ਬਰੱਸ਼ ਕਰਦੀ।
1: ਆਹੋ ਨਹੀਂ ਐਵੇਂ ਵਾਰ ਵਾਰ ਕਰਨਾ ਪੈਂਦਾ, ਐਵੇਂ ਦੰਦ ਵੀ ਐਵੇਂ ਕਿ ਬਰੱਸ਼ ਕਰਨਾ ਪੈਂਦਾ ਵਾ ਨਾ, ਦੰਦ ਹੀ ਨਾ ਕਢਾ ਦਈਏ। ਬਾਰੀ ਲਵਾ ਦਾਂਗੇ ਨਾ, ਉਹ ਬਾਰੀ ਖੋਲ ਕੇ ਤੇ ਵਿੱਚ ਰੱਖ ਦਿਆ ਕਰਾਂਗੇ ਆਪਾਂ ਰੋਟੀ। ਕਿਉਂ ਕਰ ਕਿਉਂ ਨੀ ਸਕਦੇ? ਕ੍ਰੀਏਟਿਵ ਜਿਹਾ ਕ੍ਰੀਏਟਿਵ ਜਿਹਾ ਕਰ ਲੈਂਦੇ ਕੁਛ।
0: ਨਹੀਂ
1: ਨਹੀਂ
0: ਕਰ ਸਕਦੇ।
1: ਓ ਅੱਛਾ ਚਲੋ ਫਿਰ ਫਿਰ ਇੱਦਾਂ ਹੀ ਚੱਲ ਦਿੰਦੇ ਨੇ। ਹੋਰ ਸੁਣਾਓ ਫਿਰ ਕੀ ਲਿਆਇਓ ਅੱਜ, ਕੀ ਸੁਣਾਓਗੇ ਸਾਨੂੰ? ਹਾਂਜੀ
0: ਬਾਜ਼ਾਰ।
1: ਓਕੇ
0: ਥੋੜੀ ਚੀਜ਼ ਹੀ ਹੈ। ਉਹ ਕਿਹੜੀ ਚੀਜ਼ ਹੈ ਜੀ ਤਾਂ ਜੀ ਚ ਮੈਂ ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਣੀ।
1: ਅੱਛਾ ਦੋ ਜਾਂ ਤਿੰਨ ਡੱਬੇ ਪਾਉਣੀ ਤੇ ਸਕੂਲ ਲੈ ਕੇ ਜਾਣੀ, ਉਹ ਤੇ ਸਕੂਲ ਵਾਲਾ ਬੈਗ ਹੀ ਆ।
0: ਨਹੀਂ
1: ਆ
0: ਸੁਣੇ ਲੰਚ ਬਾ।
1: ਅੱਛਾ ਤੇ ਲੰਚ ਬਾਕਸ ਤੇ ਆਪ ਡੱਬਾ ਆਇਆ ਤੇ
0: ਲੰਚ ਬਾਕਸ ਡੱਬਾ ਆਇਆ ਪਰ ਲੰਚ ਬਾਕਸ ਚ ਛੋਟੇ ਡੱਬੇ ਪੈਂਦੇ ਆ।
1: ਲੰਚ ਬੈਗ ਕਹਿ ਲਈਏ ਫਿਰ ਆਪਾਂ।
0: ਲੰਚ ਬੈਗ
1: ਲੰਚ ਬੈਗ ਦੇ ਵਿੱਚ ਲੰਚ ਬਾਕਸ ਪੈ ਗਏ ਹਨਾ।
0: ਹਾਂਜੀ
1: ਠੀਕ ਹੈ ਤਾਂ
0: ਚਲੋ
1: ਥੈਂਕ ਯੂ ਹੈਵ ਅ ਨਾਈਸ ਡੇ।
0: ਵੈਸੇ ਮੈਂ ਇੰਨਾ ਵੀ ਨਹੀਂ ਕਿਹਾ ਸੀ ਵੀ ਇੰਨਾ ਅਰਲੀ ਲਓ।
1: ਓਕੇ ਓਕੇ
0: ਥੋੜਾ ਜਿਹਾ ਪਿੱਛੇ
1: ਠੀਕ
0: ਕਿਉਂਕਿ ਕਦੇ ਕਦੇ ਮੈਂ ਇਸ ਟਾਈਮ ਤੇ ਖਾਣੀ ਹੁੰਦੀ।
1: ਚਲੋ ਕੋਈ ਨੀ, ਤੁਸੀਂ ਫਿਰ ਇੱਦਾਂ ਕਰਿਆ ਕਰੋ ਨਾ, ਜਦੋਂ ਕਿ ਜੇ ਤੁਹਾਡਾ ਜੀ ਕਰਦਾ ਹੁੰਦਾ ਤੁਸੀਂ ਆਪੇ ਹੀ ਆ ਜਾ ਕਰੋ। ਜਦੋਂ ਕਿ ਜੇ ਤੁਹਾਡਾ ਜੀ ਕਰਦਾ ਹੁੰਦਾ ਵਾ ਤੁਸੀਂ ਆਪੇ ਹੀ ਆ ਜਾ ਕਰੋ।
0: ਜੇ ਲਾਈਨਾਂ ਵਾਲੇ ਫੁੱਲ ਹੋਏ ਨਾ ਜੇ ਤੇ ਕੋਈ ਇੱਕ ਸਪੇਸ ਨੀ, ਇੱਕ ਬੰਦੇ ਨੂੰ ਲੈ ਕੇ ਮੈਂ ਆਪਦੀ ਕਾਲ ਕਰ ਲਿਆ ਕਰੋ, ਸਾਨੂੰ ਮੈਸੇਜ ਕਰ ਲਿਆ ਕਰੋ, ਫਿਰ ਅਸੀਂ ਕਾਲ ਲਾ ਲਿਆ ਕਰ।
1: ਠੀਕ ਹੈ ਠੀਕ,
0: ਮੰਮਾ ਨੂੰ ਪਤਾ ਲੱਗ ਜਾ ਕਰੋ।
1: ਚਲੋ ਠੀਕ ਹੈ, ਮੈਂ ਤੇ ਕਹਿੰਦਾ ਵੀ ਤੁਸੀਂ ਆਲਵੇਜ਼ ਰੈਡੀ ਰਿਹਾ ਕਰੋ। ਥੈਂਕ ਯੂ ਜੀ ਥੈਂਕ ਯੂ, ਤੇ ਬਾਕੀ ਅੱਗੇ ਵੀ ਬੇਨਤੀ ਆ ਵੀ ਆਲਵੇਜ਼ ਰੈਡੀ ਰਿਹਾ ਕਰੋ, ਜਿੱਥੇ ਕਿਸੇ ਨੂੰ ਆਵਾਜ਼ ਪੈਂਦੀ ਆ ਉੱਥੇ ਕਿ ਜੇ ਭਾਈ ਤੁਸੀਂ ਆ ਜਾ ਕਰੋ। ਧੰਨਵਾਦ ਤੁਹਾਡਾ, ਥੈਂਕ ਯੂ। ਨੈਕਸਟ ਸਾਡੇ ਨਾਲ ਹੈ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਤਵਨੀਤ ਤੁਸੀਂ ਸੋਰੀ ਤੇਗ ਤੁਸੀਂ ਰੈਡੀ ਰਹੋ, ਅਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
2: ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮੰਨਤ, ਫਤਿਹ ਕੀ ਹਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ।
3: ਬੋਲ ਭਾਵੇਂ ਨਾ ਬੋਲ ਦੇਖਣ ਗਏ, ਮੈਨੂੰ ਤਾਂ ਇੰਨੀ ਪਸੰਦ ਆਈ ਕਿ ਸਾਰੀਆਂ ਪੰਜਾਬੀ ਫਿਲਮਾਂ ਜਿਹੜੀਆਂ ਅਸੀਂ ਸਿਨਮ ਚ ਦੇਖਿਆ ਉਹ ਮੇਰੀ ਨੰਬਰ ਵਨ ਫੇਵਰੇਟ ਆ।
1: ਮੇਰੀ ਵੀ ਨੰਬਰ ਵਨ ਫੇਵਰੇਟ ਹੋ ਗਈ ਮੰਨਤ, ਨਾਲੇ ਤੁਸੀਂ ਸਵਿਮਿੰਗ ਕੈਂਸਲ ਕਰਕੇ ਵੇਖ ਕੇ ਆਏ ਹੋ। ਸਵਿਮਿੰਗ ਕਰਕੇ ਗਏ ਸੀ?
3: ਹਾਂਜੀ ਹਾਂਜੀ, ਨਾਲੇ ਮੰਮਾ ਹੁਣਾਂ ਨੂੰ ਰੀਅਲਾਈਜ਼ ਨਹੀਂ ਹੋਇਆ ਸੀਗਾ, ਪਰ ਜਦੋਂ ਅਸੀਂ ਟਿਕਟਾਂ ਬੁੱਕ ਕਰਾ ਲਈਆਂ ਸੀਗੀਆਂ ਉਦੋਂ ਫਿਰ ਮੰਮਾ ਨੂੰ ਰੀਅਲਾਈਜ਼ ਮੈਨੂੰ ਯਾਦ ਆਇਆ ਕਿ ਹੈ ਅੱਜ ਤਾਂ ਟਿਊਜ਼ਡੇ ਆ ਵੀ ਅੱਜ ਤਾਂ ਡਿਸਕਾਊਂਟ ਵਗੈਰਾ ਮਿਲਣੇ ਹੁੰਦੇ ਆ।
1: ਮੰਮਾ
3: ਕਹਿੰਦੇ ਹਾਏ ਸ਼ੁਕਰ ਆ ਵੀ ਹੁਣ ਤਾਂ ਡਿਸਕਾਊਂਟ ਤਾਂ ਮਿਲੂਗਾ ਹੀ।
2: ਮਿਲ ਗਏ ਫਿਰ 12-13 ਦੀ ਟਿਕਟ ਮਿਲੀ ਹੋਣੀ ਮੈਨੂੰ ਲੱਗਦਾ।
1: ਹੁਣ ਤੇ ਮੇਰਾ ਖਿਆਲ ਨਹੀਂ ਮਿਲਦੇ, ਹੁਣ ਬੰਦ ਹੋ ਗਿਆ। ਚਲੋ ਕੀ ਸੁਣਾਓਗੇ ਫਿਰ?
3: ਅੱਜ ਸੁਣਾਓਗੇ ਇੱਕ ਚੁਟਕਲਾ।
1: ਹਾਂਜੀ
3: ਡਾਕਟਰ, ਇਸ ਮੋਟਾਪਾ ਦੇ ਲਈ ਕੋਈ ਹੱਲ ਹੈਗਾ ਪੱਪੂ ਡਾਕਟਰ ਸਾਹਿਬ? ਤੇ ਫਿਰ ਉਹ ਕੀ ਆ ਡਾਕਟਰ, ਤੂੰ ਇੱਕ

0: ਰੋਟੀ ਖਾਣੀ ਆ, ਤੂੰ ਰੋਜ਼ ਇੱਕ ਰੋਟੀ ਖਾਣੀ ਆ।
1: ਓਕੇ
0: ਪੱਪੂ, ਡਾਕਟਰ ਸਾਹਿਬ ਇਹ ਇੱਕ ਰੋਟੀ ਖਾਣ ਤੋਂ ਪਹਿਲਾਂ, ਖਾਣਾ ਖਾਣ ਤੋਂ ਪਹਿਲਾਂ ਖਾਣੀ ਆ, ਖਾਣਾ ਖਾਣ ਤੋਂ ਬਾਅਦ ਚ ਖਾਣੀ
2: ਆ। ਆਪਾਂ ਜੋ ਖਾਣਾ ਉਹ ਤਾਂ ਖਾਣਾ ਹੀ ਖਾਣਾ ਹੈ,
1: ਇਹ ਇਹ ਅੱਧਾ ਪੀਜ਼ਾ ਖਾਣ ਤੋਂ ਬਾਅਦ ਖਾਣੀ ਆ। ਥੈਂਕ ਯੂ ਮੰਨਤ,
0: ਥੈਂਕ ਯੂ। ਫਤਿਹ ਨਾਲ ਵੀ ਗੱਲ ਕਰ ਲਓ।
1: ਹਾਂਜੀ, ਫਤਿਹ ਨਾਲ ਵੀ ਕਰਾ ਦੋ।
0: ਰੇਡੀਓ ਹਾਂਜੀ ਸੀ,
2: ਬਣ ਗਈ ਗੱਲ ਫਿਰ
1: ਬੱਲੇ।
0: ਹਾਂਜੀ,
1: ਫਿਰ ਤੇ ਫਤਿਹ ਨੇ ਗੱਲ ਹੀ ਬਣਾ ਦਿੱਤੀ।
0: ਤੁਹਾਨੂੰ
1: ਕੀ ਵਧੀਆ ਲੱਗਾ?
0: ਮੈਨੂੰ ਵਧੀਆ ਲੱਗਿਆ ਜਦੋਂ ਸਿੱਧੂ ਗਿੱਲ ਨੇ ਉਹਨਾਂ ਨੂੰ ਕੁੱਟਦਾ ਈ।
1: ਜਿਹੜੀ
0: ਮੰਮਾ ਨੇ ਆਪ ਬਣਾਈ ਆ,
1: ਜਿਹੜੀ ਕੋਈ ਨੀ ਪੁੱਛ ਸਕਦਾ,
0: ਕੋਈ ਕਲੂ ਨੀ ਬਣਨਾ, ਪਰ ਜਦੀ ਇਕੱਲੇ ਹੁੰਦੇ ਕਲੂ ਮਿਲ ਜਾਣਾ ਸੀ, ਪਰ ਮਾਮਾ ਜੀ ਨੇ ਆ ਕੇ ਵੱਡੀ ਗੁੱਸੇ ਕਰ ਲਈ, ਹੁਣ ਕਲੂ ਨੀ ਬਣਨਾ ਤੁਹਾਨੂੰ।
1: ਅੱਛਾ, ਇਹਨਾਂ ਨੇ ਕਲੂ ਕਲੂ ਖਾ ਲਿਆ ਮੇਰਾ?
0: ਯਾ
1: ਅੱਛਾ, ਮੈਂ ਔਰੇਂਜ ਆ ਪਰ ਔਰੇਂਜ ਨੀ ਮੈਂ।
2: ਅੱਛਾ,
0: ਮੈਂ ਦੱਸ ਔਰੇਂਜ ਆ, ਮੇਰਾ ਰੰਗ ਔਰੇਂਜ ਆ, ਪਰ ਮੈਂ ਉਹ ਫਰੂਟ ਔਰੇਂਜ ਨੀ।
2: ਅੱਛਾ
1: ਅੱਛਾ, ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਔਰੇਂਜ ਨਹੀਂ।
2: ਰੇਡੀਓ ਹਾਂਜੀ ਵਾਲਾ ਲੋਗੋ ਲੱਗਦਾ
0: ਮੈਨੂੰ। ਖਾਣ ਵਾਲੀ ਚੀਜ਼ ਆ, ਇਹੀ ਕਲੂ ਮਿਲਦਾ।
1: ਅੱਛਾ, ਖਾਣ ਵਾਲੀ ਚੀਜ਼ ਹੈ ਵੀ,
2: ਫਿਰ ਤਾਂ ਬਣ ਜਾਣੀ ਗੱਲ।
0: ਹਾਂਜੀ,
1: ਤੇ ਖਾਣ ਵਾਲੀ ਚੀਜ਼ ਔਰੇਂਜ ਹੋਰ ਕਿਹੜੀ ਆ ਜਿਹੜੀ ਸਵੇਰੇ ਸਵੇਰੇ ਤੁਸੀਂ ਲੈ ਕੇ ਜਾਂਦੇ ਹੋ ਨਾਲ, ਟਿਫਨ ਚ ਲੈ ਕੇ ਜਾਂਦੇ ਹੋ?
0: ਨਹੀਂ, ਹੋਰ ਨਹੀਂ ਕਲੂ ਮਿਲਦਾ। ਨਹੀਂ ਨਹੀਂ ਨਹੀਂ,
1: ਹਾਂ
2: ਮੈਂਡਰਿਨ ਤਾਂ ਨਹੀਂ,
1: ਮੈਂਡਰਿਨ ਹੋ ਸਕਦੀ ਫਿਰ।
0: ਨਹੀਂ
1: ਨਹੀਂ,
2: ਅੱਛਾ
0: ਨਹੀਂ।
1: ਓਕੇ, ਹਰੇ ਇਹ ਫਿਰ ਹੋ ਸਕਦਾ ਔਰੇਂਜ ਰੰਗ ਦਾ ਸੇਬ?
0: ਨਹੀਂ,
2: ਔਰੇਂਜ ਰੰਗ ਦਾ ਬਨਾਨਾ ਕਹਿ ਦੋਗੇ, ਤੁਹਾਡਾ ਕੀ ਆ?
1: ਇਹ
2: ਨਹੀਂ ਹੁੰਦਾ,
1: ਨਹੀਂ ਹੁੰਦਾ। ਇਹ ਫਿਰ ਹੋ ਸਕਦਾ ਵਾ, ਜਾਂ ਫਿਰ ਖੀਰਾ ਹੋਊਗਾ,
2: ਉਹ ਵੀ ਔਰੇਂਜ ਰੰਗ ਦਾ।
1: ਹੈਂ, ਔਰੇਂਜ ਰੰਗ ਦਾ ਤੇ ਕਰ ਲਾਂਗੇ ਨਾ ਪਹਿਲਾਂ, ਮੰਨੇ ਤੇ ਸਹੀ। ਯਾਰ ਤੂੰ ਮੰਨ ਤੇ ਸਹੀ, ਅਸੀਂ ਰੰਗ ਕਰ ਲਾਂਗੇ ਮੁੜ ਕੇ।
2: 300-400 ਕਰ ਰਹੀ ਹੁਣ ਸਬਜ਼ੀਆਂ ਫਰੂਟ ਜੇ।
0: ਦੱਸਾਂ ਕੀ?
1: ਹਾਂ
0: ਦੱਸਾਂ ਅੰਤਰ।
1: ਹਾਂਜੀ,
0: ਅੰਤਰ ਅੰਤਰ ਹੈ ਕਿ ਬਾਲੂ ਸ਼ਾਹੀ ਮੰਮਾ ਬਣਾਉਂਦੇ ਆ।
1: ਓ
2: ਪਰ ਤੇ ਕਿ ਫਰੂਟ ਆ,
0: ਖਾਣ ਵਾਲੀ ਚੀਜ਼ ਕਿਹਾ ਮੈਂ।
1: ਹਾਂ ਜੀ, ਕਾ
2: ਉਹ ਯਾਰ ਕਮਾਲ ਹੋ ਗਈ ਇਹ ਤਾਂ ਫਿਰ।
0: ਨਹੀਂ, ਮੈਂ ਕਿਹਾ ਸੀ, ਮੈਂ ਕਿਹਾ ਸੀ ਔਰੇਂਜ ਆ,
1: ਮੇਰਾ ਰੰਗ ਔਰੇਂਜ ਆ ਪਰ ਮੈਂ ਫਰੂਟ ਨਹੀਂ ਆ।
2: ਆਪਾਂ ਸਮਝ ਗਏ ਵੀ ਟਾਲੀ ਕੋਲੋਂ ਨੀ ਮੁੜਨਾ, ਆਪਣੇ ਟਾਲੀ ਚ ਰਹਿ ਗਈ, ਟਾਲੀ ਕੋਲੋਂ ਨਹੀਂ
1: ਮੁੜਨਾ। ਓਕੇ, ਬਾਏ ਬਾਏ ਬਾਲੂ ਸ਼ਾਹੀ, ਥੈਂਕ ਯੂ, ਥੈਂਕ ਯੂ ਸੁਖਵਿੰਦਰ ਜੀ, ਥੈਂਕ ਯੂ ਗੁਰਜੀਤ ਜੀ, ਥੈਂਕ ਯੂ ਜਤਿੰਦਰਪਾਲ ਜੀ। ਅੱਜ ਤੁਸੀਂ ਨਹੀਂ ਯਾਰ, ਫਾਈਨ ਤੋਂ ਉਨੇ ਰਹਿ ਗਏ ਤੁਸੀਂ, ਅੱਜ ਨਹੀਂ ਲਾਗੇ ਬੰਨੇ ਨਹੀਂ ਪਹੁੰਚ ਸਕੇ
2: ਤੁਸੀਂ।
1: ਬਾਜ਼ਾਰ ਤਾਂ ਹੈ, ਹੋਮ ਮੇਡ ਹੀ ਨਾ ਬਾਜ਼ਾਰ ਤਾਂ।
2: ਹਾਂ, ਮੰਮਾ ਨੇ ਆਪ ਬਣਾਈ ਸੀ,
1: ਇਹ ਕੋਈ ਨੈੱਟ ਤੋਂ ਥੋੜੀ ਲੱਭਣੀ ਕੋਈ। ਤੇ ਨੈਕਸਟ ਸਾਡੇ ਨਾਲ ਆ ਤੇਗ, ਤੇ ਉਸ ਤੋਂ ਬਾਅਦ ਫਿਰ ਯੁਵਰਾਜ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਣੇ ਰਹੋ, ਕੀ ਹਾਲ ਹੈ?
0: ਸਤਿ ਸ੍ਰੀ
1: ਅਕਾਲ ਅੰਕਲ ਜੀ,
2: ਸਤਿ ਸ੍ਰੀ ਅਕਾਲ ਅੰਬਰ ਜੀ, ਟਿਊਨ ਹੀ ਬੜੀ ਪਿਆਰੀ ਹੁੰਦੀ ਇਹਦੀ।
0: ਹੋਰ ਕੀ ਹਾਲ ਚਾਲ ਆ?
1: ਸਾਡਾ ਠੀਕ ਆ, ਤੁਹਾਡਾ ਕੀ ਹਾਲ ਆ?
0: ਮੈਂ ਵਧੀਆ।
1: ਓਕੇ, ਅੱਜ ਤੇ ਪਹਿਲਾਂ ਵਾਰੀ ਲੈ ਲਈ?
0: ਹਾਂਜੀ।
1: ਵੈਰੀ ਨਾਈਸ, ਅੱਜ ਜਾ ਰਹੇ ਹੋ ਸਕੂਲ?
0: ਹਾਂਜੀ।
1: ਕਿ ਕਿੰਡਰ?
0: ਕਿੰਡਰਗਾਰਟਨ
1: ਓਏ ਕਿੰਡਰ ਓਕੇ ਸਾਨੂੰ ਤੇ ਐਦਾਂ ਕਹਿਣਾ ਵੀ ਨਹੀਂ ਆਉਂਦਾ
2: ਸਿੱਖੋ ਨਾ ਫਿਰ ਹਾਂਜੀ
1: ਤੇ ਕੀ ਸੁਣਾਓਗੇ ਅੱਜ
0: ਬਾਸਟ
1: ਓਕੇ
0: ਭਜਾਈ ਭਜਾਈ ਜਾ ਹੱਥ ਸਿੰਘਾਂ ਨੂੰ ਹੱਥ ਪਾਈ ਜਾ
1: ਸਿੰਘਾਂ ਨੂੰ ਹੱਥ ਪਾਈ ਜਾ ਸਿੰਘਾਂ ਨੂੰ ਹੱਥ ਪਾਈ ਜਾ ਸਿੰਘ ਕੀ ਹੁੰਦੇ ਭਲਾ
0: ਤੁਸੀਂ ਗੈਸ ਕਰ ਲੋ
1: ਅੱਛਾ
2: ਗੈਸ ਕਰੀਏ ਫਿਰ ਆਪਾਂ
1: ਤੇ ਸਿੰਘ ਕੀ ਹੁੰਦੇ ਭਲਾ
0: ਤੁਸੀਂ ਗੈਸ ਕਰ ਲੋ
1: ਅੱਛਾ ਸਿੰਘ ਵੀ ਗੈਸ ਕਰ ਲਈਏ ਉਹ ਬੜੀ ਸਮਾਰਟ ਹੈ ਕੁੜੀ ਨਾ
2: ਹਾਰਨ ਹੁੰਦੇ ਉਹਨੇ ਕਹਿੰਦਾ ਹਾਰਨ ਤਾਂ ਪੀ ਪੀਣ ਵਾਲੇ ਹੁੰਦੇ
1: ਯੂਨੀਕੋਰਨ
2: ਜਾਨਵਰ ਨਹੀਂ
1: ਆ ਜਾਨਵਰ ਨਹੀਂ ਆ ਤੇ ਫਿਰ ਇਹ ਹੋਰ ਕੀ ਹੋ ਸਕਦਾ ਇਹ ਸਾਈਕਲ ਹੋ ਸਕਦਾ
0: ਹਾਂਜੀ
1: ਹੋ ਸਕਦਾ
2: ਮੋਟਰਸਾਈਕਲ ਹੋ ਸਕਦਾ
1: ਮੋਟਰਸਾਈਕਲ ਵੀ ਹੋ ਸਕਦਾ ਕੱਲਾ ਸਾਈਕਲ
2: ਓਕੇ
1: ਤੇ ਬੁੱਝ ਲਿਆ ਫਿਰ ਬੁੱਝ ਲਿਆ ਫਿਰ ਆਪਾਂ ਫਿਰ ਤੁਸੀਂ ਆਪ ਹੀ ਤਿਆਰੀ ਕਰਾਉਂਦੇ ਹੋ ਫਿਰ ਭੈਣ ਨੂੰ
0: ਮੈਨੂੰ ਬਾਲ ਬੋਨੇ ਆਉਂਦੇ ਨੇ ਪਰ ਮੰਮਾ ਹਜੇ ਮੈਨੂੰ ਕਹਿੰਦੀ ਆ ਮੈਂ ਨਹੀਂ ਬਾਲ ਸੱਦੀ ਆ ਸਕੂਲ ਨੂੰ ਆਪ ਹੀ
2: ਵਾਲ ਤਾਂ ਵਾਹ ਸਕਦੀ ਮਿੱਡੀਆਂ ਨੀ ਕਰਨੀਆਂ ਆਉਂਦੀਆਂ ਹੋਣੀਆਂ ਨਾ ਵਾਲ ਤਾਂ ਬਣੇ ਆਉਂਦੇ ਇਹਨੂੰ
1: ਪਰ ਹੁਣੇ ਹੁਣੇ ਤੁਸੀਂ ਵਾਹ ਲਿਆ ਕਰੋ ਮੁੜ ਕੇ ਅੰਬਰ ਨੇ ਤੁਹਾਨੂੰ ਵਾਹੁਣ ਵੀ ਨੀ ਦਿਆ ਕਰਨੇ ਫਿਰ ਉਹਨੂੰ ਵੀ ਪਤਾ ਲੱਗ ਜਾਣਾ ਹਾਲੇ ਤੇ ਸਿਰਫ ਮੰਮਾ ਨੂੰ ਪਤਾ ਵਾ ਹੈ ਜਦੋਂ ਤੁਸੀਂ ਪਾਰਕ ਜਾਂਦੇ ਹੋ ਨਾ ਉਦੋਂ ਤੁਸੀਂ ਵਾਅਦਾ ਕਰੋ ਨਾਲੇ ਪ੍ਰੈਕਟਿਸ ਹੋ ਜੂਗੀ
0: ਮਮਾ ਖੱਲੀ ਕਹਿੰਦੀ ਹੁੰਦੀ ਆ ਮੈਂ ਬਾਲ ਕਹਿੰਦੇ ਹੁੰਦੇ ਆ ਮੈਂ ਆਪ ਬਾਸ ਦੀ ਆ ਜਦੋਂ ਮੈਂ ਸ਼ਾਵਰ ਵਿੱਚ ਹੁੰਦੀ ਆ
1: ਹਾਂ ਓਕੇ ਓਕੇ ਓਕੇ ਓਕੇ ਫਿਰ ਕਿੰਨੇ ਕੰਮ ਕਰ ਲੈਂਦੀ ਹੈ ਕੁੜੀ ਨਾਲ ਤੇ ਕੀ ਲਿਆਇਓ ਫਿਰ ਅੱਜ
0: ਅੱਜ ਮੈਂ ਸੁਣਾਉਂਗੀ ਇੱਕ ਬਜਾਏ
1: ਓਕੇ
0: ਖਾਣ ਲਈ
1: ਖਰੀਦਿਆ ਪਰ ਖਾਂਦੇ ਨੀ ਖਰੀਦ ਕੇ ਲਿਆਈਦਾ
0: ਹਾਂਜੀ
1: ਅੱਛਾ ਖਾਣ ਲਈ ਖਰੀਦ ਕੇ ਲਿਆਈਦਾ ਵਾ
0: ਤੁਸੀਂ ਸ਼ੋਪਕੀਪਰ ਹੋ ਤਾਂ ਤੁਸੀਂ ਖਰੀਦਦੇ ਹੋ
1: ਅੱਛਾ ਅੱਛਾ ਸ਼ੋਪਕੀਪਰ ਹੈ ਤਾਂ ਖਰੀਦਦੇ ਹੋ ਖਾਣ ਲਈ ਓਕੇ ਇਹ ਟੇਕ ਵੇ ਬਾਕਸ ਤੇ ਨਹੀਂ ਕਿਤੇ ਇਹ ਵੁਡਨ ਸਪੂਨ ਲੱਗਦਾ ਮੈਨੂੰ ਨਹੀਂ ਆ ਓਏ ਹੋਰ ਕੀ ਖਾਣ ਲਈ ਖਰੀਦਦੇ ਫਿਰ ਆਪਾਂ ਟਿਸ਼ੂ ਟਿਸ਼ੂ ਲਫਾਫਾ ਸਿੰਗਲ ਯੂਜ ਸਿੰਗਲ ਯੂਜ
2: ਕੋਈ ਨਿਆਣਾ ਆਊਗਾ ਨਾ ਪਕਾਈ ਮਾਰੋ ਬਜ਼ਾਰ ਤੋਂ ਪੁੱਜੋ
1: ਤੇ ਇਧਰ ਇੱਕ ਅੰਕਲ ਆਏ ਆ ਕਹਿੰਦੇ ਪਲੇਟ ਹੁੰਦੀ ਆ
0: ਹਾਂਜੀ
1: ਅੱਛਾ ਪਲੇਟ ਹੀ ਹੁੰਦੀ ਆ युवराज उस तो बाद फिर श्रेया मानु बिल्ली सत श्रीकाल युवराज तुसी आने रहो
3: स्कूल
1: भी पहुंच गए
3: छोर
2: ਦੂਜਾ ਕਲੱਬ ਜ਼ਿਆਦਾ ਵਧੀਆ ਜ਼ਿਆਦਾ ਮਿਹਨਤ ਕਰਾਉਂਦੇ ਉਹ
3: ਹਾਂਜੀ ਕਿਉਂਕਿ ਉਹ ਮੈਨੂੰ ਕਲੱਬ ਵਧੀਆ ਲੱਗਦਾ ਕਿਉਂਕਿ ਉਹ ਮੈਚਸ ਵੀ ਖਲਵਾਉਂਦੇ ਆ
2: ਫਿਰ ਤਾਂ ਸੈਟਰਡੇ ਸੰਡੇ ਪੂਰਾ ਹੀ ਬੁੱਕ ਕਰਤਾ ਤੁਸੀਂ ਸਾਰੇ ਸੀਜ਼ਨ ਦਾ ਹੀ
3: ਹਾਂਜੀ ਤੇ ਜਦੋਂ ਵਿੰਟਰ ਸੀਜ਼ਨ ਹੋਊਗਾ ਮੈਂ ਮੇਰੇ ਵਾਪਸ ਮੈਂ ਅਕੈਡਮੀ ਚ ਜੁਆਇਨ ਕਰ
1: ਗੁੱਡ ਗੁੱਡ ਨਾਈਸ ਆ ਫਿਰ ਤੇ ਚਲੋ ਗੁੱਡ ਹੋ ਗਿਆ ਫਿਰ ਕਲੱਬ ਪੁੱਤ ਸਾਰੇ ਇੱਥੇ ਇੱਕੋ ਜਿਹੀ ਆ ਜਿੱਥੇ ਮਰਜ਼ੀ ਚੱਲ ਜਾਓ
3: ਹਾਂਜੀ ਨਹੀਂ ਪਰ ਫਿਰ ਮੈਂ ਅਕੈਡਮੀ ਚ ਜਾਊਂਗਾ ਉਹ ਅੰਬਸ ਟ੍ਰੇਨਿੰਗ ਦਿੰਦੇ ਆ
1: ਅੱਛਾ ਅੱਛਾ
2: ਉਹ ਫਿਰ ਮੈਚ ਮੂਚ ਘੱਟ ਖੜਾਉਂਦੇ ਹੋਣੇ ਆ
1: ਠੀਕ ਆ
2: ਵਿਜ਼ਨ ਅਕੈਡਮੀ
1: ਜਾ ਤੇ ਕੀ ਸੁਣਾਓਗੇ ਫਿਰ ਅੱਜ
3: ਇੱਕ ਚੁਟਕਲਾ
1: ਹਾਂਜੀ
3: ਇੱਕ ਵਾਰੀ ਪਤੀ ਗੁੱਸੇ ਹੋ ਕੇ ਆਪਣੀ ਪਤਨੀ ਨੂੰ ਕਹਿੰਦਾ ਵੀ ਤੂੰ 5000 ਕਿੱਥੇ ਖਰਚ ਕਰਤੇ ਮੈਂ ਤੈਨੂੰ ਦਿੱਤੇ ਸੀ ਤੇ ਫਿਰ ਪਤਨੀ ਕਹਿੰਦੀ ਵੀ ਮੈਂ ਇੱਥੇ ਹੀ ਦੱਸ ਦਿੰਦੀ ਹਾਂ ਫਿਰ ਪਤੀ ਕਹਿੰਦਾ ਵੀ ਨਹੀਂ ਮੈਨੂੰ ਡਿਟੇਲ ਚ ਦੱਸੀ ਤੇ ਫਿਰ ਪਤਨੀ ਕਹਿੰਦੀ ਹਾਂ ਹਾਂ ਮੈਂ ਡਿਟੇਲ ਚ ਹੀ ਦੱਸਦੀ ਹਾਂ 2000 ਮੈਂ ਇੱਧਰ ਖਰਚ ਕਰਤੇ 2000 ਮੈਂ ਉੱਧਰ ਖਰਚ ਕਰਤੇ ਤੇ 1000 ਮੈਂ ਇੱਧਰ ਉੱਧਰ ਖਰਚ ਕਰਤੇ
1: ਅੱਛਾ ਹੋ ਸਕਦਾ ਉਹਨੇ ਨਾਲ ਇਸ਼ਾਰੇ ਕੀਤੇ ਹੋਣ ਨਾ ਇੱਧਰ ਤੇ ਇਸ਼ਾਰਾ ਕੀਤਾ ਹੋਵੇ ਉੱਧਰ ਤੇ ਇਸ਼ਾਰਾ ਕੀਤਾ ਹੋਵੇ ਏਦਾਂ ਨਹੀਂ ਕੀਤਾ ਉਹਨੇ
3: ਹਾਂਜੀ ਏਦਾਂ ਹੀ ਕੀਤਾ
1: ਹੈ ਨਾ ਇੱਧਰ ਇੱਧਰ ਇੱਧਰ ਜਦੋਂ ਉਹਨੇ ਇੱਧਰ ਕਿਹਾ ਤੇ ਕਿੱਧਰ ਇਸ਼ਾਰਾ ਕੀਤਾ ਸੀ
3: ਉਹਦੇ ਲੈਫਟ ਸਾਈਡ ਨੂੰ
1: ਹਾਂ ਤੇ ਉੱਧਰ ਕੀ ਪਿਆ ਸੀ
3: ਪਤਾ ਨਹੀਂ
1: ਅੱਛਾ ਤੇ ਰਾਈਟ ਸਾਈਡ ਕੀ ਪਿਆ ਸੀ ਹੁਣ ਇਧਰ ਉਧਰ ਵੀ ਲੱਭ ਹੀ ਜਾਣਾ ਫਿਰ
2: ਇਧਰ ਉਧਰ ਪਰਫਿਊਮ ਹੋ ਜਾਣਾ
1: ਹਾਂ ਮੇਕਅਪ ਹੋ ਸਕਦਾ ਜਾਣਦਾ ਤੇ ਮੁੰਡਾ ਸਾਰਾ ਕੁਛ ਹੀ ਆ ਠੀਕ ਠਾਕ ਵਧੀਆ ਪੁੱਤ ਤੁਸੀਂ ਸੁਣਾਓ
4: ਮੈਂ ਵੀ ਠੀਕ ਹਾਂ
1: ਗੁੱਡ ਇਹ ਬੜੀਆਂ ਚੀਜ਼ਾਂ ਜਾਣਦਾ ਹੈ
2: ਇੱਕ
4: ਵਾਰੀ ਪਤੀ ਪਤਨੀ ਹੱਥ ਚ ਹੱਥ ਪਾ ਕੇ
3: ਸ਼ੋਪਸ ਦੀ ਬਾਰ ਬਾਰ ਤੁਰ ਰਹੀ ਸੀਗੀ ਤੇ ਪਤੀ ਦਾ ਇੱਕ ਦੋਸਤ ਆ ਕੇ ਪਤੀ ਨੂੰ ਕਹਿੰਦਾ ਵੀ ਵਾਹ ਇੰਨੇ ਸਾਲ ਹੋ ਗਏ ਵਿਆਹ ਨੂੰ ਫਿਰ ਵੀ ਇੰਨਾ ਪਿਆਰ ਆ ਤੁਹਾਡੇ ਦੋਨਾਂ ਚ ਤੇ ਪਤੀ ਕਹਿੰਦਾ ਲੈ ਕਿੱਥੇ ਜੇ ਮੈਂ ਇਹਦਾ ਹੱਥ ਛੱਡਦਾ ਕਿਸੇ ਵੀ ਦੁਕਾਨ ਚ ਵੜ ਜਾਂਦੀ ਹੈ
1: ਅੱਜ ਤੇ ਫਿਰ ਤੁਹਾਡੇ ਘਰੋਂ ਫਿਰ ਖਰਚੇ ਵਾਲੇ ਹੀ ਆਏ ਚੁਟਕ ਲਿਆ ਫਿਰ ਕੀ ਹੋਇਆ ਪੁੱਤ ਜੇ ਮੰਮਾ ਨੇ ਸੂਟ ਲੈ ਹੀ ਲਿਆ ਇੱਦਾਂ ਨਾ ਨਾ ਕਰੋ
2: ਪਰਫਿਊਮ ਵਗੈਰਾ ਤਾਂ ਲੈ ਸਕਦੇ ਆ
1: ਇੱਦਾਂ ਨਾ ਨਾ ਕਰੋ ਹੁਣ ਤੁਸੀਂ ਥੈਂਕ ਯੂ
3: ਥੈਂਕ ਯੂ ਹੈਵ ਅ ਨਾਈਸ
1: ਡੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਸ਼੍ਰੇਆ ਉਸ ਤੋਂ ਬਾਅਦ ਫਿਰ ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਸ਼੍ਰੇਆ
5: ਸਤਿ ਸ਼੍ਰੀ ਅਕਾਲ ਦੋ
2: ਅੰਕਲ ਜੀ ਸਤਿ ਸ਼੍ਰੀ ਅਕਾਲ ਜੀ
5: ਕੀ ਹਾਲ ਹੈ
2: ਸਾਡਾ ਠੀਕ ਆ
1: ਠੀਕ ਆ ਤੁਹਾਡਾ ਕੀ ਹਾਲ ਹੈ ਅਸੀਂ ਮੈਂ ਹੀ ਤੇ ਤੁਹਾਡੇ ਨਾਲ ਗੱਲਾਂ ਹੀ ਕਰਦੇ ਪਏ ਹਾਂ
5: ਤੁਸੀਂ ਚਾਹ ਪੀਂਦੇ ਪਏ
1: ਨਹੀਂ ਚਾਹ ਤੇ ਨਹੀਂ ਪੀਂਦੇ ਪਏ ਗੱਲਾਂ ਕਰਦੇ ਆ ਤੁਹਾਡੇ ਨਾਲ
2: ਤੁਸੀਂ ਚਾਹ ਪੀ ਲਈ
1: ਤੁਸੀਂ ਸਾਨੂੰ ਤੇ ਚਾਹ ਬਣਾ ਕੇ ਨੀ ਦਿੱਤੀ
5: ਭੁੱਲ ਗਏ
1: ਓਹੋ ਹੋ ਭੁੱਲ ਗਏ ਕਿ ਆਉਂਦੀ ਨੀ ਆ ਭੁੱਲ ਗਏ ਕਿ ਆਉਂਦੀ ਨੀ ਆ ਤੁਹਾਨੂੰ ਕਿੰਨੇ ਸਾਲਾਂ ਨੂੰ ਆਜੂਗੀ 8 ਓਕੇ ਤੇ 8 ਤੇ ਤੁਸੀਂ ਹੋ ਗਏ ਹੋ ਅੱਛਾ 6 ਹੋ ਓਏ ਹੋਏ ਅੱਛਾ 2 ਈਅਰ ਫਿਰ 2 ਈਅਰ ਆਪਾਂ ਚਾਹ ਨਾ ਪੀਏ ਫਿਰ ਸੋਚਦਾ ਓਕੇ ਅਸੀਸ ਤੇ ਕਹਿੰਦੀ ਆ ਮੈਨੂੰ ਚਾਹ ਆ ਗਈ ਆ ਆ ਗਈ ਭਲਾ ਉਹਨੂੰ ਪਤਾ ਨੀ ਹੈ ਨਾ ਹਾਂ ਜਾ ਕੇ ਵੇਖਣਾ ਪੈਣਾ ਹਾਂ ਕੀ ਸੁਣਾਓਗੇ ਫਿਰ ਓਕੇ
5: ਬਾਹਰੋਂ ਆਏ ਵੱਧ ਕੇ ਘਰ ਆਏ ਚੱਲ ਕੇ
1: ਅੱਛਾ ਬਾਹਰੋਂ ਆਏ ਵੱਧ ਕੇ ਤੇ ਘਰ ਆਏ ਚੱਲ ਕੇ ਇੱਦਾਂ
2: ਦੁਬਾਰਾ
5: ਬਾਹਰੋਂ ਆਏ ਵੱਧ ਕੇ ਘਰ ਆਏ ਚੱਲ ਕੇ
1: ਅੱਛਾ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ
5: ਆਨਸਰ
1: ਇਹ ਕੋਈ ਮੈਨੂੰ ਲੱਗਦਾ ਬਾਹਰੋਂ ਘਾਹ ਕੱਟ ਕੇ ਆਇਆ ਵਾ ਘਰ
5: ਨਹੀਂ
1: ਗਾਰਡਨਰ ਜਿਹਾ ਲੱਗਦਾ ਕੋਈ ਹੈ
2: ਪੱਠੇ ਪੁੱਠੇ ਵੀ ਹੋ ਸਕਦੇ
1: ਲੋਨ ਮੂਵਰ ਕੋਈ
2: ਬੱਲੇ ਬੱਲੇ ਪੱਠੇ ਲੈਣ ਚੱਲੇ
1: ਬਾਹਰੋਂ ਆਏ ਵੱਢ ਕੇ ਤੇ ਅੱਗੇ ਘਰ ਆਏ ਚੱਲ ਕੇ ਓਕੇ
2: ਔਖੀ ਜੀ ਲੱਗਦੀ ਯਾਰ ਕੋਈ ਚੀਜ਼
1: ਹਾਂ ਬਾਹਰੋਂ ਆਏ ਵੱਢ ਕੇ ਤੇ ਘਰ ਆਏ ਚੱਲ ਕੇ ਹੈ ਇਹ ਕੋਈ ਕੁੱਤੇ ਲਾ ਕੁੱਤਾ ਤੇ
5: ਨਹੀਂ
1: ਹਲਕਾ ਕੁੱਤਾ ਤੇ
5: ਨਹੀਂ
2: ਹੈ ਆਪਣੇ ਤਾਂ ਇਹ ਜੀ ਪੱਗੇ ਹੁੰਦੇ ਸੀ ਬਚਪਨ ਚ
1: ਹਾਂ ਬਾਹਰੋਂ ਆਏ ਵੱਢ ਕੇ
2: ਟੀਕੇ ਹੀ ਗਿਣੀ ਜਾਂਦੇ ਸੀ
1: ਹਾਂ ਇਹ ਕੋਈ ਮੈਨੂੰ ਇਹ
5: ਆਪਾਂ ਫਲੋਟ ਯੂਜ਼ ਕਰ ਜੋ ਤੁਸ ਆਮ ਮੈਸ ਹੁੰਦਾ ਥੱਲੇ
1: ਅੱਛਾ ਅੱਛਾ ਬਾਹਰੋਂ ਆਏ ਵੱਢ ਕੇ ਹੂੰ ਇਹ ਕੋਈ ਮਤਲਬ ਮਿਸਤਰੀ ਜਿਹਾ ਵੀ ਹੋ ਸਕਦਾ ਬਾਹਰੋਂ ਫਾਏ ਵੱਢ ਕੇ ਆ ਗਿਆ ਘਰ ਚ
2: ਏਦਾਂ ਥੋੜੀ ਹੁੰਦਾ
1: ਹੈ ਚਲੋ ਫਿਰ ਹਾਰ ਗਏ ਅਸੀਂ ਤੇ
2: ਸਾਨੂੰ
1: ਸਾਨੂੰ ਤੇ ਕੁੱਲ ਮਿਲਾ ਕੇ ਇੰਨਾ ਕੀ ਪਤਾ
2: ਝਾੜੂ
1: ਝਾੜੂ ਓ ਹੋ ਅੱਛਾ ਬਾਹਰੋਂ ਆਏ ਵੱਢ ਕੇ ਝਾੜੂ ਹੁੰਦਾ ਵਾ ਓਹੋ
2: ਔਖਾ ਸੀ
1: ਥੈਂਕ ਯੂ
2: ਕਿੱਦਾਂ
5: ਗੱਲ ਕਰ ਲੋ ਪਲੀਜ਼
1: ਹਾਂਜੀ ਹਾਂਜੀ ਪਲੀਜ਼ ਕਰਵਾ ਦੋ एकदम मौसम च तब्दीली आई ना,
2: स्पेलिंग चेंज करते।
1: नहीं नहीं मौसम च तब्दीली आई ते उस करके आवाज भूल गई, मनु बिल्ली वुफ वुफ करन लग पी।
2: हां फिर साइनस होया है।
1: हां
5: म्याऊ म्याऊ
1: म्याऊ म्याऊ करना ही। ओहो यार मनु बिल्ली नु डिमेंशिया हो गया,
2: सियाणी उम्र ते लग गया।
1: मनु बिल्ली वुफ वुफ कर, पर ओ मनु बिल्ली नु पता क्यों तां वी सीस भुलेखा पिया वा, क्योंकि मनु बिल्ली ते ओदे ओदे साइज दे कुत्ते आउण लग पे ना। हां मनु बिल्ली
2: प्यारे प्यारे जतल जी।
1: हां मनु बिल्ली ਦਾ ਸਾਈਜ਼ ਵੱਡਾ ਹੋ ਗਿਆ ਤੇ ਡੌਗੀਆਂ ਦਾ ਸਾਈਜ਼ ਨਿੱਕਾ ਹੋ ਗਿਆ। ਉਹ ਜਿਹੜੇ
5: ਹਾਂਜੀ
1: ਹੈ ਨਾ, ਹਾਂ ਯੈਸ, ਉਹ ਜਿਹੜੇ ਪਰਸ ਵਿੱਚ ਰੱਖਦੇ ਆ ਹੈ ਨਾ।
5: ਹਾਂਜੀ
1: ਕੁੱਤਾ ਜਿਹੜਾ, ਤੂੰ ਗਾਣਾ ਵੀ ਨਹੀਂ ਹੈ ਕਿ ਜਿੰਨੀ ਤੂੰ ਕੁੱਤਾ ਤੂੰ ਪਰਸ 'ਚ ਰੱਖਦੀ ਤੇ ਪੈਸਾ ਤੇਰੇ ਕੋਲ ਹੈ ਨਹੀਂ ਹੈ ਨਾ।
2: ਕੁਛ ਹੋਰ ਹੋਣਾ ਗਾਣਾ, ਇਹ ਵੀ ਮੈਂ ਉਮਰ ਜਿਵੇਂ ਫੁੱਫ ਫੁੱਫ ਨਿਕਲ ਗਿਆ, ਕੋਈ ਏਦਾਂ ਦੀ ਗੱਲ ਹੋਣੀ।
1: ਅਸੀਂ ਕੀ ਸੁਣਾਊਂਗਾ,
5: ਮੇਰਾ ਸੂਟ ਵੇਖਿਆ।
1: ਓ ਕੀ ਸੂਟ ਕਿ ਜੂਟ?
5: ਜੂਟ
1: ਜੂਟ ਲੈ ਲਿਆ।
2: ਅੱਛਾ
1: ਆਹ ਸੱਚ, ਇੱਕ ਮਿੰਟ ਮੈਂ ਵੇਖਾਂ, ਫੇਰ ਮੈਨੂੰ ਭੇਜਿਆ ਸੀ ਕੱਲ ਤੇ ਉਹ ਤੇ ਬੜਾ ਘੈਂਟ ਹੈ ਯਾਰ, ਬੜਾ ਸੋਹਣਾ ਵਾ ਇਹਦੇ।
5: ਹਾਂਜੀ
1: ਤੇ ਇਹ ਮੇਰੇ ਲਈ ਵੀ ਲੈ ਆਓਗੇ ਇੱਕ?
5: ਹਾਂਜੀ
1: ਓਕੇ ਪਲੀਜ਼। ਆਹ ਤੇ ਬਹੁਤ ਨਾਈਸ ਹੈ ਤੇ ਪਿੱਛੋਂ ਵੀ ਖੁੱਲ ਜਾਂਦਾ ਤੇ
5: ਇਹਦੀਆਂ।
1: ਨਹੀਂ ਵੰਨ ਨੀ ਬੜਾ, ਵੰਨ ਨੀ ਬੜਾ। ਤੁਸੀਂ ਲੈਣਾ ਅੰਕਲ?
2: ਹਾਂ
1: ਤੁਸੀਂ ਵੀ ਲੈਣਾ?
2: ਇਸੇ ਭਾਅ ਚ ਦੋ ਤੋਲਦੇ।
1: ਇਹ ਪਤਾ ਪਿੱਛੋਂ ਵੀ ਖੁੱਲ ਜਾਂਦਾ ਤੇ ਬਾਰੀਆਂ ਵੀ ਖੁੱਲ ਜਾਂਦੀਆਂ ਤੇ ਬੋਨਟ ਵੀ ਖੁੱਲ ਜਾਂਦਾ।
2: ਕੀ ਬਾਤ ਹੈ,
1: ਇਹ ਤੇ ਬੜਾ ਘੈਂਟ ਹੈ ਯਾਰ,
2: ਸਮਾਨ ਹੀ ਬਹੁਤ ਆ ਜਾ ਕਰਨਾ।
1: ਵੈਰੀ ਨਾਈਸ, ਏਡੀ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਕਿੱਥੋਂ ਲੈ ਲੈਂਦੇ ਹੋ ਯਾਰ?
2: ਹੁਣ ਦੇਖਿਓ ਇਹਨਾਂ ਦਾ ਘਰ ਕਿੰਨਾ ਕਲੀਨ ਰਹਿਣ ਲੱਗ ਜਾਣਾ, ਇਹਨੇ ਸਾਰੇ ਖਡੌਣੇ ਖਡੌਣੇ ਜੂਟ ਤੇ ਪਾ ਕੇ ਇਕੱਠੇ ਕਰਕੇ ਇੱਕ ਪਾਸੇ ਰੱਖ ਦਿਆ ਕਰਨੇ।
5: ਹਾਂਜੀ
1: ਇਦਾਂ ਕਰਦਾ,
2: ਕਲੀਨ ਅਪ ਲਈ ਬਹੁਤ ਵਧੀਆ ਹੁੰਦਾ ਹੈ।
1: ਵਾਹ
5: ਮੈਂ ਜੂਟ ਦੇ ਐਮਪਲੋਈ ਪਾਂਡਾ।
1: ਓਕੇ ਗੁੱਡ, ਨਹੀਂ ਆ ਵਾਲਾ ਜੂਟ ਨਾ, ਇਹ ਤੇਲ ਕਿੰਨਾ ਕੁ ਖਾਂਦਾ ਭਲਾ?
2: ਪੀਂਦਾ ਪੀਂਦਾ
5: ਜ਼ਿਆਦਾ।
1: ਇਹ ਇਹ ਬਿਜਲੀ ਨਾਲ ਚੱਲਦਾ ਕਿ ਤੇਲ ਤੇ?
5: ਤੇਲ
1: ਤੇ ਚੱਲਦਾ ਵਾ। ਹਾਂ
2: ਫਿਰ ਤੇ ਬੈਟਰੀ ਤਾਂ ਨਹੀਂ ਦੁਬਾਰਾ ਚਾਰਜ ਕਰਨੀ ਪੈਂਦੀ?
5: ਪਾਪਾ ਕੋਲ ਵੀ ਸੈਮੀ ਹਾਈਬ੍ਰਿਡ ਵਾਲਾ ਕਾਰ ਹੈਗਾ।
1: ਪਾਪਾ ਕੋਲ ਵੀ ਆ ਨਾ?
2: ਅੱਛਾ
1: ਗੁੱਡ,
5: ਮੇਰੇ
1: ਕੋਲ ਵੀ ਹੈਗਾ ਤੇ ਫਿਰ ਅਸੀਂ ਅਗਲੇ ਹਫਤੇ ਅਸੀਂ ਵੀ ਕਵਾਂਗੇ ਵੀ ਮੇਰੇ ਕੋਲ ਹੈਗਾ। ਹਾਂਜੀ ਓਕੇ, ਇਹਦੇ ਤੇ ਅਲੋਏ ਵੀਲ ਵੀ ਪਏ ਆ ਤੇ ਓਏ ਹੋਏ ਬੜਾ ਘੈਂਟ ਹੈ ਯਾਰ ਇਹ ਤੇ।
2: ਕਿਹਦੇ ਗਾਣੇ ਲਾਇਆ ਕਰਨੇ ਵਿੱਚ ਇਹਦੇ?
1: ਕਿਹੜਾ ਗਾਣਾ ਲਾਉਂਦੇ ਵਿੱਚ?
2: ਘਾਹ ਵੀ ਗਾਉਣਾ ਪੈਂਦਾ
5: ਬੋਲੀ।
1: ਓਕੇ ਬੋਲੀ, ਹਾਂਜੀ
5: ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕਦੀ ਹੋਊਗਾ ਕੇ ਕਦੀ ਜਾਂ ਕਾਕੇ ਕੇ
1: ਲੰਮੀ ਗਾਂ ਕਰਕੇ ਥੈਂਕ ਯੂ ਥੈਂਕ ਯੂ ਅਸੀਸ ਸਿੰਘ। ਅਸੀਸ ਤੇ ਕਮਾਲ ਹੀ ਕਰ ਦਿੰਦਾ ਤੇ ਪੂਰੀਆਂ ਗੱਲਾਂ ਬਾਤਾਂ ਓਕੇ ਰਿਪੋਰਟ ਕਰ ਦਿੰਦਾ।
2: ਹੁਣ ਵੱਡਾ ਵੀ ਹੋ ਗਿਆ ਨਾ, ਝੂਠ ਹੁਣ ਆਪਦੀ ਲੈ ਲਈ ਤੇ ਹੁਣ
1: ਹੋਰ ਲੈ, ਹੁਣ ਤੇ ਆਪਣਾ
2: ਥੋੜਾ ਜ਼ਿੰਮੇਵਾਰੀ ਨਾਲ
1: ਆਪਣਾ ਟ੍ਰੇਡ ਲੈ ਲਿਆ, ਹੁਣ ਤੇ ਮਤਲਬ ਆਪਣਾ ਠੇਕਾ ਫੜ ਲਿਆ ਕਰਨਾ। ਸਤਿ ਸ਼੍ਰੀ ਅਕਾਲ ਤਵਨੀਤ, ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਣਗੀਆਂ ਅਨਾਹਤ ਸਿਸਟਰਸ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
5: ਅੱਜ
1: ਫਿਰ ਸਕੀਮ ਹੀ ਲਾਈ ਆ
2: ਲੰਬੀ ਬਾਂਹ ਕਰਕੇ।
1: ਸਕੀਮ ਲਾਈ ਕੁੜੀ ਨੇ
5: ਤਾਇਆ ਮੈਂ ਜੀ ਦਾਦਾ ਕੀ ਹਾਲ ਹੈ? ਬੁਖਾਰ ਬੁਖੂਰ ਉਤਰ ਗਿਆ ਹੁਣ?
2: ਹਾਂਜੀ ਉਤਰ ਗਿਆ, ਪਿਛਲੇ ਹਫਤੇ ਮੇਰੀ ਗੈਰ ਹਾਜ਼ਰੀ ਸੀਗੀ।
5: ਫਿਰ ਤੁਸੀਂ ਏਦਾਂ ਕਰਿਓ, ਰਾਤ ਨੂੰ ਦੇਸੀ ਕੋ ਨੱਕ ਚ ਪਾਇਆ ਕਰੋ ਚੁੰਨੀ ਚ, ਤੇ ਫਿਰ ਆਪੇ ਔਰੇਂਜ ਜੂਸ ਲੈ ਕੇ ਫਰੈਸ਼ ਬਣਾਓ ਤੇ ਓਹਦੇ ਵਿਚ ਆਮਲਾ ਪਾਊਡਰ ਪਾਓ।
2: ਫਿਰ
5: ਤੁਸੀਂ ਓਹਦੇ ਨਾਲ ਠੀਕ ਹੋ ਜੋਗੇ, ਫਿਰ ਤੁਹਾਨੂੰ ਮੁੜ ਕੇ ਕਦੀ ਵੀ ਬੁਖਾਰ ਹੋਗਾ।
2: ਨੱਕ ਚ ਪਾਉਣਾ ਜਾਂ ਪੀਣਾ? ਉਹ
1: ਪੀਣਾ ਚੂਹੇ ਕੱਢ ਕੇ ਧੁਨੀ ਚਲਾਉਣੇ ਆ।
2: ਕਾਟਨ ਕੈਂਡੀ
5: ਨਹੀਂ, ਦੇਸੀ ਦੇਸੀ ਘਿਓ ਨੱਕ ਚ ਪਾਣਾ ਤੇ ਧੁਨੀ ਚ, ਤੇ ਫਿਰ ਔਰੇਂਜ ਜੂਸ ਵਿਦ ਆਮਲਾ ਪਾਊਡਰ ਤੁਸੀਂ ਪੀਣਾ।
2: ਓਕੇ ਓਕੇ, ਮੈਂ ਨੋਟ ਕਰ ਲਿਆ।
5: ਮੂੰਹ ਨਾਲ ਪੀਣਾ
1: ਤੇ ਉਹ ਜਿਹੜਾ ਦੇਸੀ ਘਿਓ ਨੱਕ ਚ ਪਾਉਣਾ ਉਹ ਮੁੜ ਕੇ ਵਰਤ ਸਕਦੇ ਕਿ ਨਹੀਂ?
5: ਵੱਖਰਾ
1: ਪਾ ਕੇ
5: ਰੱਖਣਾ ਹੋ ਜੂਗਾ। ਮੇਰੇ ਕੋਲ ਹੋਰ ਕੋਈ ਤਰੀਕੇ ਵੀ ਨੀ ਹੈਗੇ। ਆਪ ਪ੍ਰੀਤਿੰਦਰ ਅੰਕਲ ਡਾਕਟਰ ਨੇ, ਡਾਕਟਰ ਸਾਰਾ ਕੁਛ ਆਪੇ ਕਰ ਸਕਦੇ ਤੇ ਮੈਨੂੰ ਪੁੱਛ ਰਹੇ।
2: ਹਾਂਜੀ ਇਹ ਵੀ ਆ,
1: ਅੱਜ ਕੱਲ ਨੂਨੀਆਂ ਜੀ ਫਿਰ ਇੱਕੋ ਦਿਨ ਆਉਂਦੇ ਨਾ, ਬਾਕੀ ਦਿਨ ਜਿੱਥੇ ਲੋੜ ਪੈਂਦੀ ਉੱਥੇ ਫਿਰ ਤਵਨੀਤ ਦੱਸ ਸਕਦੀ
2: ਹੈ।
1: ਵੈਰੀ ਗੁੱਡ ਪੁੱਤ, ਤੁਸੀਂ ਅੱਜ ਯਾਦ ਰੱਖਿਆ ਤੇ ਤੁਸੀਂ ਦੱਸ ਰਹੇ ਹੋ।
5: ਤੇ ਤੁਸੀਂ ਰਾਤ ਨੂੰ ਪੈਰਾਂ ਚ ਦੇਸੀ ਘਿਓ ਵੀ ਲਾਣਾ, ਤੇ ਪੈਰ ਜੇ ਤੁਸੀਂ ਨੱਟੇ ਨੀ ਤੇ ਫਿਰ ਤੁਸੀਂ ਪੈਰ ਡੁੱਬ ਸਕਦੇ ਦੇਸੀ ਘਿਓ ਪਾ ਕੇ ਤੇ ਵਾਰਮ ਪਾਣੀ ਪਾ ਕੇ ਡੁੱਬ ਸਕਦੇ। ਫਿਰ ਤੁਹਾਨੂੰ ਨੀਂਦ ਸੋਹਣੀ ਆਊਗੀ।
1: ਹਾਂ ਜਦੋਂ ਡੁੱਬੀ ਗਏ ਤੇ ਨੀਂਦ ਸੋਹਣੀ ਹੋਣੀ।
5: ਨਹੀਂ ਪਹਿਲਾਂ ਪਾਣੀ ਪਾਣਾ ਵਾਰਮ, ਫਿਰ ਦੇਸੀ ਘਿਓ, ਫਿਰ ਤੋਲਿਆ ਲੈਣਾ, ਪੈਰ ਡਿਪ ਕਰੋ, ਫਿਰ ਪੈਰ ਬਾਹਰ ਕੱਢਣਾ, ਫਿਰ ਤੋਲਿਆ ਨਾਲ ਸਾਫ਼ ਕਰੋ ਆਪਣਾ ਪੈਰ, ਫਿਰ ਪਾਣੀ ਨੂੰ ਡੋਲੋ, ਰੂਮ ਚ ਜਾਓ, ਦੇਸੀ ਘਿਓ ਲਾਓ, ਫਿਰ ਸੋ ਜਾਓ।
1: ਵੈਰੀ ਨਾਈਸ,
2: ਫਲੋ ਚਾਰਟ ਬਣਾ।
1: ਤਵਨੀਤ ਵੈਰੀ ਗੁੱਡ ਪੁੱਤ, ਤੁਸੀਂ ਤੇ ਬਹੁਤ ਸੋਹਣਾ ਐਕਸਪਲੇਨ ਕਰਦੇ ਹੋ ਮਰਚੋ, ਤੁਸੀਂ ਤੇ ਬੜੇ ਸਿਆਣੇ ਹੋ ਗਏ ਹੋ।
5: ਹਾਂਜੀ
2: ਛੋਟੀਆਂ ਮੋਟੀਆਂ ਬਿਮਾਰੀਆਂ ਤਾਂ ਆਪਾਂ ਇਦਾਂ ਠੀਕ ਕਰ ਲਿਆ
1: ਕਰਦੇ ਨੀ ਕੁੜੀਏ, ਤੈਨੂੰ ਤਾਂ ਸਾਰੀ ਟੇਕ ਕੇਅਰ ਕਰਨੀ ਆ ਗਈ ਆ।
2: ਹਲੇ
1: ਪੜ੍ਹਦੀ ਆ ਨਾ, ਫਿਰ ਬਾਅਦ
2: ਬਿਜ਼ੀ ਹੋ ਜਾਂਦੀ।
1: ਹਾਂ ਨੋਨੀਆ ਜੀ ਜਦੋਂ ਰਿਟਾਇਰ ਹੋਣਗੇ ਨਾ ਫਿਰ ਤਵਨੀਤ ਦੱਸ ਦਿਆ ਕਰੂਗੀ ਫਾਰਮੂਲੇ। ਆਪਾਂ ਤਵਨੀਤ ਦਾ ਇੱਕ ਪ੍ਰੋਗਰਾਮ ਰੱਖ ਲੈਣਾ ਆਪਾਂ, ਤੇ ਓਹਦੇ ਵਿਚ ਦੇਸੀ ਨੁਸਖੇ ਸਾਰੇ ਦੱਸਿਆ ਕਰੂਗੀ ਆ ਕੇ।
2: ਠੀਕ ਆ, ਘਰ ਦਾ ਵੈਦ।
5: ਤੁਸੀਂ ਸੰਦੀਪ ਵੀਰਾ ਦੇ ਫੋਨ ਨੰਬਰ ਨੀ ਦਿੱਤਾ ਹਜੇ ਤੱਕ।
1: ਅੱਛਾ ਓਕੇ,
2: ਮੈਮਰੀ ਆ ਸਾਰਾ ਕੁਝ ਫੀਲਡ ਆ ਉਧਰ। ਹਾਂਜੀ
5: ਉਹਨੂੰ ਦੇਣਾ ਫੋਨ ਨੰਬਰ, ਉਹਨੂੰ ਸ਼ਿਕਾਇਤ ਕਰਨੀ।
2: ਕਿਹੜਾ ਹੀ ਵੇਲਾ ਹੋ ਗਿਆ,
1: ਮੈਂ ਪਹਿਲਾਂ ਉਹਨਾਂ ਨਾਲ ਗੱਲ ਕਰੂੰਗਾ ਨਾ, ਉਹਨਾਂ ਨੂੰ ਉਦਾਂ ਪਤਾ ਨਹੀਂ ਲੱਗਣਾ।
2: ਗੱਲ ਕਰੂੰਗਾ, ਇਹ ਗੱਲ ਥੋੜੀ ਬਣਦੀ ਕੋਈ।
5: ਅਰੇ ਸਪਟਸ ਕੋਈ ਡੇਸ ਮਿਸ ਹੋ ਗਏ ਤੇ ਉਹਨਾਂ ਨੇ ਪਾਈ ਵੀ ਨਹੀਂ ਲਾਫ ਥੈਰੇਪੀ।
1: ਤਵਨੀਤ ਨੂੰ ਆਪਾਂ ਆਈ ਟੀ ਸਪੈਸ਼ਲਿਸਟ ਬਣਾ ਦੇਣਾ ਤੇ ਫਿਰ ਆਪੇ ਪਾ ਲਿਆ ਕਰੂਗੀ।
2: ਇਹ ਵੀ ਠੀਕ ਰਹੂਗਾ।
5: ਕੱਲ ਰਾਤੀ ਮੰਮਾ ਸਾਰੇ ਪੈਰਾਂ ਚ ਮਾਲਿਸ਼ ਕਰਦੇ ਸੀ, ਤੇ ਫਿਰ ਮੰਮਾ ਮੇਰੇ ਜੋ ਪੈਰ ਚ ਮਾਲਿਸ਼ ਕਰਦੇ ਸੀ, ਮੰਮਾ ਨੇ ਤਿੰਨ ਪਟਾਕੇ ਕੱਢੇ।
1: ਓ ਅੱਛਾ, ਤਿੰਨ ਪਟਾਕੇ ਕੱਢਤੇ, ਬੱਲੇ ਬੱਲੇ ਬੱਲੇ।
5: ਹਾਂਜੀ
1: ਗੁੱਡ,
2: ਪੰਜ ਉਂਗਲਾਂ ਚੋਂ ਤਿੰਨ ਦੀ
1: ਐਵਰੇਜ ਪਹਿਲਾਂ ਹੀ ਕੱਢਦੇ ਉਹ, ਸਗੋਂ ਦੀਵਾਲੀ ਤੇ ਕੱਢਦੇ ਹੋ ਨਾ।
5: ਹੈ
1: ਦੀਵਾਲੀ ਤੇ ਕੱਢ ਦਿੰਦੇ ਪਟਾਕੇ?
2: ਓਏ ਉਹ ਹੋਰ ਹੁੰਦੇ
5: ਨਹੀਂ, ਪੈਰਾਂ ਤੋਂ ਪਟਾਕੇ।
1: ਅੱਛਾ ਪੈਰਾਂ
2: ਤੋਂ, ਹੱਥਾਂ ਦੀ ਉਂਗਲਾਂ ਦੇ ਵਿੱਚ
5: ਡਿਸਕੋ ਡਿਸਕੋ ਕਰਦੇ, ਮੇਰੇ ਉਂਗਲਾਂ ਡਿਸਕੋ ਡਿਸਕੋ ਕਰਦੇ ਮੰਮਾ ਨੇ।
1: ਥੈਂਕ ਯੂ। ਤੇ ਕੀ ਸੁਣਾਓਗੇ ਅੱਜ?
5: ਇੱਕ ਬੁਝਾਰਤ।
1: ਹਾਂਜੀ।
5: ਜੋ ਮੈਂ ਵੱਡੇ ਹੁੰਦੇ ਉਦੋਂ ਮੈਂ ਯੰਗ ਹੁੰਦੇ, ਜੋ ਮੈਂ ਛੋਟੇ ਹੁੰਦੇ ਔਰ ਮੈਂ ਬੁੱਢੇ ਹੁੰਦੇ।
1: ਮੋਮਬੱਤੀ।
5: ਹਾਂਜੀ।
2: ਘਰ ਚ ਚਾਨਣ ਰਹਿੰਦਾ, ਨਾਲੇ ਖੁਸ਼ਬੂਆਂ।
5: ਤੇ ਫੇਰ ਜੋ ਮੈਂ ਬੰਦ ਕਰਦੇ ਬਾਬਾ ਕਿਹਾ ਇਹ ਕਿਤੇ ਬੰਦ ਕੀਤੀ।
2: ਓਹੋ,
5: ਮੋਮਬੱਤੀ
2: ਤੁਸੀਂ ਤਾਂ ਨਹੀਂ ਸੀ ਬੁਝਾਈ ਕਿਤੇ?
1: ਸੁਣਾਓ।
5: ਤਾਈ ਸਾਡੀ ਨੇ ਫੈਸ਼ਨ ਕਰ ਲਿਆ, ਤਾਈ ਸਾਡੀ ਨੇ ਫੈਸ਼ਨ ਕਰ ਲਿਆ, ਕਾਲੀ ਆ ਨਿਕਲਾ ਕੇ, ਕਾਲੀ ਆ ਨਿਕਲਾ ਕੇ, ਤਾਏ ਤਾਏ ਤੇ ਹੱਥ ਦੇ ਹਲਕੇ ਕਾਲੇ, ਤਾਏ ਤਾਏ ਤੇ ਨਿਕਲਦੀ
1: ਜਾਵੇ
5: ਬੱਲੇ ਬੱਲੇ ਸ਼ਾਵਾ
2: ਸ਼ਾਵਾ।
1: ਮੋੜ ਮਾੜ ਕੇ ਲੈ ਆਉਂਦੀ ਟਿਕਾਣੇ। ਥੈਂਕ ਯੂ ਅਸ਼ੀ,
2: ਕਮਾਲ ਕਰਤੀ ਹੈ ਤਾਂ।
5: ਹਾਂਜੀ
1: ਤੇ ਵੀਰ ਜੀ ਤੇ ਮੈਨੂੰ ਲੱਗਦਾ ਫੇਰ ਬਿਜ਼ੀ ਅੱਜ ਹੈ ਨਾ। ਹੈ ਅਸ਼ਲੀਨ ਵੀਰ ਜੀ ਬਿਜ਼ੀ ਆ?
5: ਆ ਨਹੀਂ
1: ਹੈਂਡ ਆ ਗਿਆ ਵਾ। ਓਕੇ ਓਕੇ ਓਕੇ।
5: ਉਹ ਹਾਂਜੀ ਅਲ
1: ਐਕਸੀਡੈਂਟ ਰਿਪੋਰਟ ਲੈਣ ਗਿਆ ਹੋਣਾ ਨਾ। ਸਤਿ ਸ਼੍ਰੀ ਅਕਾਲ ਵੀਰ ਜੀ।
5: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ। ਉਹ ਕਿੱਥੇ ਚੱਲ ਜਾਂਦੇ ਹੋ
5: ਤੁਸੀਂ?
1: ਠੀਕ ਆ
5: ਬੁੱਧਵਾਰ।

0: ट्रैफिक रिपोर्ट
1: हाईवे
0: ट्रैफिक होया। अच्छा उथे एक्सीडेंट होया, उथे चूहा लै गया ही ना गड्डी। चूहे दा जूट पलट गया। हां चूहे दी पूछ ना गड्डी थल्ले आ गई। थैंक यू वीर जी।
1: थैंक यू शशिकाल।
0: सत श्री अकाल जी। सत श्री अकाल। थैंक यू। ते नेक्स्ट साडे नाल ने अनाहत। सत श्री अकाल अनाहत, तुसी आउने रो। सत श्री अकाल। पुतु आवाज तुहाडी खराब होण डई है थोड़ी थोड़ी। लेट हो गए। अच्छा अच्छा अच्छा, ते की सुनाओगे तुसी?
2: आज एक बुजारत।
0: ओके।
2: बारो आया बाबा लश्करी, जांदा जांदा कर गया मश्करी।
0: अच्छा ओना दे मुंह ते हो जांदा जदों ਉਹਨਾਂ ਦੇ ਮੂੰਹ ਤੇ। ਅੱਛਾ ਬੰਦਿਆਂ ਦੇ ਮੂੰਹ ਤੇ ਕੀ ਹੁੰਦਾ? ਬੰਦੇ ਦੇ ਮੂੰਹ ਤੇ ਕੀ ਹੁੰਦਾ? ਧਾਗਾ ਧੁਗਾ? ਓਕੇ, ਬੰਦਿਆਂ ਦੇ ਮੂੰਹ ਤੇ ਕੀ ਹੁੰਦਾ?
3: ਮੋਮਬੱਤੀ ਤਾਂ ਹੈ ਨੀ।
0: ਮੋਮਬੱਤੀ ਤੇ ਹੈ ਨੀ, ਪੱਕੀ ਗੱਲ ਹੈ। ਅਗਰਬੱਤੀ ਵੀ ਨਹੀਂ ਆ। ਇਹ ਕੀ ਹੋ ਸਕਦਾ? ਚਲ ਹਾਰ ਗਏ ਫਿਰ।
2: ਜੇ ਮੇਰੇ ਹੋਇਆ ਤਾਂ ਸਾਰੇ ਹੱਸਣਗੇ।
0: ਅੱਛਾ ਜੇ ਤੁਹਾਡੇ ਹੋਏ ਤਾਂ ਸਾਰੇ ਹੱਸਣਗੇ। Okay. मैं सुनिया सुनिया तो है वा, पर चेता भुल गया मैनू। हेल्प ले लिए?
3: कोई मोबाइल फोन, कोई रेडियो
0: है? चलो हार गए आप। है
2: उड़दा
0: की?
2: उड़दा
0: हो। उड़दा?
2: उड़दा।
0: ओके।
3: लाल दुपट्टा मलमल का।
0: आह चल हार गए आप। फिर दस्यो।
3: पूंड।
0: पूंड। ओके ओके ओके।
3: कर गया मश्करी।
0: पूंड। तुही बंदियां च सानू
3: असी प्रिंट वी
0: ते बंदियां च उलझा लिया ना ना सानू। ओके।
3: हिंट दिता पर कंफ्यूज करन लई।
0: हां नेक्स्ट टाइम मैं ही केयरफुल रहूं।
2: फिर सुज
0: जांदा। हां हां फिर सुज जांदा। हां थैंक यू। थैंक यू। थैंक यू। थैंक यू। थैंक यू। ते नेक्स्ट साडे नाल ने सुखन। सत श्री अकाल सुखन, की हाल है?
1: सत श्री अकाल अंकल जी।
0: सत श्री अकाल, की हाल ने जी?
1: सत श्री अकाल अंकल जी।
0: ओ सत श्री अकाल, की हाल चाल है? ठीक है। ओके यार, तुही मेनू कोई काम किया ही ते मेनू पर चेता नहीं रहा। की काम किया ही भला कल तुही? फोटो खिची ही ना। अच्छा। मैं भेजनी ही ते मैनू चेता भुल गया।
3: लपनी पैनी हुण।
0: मैं लग रहा है कुछ मैं भुल गया, फिर मैं सोचा भी फिर मैं सुखन नू पुछूंगा
3: जी। नहीं लभी, मिस कॉल मार के देख।
1: मूवी थिएटर सी।
0: मूवी जदों वेखण गए ही ना उत्थे खिची। अच्छा।
3: फोटो खिच पावे ना खिच जिहड़ी आई है। नहीं अच्छा बोल पावे ना।
0: हां बोल।
3: जिन्ने वड्डे आ ना सारे बचपन च जीना चाहिए।
0: ਘੈਂਟ ਹੈ ਬੰਦਾ
3: ਬੰਦਾ ਬੁੱਢਾ ਨਹੀਂ ਹੁੰਦਾ ਬੰਦੇ ਦਾ ਬਚਪਨਾ ਮਰ ਜਾਂਦਾ
0: ਹੋ ਕੀ ਸੁਣਾਓਗੇ ਫਿਰ ਤੁਸੀਂ ਓਕੇ
1: ਨਿੱਕੀ ਜੀ ਕੁੜੀ ਨਿੱਕੀ ਜੀ ਕੁੜੀ ਨਿੱਕੀ ਜੀ ਕੁੜੀ
0: ਉਹਦੇ ਢਿੱਡ ਚ ਲਕੀਰ ਓਕੇ ਨਿੱਕੀ ਜੀ ਕੁੜੀ ਦੇ ਢਿੱਡ ਚ ਧੁਨੀ ਉਹ ਢਿੱਡ ਚ ਧੁਨੀ ਹੋਣੀ ਆ
3: ਢਿੱਡ ਤੇ ਖਾਜ ਵੀ ਹੋ ਸਕਦੀ
0: ਨਿੱਕੀ ਜੀ ਮੁੰਨੀ ਉਹਦੇ ਢਿੱਡ ਚ ਧੁਨੀ
3: ਖਾਜ ਵੀ ਹੋ ਸਕਦੀ
0: ਹੈਂ ਨਹੀਂ ਠੀਕ ਆ ਬੰਦਾ ਠੀਕ ਆ ਆਪੇ ਦੱਸ ਦਿੰਦਾ ਸਾਨੂੰ ਹੈ ਨਾ
3: ਬੜਾ ਜ਼ੋਰ ਨੀ ਲਾਉਣਾ ਪੈਂਦਾ
0: ਹੋਰ ਇਹ ਸੁਖਨ ਕਈ ਦੀਦੀਆਂ ਸਾਨੂੰ ਟ੍ਰਿਕ ਕਰਦੀਆਂ ਯਾਰ ਹੈਂ ਕੀ ਕੀਤਾ ਜਾਵੇ ਉਹ ਤੇਰੀ ਉਹ ਤੇਰੀ ਉਹ ਨਹੀਂ ਹੋਏ ਬੜੀਆਂ ਪਿਆਰੀਆਂ ਦੀਦੀਆਂ ਅਜੇ ਵੀਰ ਨੇ ਕਿਹਾ ਇਹ ਬੜਾ ਖਰਾਬ ਹੈ ਬੰਦਾ
3: ਫਿਲਮ ਚ ਹੀਰੋ ਨਹੀਂ ਹੈ ਵਿਲਨ ਵਿਲਨ ਵਾਲਾ ਕੰਮ ਠੀਕ ਰਹੂ
0: ਹਾਂ ਇਹ ਕਾਕਾ ਹੀ ਆਏ ਫਿਰ ਥੈਂਕ ਯੂ
3: ਵੇਲੇ ਬਹਿ ਕੇ ਖਾਈਏ ਕਹਿੰਦਾ ਕੀ ਬਸ ਆਹੀ ਨੇ
0: ਸਾਹਿਬ ਕੀ ਸੁਣਾਓਗੇ ਓਕੇ ਸਾਨੂੰ ਥੋੜੀ ਦੇਰ ਪਹਿਲਾਂ ਕੋਈ ਪਾ ਕੇ ਗਿਆ ਸੀ ਬਜ਼ਾਰ ਤਾਂ ਸਾਨੂੰ ਚੇਤਾ ਰਹਿ ਗਈ ਥੈਂਕ ਯੂ ਸਾਹਿਬ ਓਕੇ ਬਾਏ ਬਾਏ ਬਾਏ ਬਾਏ ਥੈਂਕ ਯੂ ਅਤੇ ਹੁਣ ਭਾਈ ਨੈਕਸਟ ਸਾਡੇ ਨਾਲ ਨੇ ਲਾਲ ਜੀ ਸਤਿ ਸ਼੍ਰੀ ਅਕਾਲ ਲਾਲ ਜੀ ਕੀ ਹਾਲ ਨੇ ਬਾਬਾ ਲਸ਼ਕਰੀ
3: ਹਾਂਜੀ ਕੀ ਹਾਲ ਚਾਲ ਜੀ
0: ਬਾਹਰੋਂ ਆਇਆ ਬਾਬਾ ਲਾਲ ਜਾਂਦਾ ਜਾਂਦਾ ਸੁੱਟ ਗਿਆ ਲਾਲ
3: ਲੱਲ ਪੈਰ ਬਿੰਦੇ ਨਾ ਬੋਲ ਦੋ ਚੇਤੇ ਆ ਗਏ ਯਾਰ ਆਪਦੇ ਤੇ ਤਵਾ ਲੱਗੇ ਨਾ ਫੇਰ ਨੀ ਹੁਣ ਮਾੜਾ ਜਿਹਾ ਜਸਵਾਲ ਕਹਿ ਦਿੰਦੇ ਫੇਰ ਦੇਖ ਪੰਜ ਚਾਰ ਇਹਨਾਂ ਨੇ ਨਾਲ ਹੀ ਛੱਡਣੀਆਂ ਸੀ ਸੈਮੀ ਕਹਿ ਦਿੰਦੇ ਆ ਨਾ ਕੀ ਵਰਡ ਤੇ ਚੱਲਦੇ ਵੀ ਮੈਂ ਦੇਖਿਆ ਦੇਖਿਆ
4: ਕਹਿੰਦੇ ਯਾਰ ਮੈਂ ਇੱਕ ਵਿਆਹ ਕਰਕੇ ਮਰ ਤੰਗ ਮੈਂ ਕੀ ਹੈ ਭਾਈ ਕਹਿੰਦਾ ਜਦੋਂ ਸਾਨੂੰ ਪਤਾ ਚੱਲਦਾ ਵੀ ਘਰ ਵਾਲੀ ਕਿਹੜੀ ਗੱਲ ਤੋਂ ਨਾਰਾਜ਼ ਹੈ ਦੂਜੀ ਗੱਲ ਤੋਂ ਨਾਰਾਜ਼ ਹੁੰਦੀ
3: ਗ੍ਰਸਤੀ ਜੀਨਾ ਸੀ ਕਾ ਨਾਮ
4: ਦੂਜੀ ਗੱਲ ਤੋਂ ਨਾਰਾਜ਼ ਹੁੰਦੀ
0: ਦੂਜੀ ਤੋਂ ਨਹੀਂ ਇਸ ਗੱਲ ਤੋਂ ਵੀ ਤੁਹਾਨੂੰ ਪਹਿਲੀ ਬੁੱਝੀ ਕਿਉਂ ਨਹੀਂ ਗਈ ਤੁਹਾਡੇ
3: ਉਹ ਵੀ ਟਾਈਮ ਤੇ
4: ਹੈਲੋ
0: ਹਾਂਜੀ ਹਾਂਜੀ ਅਸੀਂ ਤਾਂ ਬੋਲ ਰਹੇ ਭਾਈ ਉਹ ਤੁਸੀਂ ਸਾਡਾ ਹੱਥ ਹੁੱਥ ਵੱਜ ਗਿਆ ਕਿਤੇ ਮਿਊਟ ਤੇ ਭਲਿਓ ਹੈਲੋ
3: ਪਿੱਛੜਾ ਚਪੂੜਾ ਵਾਲੀ ਗੱਲ ਨਿਕਲ ਜਾਏ ਇਹਨਾਂ ਦੇ ਮੂੰਹੋਂ ਵੀ
0: ਹਾਂ ਮੈਨੂੰ ਲੱਗਦਾ ਆਪੇ ਹੀ ਆਪਣਾ ਕਿਤੇ ਹੱਥ ਹੁੱਥ ਮਾਰ ਬੈਠੇ ਆ ਕਿਤੇ ਧੰਨਵਾਦ ਤੁਹਾਡਾ ਜੀ ਮਿਹਰਬਾਨੀ ਹਰਪਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਹਾਂਜੀ ਕੀ ਆਵਾਜ਼ ਨਹੀਂ ਹੁੰਦੀ ਹੈਲੋ
3: ਪੁੱਠੀ ਜੀ ਗੱਲ ਕਰੋ, ਫੋਨ ਤੇ ਲਾਲ ਡਿੱਗ ਪਈ ਹੋਣੀ, ਫਿਰ ਦੇਖਿਓ ਬੋਲਣਗੇ।
0: ਨਹੀਂ ਕੋਈ ਮਸਲਾ ਪਿਆ ਵਾ ਲੱਗਦਾ ਇਹਨਾਂ ਦਾ। ਥੈਂਕ ਯੂ ਤੁਹਾਡਾ ਅਤੇ ਮਿਹਰਬਾਨੀ ਸੁਖਦੀਪ ਸਿੰਘ ਘੁੰਮਣ ਜੀ, ਨਰਿੰਦਰ ਚੌਲ ਜੀ, ਕਹਾਣੀ ਪਸੰਦ ਕਰਨ ਦੇ ਲਈ ਮਿਹਰਬਾਨੀ ਤੁਹਾਡੀ, ਹਰਚੰਦ ਸਿੰਘ ਢਿੱਲੋਂ ਜੀ, ਅਤੇ ਇੱਕ ਲਾਸਟ ਚਾਂਸ ਆਪਾਂ ਮਾਰ ਲੈਂਦੇ। ਹਾਂਜੀ ਲਾਲ ਜੀ, ਹਾਂਜੀ ਕੀ ਗੱਲ ਹੋ ਗਈ?
3: ਤੁਸੀਂ ਤਾਂ ਪਹਿਲੀ ਵਾਰ ਚ ਬੁੱਝ ਲੈਂਦੇ ਹੋ ਲੋਕਾਂ ਦੇ ਸੁਣਾਉਣ ਲੱਗੇ ਚੁਟਕਲੇ।
0: ਹਾਂਜੀ
4: ਆਪਣੇ ਸੈਮੀ ਸਾਹਿਬ ਜੀ ਪਹਿਲਾਂ ਪਹਿਲਾਂ ਮੈਨੂੰ ਨਾ ਆਪਣੇ ਪੈਰਾਂ ਦਾ ਖੜੇ ਹੋਣ ਦਾ ਬੜਾ ਜਨੂਨ ਸੀ। ਕਦੇ ਜਦੋਂ ਮੇਰਾ ਵਿਆਹ ਹੋਇਆ ਕਿਚਨ ਦੇ ਸਾਹਮਣੇ ਆਪਣੇ ਪੈਰਾਂ 'ਤੇ ਖੜਾ ਰਹਿੰਦਾ ਮੈਂ। ਤੁਹਾਨੂੰ ਕਦੇ ਕਦੇ ਮੈਨੂੰ ਲੇਟਣ ਦਾ ਜਨੂਨ ਹੁੰਦਾ ਵੀ ਮੈਂ ਲੇਟ ਕੇ ਵੀ ਦੇਖਾਂ। ਜਿਹੜੇ ਨਾ ਕਹਿੰਦਾ ਆਪਣਾ ਨਾ ਆਪਣਾ ਕਿਹਨਾਂ ਮੋਟਰਸਾਈਕਲ ਤੇ ਨਾ ਚੜੇਲੇ ਦੇ ਪਿੱਛੇ ਪੈ ਜਾਂਦੀ ਤੇ ਵਾਪਸ ਆ ਰਹੇ ਰਸਤੇ ਨਾ ਪੈਟਰੋਲ ਭਰਾ ਲੈਂਦੇ ਪੰਪ ਤੇ ਪੈਟਰੋਲ ਪੰਪ ਤੇਲ ਭਰਾ ਲੈਂਦੇ ਤੇ ਤੇਲ ਭਰਾ ਕੇ ਬਹਿ ਜਾਂਦੇ ਪਿੱਛੇ ਬੈਠੀ ਹੋਈ ਹੈ ਨਾ ਚੇਲ ਨੂੰ ਤੇਰੇ ਕੋਲ 30 ਰੁਪਏ ਆਇਆ ਮੇਰੇ ਕੋਲ 30 ਰੁਪਏ ਨੀ ਪੈਟਰੋਲ ਭਰਾ।

0: ਪਰ ਉਹਨੇ ਦੇ ਤੇ ਦੋ ਛੱਡੀਆਂ,
1: ਉਹਨੇ ਕਹਿਣਾ ਉਹਨੇ ਕਹਿਣਾ 30 ਨੀ ਹੈਗੇ ਫਲੈਬ ਹੈ ਮੇਰਾ ਯੂਜ ਕਰ,
0: ਮੈਂ ਨਹੀਂ ਵਿਕਰਮ ਬਤਾ ਲੰਗੂ ਕਿਤੇ ਭੱਜ ਨਾ ਗਈ ਹੋਵੇ ਮੈਂ ਤੋ ਚਲੀ।
1: ਥੈਂਕ ਯੂ ਲਾਲ ਜੀ, ਹਰਦੀਪ ਸਿੰਘ ਗਿੱਲ ਦਾ ਬਰਥਡੇ ਆ, ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਮੈਨੂੰ ਰੇਡੀਓ ਹਾਂਜੀ ਤੇ। ਹਰਦੀਪ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ, ਤੰਦਰੁਸਤੀ ਬਖਸ਼ੇ ਤੇ ਹੈਪੀ ਬਰਥਡੇ, ਖੂਬ ਤਰੱਕੀਆਂ ਕਰੋ ਜ਼ਿੰਦਗੀ ਦੇ ਵਿੱਚ, ਜਵਾਨੀਆਂ ਤੰਦਰੁਸਤੀਆਂ ਮਾਣੋ। ਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਤੇ ਸੁਣਦੇ ਰਹੋ ਰੇਡੀਓ 1674 AM।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਤੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
6: ਹਾਂਜੀ ਰੇਡੀਓ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ, ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.

ਇਹ ਸੀਗੀ ਜੀ ਅੱਜ ਦੀ ਕਹਾਣੀ, ਅੱਜ ਦਾ ਵਿਚਾਰ। ਤੇ ਅਖੀਰ ਦੇ ਵਿੱਚ ਸਾਡੇ ਕੋਲ ਸਨ ਜਨਾਬ ਰਵਿੰਦਰ ਗਰਿਆਲ। ਵਾਪਸ ਚੱਲਦੇ ਹਾਂ ਆਪਾਂ ਅੱਜ ਦੇ ਸੁਨੇਹੇ ਵਾਲੇ ਪਾਸੇ, ਅੱਜ ਦੇ ਮੈਸੇਜਸ ਜਿਹੜੇ ਤੁਹਾਡੇ ਆਏ ਨੇ ਉਹਨਾਂ ਵੱਲ ਮਾਰਦੇ ਹਾਂ ਝਾਤ। ਸਵੇਰ ਦੇ ਸਮੇਂ ਸਭ ਤੋਂ ਪਹਿਲਾਂ ਕਰਦੇ ਹਾਂ ਸ਼ੁਰੂਆਤ, ਜਿਹੜਾ ਆ ਜਾਂਦਾ ਸਾਨੂੰ 3:18 'ਤੇ ਮੈਸੇਜ ਮਾਨ ਸਾਹਿਬ ਮੈਲਬਨ ਵਾਲਿਆਂ ਦਾ। ਬਹੁਤ ਬਹੁਤ ਵੈਰੀ ਗੁੱਡ ਮੋਰਨਿੰਗ ਜੀ ਤੁਹਾਨੂੰ ਵੀ। ਕਹਿੰਦੇ ਨੇ ਕਿ ਰੇਡੀਓ, ਹਾਂਜੀ ਸਾਰੇ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes and smart keyless entry, plus a lifetime structural guarantee. Limited time only. Visit Kaplan Homes online or one of our display homes in Sydney. TNCs apply. License 184812.
6: ਸਤਿਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਇਮੇਜਿਨ ਕਰੋ ਅੱਖਾਂ ਤੁਹਾਡੀਆਂ ਬੰਦ ਨੇ, ਇਮੇਜਿਨ ਕਰੋ, ਇਮੇਜਿਨ ਅੱਖਾਂ ਬੰਦ ਨੇ, ਹੱਥ ਚ ਸ਼ੈਂਪੇਨ ਫੜੀ ਹੋਈ ਹੈ, ਤੁਸੀਂ ਕਿਸੇ ਫੈਸ਼ਨ ਸ਼ੋਅ ਚ ਬੈਠੇ
1: ਹੋ। ਇਹ ਭਾਜੀ ਇਹ ਉਹ ਵੀ ਮਿਊਜ਼ਿਕ ਹੀ ਜਿਹੜਾ ਤੁਸੀਂ ਲਾਤਾ ਨਾ ਹੁਣ, ਭਈ ਉਹ ਮੈਂ ਜਹਾਜ਼ ਕਰੂਜ਼ ਵਾਲਾ ਜਹਾਜ਼ ਆ ਉਹ ਐ ਕਰਕੇ ਚੱਲਣ ਡਿਆ ਤੇ ਪਿੱਛੇ ਮਿਊਜ਼ਿਕ ਚੱਲਣ ਡਿਆ, ਅੱਗੇ ਅੱਗੇ ਬੰਦਾ ਨਾ ਵਧੀ ਜਾ ਰਿਹਾ।
0: ਪਾਰਟੀ ਆਲ ਦੀ ਨਾਈਟ
1: ਯਾਰ, ਇਹ ਮਿਊਜ਼ਿਕ ਵੇਖੋ, ਮੈਂ ਨਾ ਹਮੇਸ਼ਾ ਇਹ ਕਹਿੰਦਾ ਹੁਣਾ ਮਿਊਜ਼ਿਕ ਇਜ਼ ਮਾਈ ਲਾਈਫ,
0: ਬਹੁਤ ਵੱਡਾ ਰੋਲ ਅਦਾ ਕਰਦਾ
1: ਯਾਰ। ਭਾਜੀ ਮਿਊਜ਼ਿਕ ਨਾਲ ਇੰਨੀਆਂ ਟੈਨਸ਼ਨਾਂ ਦੂਰ ਹੁੰਦੀਆਂ। ਹੁਣ ਵੇਖੋ ਨਾ ਆਪਾਂ ਜਦੋਂ ਛੋਟੇ ਹੁੰਦੇ ਹਾਂ ਆਪਾਂ ਕੀਰਤਨ ਸੁਣਦੇ ਹੁੰਦੇ ਹਾਂ, ਕੀਰਤਨ ਵੀ ਕਿੱਦਾਂ ਸਾਡਾ ਟੈਨਸ਼ਨ ਦੂਰ ਹੁੰਦੀ ਸੀ ਹਨਾ। ਮਤਲਬ ਹੁਣ ਅੱਜ ਕੱਲ ਮਿਊਜ਼ਿਕ ਜਿਹੜਾ ਹੈ ਨਾ, ਕੋਈ ਵੀ ਮਿਊਜ਼ਿਕ ਆ ਜਿਹੜਾ ਤੁਹਾਡੀ ਟੈਨਸ਼ਨ ਦੂਰ ਕਰਦਾ,
0: ਟੈਨਸ਼ਨ ਦੂਰ ਕਰ ਦਵੇ,
1: ਮੈਂ ਕਹਿੰਦਾ ਉਹ ਕੀਰਤਨ ਤੋਂ ਘੱਟ।
0: ਦੇਖੋ ਅਸੀਂ ਬੈਲੈਂਸ ਕਰਕੇ ਰੱਖਦੇ ਹਾਂ, ਮਿਊਜ਼ਿਕ ਨੇ ਤੁਹਾਡਾ ਟੈਨਸ਼ਨ ਦੂਰ ਕਰਨਾ ਤੇ ਸਾਡੀਆਂ ਗੱਲਾਂ ਨੇ ਟੈਨਸ਼ਨ ਦੇਣੀ। ਬੈਲੈਂਸ ਲਾਈਫ ਦੇ ਵਿੱਚ ਬੈਲੈਂਸ ਬਹੁਤ ਜ਼ਰੂਰੀ ਹੈ,
1: ਜਿਹੜਾ ਜਿੱਦਾਂ ਕਹਿੰਦੇ ਨਾ ਹਾਂ ਸਹੀ ਗੱਲ ਆ। ਤੇ ਤੁਹਾਡੇ ਜਿਹੜੇ ਮਤਲਬ ਦੋਵੇਂ ਪੈਰ ਆ ਨਾ ਅਸੀਂ ਕਿਸ਼ਤੀ ਵਿੱਚ ਹੀ ਰੱਖਣੇ, ਤੁਹਾਨੂੰ ਡੁੱਬਣ ਨਹੀਂ ਦੇਣਾ ਭਾਈ, ਪੂਰੇ ਮਤਲਬ ਟੈਨਸ਼ਨ ਦੇਣੀ ਵੀ ਆ ਲਈ ਵੀ ਦੇਣੀ ਤੇ ਇੰਜੋਇਮੈਂਟ ਵੀ ਕਰੋ।
0: ਆਹੀ ਬਾਤ ਆ,
1: ਇਹ ਹੈ ਕੀ ਆਪਣਾ ਅੱਜ
0: ਪ੍ਰੋਗਰਾਮ
1: ਕੀ ਕੁਤਕ ਧਾਰੀ ਤੇ ਖਤਮ ਹੋ ਗਿਆ।
0: ਆਹੋ ਤਾਂ ਆਪਾਂ ਕੜੇ ਨਾਮ ਹੀ ਕਿੰਨੇ ਚੇਂਜ ਕੀਤੇ ਨੇ, ਬੰਦੇ ਉਹੀ ਨੇ, ਰੇਡੀਓ ਉਹੀ ਹੈ, ਗੱਲਾਂ ਉਹ ਜਿਹੀਆਂ ਹੀ ਨੇ, ਬਸ ਨਾਮ
1: ਬਦਲਦੇ
0: ਨੇ। ਕੁਤਕ ਧਾਰੀਆਂ ਤੋਂ ਪਹਿਲਾਂ ਵੀ ਕੀ ਹੁੰਦਾ ਸੀਗਾ,
1: ਉਹ ਮੇਰਾ ਚਾਚਾ ਪੀਜੇ,
0: ਚਾਚਾ ਪੀਜੇ, ਹਾਂ
1: ਚਾਚਾ ਪੀਜੇ, ਤੁਸੀਂ ਉਦੋਂ ਸਾਡੇ ਹੁੰਦੇ ਸੀ। ਮੈਂ ਨਾ ਦੱਸਾਂ ਕੀ ਕਹਿੰਦਾ ਨਾ ਪੀਜੇ ਦਾ ਮਤਲਬ ਬਈ ਖਾਜੇ ਪੀਜੇ, ਤੁਸੀਂ ਤਾਂ ਬਾਅਦ ਚ ਦੱਸਿਆ ਪੀਜੇ ਦਾ ਮਤਲਬ ਪੂਰ ਜੋਗ, ਮੈਂ ਕਿਹਾ ਯਾਰ ਹੱਦ ਹੋ ਗਈ ਭਾਜੀ, ਇਹ ਕਿਉਂ ਜਿਹਾ ਲਾਉਣਾ
0: ਦਾ ਆਰਜੇ ਤੋਂ ਪੀਜੇ ਬਣਾਇਆ ਸੀਗਾ। ਤੇ ਹੁਣ ਹੈਗਾ ਸਾਡਾ ਖਬਰ ਬੜੀ ਬੇਕਾਰ,
1: ਆਹੇ
0: ਅੰਬਰਸਰ ਵਾਲੇ ਮੁੰਡੇ ਦਾ ਜਨਮ ਦਿਨ। ਉਹ ਮੁੰਡਾ ਪੰਜਾਬ ਚ ਨੀ, ਇੰਡੀਆ ਚ ਨੀ,
1: ਇੰਡੀਆ ਚ ਨੀ,
0: ਵਰਲਡ ਚ ਨੀ, ਸਾਰੇ ਕਿਤੇ ਮਸ਼ਹੂਰ ਹੈਗਾ।
1: ਮੈਂ
0: ਉਹਦਾ ਨਾਂ ਹੈ ਰਾਜੀਵ ਭਾਟੀਆ,
1: ਰਾਜੀਵ ਭਾਟੀਆ ਭਾਜੀ,
0: ਮੈਂ ਉਹਦਾ ਗਾਣਾ ਚਲਾਉਂਗਾ ਤੇ ਅੱਜ ਸਾਰੇ ਗਾਣੇ ਉਹਦੇ ਹੀ ਚੱਲਣਗੇ।
1: ਆਹੋ ਹੋਏ, ਅੱਛਾ
0: ਤੁਸੀਂ ਗੈਸ ਕਰਨਾ ਵੀ ਉਹ ਮੁੰਡਾ ਕੌਣ ਹੈ।
2: ਦਿਲ ਮੇਰਾ
0: ਅਕਸ਼ੇ ਕੁਮਾਰ ਨੂੰ ਨਜ਼ਾਰੇ ਲਿਓ ਅੱਜ।
1: ਅੱਛਾ ਰਾਜੀਵ ਭਾਟੀਆ,

0: ਅੱਛਾ ਭਾਈ, ਤੁਸੀਂ ਪਹਿਲਾਂ ਦੱਸਿਆ ਸੀ ਨਾਮ, ਜਦੋਂ ਤੁਸੀਂ ਨਾਮ ਲਿਆ ਨਾ, ਉਹ ਕੀ ਨਾਮ ਦੱਸਿਆ ਸੀ ਦੱਸਿਓ ਫਿਰ?
1: ਰਾਜੀਵ ਭਾਟੀਆ।
0: ਰਾਜੀਵ ਭਾਟੀਆ, ਮਤਲਬ ਅਕਸ਼ੇ ਕੁਮਾਰ ਦਾ ਨਾਂ ਰਾਜੀਵ ਭਾਟੀਆ।
1: ਤੇ ਤੁਹਾਨੂੰ ਪਤਾ ਨੀ,
0: ਮੈਂ ਨਾ ਰਿਕਾਰਡ ਕਰਦਾ ਪਿਆ ਵਾ, ਕਿਉਂਕਿ ਸਾਡਾ ਗਵਾਂਢੀ ਉਹਦਾ ਨਾਮ ਵੀ ਰਾਜੀਵ ਭਾਟੀਆ।
1: ਰਾਜੀਵ ਹਰੀਓਮ ਭਾਟੀਆ।
0: ਲੋ ਜੀ, ਅਕਸ਼ੇ ਕੁਮਾਰ ਦਾ ਇਲਾਜ ਪੂਰਾ ਹੈ, ਰਾਜੀਵ ਹਰੀਓਮ ਭਾਟੀਆ।
1: ਜਿਹੜਾ ਲੱਗਦਾ ਉਹ ਵਿੱਚ ਡੈਡੀਆਂ ਦਾ ਨਾਮ ਅੱਗੇ ਪੈਂਦਾ ਹੁੰਦਾ ਸੀ ਨਾ ਪੁਰਾਣਾ।
0: ਅੱਛਾ, ਠੀਕ ਹੈ। ਨਹੀਂ ਨਹੀਂ, ਮੈਂ ਇਸ ਕਰਕੇ ਸਪੈਸ਼ਲ ਤੁਹਾਡੇ ਕੋਲ ਨਾਮ ਪੁੱਛਿਆ ਵੀ ਜਾ ਕੇ ਨਾ ਰਿਕਾਰਡਿੰਗ ਭਾਜੀ ਨੂੰ ਸੈਂਡ ਕਰਾਂਗਾ। ਭਾਜੀ, ਅਸੀਂ ਤੁਹਾਡਾ ਰੇਡੀਓ ਦੇ ਨਾਲ ਆਇਆ ਸੀ ਅੱਜ,
1: ਦੇਖ ਲਓ।
0: ਤੇ ਏਦਾਂ ਹੀ ਭਾਜੀ ਨੂੰ ਮਸ਼ਹੂਰ
1: ਅੱਜ ਖਿਲਾੜੀਓ ਕੇ ਖਿਲਾੜੀ ਅਕਸ਼ੇ ਕੁਮਾਰ ਦੀ ਆਪਾਂ ਕੀ ਗੱਲਾਂ ਕਰਨੀਆਂ?
0: ਇੰਟਰਨੈਸ਼ਨਲ ਖਿਲਾੜੀ
1: ਕੀ ਉਹ ਗੱਲ ਕਰੀਏ? ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ ਅਕਸ਼ੇ ਕੁਮਾਰ ਦੀ?
0: ਭਾਜੀ, ਮੇਰੀ ਫੇਵਰੇਟ ਹੈਗੀ ਹੈ ਫਿਲਮ ਇੱਕ ਮੋਹਰਾ ਜਿਹੜੀ ਆਈ ਸੀ।
1: ਸੁਨੀਲ ਸ਼ੈਟੀ ਦੀ ਐਕਟਿੰਗ
0: ਤੇ ਮੋਹਰਾ ਤੋਂ ਬਾਅਦ ਇੱਕ ਉਹ ਵੀ ਆਈ ਸੀ ਨਾ, ਲੰਡਨ
1: ਹੈ, ਨਮਸਤੇ ਲੰਡਨ। ਉਹ ਤਾਂ ਬਹੁਤ ਸੋਹਣੀ,
0: ਹਾਂ ਨਮਸਤੇ ਲੰਡਨ, ਜਦੋਂ ਵਿੱਚ ਮੇਰੇ ਖਿਆਲ
1: ਵਧੀਆ ਫਿਲਮ ਸੀ,
0: ਵਿੱਚ ਇੰਗਲਿਸ਼ ਵੀ ਬੋਲਦੇ ਸੀ ਕੁਝ ਨਾ, ਦੇ ਵਿੱਚ ਡਾਇਲੋਗ ਬੜਾ ਹਿੱਟ ਹੋਇਆ ਸੀ ਉਹਨਾਂ ਦਾ। ਹਾਂ,
1: ਉਦੋਂ ਉਹ ਵਧੀਆ ਸੀ,
0: ਉਹਨਾਂ ਦੇ ਗਾਣੇ ਵੀ ਬੜੇ।
1: ਪਰ ਆਪਾਂ ਜਦੋਂ ਬਚਪਨ ਚ ਹੁੰਦੇ ਸੀਗੇ ਉਦੋਂ ਅਕਸ਼ੇ ਕੁਮਾਰ ਦੀਆਂ ਖਿਲਾੜੀ ਸੀਰੀਜ਼ ਹੀ ਵਧੀਆ ਲੱਗਦੀ।
0: ਖਿਲਾੜੀ, ਹਾਂ, ਪਰ
1: ਖਿਲਾੜੀ ਸਭ ਤੋਂ ਬੜਾ, ਖਿਲਾੜੀ, ਖਿਲਾੜੀਆਂ ਦਾ ਖਿਲਾੜੀ, ਖਿਲਾੜੀ ਨੰਬਰ 1, ਮੈਂ ਖਿਲਾੜੀ, ਤੂੰ ਅਨਾੜੀ।
0: ਓਹ ਭਾਜੀ, ਇਸ ਤੋਂ ਬਾਅਦ ਨਾ ਜਦੋਂ ਤੁਹਾਨੂੰ ਮੌਕਾ ਮਿਲੇ ਨਾ, ਉਹ ਗਾਣਾ ਲਾ ਦਿਓ, ਮੈਂ ਖਿਲਾੜੀ, ਮੇਰਾ ਇੰਨਾ ਫੇਵਰਟ ਗਾਣਾ ਹੈ ਨਾ।
1: ਮੈਂ ਕਿਹਾ ਤੁਸੀਂ ਅੱਜ ਫਰਮਾਇਸ਼ ਨਹੀਂ ਕਰਨੀ, ਅੱਜ ਤੁਹਾਨੂੰ ਗਾਣੇ ਚਲਾਵਾਂਗੇ ਯਾਰ, ਘੈਂਟ ਘੈਂਟ ਅਕਸ਼ੇ ਕੁਮਾਰ ਦੇ ਹੀ ਚੱਲਣਗੇ। ਪਰ ਆਹ ਲੇਟ, ਮਤਲਬ ਹੁਣ ਜਿਹੜੀ, ਮਤਲਬ ਹੁਣ ਜਿਹੜਾ ਹੇਰਾ ਫੇਰੀ ਵਾਲਾ ਅਕਸ਼ੇ ਕੁਮਾਰ ਆਇਆ ਨਾ, ਉਹ 2.0 ਸੀ। ਰੋਡੀ ਰਾਠੌਰ, ਭੂਲ ਭੁਲੱਈਆ, ਮੁਝਸੇ ਸ਼ਾਦੀ ਕਰੋਗੀ, ਕਿੰਨਾ
0: ਘੈਂਟ
1: ਕਿਸੇ ਵੀ ਸੀਮਤ ਕੇ ਉਹ ਸੀਗੀ, ਉਹ ਵੀ ਕਿਹੜੀ ਸੀਗੀ? ਉਹ ਮਾਮਾ ਕਿਹਦੇ ਚ, ਕਾਦਰ ਖਾਨ ਨੂੰ ਕਹਿੰਦੇ? ਹੁਣ ਵੀ ਵਧੀਆ ਆਈਆਂ, ਫਿਰ ਹਾਊਸਫੁਲ ਸੀਰੀਜ਼,
0: ਹਾਊਸਫੁਲ
1: ਪਹਿਲਾਂ, ਪਹਿਲੀ ਫਿਲਮ, ਫਿਰ ਤਾਂ ਕਬਾੜਾ ਹੀ ਸੀਗਾ।
0: ਸਹੀ ਗੱਲ, ਸਹੀ।
1: ਪਰ ਫਿਰ ਉਹ, ਫਿਰ ਜੋਲੀ LLB, ਕਿਹੜੀ ਸੀ, ਟੋਇਲੇਟ ਇੱਕ ਪ੍ਰੇਮ ਕਥਾ,
0: ਉਹ ਭਾਜੀ, ਉਹ ਵੀ ਅਕਸ਼ੇ ਕੁਮਾਰ ਦੀ, ਜਿਹ ਚ ਓ ਮਾਈ ਗੋਡ,
1: ਓ ਮਾਈ ਗੋਡ, ਕੈਂਟ ਫਿਲਮ ਸੀਗੀ।
0: ਮਾਈ ਗੋਡ, ਉਹਦੇ ਵਿੱਚ ਵੀ ਬੜਾ ਵਧੀਆ ਲੱਗੀ ਸੀ।
1: ਮੈਂ ਦਿੱਲੀ ਰਹਿੰਦਾ ਹੁੰਦਾ ਸੀਗਾ, ਤੇ ਮੇਰੇ ਖਿਆਲ ਦੇ ਨਾਲ ਉਹਨੀ ਦਿਨੀ ਦੇ ਵਿੱਚ ਇਹ ਚਾਂਦਨੀ ਚੌਂਕ ਰਹਿੰਦੇ ਹੁੰਦੇ ਸੀ।
0: ਅੱਛਾ ਜੀ,
1: ਅੰਮ੍ਰਿਤਸਰ ਦੀ ਇਹਨਾਂ ਦੀ ਫੈਮਿਲੀ
0: ਫਿਲਮ ਬਣਾਈ
1: ਚਾਂਦਨੀ ਚੌਂਕ ਤੇ ਚਾਈਨਾ, ਚਾਂਦਨੀ ਚੌਂਕ ਤੇ ਚਾਈਨਾ 'ਚ ਇਹਦੀ ਆਪਣੀ ਰੀਅਲ ਸਟੋਰੀ ਵੀ ਹੈ, ਜਿਵੇਂ ਉਹ 'ਚ ਕੁੱਕ ਦਿਖਾਇਆ ਹੋਇਆ ਨਾ।
0: ਹਾਂਜੀ ਹਾਂਜੀ,
1: ਇਹ ਦਿੱਲੀ ਤੋਂ ਫਿਰ ਬਾਅਦ 'ਚ ਇਹ ਮਾਰਸ਼ਲ ਆਰਟ ਦੀ ਟ੍ਰੇਨਿੰਗ ਲੈਣ ਤੇ ਕੰਮ ਕਰਨ ਥਾਈਲੈਂਡ ਚਲੇ ਗਈ ਸੀ।
0: ਅੱਛਾ,
1: ਥਾਈਲੈਂਡ 'ਚ ਲੈ ਕੇ ਇਹਨਾਂ ਨੇ ਮਾਰਸ਼ਲ, ਕਿਉਂਕਿ ਉੱਥੇ ਬੈਸਟ ਮਾਰਸ਼ਲ ਆਰਟਿਸਟ ਉਹਨਾਂ ਤੋਂ ਟ੍ਰੇਨਿੰਗ ਲਈ, ਪਲੱਸ ਉੱਥੇ ਕੁੱਕ ਬਣੇ।
0: ਉਹ ਅੱਛਾ, ਉੱਥੇ ਕੁੱਕ,
1: ਉਹ ਸਟੋਰੀ ਚਾਂਦਨੀ ਚੌਂਕ ਤੋਂ ਚਾਈਨਾ 'ਚ ਦਿਖਾਈ ਹੋਈ ਹੈਗੀ।
0: ਉਹ ਮਤਲਬ ਰੀਅਲ ਸਟੋਰੀ ਹੈ,
1: ਉਹ ਰੀਅਲ, ਹਲਕੀ ਜੀ
0: ਥੋੜੀ, ਮਤਲਬ ਜੋ ਵੀ ਉਹਨਾਂ ਨੇ ਥੋੜੀ ਆਪਣੀ
1: ਨਹੀਂ, ਐਗਜ਼ੈਕਟਲੀ ਉਹਨੇ ਬਲੈਕ ਬੈਲਟ ਲਈ ਹੋਈ ਹੈ ਬੰਦੇ ਨੇ ਟਾਈਕਵਾਂਡੋ 'ਚ
0: ਮੇਰੇ ਖਿਆਲ ਨਾਲ। ਅੱਛਾ, ਉਹ ਤੇ ਸੱਚ ਅਜੇ ਦੇਵਗਨ ਨੇ ਜੋ ਜਿਹੜਾ ਬਾਈਕਾਂ ਤੇ ਉਹਦੋਂ ਦਾ ਹੀ,
1: ਹਾਂ ਇਹ ਦੋਵੇਂ ਜਣ ਕੇ ਮਿਕਸ ਮਾਰਸ਼ਲ ਆਰਟ ਸਿੱਖ ਕੇ ਆਏ ਸੀਗੇ ਜਦੋਂ ਆਏ ਸੀ ਇੰਡਸਟਰੀ 'ਚ। ਇਹਨਾਂ ਦੇ ਵੀ, ਇਹਨਾਂ ਦੇ ਮਿਕਸ ਮਾਰਸ਼ਲ ਆਰਟ ਨਹੀਂ ਸੀ, ਇਹਨਾਂ ਦੇ ਟਾਈਕਵਾਂਡੋ ਬੇਸਿਕਲੀ ਜ਼ਿਆਦਾ ਸੀਗੀ ਹਨਾ, ਉਹ ਸਿੱਖ ਕੇ ਆਏ ਸੀ।
0: ਅੱਛਾ, ਮੈਂ ਨਾ ਉਹ ਵੇਖਿਆ ਸੀ ਕਪਿਲ ਸ਼ਰਮਾ ਦਾ ਸ਼ੋਅ ਜਦੋਂ ਆ ਰਿਹਾ ਸੀ ਨਾ, ਉਦੋਂ ਅਕਸ਼ੇ ਕੁਮਾਰ ਤੇ ਉਹਨਾਂ ਦੀ ਟੀਮ ਆਈ ਸੀ ਜਿਹੜੇ ਉਹਨਾਂ ਦੇ ਨਾਲ ਲੜਾਈਆਂ ਲੜੂਈਆਂ ਵਾਲੇ ਹੁੰਦੇ ਹਨ, ਯਾਰ ਉਹ ਮਤਲਬ ਅਕਸ਼ੇ ਕੁਮਾਰ ਭਾਜੀ ਇੰਨਾ ਮਤਲਬ ਉਹਨਾਂ ਦੀ ਹੈਲਪ ਕਰਦੇ ਪਏ ਹਨ ਸਾਰਿਆਂ ਦੀ, ਕਹਿੰਦੇ ਮੈਂ ਜਿੰਨੀ ਮੇਰੀ ਟੀਮ ਆ ਨਾ ਮੈਂ ਹਾਲੇ ਤੱਕ ਸਾਂਭ ਕੇ ਰੱਖੀ ਹੈ, ਤੇ ਸਾਰੇ ਉੱਥੇ ਇੰਨੇ ਰੋਲ ਲਾ ਪਏ ਸੀ, ਇੰਨੇ ਭਾਵੁਕ ਹੋ ਗਏ ਸੀ ਵੀ ਯਾਰ ਤੁਸੀਂ ਹਲੇ ਵੀ ਮਤਲਬ ਇੱਦਾਂ ਸਾਡੀ ਸਪੋਰਟ ਕਰਦੇ ਪਏ ਹੋ, ਇੱਦਾਂ ਨਾਲ ਚੱਲਦੇ ਪਏ ਹੋ। ਔਰ ਇੱਕ ਉਹਨਾਂ ਨੇ ਉਦੋਂ ਸੀਨ ਦਿਖਾਇਆ ਸੀ, ਉਹ ਕਹਿੰਦੇ ਰੀਅਲ ਉਹਨਾਂ ਨੇ ਕੀਤਾ ਸੀ, ਉਹ ਜ਼ਿਆਦਾਤਰ ਵੈਸੇ ਰੀਅਲ ਹੀ ਭਾਜੀ ਕਰਦੇ ਹੁੰਦੇ,
1: ਰੀਅਲ ਹੀ ਆਪ ਹੀ ਆਪਣੇ ਬੇਸਿਕਲੀ ਇਹ 'ਚ ਕਹਿੰਦੇ ਹੁੰਦੇ ਬੋਡੀ ਡਬਲ, ਉਹ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ ਉਹ ਬੋਡੀ ਡਬਲ ਹੁੰਦੇ ਨੇ, ਉਹ ਇਸ ਕਰਕੇ ਹੁੰਦੇ ਨੇ ਕਿ ਜੇ ਸੱਟ ਫਾਈਟ ਵੱਲ ਲੱਗ ਗਈ
0: ਤਾਂ ਦੂਜੇ ਨੂੰ ਲੱਗੇ
1: ਤੇ, ਹਾਂ ਕਿਉਂਕਿ ਫਿਰ ਹੀਰੋ ਦੇ ਨਾਲ ਤਾਂ ਫਿਲਮ
0: ਪੂਰੀ ਚੱਲਦੀ ਰੱਖਣੀ
1: ਹੈ, ਕੰਟੀਨਿਊਟੀ ਰੱਖਣੀ ਹੁੰਦੀ ਹੈ,
0: ਸਹੀ ਗੱਲ।
1: ਸੋ ਕਰਕੇ ਐਨੀਵੇਜ਼, ਤੁਹਾਨੂੰ ਕਿਹੜੀ ਫਿਲਮ ਵਧੀਆ ਲੱਗਦੀ ਹੈਗੀ ਹੈ? ਸਿੰਘ ਇਜ਼ ਕਿੰਗ, ਭੂਲ ਭੁਲੱਈਆ, ਹੇ ਬੇਬੀ, ਹਨਾ, ਹੋਰ ਕਿਹੜੀ ਕੋਈ ਦੱਸੋ ਕੋਈ
0: ਫੇਮਸ? ਹਾਂ ਇਹ ਹੋ ਗਿਆ
1: ਤੇ ਰੋਡੀ ਰਾਠੌਰ,
0: ਰੋਡੀ ਰਾਠੌਰ ਵੀ ਮੈਂ ਦੇਖੀ, ਉਹ ਵੀ ਬੜੀ ਘੈਂਟ ਸੀ,
1: ਵਧੀਆ ਫਿਲਮ ਸੀਗੀਆਂ ਇਹ ਸਾਰੀਆਂ, ਵਧੀਆ ਸੀਗੀਆਂ।

0: ਤੇ ਹੁਣ ਆ ਹਾਊਸਫੁਲ ਸੀਰੀਜ਼ ਤੇ ਜੌਲੀ LLB ਸੀਰੀਜ਼ ਅੱਜ ਕੱਲ ਬਹੁਤ ਚੱਲ ਰਹੀ ਹੈ।
1: ਅੱਛਾ ਮੈਂ ਜੌਲੀ LLB ਉਹ ਵਾਲੀ ਨਹੀਂ ਹਲੇ ਦੇਖੀ, ਉਹ ਤੁਸੀਂ ਦੇਖੀ ਹੈ ਕਿ ਨਹੀਂ
0: ਜਿਹੜੀ ਨਵੀਂ ਰੀਸੈਂਟ ਆਈ?
1: ਮੈਂ ਤਾਂ ਪੁਰਾਣੀ ਵੀ ਨਹੀਂ ਦੇਖੀ, ਮੈਂ ਪੁਰਾਣੀ ਵੀ ਨਹੀਂ ਦੇਖੀ ਹਲੇ।
0: ਵਧੀਆ, ਹੁਣ ਤਾਂ ਮੈਂ ਕਾਫੀ ਫਿਲਮਾਂ ਦੇਖ ਰਿਹਾ ਹੈਗਾ ਤੇ ਇਸ ਕਰਕੇ ਯਾਦ ਨਹੀਂ ਰਹਿੰਦੀ।
1: ਲਓ ਅੱਜ ਅਸੀਂ ਨਾਲ ਨਾਲ ਆਪਣਾ
0: ਨਹੀਂ ਨਾਲ ਨਾਲ ਨਹੀਂ ਬਸ ਹੋ ਗਿਆ।
1: ਅੱਛਾ ਹੋ ਗਿਆ
0: ਪ੍ਰੋਗਰਾਮ ਆਪਣਾ, ਖਬਰ ਬੜੀ ਬੇਕਾਰੀ ਹੈ। ਸੋ ਅੰਮ੍ਰਿਤਸਰ ਦੀ ਗੱਲ ਕੀਤੀ ਹੈ, ਅੰਮ੍ਰਿਤਸਰ ਭਾਜੀ 34ਵੇਂ ਨੰਬਰ ਤੇ ਆਉਂਦਾ
1: ਕਿਹਦੇ ਵਿੱਚ?
0: ਪਿਛਲੇ ਹਫਤੇ ਸਵੱਛ ਵਾਯੂ ਸਰਵੇਖਣ ਹੋਇਆ, ਕਿਹੜੇ ਸ਼ਹਿਰ ਦੀ ਸਾਫ ਹਵਾ ਇੰਡੀਆ?
1: ਨਹੀਂ ਇਹ ਸਾਡੀ ਨਿਊਜ਼ ਆ,
0: ਇਹ ਨਿਊਜ਼ ਆ
1: ਭਾਜੀ। ਉਹ ਡੂਡੂ ਡੂਡੂ ਤੇ ਥੋੜਾ ਸ਼ਗਨ ਹੁੰਦਾ ਭਾਜੀ ਆਪਣਾ, ਇਹ ਥੋੜਾ ਜਿਹਾ ਸ਼ਗਨ ਹੁੰਦਾ। ਅੱਛਾ ਹੁਣ ਮੈਨੂੰ ਯਾਦ ਆਇਆ, ਤੁਸੀਂ ਅੰਮ੍ਰਿਤਸਰ ਵਾਲੀ ਨਿਊਜ਼ ਰੱਖਣੀ ਸੀ, ਇਸ ਕਰਕੇ ਦੇਖੋ
0: ਖਬਰ ਬੜੀ ਬੇਕਾਰ ਚੀਜ਼ਾਂ ਲਿੰਕ ਨੇ,
1: ਇਧਰ ਉਧਰ ਪਾ ਕੇ ਕਰ ਦਿੰਦੇ ਹੋ ਤੁਸੀਂ ਲਿੰਕ। ਕਿੰਨੇ ਨੰਬਰ ਤੇ ਦੱਸਿਆ ਜੀ?
0: ਸੋ ਇੰਡੀਆ ਚ ਜਿਹੜੇ ਸ਼ਹਿਰਾਂ ਦੀ, ਪਹਿਲਾਂ ਤਾਂ ਇਹ ਦੇਖੋ ਕਿ ਇੰਡੀਅਨ ਗਵਰਨਮੈਂਟ ਇਹ ਹਰ ਸਾਲ ਕਰਵਾਉਂਦੀ ਹੈ ਇਹ।
1: ਅੱਛਾ ਜੀ,
0: ਜਿਹੜਾ ਮਿਨਿਸਟਰੀ ਆਫ ਐਨਵਾਇਰਮੈਂਟ ਹੈ ਉਹ ਕਰਦੇ ਨੇ ਇਹ ਸਰਵੇਖਣ, ਜਿਹੜਾ
1: ਇਹ ਵੀ ਮਿਨਿਸਟਰ ਹੁੰਦਾ ਹੈ
0: ਮਿਲੀਅਨ ਪਲੱਸ ਜਿਹਨੂੰ ਕਹਿ ਲੈਂਦੇ।
1: ਠੀਕ ਹੈ ਜੀ।
0: ਦੂਜੀ ਕੈਟੇਗਰੀ ਹੈਗੀ ਹੈ ਟੀਅਰ 2, ਜਿਹਨਾਂ ਦੇ 3 ਲੱਖ ਤੋਂ 10 ਲੱਖ ਦੇ ਵਿੱਚ ਆਬਾਦੀ।
1: ਠੀਕ ਹੈ, 10 ਲੱਖ।
0: ਤੀਜੀ ਕੈਟੇਗਰੀ ਹੈਗੀ ਹੈ ਟੀਅਰ 3, 3 ਲੱਖ ਜਾਂ ਤੋਂ ਘੱਟ
1: ਥੱਲੇ। ਹਾਂ ਠੀਕ ਹੈ, ਤਿੰਨ ਤੋਂ ਦਸ ਤੇ ਦਸ ਤੋਂ ਉੱਤੇ,
0: ਦਸ ਤੋਂ ਉੱਤੇ।
1: ਠੀਕ ਹੈ।
0: ਸੋ ਇਸ ਕੈਟੇਗਰੀ ਦੇ ਵਿੱਚ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰ ਹੈ ਅੱਜ ਤੁਹਾਨੂੰ ਸਾਰੇ ਦੱਸ ਦਿੰਦੇ ਹਾਂ ਵੀ ਕਿਹਨਾਂ ਦੀ ਹਵਾ ਸਾਫ਼ ਹੈ, ਕਿਹਨਾਂ ਦੀ ਖਰਾਬ ਹੈ।
1: ਲੋ ਜੀ ਪੰਜਾਬ ਵਾਸੀਓ।
0: ਅੱਛਾ, ਵੈਸੇ ਇਹਦੇ ਚ ਪੰਜਾਬ ਦੇ ਬਹੁਤ ਘੱਟ ਸ਼ਹਿਰ ਨੇ ਜਿਹਨਾਂ ਦੀ ਸਾਫ਼ ਹਵਾ ਹੈ, ਪਰ ਮੈਨੂੰ ਇਸ ਸਰਵੇਖਣ ਤੇ ਯਕੀਨ ਜਿਹਾ ਨਹੀਂ ਹੁੰਦਾ, ਕਿਉਂਕਿ ਜਦੋਂ ਮੈਂ ਤੁਹਾਨੂੰ ਸਰਵੇਖਣ ਪੂਰਾ ਦੱਸੂਗਾ ਤੇ ਤੁਸੀਂ ਕਹਿਣਾ ਵੀ ਭਾਜੀ ਇਹਦਾ ਜਾਲੀ ਹੈ।
1: ਅੱਛਾ ਜੀ, ਹੈਨਾ,
0: ਕਿਉਂਕਿ ਇਹ ਚ ਲਖਨਊ ਪਹਿਲੇ ਨੰਬਰ ਤੇ ਹੈ ਭਾਜੀ। ਲਖਨਊ ਪਹਿਲੇ ਨੰਬਰ ਤੇ ਸਭ ਤੋਂ ਸਾਫ਼ ਹਵਾ ਚ, ਜਿਹੜੇ ਮਿਲੀਅਨ ਪਲੱਸ ਕੈਟਾਗਰੀ ਵਾਲੇ ਨੇ।
1: ਅੱਛਾ ਜੀ।
0: ਉਹ ਚ ਇੰਦੌਰ ਦੂਜੇ ਨੰਬਰ ਤੇ, ਨਾਰਮਲੀ ਇੰਦੌਰ ਪਹਿਲੇ ਨੰਬਰ ਤੇ ਆਉਂਦਾ ਸੀਗਾ, ਪਰ ਹੁਣ ਇੰਦੌਰ ਕਹਿੰਦਾ ਵੀ ਇਹਨਾਂ ਨੇ PM2, PM10, ਪਹਿਲਾਂ PM ਉਹ ਨਹੀਂ ਹੁੰਦੇ ਪਾਰਟੀਕੁਲਰ ਮੈਟਰਸ, ਹਵਾ ਚ ਨਹੀਂ ਹੁੰਦੇ ਹੈਗੇ PM2.5, PM10, ਡਸਟ ਪਾਰਟੀਕਲ ਹੁੰਦੇ।
1: ਠੀਕ ਹੈ, ਠੀਕ
0: ਹੈ। ਤੇ ਉਹ ਕਹਿੰਦੇ ਵੀ ਐਤਕੀ ਇਹਨਾਂ ਨੇ PM10 ਵੀ ਕਾਊਂਟ ਕਰਨ ਲੱਗੇ, ਅੱਗੇ ਜੇ PM2.5 ਕਰਦੇ ਸੀ ਤਾਂ ਇੰਦੌਰ ਪਹਿਲੇ ਨੰਬਰ ਤੇ ਹੁੰਦਾ ਸੀ, ਵਿਚ ਇਜ਼ ਰਾਈਟ ਮੇਰੇ ਖਿਆਲ ਦੇ ਨਾਲ, ਦੋਵੇਂ ਕਰਨੇ ਚਾਹੀਦੇ ਨੇ, ਪੋਲਿਊਸ਼ਨ ਦਾ ਪੋਲਿਊਸ਼ਨ ਹੀ ਆ ਨਾ।
1: ਸਹੀ ਗੱਲ ਹੈ।
0: ਸੋ ਲਖਨਊ ਪਹਿਲੇ ਨੰਬਰ ਤੇ, ਇੰਦੌਰ ਦੂਜੇ ਤੇ, ਜਬਲਪੁਰ ਤੀਜੇ ਤੇ, ਭੋਪਾਲ ਚੌਥੇ ਤੇ, ਫਿਰ 5ਵੇਂ, 6ਵੇਂ, 7ਵੇਂ, 8ਵੇਂ, 9ਵੇਂ, 10ਵੇਂ ਦੇ ਉੱਤੇ ਜਿਹੜੇ ਸ਼ਹਿਰ ਹੈ ਉਹ ਚੋਂ ਇੱਕ ਪੰਜਾਬ ਦਾ ਹੈ। ਭੋਪਾਲ ਤੋਂ ਬਾਅਦ ਆਗਰਾ, ਸੂਰਤ, ਰਾਏਪੁਰ, ਥਾਣੇ, ਚੰਡੀਗੜ੍ਹ ਤੇ ਰਾਜਕੋਟ। ਸੋ ਚੰਡੀਗੜ੍ਹ 9ਵੇਂ ਨੰਬਰ ਦੇ ਉੱਤੇ ਆਉਂਦਾ ਹੈ ਇਸ ਸੂਚੀ ਦੇ ਵਿੱਚ। ਪਰ ਜੇ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਿਹੜੀਆਂ ਮਿਲੀਅਨ ਪਲੱਸ ਸਿਟੀਜ਼ ਹੈ, ਵੈਸੇ ਪੰਜਾਬ ਕੋਲ ਹੈਗੇ ਹੀ ਦੋ ਸ਼ਹਿਰ ਨੇ
1: ਜਿਹੜੇ ਮਿਲੀਅਨ ਪਲੱਸ,
0: ਜਿਹੜੇ ਮਿਲੀਅਨ ਪਲੱਸ ਹੈ, ਉਹ ਚੋਂ ਅੰਮ੍ਰਿਤਸਰ 34ਵੇਂ ਨੰਬਰ ਤੇ ਹੈ।
1: ਅੱਛਾ, ਠੀਕ ਹੈ, 34ਵੇਂ ਨੰਬਰ
0: ਤੇ। ਲੁਧਿਆਣਾ 42ਵੇਂ ਨੰਬਰ ਤੇ ਹੈ।
1: ਓ ਅੱਛਾ, ਠੀਕ ਹੈ, ਠੀਕ ਹੈ।
0: ਸੋ ਇਹ ਰੈਂਕ ਹੈਗਾ ਇਹਨਾਂ ਦਾ।
1: ਤੇ ਭਾਈ ਯਾਰ ਇਹ ਮੇਰੇ ਖਿਆਲ ਨਾਲ ਜੇ ਉਧਰ ਜਿਹੜਾ ਸਾਊਥ ਸੂਥ ਵਾਲੀ ਚੀਜ਼ਾਂ, ਉੱਥੇ ਸਗੋਂ ਜ਼ਿਆਦਾ ਗ੍ਰੀਨਰੀ ਹੈ, ਉੱਥੇ ਪੋਲਿਊਸ਼ਨ ਉੱਥੇ।
0: ਇਹੀ ਤਾਂ ਮੈਨੂੰ ਸਮਝ ਨਹੀਂ ਆਇਆ ਹੈਗਾ, ਇਹ ਇਸੇ ਹੀ ਕਰਕੇ ਤਾਂ ਮੈਂ ਕਹਿ ਰਿਹਾ। ਮੈਨੂੰ ਲੱਗਦਾ ਕਿ ਕੇਰਲਾ ਦੇ ਜਾਂ ਆਸਾਮ ਵਗੈਰਾ ਦੇ
1: ਯਾਰ ਉਹ ਕਿੰਨੀ ਗ੍ਰੀਨ
0: ਉੱਥੇ, ਪਰ ਇਹ ਮਿਲੀਅਨ ਪਲੱਸ ਹੈ, ਹੋ ਸਕਦਾ ਕੇਰਲਾ ਦਾ ਕੋਈ, ਪਰ ਹੈਗਾ ਕੇਰਲਾ ਦਾ ਤ੍ਰਿਵੇਂਦਮਪੁਰਮ ਤਾਂ ਹੈਗਾ ਹੀ ਹੈ,
1: ਪਰ
0: ਕੋਚੀ ਤਾਂ ਹੈਗਾ ਹੀ ਹੈ, ਵੱਡਾ ਸ਼ਹਿਰ ਇਹ, ਵੱਡੇ ਸ਼ਹਿਰ ਨੇ,
1: ਕਿਉਂਕਿ ਅਸੀਂ
0: ਐਨੀਵੇਜ਼ ਆਪਾਂ ਉਹ ਲਿਸਟ ਵੱਲ ਵੀ ਆ ਜਾਂਦੇ ਹਾਂ ਜਿਹੜੇ 3 ਤੋਂ 10 ਲੱਖ ਦੇ ਹੈਗੇ ਨੇ।
1: ਅੱਛਾ ਅੱਛਾ, ਹਾਂ।
0: ਉਹਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਰੁੜਕੇਲਾ।
1: ਰੁੜਕੇਲਾ
0: ਚ IIT ਹੈ ਨਾ?
1: ਅੱਛਾ, ਰੁੜਕੀ, IIT ਰੁੜਕੀ
0: ਨਹੀਂ, ਰੁੜਕੇਲਾ।
1: ਅੱਛਾ, ਰੁੜਕੇਲਾ ਵੀ ਹੈ।
0: ਰੁੜਕੇਲਾ ਵੱਡਾ ਸ਼ਹਿਰ ਹੈ, ਇੰਡਸਟਰੀਅਲ ਸਿਟੀ ਹੈ ਵੈਸੇ, ਪਰ ਮੈਨੂੰ ਸਮਝ ਨਹੀਂ ਆਇਆ ਵੀ ਇੰਡਸਟਰੀਅਲ ਸਿਟੀ ਹੈ ਕਿਵੇਂ। ਦੂਜੇ ਨੰਬਰ ਤੇ ਫਿਰੋਜ਼ਾਬਾਦ ਉਹ UP ਵਾਲਾ, ਫਿਰ ਗੁੰਟੂਰ, ਫਿਰ ਅਮਰਾਵਤੀ, ਫਿਰ ਭੁਵਨੇਸ਼ਵਰ, ਇਹ ਟੌਪ 5 ਸ਼ਹਿਰ ਹੈਗੇ ਨੇ। ਫਿਰ ਏਦਾਂ ਹੀ ਝਾਂਸੀ, ਅਲਵਰ, ਮੁਰਾਦਾਬਾਦ, ਨੋਇਡਾ, ਉਦੈਪੁਰ,
1: ਇਹ ਸਾਰੇ ਅੱਗੇ
0: ਇਹ ਸਾਰੇ ਹੈਗੇ ਨੇ ਸ਼ਹਿਰ। ਦੇਹਰਾਦੂਨ 15ਵੇਂ ਨੰਬਰ ਤੇ, ਵਿੱਚ ਆਈ ਐਮ ਸਰਪ੍ਰਾਈਜ਼। ਇੰਡਸਟਰੀਅਲ ਸਿਟੀ ਪਹਿਲੇ ਨੰਬਰ ਤੇ, ਦੇਹਰਾਦੂਨ ਜਿਹੜਾ ਪਹਾੜਾਂ ਚ ਘਿਰਿਆ ਹੋਇਆ ਸ਼ਹਿਰ ਹੈ,
1: ਲੋਕੀ ਇੰਨੇ ਜਾਂਦੇ ਆ ਦੇਹਰਾਦੂਨ,
0: ਕਮਾਲ ਦੀ ਗੱਲ ਹੈਗੀ ਉਹ। ਤੇ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਵੀ ਉਧਰਲੇ ਪਾਸੇ ਆਸਾਮ ਵਾਲੇ ਪਾਸੇ, ਗੁਹਾਟੀ, ਗੁਹਾਟੀ ਹੈਗਾ 18ਵੇਂ ਨੰਬਰ ਤੇ। ਸੋ ਮੈਨੂੰ ਥੋੜਾ ਜਿਹਾ ਇਹ ਝੋਲ ਹੈ। ਜੰਮੂ 23ਵੇਂ ਨੰਬਰ ਤੇ,
1: ਭਾਈ ਪੈਸੇ ਦਿੱਤੇ ਆ ਭਾਜੀ, ਦੱਸੋ ਕਿਉਂਕਿ ਉਧਰਲੇ ਬੰਦੇ ਪੈਸੇ ਨੀ ਖਰਚ ਕੇ ਦਿੰਦੇ ਹੋਣੇ ਵਿਚਾਰੇ।
0: ਨੈਚੁਰਲ ਸ਼ਹਿਰ ਜੰਮੂ ਭਾਜੀ, ਜੰਮੂ ਅੱਛਾ ਇਸ ਸੂਚੀ ਚ ਪਟਿਆਲਾ 28ਵੇਂ ਨੰਬਰ ਤੇ ਹੈਗਾ,
1: ਚਲੋ
0: ਜਿਹੜੇ 3 ਤੋਂ 10 ਲੱਖ ਚ, ਤੇ ਉਹ ਆਪਾਂ ਮੰਨਦੇ ਵੀ ਆ ਪੰਜਾਬ ਚ, ਮੈਨੂੰ ਲੱਗਦਾ ਨੀ ਲੁਧਿਆਣਾ ਤੇ ਅੰਮ੍ਰਿਤਸਰ
1: ਨੇ,
0: ਪਟਿਆਲਾ ਸਟਿਲ ਕੰਪੈਰੀਟਿਵਲੀ ਸਾਫ ਹਵਾ ਹੈਗੀ ਆ, ਪਟਿਆਲੇ ਦੇ ਵਿੱਚ ਤੁਹਾਨੂੰ ਆਸਮਾਨ ਦਿਖ ਜਾਂਦਾ
1: ਭਾਈ, ਦਿੱਲੀ ਦਿੱਲੀ ਕਿੰਨੇ ਨੰਬਰ ਤੇ,
0: ਦਿੱਲੀ ਹੈ ਹੀ ਨੀ,
1: ਦਿੱਲੀ ਹੈ ਹੀ ਨੀ ਹੈ।
0: ਤੇ ਇਸੇ ਲਿਸਟ ਦੇ ਵਿੱਚ 28ਵੇਂ ਨੰਬਰ ਤੇ ਪਟਿਆਲਾ ਤੇ 42ਵੇਂ ਨੰਬਰ ਦੇ ਉੱਤੇ ਜਲੰਧਰ ਆ ਜਾਂਦਾ ਆਪਣਾ ਸ਼ਹਿਰ।
1: ਚਲੋ ਚਲੋ ਠੀਕ ਹੈ।
0: ਤੇ ਦਿੱਲੀ ਵੈਸੇ ਤੁਸੀਂ ਗੱਲ ਠੀਕ ਸੀ ਕਹੀ ਹੈ, ਮਿਲੀਅਨ ਪਲੱਸ ਦੇ ਵਿੱਚ ਦਿੱਲੀ ਹੈਗਾ ਭਾਜੀ, 30ਵੇਂ ਨੰਬਰ ਤੇ ਆ ਦਿੱਲੀ।
1: ਅੱਛਾ 30ਵੇਂ ਨੰਬਰ, ਇਹਨੂੰ ਤਾਂ ਲਾਸਟ ਤੇ ਹੋਣਾ ਚਾਹੀਦਾ ਕਿਤੇ ਉਧਰ।
0: ਪਰ ਤੁਸੀਂ ਇਹ ਦੇਖੋ ਵੀ ਦਿੱਲੀ ਦੇ ਨਾਲੋਂ ਵੱਧ ਹਵਾ ਖਰਾਬ ਅੰਮ੍ਰਿਤਸਰ ਦੀ ਹੋ ਗਈ ਫਿਰ, ਅੰਮ੍ਰਿਤਸਰ 34ਵੇਂ ਤੇ ਆ।
1: ਅਸੀਂ ਤਾਂ ਵੈਸੇ ਨਹੀਂ ਹਵਾ ਖਰਾਬ ਕਰਦੇ ਆਪਣੀ, ਦੱਸ
0: ਹਾਲੇ ਕਰਤੀ ਦੱਸ ਹੈ
1: ਭਾਜੀ, ਏਦਾਂ ਏਦਾਂ ਨਹੀਂ ਆ।
0: ਅੱਛਾ ਇੱਕ ਹੋਰ ਗੱਲ, ਖਾਸ ਗੱਲ,
1: ਹਾਂਜੀ
0: ਮੈਂ, ਮੇਰਾ ਧਿਆਨ ਸੀਗਾ 3 ਲੱਖ ਤੋਂ ਥੱਲੇ ਵਾਲੇ ਸ਼ਹਿਰ, ਕਿਉਂਕਿ ਉਹਨਾਂ 'ਚ ਤਾਂ ਫਿਰ ਆਪਣੇ ਛੋਟੇ ਸ਼ਹਿਰ ਆਉਂਦੇ ਹੈਗੇ ਨੇ, ਵੀ ਉਹ 'ਚ ਕੋਈ ਪੰਜਾਬ ਦਾ ਸ਼ਹਿਰ ਆਉਂਦਾ ਕਿ ਨਹੀਂ ਆਉਂਦਾ।
1: ਠੀਕ ਹੈ,
0: ਉਹ 'ਚ ਪਹਿਲੇ ਨੰਬਰ ਤੇ ਕੋਈ ਕਲਿੰਗਾ ਨਗਰ ਹੈ, ਆਈ ਡੋਂਟ ਨੋ, ਸ਼ਾਇਦ ਤੁਹਾਨੂੰ ਵੀ ਪਤਾ ਹੋਣਾ
1: ਕਲਿੰਗਾ ਨਗਰ, ਉਹ ਮਲਿੰਗਾ ਦੇ ਲੱਗ ਹੋਣਾ।
0: ਇਹਦੇ 'ਚ ਸ਼ਾਇਦ ਕਿਸੇ ਵੀ ਸ਼ਹਿਰ ਦੇ ਬਾਰੇ ਤੁਸੀਂ ਨਾ ਸੁਣਿਆ ਹੋਵੇ, ਜਿਹੜੇ ਜੇ ਮੈਂ ਟੌਪ 10 ਤੁਹਾਨੂੰ ਦੱਸ ਵੀ ਦਿੱਤੇ, ਸੋ ਮੈਂ ਇਹਦੇ ਟੌਪ 10 ਨਹੀਂ ਦੱਸਣੇ ਹੈਗੇ, ਪਰ ਜਿਹੜੇ 3 ਲੱਖ ਤੋਂ ਘੱਟ ਆਬਾਦੀ ਜਾਂ 3 ਲੱਖ ਦੀ ਆਬਾਦੀ ਵਾਲੇ ਸ਼ਹਿਰ ਨੇ, ਉਹਨਾਂ 'ਚ ਪੰਜਾਬ ਦੇ ਕਿਹੜੇ ਕਿਹੜੇ ਆਉਂਦੇ ਨੇ ਸੁਣ ਕੇ ਤੁਸੀਂ ਕਹੋਗੇ ਆਹ ਥੂ। 19ਵੇਂ ਨੰਬਰ ਤੇ ਗੋਬਿੰਦਗੜ੍ਹ, ਕਮਾਲ ਦੀ ਗੱਲ ਹੈ ਯਾਰ, ਗੋਬਿੰਦਗੜ੍ਹ
1: ਆਪਾਂ ਗੋਬਿੰਦਗੜ੍ਹ
0: ਪੋਲਿਊਸ਼ਨ ਇੱਥੇ ਹੁੰਦਾ, ਮਤਲਬ ਗੋਬਿੰਦਗੜ੍ਹ ਭਾਜੀ ਲਿਟਰਲੀ ਤੁਸੀਂ ਚਿੱਟਾ ਰੁਮਾਲ ਬੰਨ ਕੇ ਜਾਓ ਸਵੇਰੇ 10 ਵਜੇ ਤੇ ਸ਼ਾਮ ਨੂੰ ਨੀ, ਤੁਸੀਂ ਦੁਪਹਿਰੀ 2 ਵਜੇ ਵਾਪਸ ਆ
1: ਜਾਓ,
0: ਕਾਲਾ ਹੋਊਗਾ ਤੁਹਾਡਾ ਰੁਮਾਲ, ਕਮਾਲ ਦੀ ਗੱਲ ਹੈ ਇਹਦੇ ਚ। ਫੇਰ ਹੋਰ ਇੰਡਸਟਰੀਅਲ ਸਿਟੀਜ਼ ਆ ਜਿਹੜੇ ਆਪਣਾ ਬੱਦੀ ਹੈ 24ਨੰਬਰ ਹਿਮਾਚਲ ਵਾਲਾ ਹੈ, ਕਮਾਲ ਇਹ ਕਰਤੀ। ਅੱਛਾ ਪੰਜਾਬ ਦੇ ਇਹਦੇ ਚ 2 ਸ਼ਹਿਰ ਨੇ, 2 ਜਾਂ 3 ਨੇ 4 ਨੇ, ਬਹੁਤ ਗੰਦੀ ਹਵਾ ਭਾਜੀ। 34ਵੇਂ ਨੰਬਰ ਤੇ ਪਠਾਨਕੋਟ,
1: ਅੱਛਾ
0: ਤੇ ਫੇਰ ਉਹ ਚ 39ਵੇਂ ਨੰਬਰ ਤੇ ਡੇਰਾ ਬਸੀ,
1: ਓ ਅੱਛਾ
0: ਆਪਣੇ ਚੰਡੀਗੜ੍ਹ ਦੇ
1: ਡੇਰਾ ਬਸੀ
0: ਜਿੱਥੇ ਹੇਵਰਡ 5000
1: ਜਿਹੜੀਆਂ
0: ਇਹਦੇ ਵਿੱਚ ਸਾਫ ਹਵਾ ਵਾਲੀਆਂ ਨੇ, ਪੰਜਾਬ ਦਾ ਹੋਰ ਕੋਈ ਸ਼ਹਿਰ ਹੀ ਨੀ ਵਜਿਆ ਹੈਗਾ।
1: ਸਹੀ ਗੱਲ ਹੈ, ਮਤਲਬ ਇਹ ਮੈਨੂੰ ਲੱਗਣ ਡਿਆ ਵਾ ਇਹ ਸੱਚੀ ਖਬਰ ਬੇਕਾਰ ਆ।
0: ਅੱਛਾ ਇਹ ਖਬਰ ਬੇਕਾਰ ਹੈ, ਪਰ ਤੁਹਾਡੀ ਫੇਵਰੇਟ ਫਿਲਮ ਦਾ ਗਾਣਾ ਬੇਕਾਰ ਨਹੀਂ ਹੋ
1: ਸਕਦਾ। ਕਿਹੜਾ ਸੀ
0: ਭਾਜੀ? ਆਡੀਓ ਕੁਆਲਿਟੀ ਦੇਖਿਓ ਕਿੱਡੀ ਖਤਰਨਾਕ ਹੈ ਇਹਦੀ।

0: ਦੇਖੋ ਮੈਂ ਗਾਣੇ ਪੂਰੇ ਚਲਾ ਦਿੰਦਾ ਪਰ ਸੈਮੀ ਸਾਹਿਬ ਨਾਰਾਜ਼ ਹੋਣਗੇ ਵੀ ਪੂਰੇ ਪੂਰੇ ਗਾਣੇ ਕਾਹਤੇ ਨੀ ਚਲਾਉਂਦੇ ਹੈਗੇ ਫਿਰ।
1: ਅੱਛਾ,
0: ਪਰ ਚੱਕਰ ਇਹ ਹੈ ਕਿ ਗਾਣੇ ਵਾਲਾ ਸ਼ੋਅ ਹੈ ਹੀ ਨੀ ਨਾ, ਇਹ ਤਾਂ ਖਬਰਾਂ ਵਾਲਾ ਸ਼ੋਅ ਹੈ।
1: ਹਾਂਜੀ,
0: ਸੋ ਸੁਣਾਈਏ ਫਿਰ ਅੱਜ ਦੀਆਂ ਖਬਰਾਂ,
1: ਤਾਜ਼ਾ ਤਰੀਨ ਖਬਰਾਂ।
0: ਭਾਜੀ ਤੁਹਾਨੂੰ ਮੈਂ ਦੋ ਐਂਟਰਪ੍ਰੀਨਰ ਆਈਡੀਆ, ਤੁਸੀਂ ਬਿਜ਼ਨਸਮੈਨ ਬਣਨ ਨੂੰ ਫਿਰਦੇ ਹੋ ਨਾ, ਤੁਹਾਨੂੰ ਮੈਂ ਦੋ ਆਈਡੀਆ ਦੇਣੇ ਆ ਜਿਹਦੇ ਨਾਲ ਤੁਸੀਂ ਲੱਖਪਤੀ ਕਰੋੜਪਤੀ ਹੋਏ ਨਾ, ਔਰ ਵਾਕਈ ਇਹ ਪ੍ਰੈਕਟੀਕਲ ਨੇ ਵਾ, ਉਹ ਨੀ ਹੈਗਾ ਵੀ ਹਵਾ ਚ ਗੱਲ ਕਰ ਰਿਹਾ ਮੈਂ।
1: ਲੈ
0: ਤੇ ਵਾਕਈ ਤੁਹਾਨੂੰ ਮੈਂ ਦੋ ਆਈਡੀਆ ਦੇਣ ਲੱਗਿਆ, ਨਾਲੇ ਅੱਜ ਦੀਆਂ ਖਬਰਾਂ ਹੋ ਗਈਆਂ, ਨਾਲੇ ਐਂਟਰਪ੍ਰੀਨਰ ਬਣਨ ਦੇ ਲਈ ਦੋ ਆਈਡੀਆ।
1: ਆਹ ਤੇ ਬਹੁਤ ਹੀ ਘੈਂਟ ਖਬਰ ਹੋਈ।
0: ਸੋ ਆਈਡੀਆ ਇਹ ਹੈਗਾ ਭਾਜੀ ਕਿ ਪਹਿਲੀ ਖਬਰ ਤਾਂ ਹੈਗੀ ਹੈ ਕੋਲੰਬੀਆ ਤੋਂ। ਯੂ ਨੋ ਆਈ ਲਾਈਕ ਵੈਨਜ਼ੂਏਲਾ, ਹਾਊ ਮਚ ਆਈ ਲਾਈਕ ਵੈਨਜ਼ੂਏਲਾ।
1: ਓ ਯੈਸ,
0: ਵੈਨਜ਼ੂਏਲਾ ਦੇ ਨਾਲ ਇਹ ਗੁਆਂਢ ਦੇ ਵਿੱਚ ਪੈਂਦੀ ਹੈ ਕੰਟਰੀ ਕੋਲੰਬੀਆ,
1: ਠੀਕ ਹੈ,
0: ਸਾਊਥ ਅਮਰੀਕਾ ਦੇ ਵਿੱਚ। ਤੁਹਾਨੂੰ ਪਤਾ ਵੈਸੇ ਦੁਨੀਆ ਦਾ ਨਕਸ਼ਾ ਬਦਲ ਰਿਹਾ?
1: ਅੱਛਾ ਜੀ, ਦੱਸਿਆ ਨੀ ਕਿਸੇ ਨੇ ਮੈਨੂੰ।
0: ਤੁਸੀਂ ਸੁਣਿਓ ਫਿਰ ਸਾਡਾ ਪ੍ਰੋਗਰਾਮ ਕੱਲ ਜਿਹੜਾ ਹੋ ਕੇ ਹਟਿਆ।
1: ਅੱਛਾ,
0: ਉਹ ਚ ਤੁਹਾਨੂੰ ਦੱਸਿਆ ਸਾਰਿਆਂ ਨੂੰ ਵੀ ਅਸੀਂ ਦੁਨੀਆ ਦਾ ਨਕਸ਼ਾ ਬਦਲ ਰਿਹਾ।
1: ਮਤਲਬ ਕੌਣ ਬਦਲਦਾ ਪਿਆ, ਆਪਾਂ ਬਦਲਦੇ ਪਏ ਜਾਂ ਆਟੋਮੈਟਿਕ ਹੀ ਮਤਲਬ ਧਰਤੀ ਇਧਰ?
0: ਪਹਿਲਾਂ ਜਿਨ੍ਹਾਂ ਨੇ ਬਣਾਇਆ ਸੀ ਉਹ ਤਾਂ ਪੁੱਛਿਆ ਨੀ ਤੁਸੀਂ, ਕਿਹਨੇ ਬਣਾਇਆ?
1: ਉਹ ਤਾਂ ਗੱਲਾਂ ਲੰਘ ਗਈਆਂ ਨਾ, ਜਿਹੜਾ ਹੁਣ ਫਿਊਚਰ
0: ਹੋ ਰਿਹਾ ਉਹ ਦੋਏ ਦੱਸੀਆਂ ਵੀ ਪਹਿਲਾਂ ਕਿਹਨੇ ਬਣਾਇਆ ਸੀ ਤੇ ਹੁਣ ਕਿਉਂ ਬਦਲ ਰਿਹਾ।
1: ਉਹ ਅੱਛਾ, ਇਹ ਮੈਂ ਨਿਊਜ਼ ਪੜ੍ਹੀ ਸੀ ਜਦੋਂ, ਪਤਾ ਨਹੀਂ
0: ਰੇਡੀਓ ਤੇ ਕਿਤਾ, ਤੁਸੀਂ ਇਨਸਾਈਟ ਰਿਪੋਰਟ ਸੁਣਿਓ?
1: ਨਹੀਂ ਨਹੀਂ, ਪਤਾ ਨਹੀਂ ਮੈਨੂੰ ਨਹੀਂ ਪਤਾ ਵੀ ਇੱਥੇ ਤੁਸੀਂ ਦੱਸੇ ਜਾਂ ਕਿੱਥੇ ਮੈਂ ਕੀਤਾ। ਉਹ ਜਦੋਂ ਇੰਡੀਆ ਦਾ ਜਦੋਂ ਆਪਣਾ ਬਟਵਾਰਾ ਆਇਆ ਸੀ
0: ਤੇ
1: ਜਦੋਂ ਗੋਰਾ ਆ ਕੇ ਇਦਾਂ ਲਾਈਨ ਲੂਨ ਮਾਰ ਕੇ ਚਲਾ ਗਿਆ,
0: ਉਹ ਆਪਣਾ ਉਹ ਪੁਰਾਣਾ ਸ਼ੋਅ ਸੀਗਾ,
1: ਕੋਈ ਹੈਗਾ ਸੀ ਨਾ ਵੀ ਇਦਾਂ ਹੀ ਲਾਈਨ ਲੂਨ ਮਾਰ ਕੇ ਚਲਾ ਗਿਆ।
0: ਉਹ ਸੀਗੀ ਉਹ ਮੈਕਮੋਹਨ ਤਾਂ ਚਾਈਨਾ ਲਈ ਸੀ, ਰੈਡ ਕਲਿਫ
1: ਲਾ,
0: ਮਿਸਟਰ ਰੈਡ ਕਲਿਫ ਆਏ ਸੀਗੇ ਤੇ ਉਹ ਕਹਿੰਦੇ ਕਿ ਆਹ ਚਾਈਨਾ ਹੈ। ਇਹ ਉਹ ਕਿਹੜੀ ਫਿਲਮ ਹੈ ਅੱਜ ਕੱਲ ਉਹ ਬੜੇ ਹਾਸੇ ਮਜ਼ਾਕ ਦੇ ਵਿੱਚ ਉਹਨੇ ਦਿਲਜੀਤ ਦੋਸਾਂਝ ਨੇ ਸਟੈਂਡ ਅਪ ਵੀ ਕੀਤਾ, ਉਹ ਮੈਂ ਵਾਪਸ ਆਊਂਗਾ।
1: ਅੱਛਾ,
0: ਉਹਨੇ ਰੈਡ ਕਲਿਫ ਦੀ ਉਹ ਪਹਿ ਵੀ ਕੀਤੀ ਹੈਗੀ
1: ਦੇਖਿਆ ਸੀ
0: ਬਈ, ਰੈਡ ਕਲਿਫ ਨੂੰ ਕਹਿੰਦੇ ਬਈ ਕੰਟਰੀ ਵੰਡਣੀ ਆ, ਉਹ ਕਹਿੰਦੇ ਅੱਛਾ ਸਰ ਕਿੰਨੇ ਮਹੀਨਿਆਂ ਚ ਕਿੰਨੇ ਸਾਲ ਲੱਗਣਗੇ? ਸਾਲ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ, ਮੈਂ ਤਾਂ ਪੰਜ ਹਫ਼ਤਿਆਂ ਦੇ ਵਿੱਚ ਕਰਦਾ ਹੈਗਾ।
1: ਸਹੀ ਗੱਲ,
0: ਪੰਜ ਹਫ਼ਤੇ ਬੈਠਦਾ ਦਿੱਲੀ ਬਹਿੰਦਾ, ਉਹ ਤਾਂ ਜਾਂਦਾ ਵੀ ਨੀ ਅੰਮ੍ਰਿਤਸਰ ਲਾਹੌਰ, ਕਹਿੰਦਾ ਇਹਨਾਂ ਨੂੰ ਇਹਨੂੰ ਇੱਧਰ ਕਰ ਦੋ, ਇਹਨੂੰ ਇੱਧਰ ਕਰ ਦੋ।
1: ਸਹੀ ਗੱਲ,
0: ਹੁਣ ਪਹਿਲਾਂ ਲਾਹੌਰ ਇੱਧਰ ਕਰਤਾ ਸੀ, ਫਿਰ ਬਾਅਦ ਚ ਕਹਿੰਦੇ ਜਿਨ੍ਹਾਂ ਨੇ ਸਟੈਂਡ ਲੈ ਲਿਆ, ਜਿਨ੍ਹਾਂ ਕਹਿੰਦਾ ਜੀ ਸਾਰੇ ਹੀ ਤੁਸੀਂ ਵੱਡੇ ਵੱਡੇ ਸ਼ਹਿਰ ਇੰਡੀਆ ਨੂੰ ਦੇਤੇ, ਦਿੱਲੀ ਦੇਤਾ ਤੇ ਬੰਬੇ ਦੇਤਾ, ਤੇ ਸਾਡੇ ਕੋਲ ਤਾਂ ਸਿਰਫ ਕਰਾਚੀ ਵੀ ਐਡਾ ਡੈਵਲਪ ਨਹੀਂ ਸੀਗਾ, ਲਾਹੌਰ ਸੀਗਾ, ਲਾਹੌਰ ਵੀ ਲੈ ਗਏ, ਫਿਰ ਉਹਨਾਂ ਨੇ ਲਾਹੌਰ ਦੇ ਇੱਧਰ ਦਿੱਤਾ ਤੇ ਫਿਰੋਜ਼ਪੁਰ ਇੱਧਰ ਕਰ ਲਿਆ।
1: ਅੱਛਾ, ਇੱਦਾਂ ਹੋਇਆ? ਇਹ ਤਾਂ ਜਦੋਂ ਆਪਾਂ ਮਿੱਟੀ ਚ ਨਹੀਂ ਖਿਡਾਉਂਦੇ ਖਿਡਾਉਣੇ ਹੁੰਦੇ, ਅੱਜ ਦਿੱਲੀ ਮਿੱਟੀ ਤੇਰੀ ਆ, ਢੇਰੀ ਤੇਰੀ ਆ ਮੇਰੀ,
0: ਉਹ ਕੰਮ ਹੈ। ਐਨੀਵੇਜ਼, ਅੱਛਾ ਜੀ, ਸੋ ਆਪਾਂ ਨਕਸ਼ੇ ਵਾਲੀ ਗੱਲ ਨਹੀਂ ਹੈਗੀ, ਨਕਸ਼ੇ ਵਾਲੀ ਦੇ ਲਈ ਤੁਸੀਂ ਇਨਸਾਈਟ ਰਿਪੋਰਟ ਪ੍ਰੋਗਰਾਮ ਸੁਣ ਲਿਓ, ਸਾਡਾ ਕੱਲ੍ਹ ਦੇ ਦਿਨ ਹੋਇਆ ਸੀ, ਪੋਡਕਾਸਟ ਪੈ ਗਿਆ ਹੁਣ। ਪਰ ਇਹ ਖਬਰ ਜਿਹੜੀ ਹੈਗੀ ਹੈ ਗਲਫ ਟੂਡੇ ਨਾਮ ਦਾ ਨਿਊਜ਼ ਪੇਪਰ, ਉਹਨਾਂ ਨੇ ਲਗਾਈ ਹੈ।
1: ਓਕੇ,
0: ਤੇ ਉਹ ਕਹਿੰਦੇ ਕੋਲੰਬੀਆ ਦੇ ਵਿੱਚ,
1: ਹਾਂਜੀ,
0: ਕੋਲੰਬੀਆ ਦਾ ਆਰਮੇਨੀਆ ਕਰਕੇ ਇੱਕ ਸ਼ਹਿਰ ਹੈ, ਉੱਥੇ ਦੀ 67 ਸਾਲਾ ਇੱਕ ਜਨਾਨੀ ਹੈ ਜਿਹੜੀ ਹੁਣ ਦੋ ਦੋ ਪ੍ਰਾਪਰਟੀਆਂ ਲਈ ਬੈਠੀ ਹੈ, ਲੱਖਪਤੀ ਕਰੋੜਪਤੀ ਹੋਈ ਬੈਠੀ ਹੈ। ਡੂ ਵਾਂਟ ਟੂ ਨੋ ਦੀ ਐਂਟਰਪ੍ਰੀਨਰ ਆਈਡੀਆ? ਉਹਨੇ ਐਂਟਰਪ੍ਰੀਨਰ ਉਹ ਬਣ ਗਈ, ਉਹਨੇ ਇੱਕ ਬਿਜ਼ਨਸ ਸਟਾਰਟ ਕੀਤਾ। ਡੂ ਵਾਂਟ ਟੂ ਨੋ ਦੈਟ ਬਿਜ਼ਨਸ?
1: ਯੈਸ,
0: ਉਹ ਕਰਦੀ ਹੈ ਚੁਗਲੀਆਂ। ਮਜ਼ਾਕ ਨੀ ਕਰ ਰਹੇ ਭਾਜੀ,
1: ਇਹ ਨਾ ਬੰਦਾ ਨੀ ਕਰ ਸਕਦਾ, ਇਹ ਸਿਰਫ ਲੇਡੀ ਕਰ ਸਕਦੀ ਹੈ, ਕਿਉਂਕਿ
0: ਨਹੀਂ ਉਹ ਐਕਚੁਲੀ ਠੀਕ ਹੈ। ਇਹਦਾ ਨਾਮ ਹੈ ਮਿਰੀਅਮ, ਵੈਸੇ ਉੱਥੇ ਪੂਰੇ ਕੋਲੰਬੀਆ ਚ ਉਹਨੂੰ ਗੋਸਿਪ ਕੁਈਨ ਕਹਿ ਕੇ ਜਾਣਦੇ ਨੇ ਸਾਰੇ।
1: ਅੱਛਾ,
0: ਤੇ ਉਹਨੇ ਕੰਮ ਕਿੱਦਾਂ ਕੰਮ ਕੀ ਸ਼ੁਰੂ ਕੀਤਾ ਸੀ? ਉਹਨੇ ਨਾ ਉਦਾਂ ਹੀ ਘਰ ਦੇ ਬਾਹਰ ਜਿਵੇਂ ਮੰਜੀ ਡਾ ਕੇ ਬਹਿ ਜਾਣੀ ਹੈ ਨਾ,
1: ਠੀਕ ਹੈ,
0: ਤੇ ਏਦਾਂ ਹੀ ਫਿਰ ਜਨਾਨੀਆਂ ਆ ਕੇ ਬੈਠ ਕੇ ਉਹਦੇ ਕੋਲ ਗੱਲਾਂ ਕਰੀ ਜਾਣੀਆਂ। ਉਹਨੂੰ ਲੱਗਿਆ ਵੀ ਲੋਕੀ ਤਾਂ ਬਹੁਤ ਭਰੇ ਭਰੇ ਪਏ ਨੇ, ਉਹਨੇ ਮਹੱਲੇ ਤੋਂ ਇਹ ਗੱਲ ਫਿਰ ਸਾਰੇ ਮਹੱਲਿਆਂ ਚ ਫੈਲਾਤੀ ਵੀ ਮਿਰੀਅਮ ਦੇ ਕੋਲ ਗੱਲ ਕਰਿਓ ਜਾ ਕੇ, ਤੇ ਉਹਦੇ ਕੋਲ ਰਹੂਗੀ ਤਾਂ ਉਹਦੇ ਕੋਲ, ਪਰ ਤੁਸੀਂ ਜੇ ਕਿਸੇ ਦੀ ਚੁਗਲੀ ਕਰਨੀ ਹੈ ਤਾਂ ਮਿਰੀਅਮ ਕੋਲ ਜਾ ਕੇ ਕਰਿਓ।
1: ਅੱਛਾ, ਠੀਕ ਹੈ,
0: ਨਾਲੇ ਤਾਂ ਤੁਸੀਂ ਹਲਕੇ ਹੋ ਜਾਓਗੇ। ਸੋ ਉੱਥੇ ਵੈਸੇ ਆਪਾਂ ਇੱਥੇ ਗੋਸਿਪ ਜਾਂ ਗੱਪ ਕਹਿ ਲੈਂਦੇ ਹਾਂ, ਚੁਗਲੀ ਕਹਿ ਲੈਂਦੇ ਹਾਂ, ਗੱਪ ਨਹੀਂ ਚੁਗਲੀ ਕਹਿ ਲੈਂਦੇ ਹਾਂ। ਉੱਥੇ ਕਹਿੰਦੇ ਨੇ ਕੋਲੰਬੀਅਨ ਲੈਂਗੁਏਜ ਚ ਚਿਸਮੋਸਾ, ਚਟਪਟੀ ਖਬਰ ਸੁਣੀ ਹੋਵੇ ਉਹ ਵੀ ਉਹ ਦੱਸ ਦਿੰਦੀ ਹੈ। ਤੁਹਾਨੂੰ ਪਤਾ ਸ਼ਰਮਾ ਜੀ ਦੀ ਕੁੜੀ, ਹਾਂ ਹਾਂ ਕੀ ਹੋਇਆ, ਉਹ ਤੁਹਾਨੂੰ ਪਤਾ ਨੀ ਵਰਮਾ ਜੀ ਦਾ ਮੁੰਡਾ,
1: ਨਜ਼ਾਰੇ ਲੈ ਗਏ।
0: ਹੁਣ ਮਿਰੀਅਮ ਨੇ ਇਹ ਕੰਮ ਐਡੇ ਕੁ ਲੈਵਲ ਤੇ ਸ਼ੁਰੂ ਕਰਤਾ, ਛੋਟੀਆਂ ਮੋਟੀਆਂ ਖਬਰਾਂ, ਉਹ 5,000 ਕੋਲੰਬੀਅਨ ਪੈਸੋ, ਪੈਸੋ ਉੱਥੇ ਦੀ ਕਰੰਸੀ ਹੈ,
1: ਪੈਸਿਆਂ ਦਾ ਸੁਣਾਉਂਦੀ ਹੈ।
0: ਹਾਂ ਹਾਂ ਸਰ, ਐਵੇਂ ਐਂਟਰਪ੍ਰੀਨਿਓਰ ਕਿਵੇਂ ਬਣ ਗਈ? ਛੋਟੀ ਮੋਟੀ ਖਬਰ ਲੈਣੀ ਹੈ ਤਾਂ 5,000 ਪੈਸੋ, ਤੇ ਵੱਡੀ ਖਬਰ ਲੈਣੀ ਹੈ ਤਾਂ 10,000 ਪੈਸੋ, ਤੇ ਤੁਸੀਂ ਇਹ ਪੈਸੋ ਨੂੰ ਜੇ ਡਾਲਰ ਚ ਕਨਵਰਟ ਕਰੋਗੇ ਤਾਂ ਕੁਛ ਨਹੀਂ ਬਣਨਾ ਹੈਗਾ, ਪਰ ਤੁਸੀਂ 10,000 ਪੈਸੋ ਨੂੰ ਕਨਵਰਟ ਕਰੋਗੇ ਇੰਡੀਅਨ ਰੂਪੀ ਚ ਤਾਂ 250-300 ਰੁਪਈਆ ਬਣਦਾ
1: ਪਰ ਉੱਥੇ 10
0: ਉੱਥੇ ਇੱਕ ਚੁਗਲੀ ਦਾ ਉਹ 300 ਰੁਪਈਆ ਲੈ ਲੈਂਦੀ ਹੈ
1: ਓਹੋ ਅੱਛਾ ਇਹ ਹੁਣ ਉਹਨੇ ਆਪਣਾ ਉਹ ਬਣਾ ਲਿਆ ਬਿਜ਼ਨਸ ਕਰ ਲਿਆ
0: ਹੁਣ ਮੀਰੀਅਮ ਨੇ ਐਡਾ ਵੱਡਾ ਬਿਜ਼ਨਸ ਕਰ ਲਿਆ ਕਿ ਮੀਰੀਅਮ ਨੂੰ ਇੱਕ ਰਾਜ ਰੱਖਣ ਦੇ ਬਦਲੇ 700,000 ਕੋਲੰਬੀਅਨ ਪੈਸੋ ਤੱਕ ਮਿਲੇ ਹੋਏ ਨੇ ਉਹ ਉਹ ਕਿਹਨੇ ਦਿੱਤੇ ਉਹ ਕਹਿੰਦੇ ਕਿ ਇੱਕ ਬੰਦਾ ਜਾ ਕੇ ਦੱਸਿਆ ਕਿ ਆਪਣੀ ਘਰਵਾਲੀ ਨੂੰ ਮਤਲਬ ਵੱਡਾ ਸੀਗਾ ਐਂਟਰਪ੍ਰੈਨਰ ਤੇ ਉਹਦੀ ਘਰਵਾਲੀ ਨੇ ਮੀਰੀਅਮ ਤੋਂ ਜਾ ਕੇ ਪੁੱਛਿਆ ਵੀ ਮੈਨੂੰ ਕੋਈ ਚੁਗਲੀ ਦੱਸ
1: ਠੀਕ ਹੈ
0: ਉਹ ਕਹਿੰਦੀ ਏਦਾਂ ਏਦਾਂ ਕਰਕੇ ਵੀ ਇੱਕ ਫਲਾਣੀ ਕੰਪਨੀ ਹੈ ਉਹਨੂੰ ਲੱਗਿਆ ਵੀ ਉਹ ਤਾਂ ਮੇਰੇ ਘਰਵਾਲੇ ਦੀ ਕੰਪਨੀ ਹੈ ਉਹ ਕਹਿੰਦੀ ਵੀ ਤੂੰ ਮੈਨੂੰ ਪੂਰੀ ਗੱਲ ਦੱਸਣੀ ਹੈ ਤੇ ਏਦਾਂ ਕਰਕੇ ਉਹਨੇ ਦੱਸਤਾ ਵੀ ਏਦਾਂ ਏਦਾਂ ਕਰਕੇ ਵੀ ਮੇਰਾ ਰਿਲੇਸ਼ਨ ਸ਼ਿਪ ਸਟੇਕ ਤੇ ਹੈ ਤੇ ਉਹ ਕਹਿੰਦੀ ਵੀ ਫਿਰ ਜੇ ਇਹ ਗੱਲ ਆ ਵੀ ਫਿਰ ਮੈਂ 700,000 ਪੈਸੋ ਲਊਂਗੀ
1: ਅੱਛਾ
0: ਉਹ ਜਨਾਨੀ ਤੋਂ ਉਹ ਅੱਜ ਤੱਕ ਦੀ ਸਭ ਤੋਂ ਵੱਡੀ ਰਕਮ ਹੈ ਉਹਦੀ
1: ਮਤਲਬ ਉਹ ਜਨਾਨੀ ਆਈ ਉਹਨੇ ਉਹਨੂੰ ਲੇਡੀ ਨੂੰ
0: ਉਹਨੂੰ ਪੁੱਛਣਾ ਸੀਗਾ ਵੀ ਚੁਗਲੀ ਦੱਸ
1: ਕੋਈ ਵੈਸੇ ਕੁਝ ਚੁਗਲੀ ਦੱਸ ਦੱਸਣ
0: ਲੱਗੀ ਵੀ ਹੁਣ ਐਡੀ ਵੱਡੀ ਕੰਪਨੀ ਜਿਵੇਂ ਸ਼ਹਿਰ ਚ ਮਸ਼ਹੂਰ ਹੋਵੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਪਤਾ ਹੈ ਰਿਲਾਇੰਸ ਦਾ ਲਾ ਅੰਬਾਨੀ ਉਧਰੋਂ ਨੀਤਾ ਅੰਬਾਨੀ ਤੁਹਾਡੇ ਕੋਲ ਬੈਠੀ ਉਹ ਕਹਿੰਦੇ ਮੈਨੂੰ ਪੂਰੀ ਗੱਲ ਦੱਸ ਤੈਨੂੰ ਮੈਂ ਇੰਨੇ ਪੈਸੇ ਦਊਂਗੀ ਇਹਦੇ ਉਹ ਕਹਿੰਦੀ ਫਿਰ ਇਹਦੇ ਇੰਨੇ ਪੈਸੇ ਲੱਗਣਗੇ ਫਿਰ ਪਤਾ ਲੱਗਿਆ ਵੀ ਉਹ ਘਰਵਾਲੀ ਨੂੰ ਵੀ ਮੇਰਾ ਘਰਵਾਲਾ ਮੇਰੇ ਤੇ ਚੀਟ ਕਰ ਰਿਹਾ
1: ਪਰ ਵੇਖੋ ਨਾ ਹੁਣ
0: ਇਨਫੈਕਟ ਇਹ ਐਡੇ ਲੈਵਲ ਤੱਕ ਜਾ ਚੁੱਕਿਆ ਕੰਮ ਕਿ ਹੁਣ ਕੋਲੰਬੀਆ ਦੇ ਵਿੱਚ ਜਿਹੜੇ ਜਰਨਲਿਸਟ ਨੇ ਉਹ ਮੀਰੀਅਮ ਤੋਂ ਜਾ ਕੇ ਪੁੱਛਦੇ ਨੇ ਕੋਈ ਖਬਰ ਹੈ
1: ਅੱਛਾ
0: ਸੋ ਹੁਣ ਪੇਡ ਖਬਰਾਂ ਚੱਲ ਰਹੀਆਂ ਨੇ ਫੇਸਬੁੱਕ ਸੁਣਿਆ ਫੇਸਬੁੱਕ ਮੀਰੀਅਮ ਬੁੱਕ ਹੈ
1: ਯਾਰ ਇਹ ਵੈਸੇ ਦੱਸਾਂ ਕੀ ਆ ਇਹ ਕਿਸਮਤ ਵੱਲੋਂ ਹੀ ਦੇਖੋ ਬਿਜ਼ਨਸ ਚੱਲ ਗਿਆ ਉਹਨੂੰ ਲੱਗਾ ਵੀ ਉਹ ਦੱਸਾਂ ਕੀ ਆ ਤਾਂਹੀਓ ਕਹਿੰਦੇ ਆ ਵੀ ਜਦੋਂ ਤੁਸੀਂ ਬਿਜ਼ਨਸ ਕਰਨਾ ਨਾ
0: ਚੁੱਪ ਆਈਡੀਆ ਹੋਣਾ ਚਾਹੀਦਾ
1: ਬਸ ਚੁੱਪ ਚੁਪੀਤੇ ਕਰੋ ਕਿਸੇ ਨੂੰ ਪਤਾ ਨਾ
0: ਲੱਗੇ ਨਹੀਂ ਇਹਨੇ ਕੋਲ ਆਈਡੀ ਭਾਜੀ ਇਹਨੇ ਸਿਰਫ ਚੁਗਲੀਆਂ ਨਹੀਂ ਕੀਤੀਆਂ ਇਹਨੇ ਆਪਣੇ ਬਿਜ਼ਨਸ ਆਈਡੀਆ ਨੂੰ ਵਧਾਇਆ ਮਤਲਬ ਮੈਂ ਤਾਂ ਤੁਹਾਨੂੰ ਸਿਰਫ ਹਲੇ ਛੋਟੀ ਮੋਟੀ ਐਗਜ਼ਾਮਪਲ ਦਿੱਤੀ ਹੈ ਵੀ ਜਰਨਲਿਸਟ ਜਾਂਦੇ ਨੇ ਰਿਚੈਸਟ ਪਰਸਨ ਦੀ ਘਰ ਵਾਲੀ ਚਲੀ ਗਈ ਤਲਾਕ ਕਰਵਾਤਾ ਉਹਨੇ ਫਲਾਣਾ ਧਮਕਾ ਬਟ ਸ਼ੀ ਹੈਜ਼ ਟੇਕਨ ਇਟ ਟੂ ਅਨਦਰ ਲੈਵਲ ਤੁਸੀਂ ਉਹਦੇ ਘਰ ਦੇ ਮਤਲਬ ਜਿੱਥੇ ਜਿਸ ਏਰੀਆ ਤੋਂ ਕਰਦੀ ਹੈ ਬਿਜ਼ਨਸ ਉੱਥੇ ਜਾਓਗੇ ਉੱਥੇ ਗੋਸਿਪ ਬੋਰਡ ਲੱਗਿਆ ਹੋਇਆ ਤੁਸੀਂ ਚੂਜ਼ ਕਰਨਾ ਪੁੱਛਣਾ ਉਹਦੇ ਤੋਂ ਵੀ ਮੈਨੂੰ ਨੰਬਰ 2 ਵਾਲੀ ਗੋਸਿਪ ਦੱਸ ਮੈਨੂੰ ਨੰਬਰ 10 ਵਾਲੀ ਦੱਸ ਫਿਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਮੈਨੂੰ ਆਹ ਬੰਦੇ ਦਾ ਗੋਸਿਪ ਦੱਸ
1: ਅੱਛਾ ਬੰਦਿਆਂ ਦੀ ਫੋਟੋਆਂ ਵੀ ਲਾਤੀਆਂ
0: ਬੰਦਿਆਂ ਦੀ ਮਤਲਬ ਉਹ ਡਾਇਰੈਕਟਲੀ ਉਹਨਾਂ ਦੇ ਬਾਰੇ ਨਹੀਂ ਹੈਗੀਆਂ ਵੀ ਜਿਵੇਂ ਮੈਂ ਲਗਾ ਦਾਂ ਮੋਦੀ ਦੇ ਬਾਰੇ ਹਨਾ ਮੈਂ ਦੱਸਾਂ ਤੁਹਾਨੂੰ ਮੋਦੀ ਦੀ ਖਬਰ ਹਨਾ ਤਾਂ ਇੱਦਾਂ ਕਰਕੇ ਜਾਂ ਮੈਂ ਪੌਲਿਨ ਹੈਨਸਨ ਦੀ ਟੰਗ ਲਵਾਂ
1: ਜਿੱਦਾਂ ਤੁਸੀਂ ਮੈਨੂੰ ਮੋਦੀ ਦਾ ਕਿਹਾ ਜਿੱਦਾਂ ਮੋਦੀ ਦੀ ਅੰਦਰੂਨੀ ਖਬਰ ਜਿਹੜੀ ਹਲੇ
0: ਮਤਲਬ ਉਹਦੇ ਨਾਲ ਜੁੜੀ ਹੋਈ ਸ਼ਾਇਦ ਕਿਸੇ ਦੀ ਹੋ ਸਕਦੀ ਹੈ
1: ਮਤਲਬ ਕਿਸੇ ਨੂੰ ਜਾਂ ਲੈਟਸ ਐਗਜ਼ਾਮਪਲ ਅੱਛਾ
0: ਮੋਦੀ ਨੇ ਤਾਂ ਕੀ ਚੀਟ ਕਰਨਾ ਵਿਚਾਰੇ
1: ਜੇ
0: ਬਾਤ ਸੀ ਸਰ ਤੇ ਕੈਸੀ ਲੱਗੀ
1: ਯਾਰ ਪਰ ਮੈਨੂੰ ਲੱਗਣ ਡਿਆ ਵਾ ਵੀ ਇਹ ਕੋਈ ਆਪਾਂ ਕਰ ਸਕਦੇ ਆ ਇਹ ਇਹਦੇ ਲਈ ਜਿਗੜਾ ਵੀ ਚਾਹੀਦਾ
0: ਇੱਕ ਹੋਰ ਬਿਜ਼ਨਸ ਆਈਡੀਆ ਦਊਂਗਾ ਇਹ ਤਾਂ ਵੀ ਘੈਂਟ
1: ਅੱਛਾ ਲੈ ਚੱਕੋ ਫਿਰ
0: ਉਹ ਤੁਸੀਂ ਕਰ ਸਕਦੇ
1: ਅੱਛਾ
0: ਅਕਸ਼ੇ ਕੁਮਾਰ ਦਾ ਇੱਕ ਹੋਰ ਗਾਣਾ

0: ਅੱਜ ਕਿੱਥੇ ਬੋਲੀ ਬਾਲੀ ਲੜਕੀ ਆ, ਅੱਜ ਤੇ ਕਹਿੰਦੀ ਆ ਇੱਧਰ ਜਾਓ ਇੱਧਰ ਜਾਓ।
1: ਤੇ ਜਿਹੜੇ ਤੇ ਇਹ ਗਾਣਾ ਸੀਗਾ ਮਮਤਾ ਕੁਲਕਰਨੀ, ਉਹ ਕਿਹੜਾ ਭੋਲੀ ਭਾਲੀ ਸੀ।
0: ਅੱਛਾ ਭਾਜੀ, ਅੱਜ ਮੈਨੂੰ ਦੱਸਿਆ ਕੀ ਫੀਲਿੰਗ ਹੁੰਦੀ ਪਈ ਹੈ?
1: ਹਾਂਜੀ,
0: ਮਤਲਬ ਮੈਂ ਅੱਜ ਤੋਂ 20 ਸਾਲ ਪਿੱਛੇ ਚਲਾ ਗਿਆ।
1: ਹਾਂ,
0: ਤੇ ਉਹ ਨਾ ਪਤਾ ਨੀ ਐਤਵਾਰ ਆਉਂਦਾ ਹੁੰਦਾ ਸੀ, 1 ਤੋਂ 10 ਨੰਬਰ ਜਿਹੜੇ ਸੌਂਗ ਆਉਂਦੇ ਹੁੰਦੇ ਸੀ,
1: ਮੈਨੂੰ
0: ਅੱਜ ਉਹ ਜੀ ਫੀਲਿੰਗ ਬੋਲਾ ਵੀ ਭਾਈ ਤੁਸੀਂ ਉਹ ਲਾਈ ਆ, ਕਦੀ ਏਦਾਂ
1: ਬਹੁਤ ਅੱਛੇ ਪਕੜੇ
0: ਸੇਮ ਇਹੋ ਜਿਹੇ ਗਾਣੇ ਆਉਂਦੇ ਹੁੰਦੇ ਸੀ, ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ।
1: ਅਮੀਰ ਬਣਨਾ
0: ਯਾਰ ਭਾਜੀ, ਕੌਣ ਨੀ ਚਾਹੁੰਦਾ?
1: ਸੁਪਰ ਰਿਚ ਬਣਨਾ, ਅਲਟਰਾ ਰਿਚ ਬਣਨਾ?
0: ਨਹੀਂ ਨਹੀਂ ਨਹੀਂ ਭਾਈ, ਇੰਨਾ
1: ਜਿਆਦਾ
0: ਅਗਲੀ
1: ਖਬਰ ਦਾ ਫਿਰ ਆਈਡੀਆ।
0: ਆਈਡੀਆ
1: ਨੰਬਰ 2, ਇਹ ਖਬਰ ਜਿਹੜੀ ਆ ਰਹੀ ਹੈਗੀ ਹੈ, ਇਹ ਚਾਈਨਾ ਤੋਂ ਆ ਰਹੀ ਹੈ। ਸਿੱਧੀ ਕਿੱਥੋਂ ਆ ਰਹੀ ਹੈ?
0: ਚਾਈਨਾ,
1: ਚਾਈਨਾ ਤੋਂ। ਤਾਂ ਤੁਹਾਨੂੰ ਪਤਾ ਕਿ ਚਾਈਨਾ ਦੇ ਲੋਕ ਤਾਂ ਕਿੰਨੇ ਅਮੀਰ ਹੈਗੇ ਨੇ। ਚਾਈਨਾ ਦਾ ਇਹ ਐਂਟਰਪ੍ਰੀਨਿਓਰ ਔਰ ਮਹੀਨੇ ਦੇ, ਤੁਸੀਂ ਇਹ ਮੈਨੂੰ ਹੁਣ ਚਾਈਨੀਜ਼ ਕਰੰਸੀ ਨੂੰ ਕਿਵੇਂ ਕਨਵਰਟ ਕਰੀਏ,
0: ਹੋਰੇ ਗੱਲ ਇਹਨੇ ਆ। ਅੱਛਾ, ਕਿੰਨੇ ਕਿੰਨੇ ਹੁੰਦੇ ਆ?
1: ਤੁਸੀਂ ਇੰਡੀਅਨ ਰੁਪੀਸ ਲਗਭਗ ਇਹ ਮੰਨ ਕੇ ਚੱਲੋ ਕਿ 10-12 ਲੱਖ ਰੁਪਇਆ ਕਮਾ ਰਹੇ
0: ਮਹੀਨੇ ਦਾ।
1: ਮਹੀਨੇ ਦਾ
0: ਤੁਹਾਡਾ ਹੋਵੇ,
1: ਮੈਂ ਕਿਹਾ ਕਾਫੀ ਹੈ।
0: ਗੁੱਡ ਹੈ, ਗੁੱਡ ਨਹੀਂ, 10-12 ਲੱਖ ਤਾਂ ਵੈਸੇ ਹੁਣ ਇੰਨਾ ਕੁ ਵੀ ਠੀਕ ਹੀ ਹੈ
1: ਯਾਰ। ਭਾਜੀ, $6,000 ਤਾਂ ਬਣ ਹੀ ਗਿਆ ਮੈਨੂੰ ਲੱਗਦਾ। ਬਟ ਐਨੀਵੇਜ਼, ਇਹ ਬੰਦੇ ਦਾ ਜਿਹੜਾ ਕੰਮ ਹੈ ਕਿੰਨਾ ਬਣਿਆ?
0: ਉਹ ਥਿੰਕ ਕਰਦਾ ਪਿਆ ChatGPT।
1: ਉਹ ਭਾਜੀ, ChatGPT ਨਹੀਂ ਕਰਨਾ ਹੁੰਦਾ ਹਰ ਇੱਕ ਚੀਜ਼, ਤੁਸੀਂ ਤੁਹਾਡੇ ਵਰਗੇ ਲੋਕ ਨੇ ਜਿਹੜੀ ਸਾਡੀ ਆਉਣ ਵਾਲੀ ਨਸਲ ਨੂੰ ਖਰਾਬ ਕਰ ਰਹੇ। ਤੁਹਾਨੂੰ ਪਤਾ ਕੈਲਕੂਲੇਟਰ ਨਾਮ ਦੀ ਵੀ ਚੀਜ਼ ਹੁੰਦੀ ਹੁੰਦੀ?
0: ਕੈਲਕੂਲੇਟਰ ਚ ਵੀ ਹੋ ਜਾਂਦਾ?
1: ਤੇ ਹੋਰ ਸਰ?
0: ਉਹ ਯਾਰ ਦੱਸਿਓ ਭਾਜੀ,
1: ਕਮਾਲ ਦੀ ਗੱਲ ਹੈ ਭਾਜੀ।
0: ਨਹੀਂ ਨਹੀਂ, ਕੈਲਕੂਲੇਟਰ ਜਿਹੜਾ ਅੰਦਰ ਹੁੰਦਾ ਮੋਬਾਈਲ ਚ ਕੈਲਕੂਲੇਟਰ? ਉਹ ਤੇ ਆਪਾਂ ਗੂਗਲ ਤੇ ਸਰਚ ਕਰਦੇ ਆ ਨਾ ਵੀ ਇੰਨੇ ਤੋਂ ਇੰਨੇ ਲੱਗਦਾ।
1: ਉਹ ਯਾਰ ਭਾਜੀ, $15,000 ਬਣਦਾ, ਚਾਈਨਾ ਦਾ ਇਹ ਬੰਦੇ ਨੇ ਬਿਜ਼ਨਸ ਜਿਹੜਾ ਸ਼ੁਰੂ ਕੀਤਾ, ਉਹਦਾ ਨਾਮ ਹੈਗਾ ਪ੍ਰੋਫੈਸ਼ਨਲ
0: ਬੈਕ
1: ਸਕ੍ਰੈਚਿੰਗ ਬਿਜ਼ਨਸ।
0: ਘੰਟੇ
1: ਦੀ ਸਰਵਿਸ ਦੇ 4200 ਰੁਪਏ ਲੱਗ, 4200 yen ਸਮਥਿੰਗ ਕੁਛ ਚਾਰਜ ਕਰਦਾ।
0: ਸਿਰਫ ਖੁਰਕਦਾ ਹੀ ਹੈ,
1: ਸ਼ੁਰੂ ਕਰਤਾ। ਉਸ ਤੋਂ ਬਾਅਦ ਉਹਨੇ ਇੱਕ ਆਪਣਾ ਜਿਵੇਂ ਪੂਰਾ ਉਹ ਸੈਲੂਨ ਖੋਲਿਆ ਹੋਇਆ
0: ਹਨਾ,
1: ਉਹਦੇ ਚ ਉਹਨੇ ਫਿਰ ਅੱਗੇ ਲਿਖਿਆ ਵੀ ਹੋਇਆ ਰਿਲੀਫ ਹੈ, ਮੈਡੀਟੇਸ਼ਨ ਹੈ, ਕਿ ਇੱਕ ਪਤਾ ਕੀ ਹੈ, ਹੈਪੀਨੈਸ ਹੈ, ਇਦਾਂ ਸਮਥਿੰਗ।
0: ਮਤਲਬ ਤੇਰੇ ਚੀਜ਼ਾਂ ਤੁਸੀਂ ਕੀ ਪੈਕੇਜ ਨੇ,
1: ਤੁਸੀਂ ਕਿਹੜਾ ਪੈਕੇਜ ਲੈਣਾ ਹੈ ਨਾ, ਹਾਫ ਆਵਰ ਲਈ ਲੈਣਾ ਹੈ, ਇੱਕ ਘੰਟੇ ਲਈ ਲੈਣਾ ਹੈ, ਫਿਰ ਉਹ ਪ੍ਰੋਪਰ ਉਦਾਂ ਦਾ ਪ੍ਰੋਪਰ ਟੋਵਲ ਦਿੰਦਾ ਹੈ, ਮਾਹੌਲ ਉਦਾਂ ਦਾ ਪੂਰਾ ਬਣਾਉਂਦਾ ਹੈ ਵੀ ਹਨਾ ਇੱਦਾਂ ਤੁਸੀਂ ਬੈਠੋ, ਤੇ ਚੇਅਰ ਉਦਾਂ ਦੀ ਹੈਗੀ ਹੈ ਡਿਜ਼ਾਈਨਰ, ਤੇ ਬਸ ਉਹਨੇ ਐਂ ਹਲਕਾ ਹਲਕਾ ਜਿਹਾ ਕਰੀ ਜਾਣਾ, ਤੁਹਾਨੂੰ ਨੀਂਦ ਹੀ ਆ ਜਾਣੀ। ਪਿੱਠ ਖੁਰਚ ਖੁਰਚ ਕੇ ਬੰਦਾ ਦੱਸੋ ਲੱਖਪਤੀ ਬਣ ਗਿਆ ਚਾਈਨਾ ਚ, ਤੁਸੀਂ ਕਦੋਂ ਕੁਛ ਕਰੋਗੇ ਭਾਈ?
0: ਯਾਰ ਆਹ ਤੇ ਬਹੁਤ ਹੀ ਵਧੀਆ ਆਈਡੀਆ, ਚੁਗਲੀਆਂ ਵਾਲਾ ਤੇ ਚੱਲ ਠੀਕ ਹੈ, ਤੇ ਆਹ ਜਿਹੜਾ ਪਿੱਠ ਹੀ ਖੁਰਚੀ ਜਾਣੀ ਬਸ, ਬੰਦਾ ਆਈਡੀਆ ਕਿੱਥੋਂ ਆਉਂਦਾ ਹੈ ਦੇਖੋ ਨਾ। ਔਰ ਦੇਖੋ ਜੇ ਹੁਣ ਮੈਂ ਤੁਹਾਨੂੰ ਕਵਾਂ ਭਾਜੀ ਯਾਰ ਪਿੱਠ ਹੀ ਖੁਰਕਣੀ ਆ, ਅਸੀਂ ਇੰਨੇ ਪੈਸੇ ਕਮਾਵਾਂਗੇ, ਆਹ ਵੀ ਸੋਚ ਨੀ ਸਕਦੇ,
1: ਸੋਚ ਨੀ ਸਕਦੇ
0: ਵੀ ਯਾਰ ਪਿੱਠ ਖੁਰਕੇ ਕੌਣ ਆਊਗਾ ਸਾਡੇ ਕੋਲ?
1: ਤੁਸੀਂ ਉਹ ਤਾਂ ਬਾਕੀ ਤਾਂ ਗੱਲ ਛੱਡੋ, ਭਾਬੀ ਜੀ ਕੀ ਕਹਿਣਗੇ, ਨਿਤ ਜੀ ਭਾਜੀ ਕੀ ਕਰਦੇ ਨੇ, ਪਿੱਠ ਖੁਰਚਦੇ ਨੇ
0: ਆਪਣੇ ਲਈ ਕਿਸੇ ਹੋਰ ਦੀ। ਅੱਛਾ ਦੱਸਾਂ ਕੀ ਉਹਨੂੰ ਆਈਡੀਆ ਕਿੱਦਾਂ ਆਇਆ ਹੈਗਾ, ਉਹਨੇ ਹੋ ਸਕਦਾ ਉਹਨੇ ਪਹਿਲਾਂ ਆਪਣੀ ਵੇਖੀ ਹੋਵੇ ਖੁਰਕ ਕੇ ਨਾ, ਉਹਨੂੰ ਕਹਿੰਦੇ ਯਾਰ ਇਹ ਤੇ ਨਜ਼ਾਰੇ, ਫਿਰ ਉਹਨੇ ਕਿਹਾ ਆਪਣੇ ਫੈਮਿਲੀ ਮੈਂਬਰ ਨਾਲ ਕੋਈ ਟਰਾਈ ਕੀਤਾ ਹੋਵੇ, ਹਾਂ ਯਾਰ ਗੁੱਡ ਆਈਡੀਆ,
1: ਤੇਰੀਆਂ ਅੱਖਾਂ ਚ ਤਾਂ ਜਾਦੂ, ਹੱਥਾਂ ਚ ਤਾਂ ਜਾਦੂ ਹੈ,
0: ਹਾਂ ਵੀ ਤੂੰ ਕਰ ਸਕਦਾ ਵਾ, ਸਾਡੇ ਇੱਦਾਂ ਨਹੀਂ ਹੁੰਦੀ, ਹੌਲੀ ਹੌਲੀ ਕਰਕੇ ਜਿਹੜਾ ਇੱਕ ਵਾਰੀ ਲੋਕ ਗਿਆ ਵਾ ਉਹਨੇ ਅੱਗੇ ਪੰਜਾਂ ਚਾਰਾਂ ਨੂੰ ਦੱਸਿਆ ਵੀ ਯਾਰ ਉੱਥੇ ਤੇ ਜਾ, ਉੱਥੇ ਤੇ ਬੜੀ ਟੈਨਸ਼ਨ ਫ੍ਰੀ ਹੋ ਜਾਂਦੀ ਹੈ।
1: ਚਲੋ ਐਨੀਵੇਜ਼, ਆਪਾਂ ਅੱਜ ਦਾ ਪ੍ਰੋਗਰਾਮ ਫੇਰ ਇਹਦੇ ਚ ਇੱਕ ਹੋਰ ਖਬਰ ਦੇ ਦਿੰਦੇ ਆ ਤੁਹਾਨੂੰ।
0: ਅੱਛਾ ਠੀਕ ਹੈ, ਕੋਈ ਨਹੀਂ,
1: ਉਹ ਹੈਗੀ ਆਪਣੀ, ਮੈਂ ਪਹਿਲਾਂ ਖਤਮ ਕਰਨ ਲੱਗਿਆ ਸੀ ਫਿਰ ਮੈਨੂੰ ਯਾਦ ਆਈ ਕਿ ਮੈਲਬਰਨ ਤੋਂ ਵੀ ਖਬਰ ਹੈ, ਇੱਕ ਯਾਰਾ ਸਿਟੀ ਕੌਂਸਲ ਦੀ ਇੱਕ ਨਿਊਜ਼ ਹੈਗੀ ਹੈ।
0: ਅੱਛਾ ਜੀ,
1: ਮੈਲਬਰਨ ਚ ਇੱਕ ਗਲੀ ਦਾ ਨਾਮ ਬਦਲਣਾ ਪੈ ਰਿਹਾ, ਪਹਿਲਾਂ ਮੈਨੂੰ ਇਹ ਨਹੀਂ ਸਮਝ ਆਇਆ ਵੀ ਉਹਨਾਂ ਨੇ ਆਹ ਨਾਮ ਰੱਖਿਆ ਹੀ ਕਿਉਂ ਹੈ।
0: ਅੱਛਾ ਪਹਿਲਾਂ ਪਹਿਲਾਂ ਰੱਖਿਆ ਸੀ, ਹੁਣ ਚੇਂਜ ਕਰ
1: ਦਿੱਤਾ, ਕ੍ਰੇਮੋਨ, ਕ੍ਰੇਮੋਨ ਉੱਥੇ ਸਬਬ ਹੈਗਾ,
0: ਕ੍ਰੇਮੋਨ, ਅੱਛਾ ਠੀਕ ਹੈ,
1: ਤੇ ਉਹਦੇ ਚ ਇੱਕ ਸਟਰੀਟ ਹੈ ਉਹਦਾ ਨਾਮ ਹੈ ਐਡੋਲਫ ਸਟਰੀਟ,
0: ਐਡੋਲਫ,
1: ਲੋਕੀ ਕਹਿੰਦੇ ਉੱਥੇ ਯਹੂਦੀ ਬਹੁਤ ਰਹਿੰਦੇ ਨੇ, ਉਹ ਕਹਿੰਦੇ ਸਾਨੂੰ ਐਡੋਲਫ ਹਿਟਲਰ ਦੀ ਯਾਦ ਆਉਂਦੀ ਹੈ, ਕਿਆ ਇਹ ਬਦਲੋ ਨਾ।
0: ਅੱਛਾ,
1: ਫਿਰ ਨਾਲ ਦੀ ਨਾਲ ਇਹ ਨਾਲ ਹੀ ਉਹਦੇ ਚਰਚ ਸਟਰੀਟ ਪੈਂਦੀ ਹੈ, ਉਹ ਕਹਿੰਦੇ ਚਰਚ ਸਟਰੀਟ ਤੇ ਐਡੋਲਫ ਸਟਰੀਟ ਇਕੱਠੀਆਂ ਨਹੀਂ ਰਹਿ ਸਕਦੀਆਂ।
0: ਅੱਛਾ,
1: ਸੋ ਹੁਣ ਕੌਂਸਲ ਨੇ ਕੰਸਲਟੇਸ਼ਨਸ ਮੰਗੀਆਂ ਨੇ ਵੀ ਦੱਸੋ ਫਿਰ ਕੀ ਨਾਂ ਰੱਖੀਏ ਜੇ ਤੁਸੀਂ ਕਹਿੰਦੇ ਹੋ ਵੀ ਹਟਾ ਦਈਏ, ਸੋ ਹੁਣ ਉਹਦਾ ਨਾਮ ਕ੍ਰੇਮੋਨ ਕੌਂਸਲ ਜਿਹੜੀ ਉਹ ਬਦਲਣ ਜਾ ਰਹੀ ਹੈ,
0: ਐਡੋਲਫ ਤੋਂ ਕੁਝ ਹੋਰ ਚੇਂਜ ਕਰ,
1: ਕੁਝ ਹੋਰ ਨਾਮ ਰੱਖਣ ਜਾ ਰਹੀ ਹੈ।
0: ਚਲੋ, ਉਹ ਕਹਿ ਦੋ ਮੌਂਟੀ, ਮੌਂਟੀ ਸਟਰੀਟ ਰੱਖ ਦਿਓ ਫਿਰ।
1: ਹਾਂ, ਮੌਂਟੀ, ਮੌਂਟੀ ਗੁੱਡ ਆਈਡੀਆ,
0: ਮਤਲਬ ਆਪਣਾ ਇਹ ਹੈ ਵੀ ਉਹਨਾਂ ਜਿਹੜੇ ਗਲੀ ਚ ਸਾਰੇ ਰਹਿੰਦੇ ਹੋਣਗੇ ਉਹਨਾਂ ਨੇ ਐਪਲੀਕੇਸ਼ਨ ਪਾਈ ਹੋਏਗੀ ਫਿਰ, ਇਹਦਾ ਮਤਲਬ ਬੰਦੀ ਸੁਣੀ ਜਾਂਦੀ ਹੈ, ਇਹਦਾ ਮਤਲਬ ਚਲੋ ਇਹ ਵੀ ਸੁਣ ਤੇ ਲੈਂਦੇ ਆ।
1: ਹਾਂ, ਤੁਸੀਂ ਆਪਣਾ ਨਾਮ ਪਵਾ ਦਿਓ, ਕਹਿ ਦਿਓ ਵੀ ਇੱਥੇ ਜਿਹੜੀ ਗਲੀ ਚ ਮੈਂ ਰਹਿੰਦਾ ਉਹਦਾ ਮੌਂਟੀ ਸਟਰੀਟ ਹੋਣਾ ਚਾਹੀਦਾ।
0: ਹਾਂ,
1: ਬੇਸਿਕਲੀ ਵਿਕਟੋਰੀਆ ਜਾਂ ਜੀ ਐਨ ਵੀ ਇਹ ਡਿਸੀਜਨ ਲੈਂਦੀ ਹੈ, ਜੀ ਐਨ ਵੀ ਹੁੰਦੀ ਹੈ ਜੀਓਗ੍ਰਾਫਿਕ ਨੇਮਸ ਵਿਕਟੋਰੀਆ, ਉਹਨਾਂ ਨੂੰ ਉਹ ਦੇਖਦੇ ਨੇ ਕਿ ਪੋਲਾਂ ਪੁਲਾਂ ਦੇ ਉੱਤੇ ਜਿਹੜੇ ਨਾਮ ਲਿਖਣੇ ਨੇ ਕੀ ਕਰਨਾ, ਕੌਣ ਡਿਸੀਜਨ ਲਊਗਾ।
0: ਆਪਣੇ ਮੇਰੇ ਖਿਆਲ ਨਾਲ ਪੰਜਾਬ ਦੀਆਂ ਵੀ ਸਟਰੀਟਾਂ ਕਈ ਨਾਮ ਤੇ ਹੈਗੀਆਂ ਨਾ ਥੋੜੀਆਂ, ਬਈ ਮੈਂ ਵੇਖਿਆ ਤੇ ਹੈਗਾ ਸੀ ਕਿਤੇ ਕਿ ਇਹਦਾ ਆਪਣੇ
1: ਪੰਜਾਬ ਦੀ, ਹਾਂ ਪੰਜਾਬ ਦੇ ਨਾਮ ਤੇ ਹੈਗੀਆਂ ਨੇ ਸਟਰੀਟਾਂ, ਉਹ ਵੀ ਵਿਕਟੋਰੀਆ ਜੀ ਹੈਗੀਆਂ
0: ਨੇ, ਉਹ ਵੀ ਰੱਖੀ ਹੈ, ਕਿੰਨਾ ਵਧੀਆ ਯਾਰ, ਦੇਖੋ ਆਪਣੇ ਪੰਜਾਬ ਦੇ ਨਾਮ ਤੇ ਇੱਥੇ ਸਟਰੀਟਾਂ ਵਾ। ਹਾਂ,
1: ਆਪਾਂ ਫਿਰ ਤੁਹਾਡੇ ਵਾਲਾ ਪਸੰਦ ਦਾ ਗਾਣਾ ਚਲਾਵਾਂਗੇ, ਪਰ ਉਹ ਤੋਂ ਪਹਿਲਾਂ ਲਾਸਟ ਦੇ ਵਿੱਚ ਜਾਣ ਲੱਗੇ ਇੱਕ ਹੋਰ ਖਬਰ ਦੱਸ ਕੇ ਜਾਣੀ ਹੈ ਤੁਹਾਡੀ।
0: ਓਕੇ, ਚੱਕ ਲੂ ਫਿਰ,
1: ਆ ਵੀ ਗਾਣਾ ਅਕਸ਼ੇ ਕੁਮਾਰ ਦਾ ਹੀ ਹੈ
0: ਲੱਗਦਾ, ਦੇਖੋ
1: ਯਾਦ ਹੈ।

0: ਇੱਕ ਖਬਰ ਦੇ ਦੀਏ ਤੇ ਨਾਲ ਦੀ ਨਾਲ ਦੱਸ ਦੀਏ ਵੀ ਆਉਣ ਵਾਲੇ ਦਿਨਾਂ ਚ ਇਵੈਂਟ ਕਿਹੜੇ ਹੋਣੇ ਨੇ।
1: ਬਿਲਕੁਲ।
0: ਤੇ ਹੁਣ ਕੰਟੈਂਟ ਕ੍ਰੀਏਟ ਕਰਦੇ ਨੇ ਸਾਰੇ ਲੋਕ ਅੱਜ ਕੱਲ ਤਾਂ ਜੁੜੇ ਆ ਕੇ ਕਰਦੇ ਹੈਗੇ ਨੇ, ਹਨਾ ਕੰਟੈਂਟ ਕ੍ਰੀਏਸ਼ਨ ਹੁੰਦੀ ਹੈ, ਰੀਲਾਂ ਰੂਲਾਂ ਬਣਦੀਆਂ ਨੇ। ਇੱਕ ਦੰਦਾਂ ਦੀ ਸਫਾਈ ਦੇ ਨਾਲ ਜੁੜਿਆ ਹੋਇਆ ਕੰਟੈਂਟ ਕ੍ਰੀਏਸ਼ਨ ਹੋਈ ਹੈਗੀ।
1: ਹੁਣ
0: ਬ੍ਰਸ਼ ਕਿਸ ਕਿਸਮ ਦੀ ਟੈਕਨੋਲੋਜੀ ਦੇ ਆ ਰਹੇ ਨੇ, ਅੱਗੇ ਬ੍ਰਸ਼ ਹੁੰਦੇ ਸੀ ਨਾਰਮਲ, ਹਨਾ ਸਾਡੇ ਘਰਦਿਆਂ ਨੇ ਜਿਹੜਾ ਨੇ ਆਹੋ ਪਹਿਲਾਂ ਤਾਂ ਦੰਤ ਨਹੀਂ ਹੁੰਦੇ ਸੀ,
1: ਪਹਿਲਾਂ ਦੰਤ ਲਾ ਫਿਰ ਨਹੀਂ ਦੰਤ ਫਿਰ ਉਂਗਲ ਹੀ ਫੇਰ ਲਓ ਬਸ,
0: ਉਂਗਲ ਤਾਂ ਤਾਂ
1: ਨਹੀਂ, ਉਂਗਲ ਉਦੋਂ ਹੁੰਦੀ ਸੀ ਜਦੋਂ ਆਪਾਂ ਕਿਤੇ ਘਰ ਜਾਂਦੇ ਹੁੰਦੇ ਆ,
0: ਕਿਸੇ ਦੇ ਘਰ ਜਾਂਦੇ
1: ਉੱਥੇ ਤੇ ਬ੍ਰਸ਼ ਨਹੀਂ ਹੈਗਾ,
0: ਪੇਸਟ ਹੈਗਾ ਤੇ
1: ਸਵੇਰੇ ਉਂਗਲ
0: ਅੱਛਾ ਪੇਸਟ ਵੀ ਆਪਾਂ ਆਏ ਮਣ ਮਣ ਮਣ ਲਾਉਂਦੇ ਸੀ, ਹੁਣ ਪਤਾ ਚੱਲਿਆ ਵੀ ਮਟਰ ਦੇ ਦਾਣੇ ਜਿੰਨਾ ਪੇਸਟ ਲੈਣਾ ਹੁੰਦਾ
1: ਥੋੜੀ ਲਾਣੀ ਹੁੰਦੀ ਆ।
0: ਤੇ ਅੱਛਾ ਉਦੋਂ ਤੋਂ ਬਾਅਦ ਫਿਰ ਹੁਣ ਤਰ੍ਹਾਂ ਤਰ੍ਹਾਂ ਦੀਆਂ, ਮੈਂ ਪਿੱਛੇ ਜੇ ਇੱਕ ਡਾਕਟਰ ਸਾਹਿਬ ਨੂੰ ਮਿਲਣ ਗਿਆ, ਉਹ ਕਹਿੰਦੇ ਇਹ ਨਿੰਮ ਦੇ ਹੈਂਡਲ ਵਾਲੀ ਬ੍ਰਸ਼ ਹੈ। ਮੈਂ ਕਿਹਾ ਨਿੰਮ ਇਹਦੇ ਵਿੱਚ ਤਾਂ ਨਹੀਂ ਲੱਗੀ ਹੋਈ?
1: ਅੱਛਾ ਨਿੰਮ ਦਾ ਸਿਰਫ
0: ਹੈਂਡਲ ਹੈ, ਨਿੰਮ ਦਾ ਉਹ ਵਿਕ ਰਹੀ ਹੈ ਇੱਥੇ ਆਸਟ੍ਰੇਲੀਆ ਚ।
1: ਅੱਛਾ,
0: ਲੋਕੀ ਖਰੀਦ ਰਹੇ ਨੇ ਨਿੰਮ ਸੁਣ ਸੁਣ ਕੇ ਗੋਰੇ, ਕੋਈ ਦੇਸੀ ਆ ਜਿਹੜਾ ਵੇਚਣ ਲੱਗਿਆ ਹੋਇਆ ਪਰ ਗੋਰੇ ਲੈਣ ਲੱਗੇ ਹੋਏ। ਟੰਗ ਕਲੀਨਰ ਉਹ ਚ ਵੀ ਹੈਂਡਲ ਨਿੰਮ ਦੇ ਨੇ, ਪਰ ਜਿਹੜੀ ਟੰਗ ਕਲੀਨ ਕਰਨੀ ਆ ਉਹ ਤਾਂਬੇ ਦਾ ਹੀ ਹੋਈ
1: ਮੈਟਲ ਹੁੰਦਾ। ਸਹੀ ਗੱਲ,
0: ਮੈਂ ਕਿਹਾ ਇਹ ਵੀ ਅੱਛੀ ਬਾਤ ਹੈ। ਫਿਰ ਅੱਜ ਕੱਲ ਬ੍ਰਸ਼ ਬੱਚਿਆਂ ਦੇ ਕਿੰਨੇ ਤਰ੍ਹਾਂ ਤਰ੍ਹਾਂ ਦੇ ਹੈਗੇ ਨੇ, ਹਨਾ। ਮੇਰੇ ਜਵਾਕ ਨੇ ਬ੍ਰਸ਼ ਲਿਆ, ਉਹ ਕਹਿੰਦਾ ਡੈਡੀ ਇਹ ਚ ਟੰਗ ਕਲੀਨਰ ਵੀ ਆ, ਉਹ ਚ ਲਿਖਿਆ ਹੁੰਦਾ ਨਾ ਵੀ ਟੰਗ ਕਲੀਨ, ਉਹ ਮੈਂ ਕਿਹਾ ਕੁਛ ਨੀ ਆਏ ਉਹ ਬ੍ਰਸ਼ ਦੇ ਪਿੱਛੇ ਜਿਹੜੇ ਬਣੇ ਹੁੰਦੇ ਨੇ ਡਿਜ਼ਾਈਨ ਚ, ਨਹੀਂ ਹੈ ਵੀ ਨੀ, ਉਹ ਵੀ ਨੀ ਹੈ, ਉਹ ਡਿਜ਼ਾਈਨ ਜੇ ਬਣੇ ਹੁੰਦੇ ਨੇ ਉਹ ਟੰਗ ਕਲੀਨ ਕਰਦੇ ਨੇ। ਮੈਂ ਕਿਹਾ ਤੂੰ ਬ੍ਰਸ਼ ਦੰਦਾਂ ਤੇ ਫੇਰਨਾ ਕਿ ਜੀਭ ਤੇ ਫੇਰਨਾ? ਅੱਜ ਕੱਲ ਜੀਭ ਤੇ ਵੀ ਫੇਰਦੇ ਨੇ ਨਾ ਬਹੁਤ ਸਾਰੇ ਬੱਚੇ, ਬੜੇ ਸਾਰਿਆਂ ਨੂੰ ਦੱਸਦੇ ਹੈਗੇ ਨੇ ਲੋਕੀ। ਤੇ ਫੇਰ ਬੈਟਰੀ ਵਾਲੇ ਆ ਗਏ, ਦੱਬੋ ਬਟਨ ਤੇ ਆਏ ਹੁਣ। ਹੁਣ ਆ ਜਿਹੜੇ ਇੱਕ ਕੰਟੈਂਟ ਕ੍ਰੀਏਟਰ ਹੈਗਾ, ਇਹਨਾਂ ਦਾ ਨਾਮ ਹੈ ਦੀ ਓਲਿਵ ਟ੍ਰੀ ਫੈਮਿਲੀ।
1: ਅੱਛਾ ਜੀ।
0: ਇਹਨਾਂ ਨੇ ਨਵਾਂ ਟੂਥਬ੍ਰਸ਼ ਖਰੀਦਿਆ ਡਾਇਸਨ ਦਾ, ਡਾਇਸਨ ਜਿਹੜੇ ਉਹ ਵੈਕਿਊਮ ਕਲੀਨਰ ਬਣਾਉਂਦੀ ਹੈ,
1: ਡਾਇਸਨ। ਹਾਂਜੀ ਹਾਂਜੀ, ਠੀਕ ਹੈ।
0: ਉਹ ਡਾਇਸਨ ਦਾ ਟੂਥਬ੍ਰਸ਼ ਹੈਗਾ ਲਗਭਗ $500 ਦਾ, ਆਪਣਾ 600 ਆਸਟ੍ਰੇਲੀਅਨ ਡਾਲਰ ਹੋ ਗਏ, 600-650 ਦਾ, ਹਨਾ। ਤੇ ਉਹ ਟੂਥਬ੍ਰਸ਼ ਕੀ ਹੈ ਕਿ ਉਹ ਟੂਥਬ੍ਰਸ਼ ਤੁਸੀਂ ਕਰੋਗੇ,
1: ਹਾਂਜੀ,
0: ਤੇ ਉਹਨੇ ਸਿਰਫ ਤੁਹਾਡੇ ਦੰਦ ਨਹੀਂ ਸਾਫ਼ ਕਰਨੇ ਬਲਕਿ ਉਹਨੇ ਤੁਹਾਡੇ ਅੰਦਰ ਦੀ ਫਿਲਮ ਬਣਾ ਦੇਣੀ ਹੈ ਪੂਰੇ।
1: ਹਾਲਾਂਕਿ
0: ਉਹ ਚ ਥੋੜੀ ਜੀ ਝੱਗ ਵੀ ਹੋਏਗੀ, ਪਰ ਉਹ ਵੀ ਤੁਸੀਂ ਦੇਖ ਸਕਦੇ ਹੋ।
1: ਨਹੀਂ ਉਹ ਤਾਂ ਬਰਸ਼ ਕਰਨ ਦੀ ਫਿਰ ਲੋੜ ਹੀ ਨਹੀਂ ਹੈ, ਸਿੱਧਾ ਮੂੰਹ ਚ ਪਾ ਲਓ, ਇਦਾਂ ਹੀ ਕਰਕੇ ਕਰ ਲਓ।
0: ਤੁਹਾਡੇ ਕੋਲ ਆ ਵੀ ਦਿਖਾਈ ਦਿੰਦੇ ਨੇ ਜਦੋਂ ਤੁਸੀਂ ENT ਡਾਕਟਰਾਂ ਦੇ ਜਾਂਦੇ
1: ਹੋ,
0: ਤਾਰ ਜੀ ਪਾ ਕੇ ਦਿਖਾ ਦਿੰਦੇ
1: ਨੇ ਸਾਰਾ। ਹਾਂ ਨਹੀਂ,
0: ਡੈਂਟਿਸਟ ਦੇ ਜਾਂਦੇ ਹੋ, ਡੈਂਟਿਸਟ ਵੀ ਦਿਖਾ ਦਿੰਦੇ ਨੇ।
1: ਚਲੋ ਇੱਥੇ ਤਾਂ ਡੈਂਟਿਸਟ ਵੀ ਇੰਨੇ ਮਹਿੰਗੇ ਆ, ਚਲੋ ਬਰਸ਼ ਪਰ ਆਪਾਂ ਬਰਸ਼ ਕਿਹੜਾ ਸਸਤਾ
0: ਦੇਖ ਲਓ,
1: ਇਹਨਾਂ ਦਾ ਬਰਸ਼ ਵੀ 500-500 ਹੁਣ ਇੱਥੇ ਆ ਕੇ ਤੇ 600 ਤਾਂ ਹੋ ਗਿਆ ਨਾ, 600 ਵਿੱਚ ਤੇ
0: ਮੇਰੇ ਖਿਆਲ ਨਾਲ ਇੰਨਾ ਨਹੀਂ। ਇਹ ਖਬਰ ਸੀਗੀ ਸਾਡੀ ਅੱਜ ਦੀ। ਸੋ ਜਾਣ ਤੋਂ ਪਹਿਲਾਂ ਕੁਛ ਕੁ ਜਾਣਕਾਰੀਆਂ ਦੇ ਦਈਏ ਭਾਜੀ, ਕੀ ਕੁਛ ਹੋਣ ਜਾ ਰਿਹਾ ਹੈਗਾ। ਇੱਕ ਤਾਂ ਤੁਸੀਂ ਦੱਸੋ ਜਿਹੜਾ ਰਾਣੀ ਜਿੰਦਾ ਦਾ,
1: ਹਾਂਜੀ,
0: ਮਹਾਰਾਣੀ ਜਿੰਦਾ ਦਾ ਸ਼ੋਅ ਹੋ ਰਿਹਾ
1: 24 ਅਕਤੂਬਰ ਨੂੰ ਹੋ ਰਿਹਾ,
0: ਹਾਂਜੀ,
1: ਤੇ ਪਲੰਪਟਨ ਸਕੂਲ ਆ ਉੱਥੇ ਆਡੀਟੋਰੀਅਮ ਆ, 24 ਅਕਤੂਬਰ ਨੂੰ ਸ਼ਾਮ ਨੂੰ ਹੋ ਰਿਹਾ ਭਾਜੀ 5 ਵਜੇ, ਮਹਾਰਾਣੀ ਜਿੰਦਾ ਲਾਸਟ ਕੁਈਨ ਆਫ ਪੰਜਾਬ। ਮਤਲਬ ਇਹ ਹਿਸਟੋਰੀਕਲ ਪਲੇ ਹੈਗਾ ਵਾ, ਮੈਂ ਕਹਿੰਦਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਵੀ ਦਿਖਾਓ,
0: ਬੱਚਿਆਂ ਨੂੰ ਦਿਖਾਓ,
1: ਤਾਂ ਕਿ ਸਾਡੀ ਹਿਸਟਰੀ ਜਿਹੜੀ ਆ ਪਤਾ ਲੱਗੇ। ਮਤਲਬ ਬਾਕੀ ਆਪਣੇ ਵੱਡਿਆਂ ਨੂੰ ਲੈ ਕੇ ਆਓ, ਆਪਣੇ ਜਿਹੜੇ ਬੱਚਿਆਂ ਦੇ ਦਾਦੇ ਦਾਦੀ ਆ ਉਹ ਵੀ ਆਉਣ, ਪੇਰੈਂਟਸ ਵੀ ਆਉਣ। ਮਤਲਬ ਇਹ ਪੂਰਾ ਫੈਮਿਲੀ ਡਰਾਮਾ ਹੈ, ਇਹਦੇ ਵਿੱਚ ਪੂਰਾ ਆਪਾਂ ਹਿਸਟਰੀ ਨੂੰ ਦੱਸਿਆ ਗਿਆ ਵੀ ਕਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਆ, ਫਿਰ ਮਹਾਰਾਣੀ ਭਾਜੀ। ਹਾਂ ਸੱਚ, ਮੈਨੂੰ ਯਾਦ ਆਇਆ, ਮੈਂ ਨਾ ਇਸ ਟਾਈਮ ਲਾਸਟ ਵੀਕ ਗੁਰਦੁਆਰੇ ਗਿਆ ਸੀ,
0: ਹਾਂਜੀ,
1: ਉੱਥੇ ਇੱਕ ਮਤਲਬ ਫੈਮਿਲੀ ਨੇ ਨਾ ਆਪਣੀ ਧੀ ਦਾ ਨਾਮ, ਡਾਟਰ ਦਾ ਨਾਮ ਜਿੰਦ ਕੌਰ ਰੱਖਿਆ।
0: ਅਰੇ ਵਾਹ।
1: ਮੈਂ ਨਾ ਜਦੋਂ ਨਾਮ ਸੁਣਿਆ ਨਾ, ਮੈਂ ਕਿਹਾ ਜਿੰਦ ਕੌਰ, ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਅਸੀਂ ਤਾਂ ਪਲੇ ਕਰ ਰਹੇ ਹਾਂ ਮਹਾਰਾਣੀ ਜਿੰਦ ਦੇ, ਠੀਕ ਹੈ, ਤੇ ਉਹ ਕਹਿੰਦੇ ਆ ਵੀ ਅਸੀਂ ਤੇ ਨਾਮ ਹੀ ਉਹਨਾਂ ਦੇ ਨਾਮ ਤੇ ਰੱਖਿਆ ਵੀ ਅਸੀਂ ਇੰਨੇ ਪ੍ਰਭਾਵਿਤ ਆ ਉਹਨਾਂ ਦੀ ਮਤਲਬ ਕਹਾਣੀ ਤੋਂ, ਸਟੋਰੀ ਤੋਂ,
0: ਬੱਚਿਆਂ ਨੂੰ ਦਿਖਾਉਣ ਵਾਲੀ, ਦੱਸਣ ਵਾਲੀ।
1: ਮੈਨੂੰ ਇੰਨਾ ਮਤਲਬ ਹੋਇਆ ਨਾ, ਮੈਂ ਕਿਹਾ ਅੱਛਾ, ਮਤਲਬ ਦੇਖੋ ਉਸ ਮਹਾਰਾਣੀ ਦੇ ਨਾਮ ਤੇ ਲੋਕਾਂ ਦੇ ਬੱਚਿਆਂ ਦੇ ਨਾਮ ਵੀ ਰੱਖੇ ਜਾ ਰਹੇ ਆ। ਮੈਂ ਤੇ ਸਪੈਸ਼ਲ ਉਹਨਾਂ ਨੂੰ, ਉਹ ਕਹਿੰਦੇ ਨਹੀਂ ਅਸੀਂ ਤੇ ਸਪੈਸ਼ਲ ਆਵਾਂਗੇ, ਤੇ ਮੈਂ ਕਿਹਾ ਨਹੀਂ ਨਹੀਂ ਤੁਹਾਨੂੰ ਤੇ ਆਉਣਾ ਹੀ ਪੈਣਾ ਵਾ, ਤੁਹਾਡੇ ਦੇ ਬੱਚੇ ਦਾ ਨਾਂ ਹੀ ਜਿੰਦ ਕੌਰ ਹੈ।
0: ਇਹ ਜਿਹੜਾ ਪਲੇ ਹੈ ਇਹਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਸਾਨੂੰ ਦੱਸ ਦਿਓ, ਰੇਡੀਓ ਹਾਂਜੀ ਤੋਂ ਅਸੀਂ ਤੁਹਾਨੂੰ ਦੇ ਦਿਆਂਗੇ, ਬਲਕਿ ਡਿਸਕਾਊਂਟ ਟਿਕਟ ਵੀ ਹੈਗੀਆਂ ਸੀ, ਕੁਛ ਕੁ ਦਿਨਾਂ ਲਈ ਅਸੀਂ ਚੈੱਕ ਕਰ ਲੈਂਦੇ ਹਾਂ ਕਦੋਂ ਤੱਕ ਨੇ। ਤੇ ਦੂਜਾ ਭਾਜੀ ਇਸ ਹਫਤੇ ਦੇ ਦਰਮਿਆਨ ਕੀ ਕੁਛ ਹੋ ਰਿਹਾ? ਅੱਛਾ, ਇੱਕ ਤਾਂ ਇਹ ਚੀਜ਼ ਹੈ ਕਿ 11 ਸਪਤੰਬਰ ਤੋਂ ਫੇਰੀਜ਼ ਮੁਫਤ ਹੋ ਜਾਣੀਆਂ ਨੇ ਆਪਣੀਆਂ ਸਿਡਨੀ ਦੀਆਂ।
1: ਅੱਛਾ,
0: ਤੁਸੀਂ ਪੈਰਾਮੈਟਾ ਤੋਂ ਫੇਰੀ ਫੜ ਕੇ ਸਿਟੀ ਤੱਕ ਚਲ ਜਾਓ, ਸਿਟੀ ਤੋਂ ਮੇਨਲੀ ਚਲ ਜਾਓ, ਮੇਨਲੀ ਤੋਂ ਟਰੋਂਗਾ ਜ਼ੂ ਚਲ ਜਾਓ, ਜਿੱਧਰ ਮਰਜ਼ੀ ਚਲ ਜਾਓ,
1: ਫ੍ਰੀ
0: ਫ੍ਰੀ ਨੇ।
1: 11 ਸਤੰਬਰ ਤੋਂ ਆਈ
0: 11 ਸਤੰਬਰ ਤੋਂ ਅਕਤੂਬਰ ਤੱਕ ਦਾ ਇੱਕ ਮਹੀਨਾ ਮੇਰੇ ਖਿਆਲ ਦੇ ਨਾਲ ਫਸਟ ਵੀਕ ਆਫ ਅਕਤੂਬਰ ਸੋ ਇਸ ਵੀਕਐਂਡ ਦੇ ਦਰਮਿਆਨ ਅਸਲ ਚ ਹੜਤਾਲ ਹੋ ਗਈ ਉੱਥੇ ਫੇਰੀ ਵਰਕਰਸ ਦੀ ਤੇ ਉਹ ਕਹਿੰਦੇ ਵੀ ਅਸੀਂ ਚਾਰਜ ਨਹੀਂ ਕਰਾਂਗੇ ਕਿਸੇ ਵੀ ਗੈਸਟ ਤੋਂ ਹੜਤਾਲ ਚੱਲ ਰਹੀ ਹੈ ਸੋ ਇੰਜੋਏ ਕਰੋ ਜੇ ਹੁਣ ਫੇਰੀਜ਼ ਇੰਜੋਏ ਕਰਨੀਆਂ ਨੇ
1: ਫੇਰੀ
0: ਚ ਨੀ ਗਏ ਲੱਗੇ ਹੋਏ ਨੇ ਵਾਰਫ ਦੇ
1: ਉੱਤੇ
0: ਚਲੋ ਉਹ ਫੇਰੀ ਫ੍ਰੀ ਹੈਗੀ ਉਸ ਤੋਂ ਬਾਅਦ ਫਿਰ ਅਕਤੂਬਰ ਮਹੀਨੇ ਦੇ ਵਿਚ 3 ਤੋਂ 5 ਅਕਤੂਬਰ ਦੇ ਦਰਮਿਆਨ ਟਰਾਂਸਪੋਰਟ ਹੈਰੀਟੇਜ ਐਕਸਪੋ ਆ ਰਿਹਾ ਸੋ ਆਪਣੇ ਬੱਚਿਆਂ ਨੂੰ ਲੈ ਕੇ ਜਾਇਓ ਵੈਸੇ ਤਾਂ ਟਿਕਟਾਂ ਇਹਨਾਂ ਦੀਆਂ ਜ਼ਿਆਦਾਤਰ ਸੋਲਡ ਆਊਟ ਹੋ ਗਈਆਂ ਤੁਹਾਨੂੰ ਕਨਸੈਪਟ ਕੀ ਹੈ ਮੈਂ ਦੱਸ ਦਿੰਦਾ ਮੋਟਾ ਮੋਟਾ ਜਿਹਾ ਅੱਜ ਕੱਲ੍ਹ ਬਿਜਲੀ 'ਤੇ ਟ੍ਰੇਨਾਂ ਚੱਲਦੀਆਂ
1: ਜੀ
0: ਉਹ ਤੋਂ ਪਹਿਲਾਂ ਡੀਜ਼ਲ 'ਤੇ ਚੱਲਦੀਆਂ ਸੀ ਉਹ ਤੋਂ ਪਹਿਲਾਂ ਕੋਲੇ 'ਤੇ ਚੱਲਦੀਆਂ
1: ਸੀ
0: ਕੋਲੇ ਵਾਲੀਆਂ ਟ੍ਰੇਨਾਂ ਆ ਰਹੀਆਂ ਨੇ ਸੋ ਆਪਣੇ ਬੱਚਿਆਂ ਨੂੰ ਕੋਲੇ ਵਾਲੇ ਟ੍ਰੇਨ 'ਚ ਲੈ ਕੇ ਜਾਓ ਕੋਲੇ ਦੀ ਟ੍ਰੇਨ ਦਾ ਇੰਜਨ ਰੂਮ ਦਿਖਾਓ ਉਹਦੇ 'ਚ ਟਰੈਵਲ ਕਰੋ 1 ਘੰਟੇ ਦਾ ਟਰੈਵਲ ਹੈ ਸਿਡਨੀ ਤੋਂ ਜਾਊਗੀ ਟ੍ਰੇਨ ਕਿਸੇ ਕਿਸੇ ਇਲਾਕੇ ਤੱਕ ਫਿਰ ਵਾਪਸ ਆਊਗੀ ਕੋਲੇ ਦੀ ਹੈ ਇਸ ਕਰਕੇ ਹੌਲੀ ਹੈ ਸੋ ਯਕੀਨ ਮੰਨਿਓ ਕਿ ਟਰੈਵਲਿੰਗ ਨਜ਼ਾਰੇਦਾਰ ਹੋਣ ਜਾ ਰਹੀ ਹੈ ਤੁਹਾਡੀ
1: ਨਹੀਂ ਤੇ ਇਹ ਟਰੈਕ ਟਰੂਕ ਆਲਰੇਡੀ ਮਤਲਬ ਜਿਹੜਾ
0: ਟਰੈਕ ਤਾਂ ਉਹੀ ਨੇ
1: ਅੱਛਾ ਉਹੀ ਟਰੈਕ ਹੈ
0: ਟਰੈਕ ਉਹੀ ਨੇ ਇੰਜਨ ਉਹੀ ਨੇ ਟਰੈਕ ਤਾਂ ਸ਼ੁਰੂ ਤੋਂ ਹੀ ਇਦਾਂ ਦੇ ਹੀ ਰਹੇ ਨੇ ਟਰੈਕ ਥੋੜੇ ਬਦਲਦੇ
1: ਮੈਂ ਉਹੀ ਕਹਿ ਰਿਹਾ ਮੈਂ
0: ਬ੍ਰੌਡ ਗੇਜ ਟਰੈਕ ਕਹਿੰਦੇ ਹੁੰਦੇ ਅੱਗੇ ਵੀ ਤੁਹਾਨੂੰ ਦੱਸਿਆ ਸੀ ਇਹ ਪੂਰੇ ਆਸਟ੍ਰੇਲੀਆ 'ਚ ਬ੍ਰੌਡ ਗੇਜ ਹੀ ਨੇ
1: ਓਕੇ ਅੱਛਾ ਅੱਛਾ
0: ਤੇ ਉਹਦੇ 'ਚ ਸਾਰੀਆਂ ਪੁਰਾਣੀਆਂ ਟ੍ਰੇਨਾਂ ਪੁਰਾਣੀਆਂ ਫੇਰੀਜ਼ ਜਿਹੜੀਆਂ ਕੋਲੇ ਦੇ ਚੱਲਦੀਆਂ ਉਹ ਜਿਹੜੇ ਝੰਡੇ ਵੱਡੇ ਵੱਡੇ ਐ ਥੱਲੇ ਡਿੱਗਦੇ ਹੁੰਦੇ ਉਹ ਵੀ ਆ ਗਈਆਂ ਨੇ ਉੱਥੇ ਸਿਟੀ 'ਚ ਹੁਣ ਨੀ 3 ਤੋਂ 5 ਅਕਤੂਬਰ ਦੇ ਵਿੱਚ ਪਲੱਸ ਪੁਰਾਣੀਆਂ ਬੱਸਾਂ ਡਬਲ ਡੈਕਰ ਪੁਰਾਣੀਆਂ ਬੱਸਾਂ ਜਿਹੜੀਆਂ ਹੁੰਦੀਆਂ ਸੀਗੀਆਂ ਹਨਾ ਤੇ ਉਹ ਜਿਨ੍ਹਾਂ 'ਚ ਐਂ ਖਿੱਚ ਕੇ ਹੌਰਨ ਵੱਜਦਾ ਹੁੰਦਾ ਸੀਗਾ ਉਹ ਵਾਲੀਆਂ ਬੱਸਾਂ ਉੱਥੇ ਹੈਗੀਆਂ ਨੇ ਸੋ ਜਾਇਓ ਤੇ ਫ੍ਰੀ ਰਾਈਡਸ ਹੈਗੀਆਂ ਨੇ ਕੁਛ ਇੱਕ ਟ੍ਰੇਨਾਂ ਦੇ ਹਾਂ ਕੁਛ ਇੱਕ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਉਹ ਪੇਡ ਟੂਰ ਹੈਗੇ ਨੇ ਪਰ ਬਾਕੀ ਉਹ ਇਨਫੈਕਟ ਜਿਹੜਾ ਸੈਂਟਰਲ ਸਟੇਸ਼ਨ ਤੇ ਉਹ ਘੜੀ ਜੀ ਨਹੀਂ ਲੱਗੀ ਹੋਈ ਬਾਹਰ
1: ਕਲੌਕ ਟਾਵਰ
0: ਉਹਦੇ 'ਚ ਵੀ ਜਾਣ ਦਾ ਮੌਕਾ ਹੈਗਾ 270 ਪੌੜੀਆਂ ਨੇ ਜੇ ਤੁਸੀਂ ਚੜ੍ਹ ਸਕਦੇ ਹੋ ਪਰ ਉਹਦੀ ਟਿਕਟ ਹੋਏਗੀ ਸ਼ਾਇਦ
1: 3 ਤੋਂ 5 ਅਕਤੂਬਰ ਦੇ ਵਿੱਚ
0: 3 ਤੋਂ 5 ਅਕਤੂਬਰ ਦੇ ਵਿੱਚ ਬਾਕੀ ਸੈਂਟਰਲ ਸਟੇਸ਼ਨ ਤੁਸੀਂ ਜਾਓਗੇ ਉਹ ਤਾਂ ਵੈਸੇ ਹੀ ਤੁਸੀਂ ਖੋਜੋਗੇ ਉੱਥੇ ਤਰ੍ਹਾਂ ਤਰ੍ਹਾਂ ਕਿਤੇ ਕੋਨੇ 'ਚ ਕਿਤੇ ਕੁਛ ਹੋ ਰਿਹਾ ਕਿਤੇ ਕੁਛ ਹੋ ਰਿਹਾ ਸੈਂਟਰਲ ਸਟੇਸ਼ਨ ਆਪਣੇ ਆਪ 'ਚ ਇੱਕ ਸ਼ਹਿਰ ਹੈ ਮਤਲਬ ਸਾਡੇ ਉੱਧਰ ਪੰਜਾਬ 'ਚ ਆਪਣੇ ਛੋਟੇ ਛੋਟੇ ਪਿੰਡ ਐਡੇ ਹੁੰਦੇ ਨੇ ਜਿੱਦਾਂ ਇੱਥੇ ਸੈਂਟਰਲ ਸਟੇਸ਼ਨ ਹੈ ਤੇ ਉੱਥੇ ਇੰਨੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੈਂਟਰਲ ਸਟੇਸ਼ਨ ਤੇ ਹਰ ਕਿਤੇ ਹਰ ਕਨਕੋਰਸ ਦੇ ਉੱਤੇ ਕਿਤੇ ਬੱਚਿਆਂ ਦੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਕਿਤੇ ਸਪਾਈਡਰਮੈਨ ਹੈ ਕਿਤੇ ਡਾਇਨਾਸੌਰ ਚੱਲ ਰਹੇ ਨੇ ਸੋ ਮੈਂ ਤੁਹਾਨੂੰ ਦੱਸ ਰਿਹਾ ਤਰੀਕੇ ਦੇ ਨਾਲ ਤੁਸੀਂ ਜਾ ਸਕਦੇ ਹੋ 3 ਤੋਂ 5 ਅਕਤੂਬਰ ਯਾਦ ਜ਼ਰੂਰ ਰੱਖਿਓ
1: 3 ਤੋਂ 5 ਅਕਤੂਬਰ
0: ਬਹੁਤ ਸਾਰੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਸੋ ਇਹ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਬਰਾਂ ਸੀਗੀਆਂ ਜੀ ਸਾਡੀਆਂ ਕਿਵੇਂ ਲੱਗੀ ਖਬਰ ਬੜੀ
1: ਬੇਕਾਰ ਹਾਂਜੀ ਤੇ ਚਲੋ ਫਿਰ ਨੈਕਸਟ ਵੈਡਨਸਡੇ ਫਿਰ ਮਿਲਦੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਹੱਸਦੇ ਰਹੋ ਤੇ ਵੱਜਦੇ ਰਹੋ ਤੇ ਸਾਡਾ ਸ਼ੋਅ ਸੁਣਦੇ ਰਹੋ ਖਬਰ ਬੜੀ ਬੇਕਾਰ ਉਹ ਮੇਰਾ ਗਾਣਾ ਫੇਵਰੇਟ
0: ਚੱਕ ਦੋ ਫਿਰ ਚੱਕ ਦੋ ਘੜੇ ਤੋਂ ਦਿਓ ਜੀ ਇਜਾਜ਼ਤ ਖਬਰ ਬੜੀ ਬੇਕਾਰ ਹੈ ਇਹਦੇ ਵਿੱਚ ਇੰਨਾ ਹੀ ਸੁਣਦੇ ਰੋਡੀ ਹਾਂਜੀ 1674

0: ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 492 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।